ਸੇਵੀਏ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਜ਼ਰ ਨਿਹਾਲੀਏ ਜਿਉ ਸਾਹਿਬ ਨਾਲ ਨਾ ਹਾਰੀਏ ਤਿਵਹਾ ਪਾਸਾ ਢਾਲੀਏ ਕਿਛ ਲਾਹੇ ਉੱਪਰ ਕਾਲੀਏ ਕਿਛ ਲਾਹੇ ਉੱਪਰ ਕਾਲੀਏ।

0: ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਆ ਵੇਵ 343.6 ਮੀਟਰ 873 ਕਿਲੋ ਹਰਟਸ, TRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਸਵੇਰ ਦੇ 6 ਵੱਜ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਸੁਣੋਗੇ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਮੁਕੇਸ਼ ਕੁਮਾਰ ਬਲ।

ਦੁਨੀਆ ਦੀ ਕੋਈ ਵੀ ਚੀਜ਼ ਭਾਵੇਂ ਕਿੰਨੀ ਵੀ ਕੀਮਤੀ ਕਿਉਂ ਨਾ ਹੋਵੇ, ਪਰ ਪਰਮਾਤਮਾ ਨੇ ਜੋ ਤੁਹਾਨੂੰ ਨੀਂਦ, ਸ਼ਾਂਤੀ, ਆਨੰਦ ਅਤੇ ਜੀਵਨ ਦਿੱਤਾ ਹੈ, ਉਸ ਤੋਂ ਵੱਧ ਕੀਮਤੀ ਚੀਜ਼ ਹੋਰ ਕੋਈ ਹੋ ਨਹੀਂ ਸਕਦੀ।

ਮੈਂ ਕੀ ਜਾਣਾ ਕਿ ਮੇਰੇ ਲਈ ਕੀ ਚੰਗਾ ਹੈ। ਮੇਰੇ ਮਾਲਕਾ, ਤੂੰ ਹੀ ਜਾਣਦਾ ਹੈ ਸਭ ਦਾ ਭਲਾ। ਜਦੋਂ ਸਮਝ ਨਾ ਆਵੇ ਕਿ ਕਿੱਧਰ ਜਾਣਾ ਹੈ, ਤਾਂ ਤੇਰੇ ਭਾਣੇ ਦੇ ਵਿੱਚ ਹੀ ਮੈਨੂੰ ਸਕੂਨ ਮਿਲਦਾ ਹੈ।

ਜੋ ਤੂੰ ਲਿਖਿਆ ਉਹ ਕਬੂਲ ਹੋਵੇ, ਜਿੱਥੇ ਤੂੰ ਰੱਖੇ ਉਹ ਮਨਜ਼ੂਰ ਹੋਵੇ। ਮੇਰਾ ਯਕੀਨ ਇੰਨਾ ਮਜ਼ਬੂਤ ਹੋਵੇ, ਤੇਰੇ ਪਾਣੇ ਵਿੱਚ ਹੀ ਸਕੂਨ ਹੋਵੇ।

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ। ਅਸੀਂ ਆਕਾਸ਼ਵਾਣੀ ਅਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਗੜਾ, ਤੁਸੀਂ ਦੱਸੋ ਆਪਣਾ।
1: ਬਹੁਤ ਵਧੀਆ। ਆਪਾਂ ਜਿੱਦਾਂ ਗੱਲ ਕਰਦੇ ਹੁੰਦੇ ਹਾਂ ਵੀ ਸਮੇਂ ਦੇ ਹਿਸਾਬ ਨਾਲ ਕੰਮ ਕਰਦੇ ਰਹੀਏ, ਅਤੇ ਮਾਹਿਰਾਂ ਦੇ ਨਾਲ, ਅਤੇ ਜਿਹੜੇ ਖਾਸ ਕਰਕੇ ਆਪਣੇ ਹਾਣੇ ਵੀ ਹੁੰਦੇ ਆ ਨਾ, ਹੁਣ ਸਲਾਹ ਮਸ਼ਵਰਾ ਵੀ ਕਰਦੇ ਰਹੋ, ਅਤੇ ਪਤਾ ਲੱਗਦਾ ਵੀ ਖੇਤੀਬਾੜੀ 'ਚ ਕੀ ਨਵਾਂਪਣ ਆ ਰਿਹਾ ਅਤੇ ਕੀ ਸਾਨੂੰ ਕਰਨਾ ਚਾਹੀਦਾ ਆ।
0: ਦੇਖੋ, ਗੱਲ ਜ਼ਿਕਰ ਸੰਧੂ ਸਾਹਿਬ ਤੁਸੀਂ ਨਵੇਂਪਣ ਦਾ ਕੀਤਾ ਹੈ। ਨਵਾਂਪਣ ਖੇਤੀ ਦੇ ਵਿੱਚ ਆ ਨਹੀਂ ਹੁਣ ਜ਼ਰੂਰਤ ਹੈ ਨਵਾਂਪਣ ਲਿਆਉਣ ਦੀ, ਅਤੇ ਨਵਾਂਪਣ ਕਿਤੇ ਬਾਹਰੋਂ ਨਹੀਂ ਆਉਣਾ, ਉਹ ਸਾਨੂੰ ਲਿਆਉਣਾ ਪੈਣਾ ਹੈ। ਨਵੇਂਪਣ ਦਾ ਮਤਲਬ ਇਹ ਵੀ ਹੈ ਨਹੀਂ ਕਿ ਅਸੀਂ ਖੇਤੀਬਾੜੀ ਦੀਆਂ ਜਿਹੜੀਆਂ ਸਾਰੀਆਂ ਜਿਣਸਾਂ ਹੈ ਜਾਂ ਸਾਰੀਆਂ ਸਬਜ਼ੀ ਭਾਜੀ ਜੋ ਵੀ ਉਪਜ ਹੈ ਉਹਨੂੰ ਛੱਡ ਕੇ ਕੋਈ ਨਵੀਆਂ ਚੀਜ਼ਾਂ ਕਰਨ ਲੱਗ ਜਾਈਏ। ਕਰਨਾ ਉਹੀ ਹੈ।
1: ਹਾਂ, ਕਈ ਵਾਰ ਉਹ ਥੋੜ੍ਹਾ ਜਿਹਾ ਬਦਲਾਅ ਕਰ ਲਓ, ਉਹ ਵੀ ਨਵੀਨਤਾ ਹੋ ਜਾਂਦੀ ਹੈ।
0: ਬਿਲਕੁਲ ਬਿਲਕੁਲ।
1: ਕਿ ਆਪਾਂ ਜਿੱਦਾਂ ਗੱਲ ਕਰਦੇ ਹੁੰਦੇ ਹਾਂ ਕਿ ਥੋੜ੍ਹਾ ਜਿਹਾ ਫਸਲੀ ਹੇਰ ਫੇਰ ਕਰ ਲਓ, ਥੋੜ੍ਹਾ ਜਿਹਾ ਸਮਾਂ ਅੱਗੇ ਪਿੱਛੇ ਬੀਜ ਲਈਏ, ਅਤੇ ਇਹਦੇ ਨਾਲ ਹੀ ਬੜਾ ਫਰਕ ਪੈ ਜਾਂਦਾ ਹੈਗਾ। ਅਤੇ ਖਾਸ ਕਰਕੇ ਦੇਖੋ ਰੁਲੀਆ ਰਾਮ ਜੀ, ਕਿ ਆਪਣੇ ਘਰ ਦੀਆਂ ਜਿਹੜੀਆਂ ਲੋੜਾਂ ਨੇ ਨਾ, ਉਹ ਪੂਰੀਆਂ ਹੋ ਜਾਣ, ਉਹਦੇ ਵੱਲ ਸਾਨੂੰ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਹੈਗਾ ਕਿ ਜਿਹੜੀਆਂ ਸਾਡੇ ਖੇਤੀਬਾੜੀ 'ਚ ਖਾਸ ਕਰਕੇ ਜਿਹੜੀਆਂ ਘਰੇਲੂ ਲੋੜਾਂ ਨੇ, ਉਹ ਇਸ ਤਰੀਕੇ ਦੀ ਖੇਤੀਬਾੜੀ ਕਰੀਏ ਕਿ ਪੂਰੀਆਂ ਹੁੰਦੀਆਂ ਰਹਿਣ। ਅਤੇ ਜੇ ਕਹਿੰਦੇ ਹਾਂ ਵੀ ਆਪਾਂ ਸਿਰਫ ਜੇ ਲੂਣ ਹੀ ਲੈ ਕੇ ਆਈਏ ਮਾਰਕੀਟ 'ਚੋਂ, ਤਾਂ ਵਧੀਆ ਗੱਲ ਹੁੰਦੀ ਹੈ ਕਿ ਹਰ ਚੀਜ਼ ਸਾਡੇ ਖੇਤ 'ਚੋਂ ਪੈਦਾ ਹੋਣੀ ਚਾਹੀਦੀ ਹੈਗੀ ਹੈ, ਅਤੇ ਹੋ ਵੀ ਸਕਦੀ ਹੈਗੀ ਹੈ।
0: ਦੇਖੋ ਸੰਧੂ ਸਾਹਿਬ, ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਇਹ ਕੋਈ ਨਵੀਂ ਚੀਜ਼ ਨਹੀਂ ਹੈ, ਅਸੀਂ ਪਹਿਲਾਂ ਇਹ ਚੀਜ਼ ਕਰਦੇ ਪਏ ਸੀ। ਜੇ ਅੱਜ ਤੋਂ ਕੁਛ ਦਹਾਕੇ ਪਹਿਲਾਂ ਆਪਾਂ ਨਜ਼ਰ ਮਾਰੀਏ ਤਾਂ ਅਸੀਂ ਉਹ ਸਾਰੀਆਂ ਚੀਜ਼ਾਂ ਪੈਦਾ ਕਰਦੇ ਸੀ ਜਿਹੜੀਆਂ ਸਾਡੀਆਂ ਰਸੋਈ ਦੇ ਵਿੱਚ ਲੋੜੀਂਦੀਆਂ ਸੀਗੀਆਂ।
1: ਹਾਂ,
0: ਪਰ ਕਿਉਂਕਿ ਦੌੜ ਭੱਜ ਦਾ ਇਹ ਹੈ ਕਿ ਯੁੱਗ ਐਸਾ ਆ ਗਿਆ ਕਿ ਅਸੀਂ ਹਰ ਚੀਜ਼ ਤੋਂ ਕਿਨਾਰਾ ਕਰਨਾ ਸ਼ੁਰੂ ਕਰਤਾ। ਹੁਣ ਤਾਂ ਅਸੀਂ ਬਹੁਤੇ ਪਿੰਡਾਂ ਦੇ ਵਿੱਚ ਘਰ ਐਸੇ ਵੀ ਹੈ, ਅਗਲਾ ਕਹਿੰਦਾ ਯਾਰ ਡੂਢ ਦੋ ਕਿਲੋ ਦੁੱਧ ਚਾਹੀਦਾ ਹੁੰਦਾ ਘਰ, ਉਹਦੇ ਲਈ ਖੁਰ ਵੱਢ ਕਿਉਂ ਕਰਾਈਏ। ਦੇਖੋ ਕਿੱਡੀ ਅਸੀਂ ਮਤਲਬ ਕਿਹੜੀ ਸੋਚ ਨੂੰ ਤੁਰ ਪਏ ਹਾਂ। ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਉਹ ਚੀਜ਼ਾਂ ਅਸੀਂ ਪੈਦਾ ਕਰੀਏ ਜਿਹੜੀਆਂ ਸਾਡੀਆਂ ਲੋੜੀਂਦੀਆਂ ਹੈ, ਉਹਦੇ ਨਾਲ ਦੋ ਫਾਇਦੇ ਸਿੱਧੇ ਤੌਰ 'ਤੇ ਹੁੰਦੇ ਹੈ। ਇੱਕ ਤਾਂ ਸਾਡੀ ਸਿਹਤ ਲਈ ਸਾਨੂੰ ਪਤਾ ਹੁੰਦਾ ਜੋ ਅਸੀਂ ਖਾ ਰਹੇ ਹਾਂ ਉਹ ਪੈਦਾ ਅਸੀਂ ਕਿੱਦਾਂ ਕੀਤਾ, ਅਤੇ ਦੂਜਾ ਜਿਹੜਾ ਹੈ ਕਿ ਖੇਤੀ ਲਾਗਤਾਂ ਜਿਹੜੀਆਂ ਹੈ ਉਹਨਾਂ ਨੂੰ ਘਟਾਉਣ ਦੇ ਲਈ ਇਹ ਇੱਕ ਬਹੁਤ ਵੱਡਾ ਸਾਧਨ ਹੈ ਜਿਹੜੇ ਸਾਡੇ ਖਰਚੇ ਹੈ, ਕਿਉਂਕਿ ਜੇ ਖਰਚੇ ਤਾਂ ਘਟਣਗੇ ਜੇ ਅਸੀਂ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਹੈ ਆਪਣੇ ਘਰੋਂ ਹੀ ਪੂਰੀਆਂ ਕਰਾਂਗੇ।
1: ਅਤੇ ਇਹਦੇ ਵਿੱਚ ਦੇਖੋ ਘਰੇਲੂ ਬਗੀਚੀ ਦੀ ਜਦੋਂ ਗੱਲ ਕਰਦੇ ਹਾਂ ਨਾ, ਤਾਂ ਬੜਾ ਵਧੀਆ ਸਾਧਨ ਆ। ਇੱਕ ਤਾਂ ਬੰਦੇ ਦਾ ਸਮਾਂ ਬੜਾ ਵਧੀਆ ਲੰਘਦਾ ਹੈਗਾ ਕਿ ਜਦੋਂ ਤੁਹਾਡੇ ਕੋਲ ਥੋੜ੍ਹਾ ਜਿਹਾ ਵਾਧੂ ਸਮਾਂ ਹੋਵੇ ਆਪਾਂ ਉੱਥੇ ਜਾ ਸਕੇ, ਗੋਡੀ ਕਰ ਸਕਦੇ ਹਾਂ, ਦੇਖ ਸਕਦੇ ਹੈਗੇ ਹਾਂ ਵੀ ਕਿਹੜੀ ਫਸਲ ਹੁਣ ਆਪਣੇ ਉਹਨੂੰ ਠੀਕ ਤਰੀਕੇ ਨਾਲ ਬੀਜਣ ਦੇ ਲਾਇਕ ਹੈ, ਕਿਹੜੀ ਆਪਾਂ ਬੀਜ ਸਕਦੇ ਹੈਗੇ ਹਾਂ, ਅਤੇ ਆਉਣ ਵਾਲੇ 'ਚ ਕਿਹੜੀ ਫਸਲ ਸਾਨੂੰ ਬੀਜਣੀ ਚਾਹੀਦੀ ਹੈਗੀ, ਇਹ ਸਾਰੀ ਵਿਉਂਤਬੰਦੀ ਕੀਤੀ ਜਾ ਸਕਦੀ ਹੈਗੀ ਹੈ।
0: ਪੁੰਨ ਅਤੇ ਫਲੀਆਂ ਵਾਲਾ ਕੰਮ ਹੈ ਜੀ, ਦੋਨੋਂ ਹੀ ਚੀਜ਼ਾਂ ਹੈ। ਇੱਕ ਤਾਂ ਦੇਖੋ ਜਿੱਦਾਂ ਤੁਸੀਂ ਕਿਹਾ ਕਿ ਰੁਝੇਵੇਂ ਦਾ ਰੁਝੇਵਾਂ, ਪੈਸੇ ਦੇ ਪੈਸੇ, ਦੋਨੋਂ ਹੀ ਚੀਜ਼ਾਂ ਹੈ। ਘਰੇਲੂ ਬਗੀਚੀ ਤਾਂ ਹੁਣ ਦੇਖੋ ਸਾਡੀ ਖੇਤੀਬਾੜੀ ਯੂਨੀਵਰਸਿਟੀ ਹੈ, ਉਹਨਾਂ ਨੇ ਮਾਡਲ ਤਿਆਰ ਕੀਤਾ ਹੈ ਜਿਹਦੇ 'ਚ ਆਪਣੀਆਂ ਸਾਰੀਆਂ ਚੀਜ਼ਾਂ ਸ਼ਾਮਿਲ ਨੇ ਖੇਤੀ ਦੀਆਂ, ਜਿਹਦੇ 'ਚ ਸਬਜ਼ੀ ਭਾਜੀ ਵੀ ਹੈ, ਫਲ ਫਰੂਟ ਵੀ ਹੈ, ਅਤੇ ਇੱਥੋਂ ਇਲਾਵਾ ਵੀ ਡੇਅਰੀ ਵੀ ਜਿਹੜੀ ਹੈ, ਇੱਕ ਦੋ ਗਾਵਾਂ ਰੱਖ ਕੇ ਅਸੀਂ ਕਿੱਦਾਂ ਜਿਹੜਾ ਹੈ ਪੂਰਾ ਇੱਕ ਮਾਡਲ ਹੈ ਸਾਡੇ ਕੋਲ ਜਿਹਦੇ ਨਾਲ ਸਾਡੇ ਘਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ।
1: ਭਿੰਡੀ ਆਪਣਾ ਨਾ ਤਕਰੀਬਨ ਸਾਰਾ ਸਾਲ ਹੀ ਮਿਲਦੀ ਰਹਿੰਦੀ ਹੈ ਜੀ।
0: ਬਿਲਕੁਲ ਜੀ, 12 ਮਹੀਨੇ 30 ਦਿਨ ਦੀ ਫਸਲ
1: ਕਿਤੇ ਨਾ ਕਿਤੇ ਜ਼ਰੂਰ ਪੈਦਾ ਹੁੰਦੀ ਰਹਿੰਦੀ ਹੈ, ਅਤੇ ਹਰ ਮੌਸਮ ਦੇ ਵਿੱਚ ਇਹਨੂੰ ਵਧੀਆ ਤਰੀਕੇ ਨਾਲ ਪੈਦਾ ਕੀਤਾ ਜਾ ਸਕਦਾ ਹੈ ਅਤੇ ਹੁੰਦੀ ਵੀ ਹੈਗੀ ਹੈ।
0: ਆਹੋ ਦੇਖੋ ਸੰਧੂ ਸਾਹਿਬ, ਪੈਦਾ ਤਾਂ ਕੀਤਾ ਜਾ ਸਕਦਾ ਪਰ ਇਹ ਹਰ ਮੌਸਮ ਦੇ ਵਿੱਚ ਹਰ ਕਿਸਮ ਨਹੀਂ ਲੱਗ ਸਕਦੀ, ਇਹ ਧਿਆਨ ਜ਼ਰੂਰ ਰੱਖਣਾ।
1: ਕਿਸਮ ਦੇ ਨਾਲ ਨਾਲ ਦੇਖੋ ਬੀਜ ਦੀ ਮਾਤਰਾ ਦਾ ਵੀ ਫਰਕ
0: ਪੈਂਦਾ,
1: ਕਿਉਂਕਿ ਥੋੜ੍ਹੀ ਜਿਹੀ ਆਪਣਾ ਜਿੱਦਾਂ ਕਹਿੰਦੇ ਹਾਂ ਕਿ ਜਦੋਂ ਲੱਗਦੀ ਹੈਗੀ ਹੈ ਥੋੜ੍ਹਾ ਜ਼ਿਆਦਾ ਬੀਜ ਲੱਗਦਾ ਹੈਗਾ, ਅਤੇ ਕਈ ਵਾਰ ਜਦੋਂ ਸਮਾਂ

0: ਤਨਖਾਹ ਦਾ ਸਹੀ ਆ ਜਾਂਦਾ ਤੇ ਫਿਰ ਥੋੜੇ ਬੀਜ ਨਾਲ ਵੀ ਗੁਜ਼ਾਰਾ ਹੋ ਜਾਂਦਾ ਆ।
1: ਹੋ ਜਾਂਦਾ ਜੀ, ਹੋ ਜਾਂਦਾ। ਥੋੜਾ ਜਿਹਾ ਸੰਧੂ ਸਾਹਿਬ ਜਿਹੜਾ ਹੈ ਫਸਲ ਬਾੜੀ ਦੇ ਵਿੱਚ ਇੱਕੋ ਚੀਜ਼ ਦੇਖਣ ਵਾਲੀ ਹੁੰਦੀ ਹੈ ਕਿ ਜਦੋਂ ਵੀ ਆਪਾਂ ਕੋਈ ਕਾਸ਼ਤਕਾਰੀ ਤਰੀਕੇ ਢੰਗ ਅਪਣਾਉਂਦੇ ਹਾਂ ਤੇ ਸਾਨੂੰ ਉਹਦੇ 'ਚ ਵਿਉਂਤਬੰਦੀ ਇਸ ਲਿਹਾਜ਼ ਨਾਲ ਕਰਨੀ ਚਾਹੀਦੀ ਹੈ ਕਿ ਸਾਡੀ ਫਸਲ ਇੱਕੋ ਸਮੇਂ 'ਤੇ ਨਾ ਉਹਦਾ ਲਾਓ ਆਵੇ।
0: ਹਾਂ,
1: ਥੋੜ੍ਹਾ ਜਿਹਾ ਸਾਨੂੰ ਵਕਫਾ ਪਾ ਕੇ ਜਿਹੜਾ ਹੈ ਕਾਸ਼ਤ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਫਸਲ ਇੱਕੋ ਵਾਰੀ ਲਾਓ ਆਊ ਅਤੇ ਇੱਕੋ ਵਾਰੀ ਪੱਕ ਜੂ ਅਤੇ ਸਾਡਾ ਫਸਲ ਦਾ ਫਿਰ ਜਿਹੜਾ ਹੈ ਅਸੀਂ ਉਹ ਜਿੱਦਾਂ ਕਹਿੰਦੇ ਹਾਂ ਕਿ ਫਾਲਤੂ ਚਲੀ ਜਾਊਗੀ, ਉਹਦਾ ਸਾਨੂੰ ਬਟਕ ਨਹੀਂ ਮਿਲਣੀ।
0: ਇਹ ਤਾਂ ਪੱਕੀ ਗੱਲ ਹੈ ਕਿਉਂਕਿ ਇਹ ਸਬਜ਼ੀਆਂ ਦਾ ਹੁਣ ਕੋਈ ਭਾਅ ਨਾ ਤੈਅ ਤਾਂ ਹੁੰਦਾ ਨਹੀਂ।
1: ਨਹੀਂ ਹੁੰਦਾ ਜੀ,
0: ਇਹ ਤਾਂ ਬਾਜ਼ਾਰ 'ਤੇ ਹੀ ਜਿਹੜਾ ਮੁਨਸਰ ਕਰਦਾ ਹੈ ਕਿ ਜੇ ਵੱਧ ਆ ਗਈ ਤਾਂ ਘੱਟ ਜਾਣਾ ਹੈ, ਜੇ ਘੱਟ ਆ ਗਈ ਤਾਂ ਚਾਰ ਪੈਸੇ ਵੱਧ ਮਿਲ ਜਾਣੇ ਹੈਗੇ। ਇਸ ਕਰਕੇ ਬੜਾ ਜ਼ਰੂਰੀ ਹੈ ਕਿ ਅਸੀਂ ਸਮੇਂ ਦੇ ਹਿਸਾਬ ਨਾਲ ਵਧੀਆ ਤਰੀਕੇ ਨਾਲ ਆਪਣੇ ਬਾਜ਼ਾਰ ਨੂੰ ਦੇਖਦੇ ਹੋਏ ਉਹਦੀ ਮੰਡੀਕਰਨ ਵੱਲ ਵੀ ਧਿਆਨ ਦੇ ਕੇ ਫਿਰ ਆਪਾਂ ਆਪਦੀ ਵਿਉਂਤਬੰਦੀ ਕਰੀਏ। ਅਤੇ ਤੁਸੀਂ ਗੱਲ ਕਰ ਰਹੇ ਸੀ ਦੇਖੋ ਵੱਖ ਵੱਖ ਕਿਸਮਾਂ ਦੀ ਰੁੜੀਆ ਰਾਮ ਜੀ, ਅਤੇ ਇਹਦੇ ਵਿੱਚ ਆਪਣੇ ਕੋਲ ਪੰਜਾਬ ਸੁਹਾਵਣੀ ਹੈ, ਇੱਕ ਪੰਜਾਬ 8 ਆ, ਪੰਜਾਬ 7 ਅਤੇ ਪੰਜਾਬ ਪਦਮਨੀ, ਇਹ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਰੁੜੀਆ ਰਾਮ ਜੀ
1: ਜੀ।
0: ਅਤੇ ਬੀਜਣ ਤੋਂ ਪਹਿਲਾਂ ਨਾ ਬੀਜ ਨੂੰ ਨਾ 24 ਘੰਟੇ ਭਿਉਂ ਲਈਏ ਪਾਣੀ ਦੇ ਵਿੱਚ।
1: ਆਓ ਜੀ, ਸਖ਼ਤ ਜਾਨ ਬੀਜ ਹੁੰਦੇ ਹੈ ਅਤੇ ਉੱਗਣ ਸ਼ਕਤੀ ਵਧਾਉਣ ਲਈ ਇਹਨੂੰ ਭਿਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ।
0: ਹਾਂ, ਅਤੇ ਕਤਾਰ ਤੋਂ ਕਤਾਰ ਦਾ ਫਾਸਲਾ ਦੇਖੋ ਰੁੜੀਆ ਰਾਮ ਜੀ 45 ਸੈਂਟੀਮੀਟਰ, ਅਤੇ ਬੂਟਾ ਤੋਂ ਬੂਟੇ ਦਾ ਫਾਸਲਾ ਜਿਹੜਾ ਹੈ ਨਾ ਉਹ 15 ਕੁ ਸੈਂਟੀਮੀਟਰ ਰੱਖ ਲਓ। ਅਤੇ ਦੇਖੋ ਖਾਦਾਂ ਤੋਂ ਬਿਨਾਂ ਤਾਂ ਕੋਈ ਫਸਲ ਹੁੰਦੀ ਨਹੀਂ, ਤੋ ਇਸ ਕਰਕੇ ਖਾਦਾਂ ਜਿੱਦਾਂ ਕਿ ਰੂੜੀ ਦੀ ਵਧੀਆ ਤਿਆਰ ਕੀਤੀ ਹੋਵੇ ਉਹ ਪਾਈਏ ਕੋਈ 15 ਤੋਂ ਲੈ ਕੇ 20 ਟਨ। ਬਾਕੀ 80 ਕਿਲੋ ਯੂਰੀਆ ਹੈ ਨਾ ਇਹ ਸਿਫਾਰਿਸ਼ ਕੀਤੀ ਗਈ ਜੀ ਇਸ ਤੋਂ ਇਲਾਵਾ
1: ਜੀ।
0: ਅਤੇ ਜੇ ਆਪਣਾ ਫਸਲ ਵਧੀਆ ਤਿਆਰ ਕਰਨੀ ਹੈ ਅਤੇ ਨਦੀਨਾ ਦੀ ਰੋਕਥਾਮ ਵਾਸਤੇ ਵੀ ਸਾਨੂੰ ਪ੍ਰਬੰਧ ਕਰਨ ਦੀ ਦੇਖੋ ਰੁੜੀਆ ਰਾਮ ਜੀ ਲੋੜ ਪੈਣੀ ਹੈ, ਨਾਲ ਦੇ ਨਾਲ
1: ਪੈਣੀ ਹੈ ਜੀ। ਦੇਖੋ ਇਹ ਤਾਂ ਫਸਲ ਬਾੜੀ ਦਾ ਬਿਜਾਈ ਤੋਂ ਕੰਮ ਸ਼ੁਰੂ ਹੁੰਦਾ ਹੈ, ਬਿਜਾਈ ਦੇ ਨਾਲ, ਇਸ ਕਰਕੇ ਜਿਹੜੇ ਵੇਲੇ ਵੇਲੇ ਜਿੱਦਾਂ ਤੁਸੀਂ ਪਾਣੀ ਦੀ ਗੱਲ ਕੀਤੀ ਹੈ, ਉਹ ਤੋਂ ਇਲਾਵਾ ਖਾਦਾਂ ਦੀ ਗੱਲ ਹੈ, ਨਦੀਨਾ ਨੂੰ ਆਪਾਂ ਨੇ ਕਾਬੂ 'ਚ ਰੱਖਣਾ ਹੈ, ਹੋਰ ਬਹੁਤ ਕੀਟ ਪਤੰਗ ਬਿਮਾਰੀਆਂ ਹੈ ਜਿਨ੍ਹਾਂ ਦਾ ਵਕਤ ਦੇ ਲਿਹਾਜ਼ ਦੇ ਨਾਲ ਆਪਾਂ ਪ੍ਰਬੰਧ ਕਰਾਂਗੇ ਤਾਂ ਹੀ ਫਸਲ ਨੇਪਰੇ ਚੜੂ।
0: ਬਿਲਕੁਲ ਜੀ, ਦੇਖੋ ਆਪਾਂ ਜਿਹੜਾ ਕਹਿੰਦੇ ਕਿ ਜ਼ਮੀਨ ਦੀ ਚੋਣ ਕਰ ਲਈ, ਬੀਜ ਦਾ ਪ੍ਰਬੰਧ ਕਰ ਲਿਆ, ਫਿਰ ਕਿਸਮਾਂ ਦੀ ਗੱਲ ਹੋ ਗਈ, ਬਿਜਾਈ ਦਾ ਢੰਗ ਹੋ ਗਿਆ। ਇੱਕ ਦੇਖੋ ਰੁੜੀਆ ਰਾਮ ਜੀ ਕਿ ਆਪਾਂ ਜਿਹੜੀਆਂ ਭਿੰਡੀ ਹੈ ਉਹ ਖਾਣ ਵਾਸਤੇ ਪੈਦਾ ਕਰਦੇ ਹਾਂ ਨਾ, ਇਹਦੇ ਇਲਾਵਾ ਬਹੁਤ ਸਾਰੇ ਕਿਸਾਨ ਵੀਰ ਬੀਜ ਦਾ ਕੰਮ ਵੀ ਕਰ ਸਕਦੇ ਆ ਜੀ। ਸਬਜ਼ੀਆਂ ਦਾ ਬੀਜ ਪੈਦਾ ਕਰਨਾ ਵੀ ਇੱਕ ਹੁਨਰ ਆ।
1: ਬਿਲਕੁਲ, ਅਲੱਗ ਕਿੱਤਾ ਧੰਦਾ।
0: ਹਾਂ,
1: ਅਲੱਗ ਕਿੱਤਾ ਧੰਦਾ, ਉਹਦੀ ਵਿਉਂਤ ਵਿਧੀ ਵਿਧਾਨ ਸਾਰਾ ਅਲੱਗ ਹੈ,
0: ਅਲੱਗ ਹੈ। ਹਾਂ,
1: ਉਹ ਥੋੜ੍ਹਾ ਜਿਹਾ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਟੇਢੀ ਖੀਰ ਹੈ, ਹਰ ਆਦਮੀ ਦੇ ਬਸ ਦੀ ਗੱਲ ਨਹੀਂ ਹੈ ਜੇ ਆਪਾਂ ਬੀਜ ਉਤਪਾਦਨ ਵੱਲ ਜਾਂਦੇ ਹਾਂ, ਕਿਉਂਕਿ ਉਹਦਾ ਢੰਗ ਤਰੀਕਾ ਜਿਹੜਾ ਜੇ ਤੁਹਾਨੂੰ ਜਾਣਕਾਰੀ ਹੈ ਫਿਰ ਹੀ ਤੁਸੀਂ ਉਸ ਪਾਸੇ ਜਾਓ, ਨਹੀਂ ਤਾਂ ਤੁਸੀਂ ਸਿੱਧੀ ਫਸਲ ਜਿਹੜੀ ਹੈ ਪੈਦਾ ਕਰਕੇ ਉਹਦੀ ਮੰਡੀਕਾਰੀ ਕਰੋ, ਇਹ 'ਚ ਵੀ ਚੰਗੇ ਪੈਸੇ ਹੈਗੇ
0: ਹੈਗੇ ਹੈ ਜੀ। ਦੇਖੋ ਜੇ ਆਪਾਂ ਕਿ ਘਰ ਦੇ ਵਿੱਚ ਥੋੜ੍ਹਾ ਜਿਹਾ ਇਹ ਕੰਮ ਕਰ ਲਈਏ, ਪਰ ਇਹ ਗੱਲ ਧਿਆਨ ਰੱਖਣਾ ਪੈਂਦਾ ਕਿ ਤਾਂ ਘੱਟੋ ਘੱਟ ਨਾ 200 ਮੀਟਰ ਦਾ ਫਾਸਲਾ ਹੋਰ ਕਿਸਮ ਦੇ ਨਾਲ ਹੋਣਾ ਚਾਹੀਦਾ।
1: ਬਿਲਕੁਲ,
0: ਉਹਦੇ ਲੱਗ ਛੱਗ ਜਿਹੜੀ ਹੈ ਨਾ 200 ਮੀਟਰ, ਯਾਨੀ ਜਿਹੜੀ ਪਿੰਡੇ ਦੀ ਕੋਈ ਹੋਰ ਫਸਲ ਨਾ ਬੀਜੀ ਹੋਵੇ ਜੇ ਅਸੀਂ ਬੀਜ ਵਾਸਤੇ ਫਸਲ ਤਿਆਰ ਕਰ ਰਹੇ ਹਾਂ
1: ਕਰਨੀ ਹੈ। ਚਲੀਏ ਫਿਰ ਆਪਾਂ।
0: ਜੈ ਹਿੰਦ ਜੀ।
1: ਜੈ ਹਿੰਦ ਜੀ।

0: ਹੁਣ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਗਿਆ।
1: ਨੀ ਕੁੜੇ ਕੀੜੀ, ਤੂੰ ਸਾਡੇ ਪਿੰਡ ਵਾਲੇ ਰੁਈਆ ਰਾਮ ਨੂੰ ਜਾਣਦੀ ਹੈ?
2: ਲੈ ਦੱਸ ਭੂਆ, ਉਹਨੂੰ ਕੌਣ ਨੀ ਜਾਣਦਾ। ਹਰ ਰੋਜ਼ ਸ਼ਾਮੀ 6:30 ਰੇਡੀਓ ਤੇ ਆਉਂਦਾ ਹੈ, ਨਾਲੇ ਮੰਡੀਆਂ ਦੇ ਭਾਅ ਪੜਦਾ, ਨਾਲੇ ਕੰਮ ਦੀਆਂ ਗੱਲਾਂ ਸੁਣਾਉਂਦਾ ਹੈ।
1: ਨੀ ਕੁੜੇ ਕੀੜੀ, ਅੱਗੇ ਗੱਲ ਨਾ ਕਰੀ।
2: ਅੱਗੇ ਕੀਤੀ ਕਦੇ ਭੂਆ?
1: ਨੀ ਜਦੋਂ ਰੁਈਆ ਰਾਮ ਜੈ ਹਿੰਦ ਬੁਲਾਉਂਦਾ ਮੈਨੂੰ ਬਹੁਤ ਪਸੰਦ
3: ਆਉਂਦਾ। ਮੁਹੱਬਤਾਂ ਤੇਰੀਆਂ ਮੁਹੱਬਤਾਂ ਨੇ ਮਾਰ ਸੱਟਿਆ, ਦੱਸ ਕੀ ਕਰਾਂ।
4: ਕਿਸਾਨਾਂ ਦਾ ਆਪਣਾ ਦਿਹਾਤੀ ਪ੍ਰੋਗਰਾਮ ਹਰ ਰੋਜ਼ ਸ਼ਾਮੀ 6:30।
3: ਇਸ਼ਕੇ ਨੇ ਛੱਜ ਵਿੱਚ ਪਾ ਕੇ ਛੱਡਿਆ, ਦੱਸ ਕੀ ਕਰਾਂ।
0: ਮੀਡੀਆ ਵੇਵ 343.6 ਮੀਟਰ ਜਾਂ 973 ਕਿਲੋਹਰਟਜ਼।

ਹੁਣ ਤੁਸੀਂ ਸ਼੍ਰੀ ਰਾਮਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਕਾਂਡ ਦੀ 96 ਕੜੀ ਸਰਵਣ ਕਰ ਰਹੇ ਸੀ। ਮੇੜੇਵੇ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਿਚੇ ਲੋਕ ਪਰਿਚੇ ਤਹਿਤ ਤੁਹਾਨੂੰ ਦੱਸ ਦਈਏ, ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਸਵੇਰੇ 7:02 ਤੋਂ ਲੈ ਕੇ 8 ਤੱਕ ਤੁਸੀਂ ਸੁਣੋਗੇ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਮਹਿਕ ਪੰਜਾਬ 'ਤੇ ਪੇਸ਼ ਕੀਤਾ ਜਾਏਗਾ ਸਵੇਰੇ 8:40 'ਤੇ। 9:02 'ਤੇ ਤੁਸੀਂ ਹਿੰਦੀ ਫਿਲਮੀ ਗੀਤ ਸੁਣੋਗੇ। ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣਨਗੇ। ਪ੍ਰੋਗਰਾਮ ਹੋਏਗਾ ਤੁਹਾਡੀ ਚਿੱਠੀ ਮਿਲੀ ਸਵੇਰੇ 9:30। ਸਵੇਰੇ 10 ਯੋਗ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਜਾਏਗਾ, ਯੋਗ ਸਰੀਰ ਮਨ ਅਤੇ ਆਤਮਾ ਦਾ ਸੰਤੁਲਨ, ਆਲੇਖ ਅਤੇ ਵਾਚਕ ਰਿਪੂ ਦਮਨ, ਪੇਸ਼ਕਸ਼ ਮੁਹੰਮਦ ਇਮਤਿਆਜ਼। ਹੈਲੋ ਫਰਮਾਇਸ਼, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਫੋਨ ਕਾਲ ਰਾਹੀਂ ਆਪਣੀਆਂ ਹਿੰਦੀ ਫਿਲਮਾਂ ਗੀਤਾਂ ਦੀਆਂ ਫਰਮਾਇਸ਼ਾਂ ਨੂੰ ਪੂਰਾ ਕਰਾਓਗੇ ਸਵੇਰੇ 10:30। 11:05 'ਤੇ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਧਮਕ ਜਲੰਧਰ ਪੈਂਦੀ। 12:05 'ਤੇ ਪਰਿਵਾਰਿਕ ਪ੍ਰੋਗਰਾਮ ਵਸਦੇ ਵਿਹੜੇ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਦ ਪਦਾਰਥ ਦੀ ਸੁਰੱਖਿਆ, ਇਸ ਬਾਰੇ ਡਾਕਟਰ ਨਵਜੋਤ ਜਾਣਕਾਰੀ ਦੇਣਗੇ ਅਤੇ ਤੁਹਾਡੇ ਫਰਮਾਇਸ਼ੀ ਗੀਤਾਂ ਦਾ ਸਿਲਸਿਲਾ ਰਹੇਗਾ ਝਾਂਜਰਾਂ ਦੇ ਬੂਰ। ਦੁਪਹਿਰ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦੇ ਦੌਰਾਨ ਖਬਰਾਂ ਆਪੋ ਆਪਣੇ ਸਮੇਂ 'ਤੇ ਨਸ਼ਰ ਕੀਤੀਆਂ ਜਾਣਗੀਆਂ। ਦੁਪਹਿਰ 2:30 ਤੁਸੀਂ ਰੰਗਲੀ ਧਰਤੀ ਪ੍ਰੋਗਰਾਮ ਸੁਣੋਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਲਾਕਾਰ ਹੋਣਗੇ ਬੰਨੇ ਭੱਟਾ। ਸ਼ਾਮ 4:02 'ਤੇ ਪ੍ਰੋਗਰਾਮ ਹੋਏਗਾ ਖੇਡ ਸੰਸਾਰ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ ਸ਼ਾਮ 4:30। ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ ਸ਼ਾਮ 5:30। ਸ਼ਾਮ 6:30 ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੰਮ ਦੀਆਂ ਗੱਲਾਂ ਦੇ ਨਾਲ ਸੋਹਣੀ ਫਸਲਾਂ 'ਚ ਪਾਣੀ, ਇਸ ਵਿਸ਼ੇ 'ਤੇ ਜਾਣਕਾਰੀ ਦਿੱਤੀ ਜਾਏਗੀ। ਖੇਤੀਬਾੜੀ ਸੰਬੰਧਿਤ ਗੱਲਾਂ ਬਾਤਾਂ ਹੋਣਗੀਆਂ ਅਤੇ ਮਨੋਰੰਜਨ ਲਈ ਗੀਤ ਸੰਗੀਤ ਵੀ ਹੋਏਗਾ। ਸਵੇਰੇ 7:10 'ਤੇ ਸਾਡੇ ਦਿੱਲੀ ਕੇਂਦਰ ਤੋਂ ਵਿਸ਼ੇਸ਼ ਪ੍ਰੋਗਰਾਮ ਸੁਣੋਗੇ ਯੁਵਾ ਸ਼ਕਤੀ। ਇਸ ਪ੍ਰੋਗਰਾਮ ਦੇ ਵਿੱਚ ਖੇਡ ਮੰਤਰੀ ਮਨਸੁਖ ਮਾਂਡਵੀਆ ਜਾਣਕਾਰੀ ਦੇਣਗੇ। 7:45 'ਤੇ ਸਾਹਿਤਯ ਸੁਧਾ ਪ੍ਰੋਗਰਾਮ ਦੇ ਵਿੱਚ ਸੰਸਕ੍ਰਿਤ ਸਾਹਿਤ ਵਿੱਚ ਬਨਸਪਤੀ ਪੂਜਨ, ਇਸ ਬਾਰੇ ਡਾਕਟਰ ਸਲੋਨੀ ਭਾਰਦਵਾਜ ਦੀ ਵਾਰਤਾ ਸੁਣਾਈ ਜਾਏਗੀ। 7:55 'ਤੇ ਸਮਾਂ ਰਹੇਗਾ ਸਪੋਂਸਰਡ ਪ੍ਰੋਗਰਾਮ ਲਮਹੇ ਦਾ। 8:15 ਸੁਰਸਰਿਤਾ ਪ੍ਰੋਗਰਾਮ ਦੇ ਵਿੱਚ ਅੱਜ ਦੇ ਕਲਾਕਾਰ ਹੋਣਗੇ ਅਜੀਤ ਕੌਰ। 9:15 ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਪੋਟਲਾਈਟ। 9:30 ਸਾਹਿਤਯ ਭਾਰਤੀ ਅਤੇ 10:00 ਸੰਗੀਤ ਕਾ ਅਖਿਲ ਭਾਰਤੀ ਕਾਰਜਕ੍ਰਮ ਸਾਡੇ ਦਿੱਲੀ ਕੇਂਦਰ ਤੋਂ ਪੇਸ਼ ਕੀਤਾ ਜਾਏਗਾ। 3:00 ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਬਾਅਦ ਦੁਪਹਿਰ 3:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ 11:10 'ਤੇ ਤੁਹਾਡੇ ਵਟਸਐਪ ਰਾਹੀਂ ਅਤੇ ਤੁਹਾਡੀਆਂ ਫੋਨ ਕਾਲਸ ਰਾਹੀਂ ਆਈਆਂ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਨੂੰ ਪੂਰਾ ਕੀਤਾ ਜਾਏਗਾ। ਪ੍ਰੋਗਰਾਮ ਹੋਏਗਾ ਸੌਗਾਤ। ਇਸੇ ਪਰਚੇ ਤਹਿਤ ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ

0: मल्लम पराजितम् इति वार्ताः।
1: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਵੀਡੀਓ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ। ਸਵੇਰ ਦੇ 7 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਗੁਜਰਾਤ ਅਤੇ ਦਮਨ ਵਿੱਚ ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਅਰਥਵਿਵਸਥਾ ਨੇ ਵਿੱਤੀ ਸਾਲ 2025-26 ਵਿੱਚ ਆਪਣੀ ਮਜ਼ਬੂਤ ਗਤੀ ਬਣਾਈ। ਅਸਲ ਕੁੱਲ ਘਰੇਲੂ ਉਤਪਾਦ ਵਿੱਚ 2024-25 ਦੇ 7.1% ਦੇ ਮੁਕਾਬਲੇ 2025-26 ਵਿੱਚ 7.7% ਵਧਣ ਦਾ ਅਨੁਮਾਨ। ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਜੰਮੂ ਵਿੱਚ ਨਵੇਂ ਸਥਾਪਿਤ ਖੇਤਰੀ ਮੌਸਮ ਵਿਗਿਆਨ ਕੇਂਦਰ ਦਾ ਉਦਘਾਟਨ ਕੀਤਾ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਲੁਧਿਆਣਾ ਵਿੱਚ ਬੀਤੀ 1 ਜੂਨ ਨੂੰ ਇੱਕ ਫੈਕਟਰੀ ਦੇ ਅੰਦਰ ਸੀਵਰੇਜ ਦੇ ਜ਼ਹਿਰੀਲੇ ਧੂੰਏ ਕਾਰਨ 3 ਵਿਅਕਤੀਆਂ ਦੀ ਮੌਤ ਅਤੇ 2 ਹੋਰਾਂ ਦੇ ਜ਼ਖਮੀ ਹੋਣ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਗੁਜਰਾਤ ਅਤੇ ਦਮਨ ਵਿੱਚ ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਅਰਥਵਿਵਸਥਾ ਨੇ ਵਿੱਤੀ ਸਾਲ 2025-26 ਵਿੱਚ ਆਪਣੀ ਮਜ਼ਬੂਤ ਗਤੀ ਬਣਾਈ। ਅਸਲ ਕੁੱਲ ਘਰੇਲੂ ਉਤਪਾਦ ਵਿੱਚ 2024-25 ਦੇ 7.1% ਦੇ ਮੁਕਾਬਲੇ 2025-26 ਵਿੱਚ 7.7% ਵਧਣ ਦਾ ਅਨੁਮਾਨ। ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਜੰਮੂ ਵਿੱਚ ਨਵੇਂ ਸਥਾਪਿਤ ਖੇਤਰੀ ਮੌਸਮ ਵਿਗਿਆਨ ਕੇਂਦਰ ਦਾ ਉਦਘਾਟਨ ਕੀਤਾ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਲੁਧਿਆਣਾ ਵਿੱਚ ਬੀਤੀ 1 ਜੂਨ ਨੂੰ ਇੱਕ ਫੈਕਟਰੀ ਦੇ ਅੰਦਰ ਸੀਵਰੇਜ ਦੇ ਜ਼ਹਿਰੀਲੇ ਧੂੰਏ ਕਾਰਨ 3 ਵਿਅਕਤੀਆਂ ਦੀ ਮੌਤ ਅਤੇ 2 ਹੋਰਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਜਲੰਧਰ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਸੋਧੇ ਹੋਏ ਪਾਣੀ ਨਾਲ ਸਿੰਜਾਈ ਕਰਨ ਸੰਬੰਧੀ ਪ੍ਰੋਜੈਕਟ ਦਾ ਕੀਤਾ ਉਦਘਾਟਨ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਵਿੱਚ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਰੈਪੋ ਦਰ ਨੂੰ 5.25% ਤੇ ਬਣਾਈ ਰੱਖਣ ਦਾ ਕੀਤਾ ਫੈਸਲਾ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਪੁਲਿਸ ਤੋਂ ਜਾਂਚ ਦੀ 8 ਜੂਨ ਤੱਕ ਵੇਰਵੇ ਸਮੇਤ ਰਿਪੋਰਟ ਮੰਗੀ। CBI ਦੀ ਮੋਹਾਲੀ ਅਦਾਲਤ ਨੇ ਕਰੋੜਾਂ ਦੇ ਬੈਂਕ ਧੋਖਾਧੜੀ ਮਾਮਲੇ ਵਿੱਚ ਇੱਕ ਵਿਅਕਤੀ ਨੂੰ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਦਹਿਸ਼ਤਗਰਦੀ ਸਮੂਹ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਨ ਤੋਂ 1 ਦਿਨ ਬਾਅਦ ਅੱਜ 4 ਹੋਰ ਮੁਲਾਜ਼ਮਾਂ ਨੂੰ 5 ਪਿਸਤੌਲਾਂ, 1 ਕਿਲੋ ਤੋਂ ਵੱਧ ਹੈਰੋਇਨ ਅਤੇ 5 ਲੱਖ ਰੁਪਏ ਦੇ ਡਰੱਗ ਮਨੀ ਨਾਲ ਕਾਬੂ ਕੀਤਾ। ਪੰਜਾਬ 'ਚ ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ 'ਤੇ ਬੀਤੇ ਕੱਲ੍ਹ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ, 14 ਜ਼ਖਮੀ ਅਤੇ ਨਾਰਵੇ ਸ਼ਤਰੰਜ ਦੇ 9ਵੇਂ ਦੌਰ ਵਿੱਚ ਪ੍ਰਗਿਆਨੰਦਾ ਰਮੇਸ਼ ਬਾਬੂ ਨੇ ਭਾਰਤ ਦੇ ਹੀ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਆਪਣੀ ਖਿਤਾਬੀ ਦਾਅਵੇਦਾਰੀ ਬਰਕਰਾਰ ਰੱਖੀ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਆ ਵੇਵ 343.6 ਮੀਟਰ ਯਾਨ 873 ਕਿਲੋ ਹਰਟਸ, TRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ।

ਜੇ ਟੈਨਸ਼ਨ ਤੋਂ ਬਚਣਾ ਹੈ ਦੂਜੇ 'ਤੇ ਆਸ ਨਾ ਰੱਖਣਾ, ਦਿਲ ਵਿੱਚ ਕਿਸੇ ਨੂੰ ਬਹੁਤਾ ਖਾਸ ਨਾ ਰੱਖਣਾ। ਮਿੱਠੀਆਂ ਗੱਲਾਂ ਨਾਲ ਇੱਥੇ ਦੁਨੀਆ ਲੁੱਟ ਲੈਂਦੀ, ਬਿਨਾਂ ਪਰਖੇ ਕਿਸੇ 'ਤੇ ਅੰਨਾ ਵਿਸ਼ਵਾਸ ਨਾ ਰੱਖਣਾ। ਦੁੱਖ ਦਰਦਾਂ ਦਾ ਤੋੜ ਵੀ ਕੋਈ ਨਹੀਂ, ਅੱਗ ਪਾਣੀ ਦਾ ਜੋੜ ਵੀ ਕੋਈ ਨਹੀਂ, ਚੰਗਾ ਹੋਵੇ ਤਾਂ ਇੱਕੋ ਕਾਫੀ ਬੁੱਲਿਆ, ਬਹੁਤੇ ਯਾਰਾਂ ਦੀ ਲੋੜ ਵੀ ਕੋਈ ਨਹੀਂ। ਸੋਹਣੀ ਸਵੇਰ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਅਦਾਬ। ਹੋ ਗਏ ਹੋ ਨਾ ਮੇਰੇ ਨਾਲ ਤਿਆਰ? 8 ਵਜੇ ਤੱਕ ਦਾ ਇਹ ਸਫ਼ਰ ਤੁਸੀਂ ਤੈਅ ਕਰਨਾ ਹੈ ਅਤੇ ਇਸ ਸਫ਼ਰ ਦੇ ਦੌਰਾਨ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਨੇ, ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਅਤੇ ਅੱਜ ਦੇ ਦਿਨ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਣੀ ਹੈ ਅਤੇ ਨਾਲ ਦੀ ਨਾਲ ਅੱਜ ਕੁਝ ਖਾਸ ਸ਼ਖਸੀਅਤਾਂ ਨੂੰ ਵੀ ਅਸੀਂ ਯਾਦ ਕਰਨਾ ਹੈ। ਕਿਹੜੀਆਂ ਉਹ ਸ਼ਖਸੀਅਤਾਂ ਨੇ ਉਸ ਸਭ ਨੂੰ ਜਾਣਨ ਦੇ ਲਈ ਤੁਹਾਨੂੰ ਮੇਰੇ ਨਾਲ ਠੀਕ 8 ਵਜੇ ਤੱਕ ਬਣੇ ਰਹਿਣਾ ਪਏਗਾ ਆਕਾਸ਼ਵਾਣੀ ਜਲੰਧਰ ਅਤੇ ਪ੍ਰੋਗਰਾਮ ਸੋਹਣੀ ਸਵੇਰ ਦੇ ਨਾਲ। ਦੋਸਤੋ, ਕਹਿੰਦੇ ਆ ਕਿ ਜ਼ਿੰਦਗੀ ਅਤੇ ਰਿਸ਼ਤੇ ਦੋਨੋਂ ਬਹੁਤ ਹੀ ਅਨਮੋਲ ਹੁੰਦੇ ਆ। ਜ਼ਿੰਦਗੀ ਸਾਨੂੰ ਜੀਣਾ ਸਿਖਾਉਂਦੀ ਹੈ ਅਤੇ ਰਿਸ਼ਤੇ ਸਾਨੂੰ ਇਨਸਾਨ ਬਣਨਾ ਸਿਖਾਉਂਦੇ ਨੇ। ਜੋ ਲੋਕ ਰਿਸ਼ਤਿਆਂ ਦੀ ਕਦਰ ਕਰਦੇ ਆ ਉਹਨਾਂ ਦੀ ਜ਼ਿੰਦਗੀ ਹਮੇਸ਼ਾ ਹੀ ਖੂਬਸੂਰਤ ਬਣੀ ਰਹਿੰਦੀ ਹੈ, ਕਿਉਂਕਿ ਦੌਲਤ ਤੋਂ ਨਹੀਂ ਚੰਗੇ ਰਿਸ਼ਤਿਆਂ ਦੇ ਨਾਲ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਕੂਨ ਮਿਲਦਾ ਹੈ। ਰਿਸ਼ਤੇ ਕੁਦਰਤ ਦਾ ਇੱਕ ਉਹ ਤੋਹਫ਼ਾ ਹੁੰਦੇ ਨੇ ਜੋ ਉਮਰ ਜਿੰਨੀ ਜ਼ਿਆਦਾ ਹੁੰਦੀ ਹੈ ਉਨੇ ਹੀ ਮਜ਼ਬੂਤ ਹੁੰਦੇ ਜਾਂਦੇ ਨੇ, ਉਨੇ ਹੀ ਜ਼ਿਆਦਾ ਦੇਖਭਾਲ, ਉਨਾ ਹੀ ਜ਼ਿਆਦਾ ਸਤਿਕਾਰ, ਘੱਟ ਸ਼ਬਦ, ਜ਼ਿਆਦਾ ਸਮਝ, ਘੱਟ ਮੁਲਾਕਾਤਾਂ, ਜ਼ਿਆਦਾ ਭਾਵਨਾਵਾਂ, ਇਸ ਸਭ ਜਿਹੜੀ ਅਹਿਸਾਸਾਂ ਦੇ ਨਾਲ ਭਰੇ ਜਾਂਦੇ ਨੇ। ਅਤੇ ਕੁਝ ਰਿਸ਼ਤਿਆਂ ਨੂੰ ਸਮੇਂ ਸਿਰ ਸੰਭਾਲ ਕੇ ਰੱਖਣ ਦੀ ਬਹੁਤ ਲੋੜ ਹੁੰਦੀ ਹੈ। ਇਹਦੇ ਵਿੱਚ ਹੀ ਤੁਹਾਡੀ ਸਭ ਤੋਂ ਵੱਡੀ ਸਿਆਣਪ ਹੁੰਦੀ ਹੈ। ਪਿਆਰ, ਸਤਿਕਾਰ ਅਤੇ ਸਮਰਪਣ ਸਭ ਤੋਂ ਕੀਮਤੀ ਹੁੰਦੇ ਨੇ ਮਾਂ ਬਾਪ ਅਤੇ ਬੱਚਿਆਂ ਦੇ ਰਿਸ਼ਤੇ ਦੇ ਵਿੱਚ। ਜੀ ਹਾਂ ਦੋਸਤੋ, ਦੁਨੀਆ ਦਾ ਸਭ ਤੋਂ ਅਨਮੋਲ ਰਿਸ਼ਤਾ ਹੁੰਦਾ ਹੈ। ਤੁਹਾਡੇ ਲਈ ਉਸ ਵਿਅਕਤੀ ਤੋਂ ਵੱਧ ਸੰਪੂਰਨ ਕੋਈ ਨਹੀਂ ਹੋ ਸਕਦਾ ਜੋ ਤੁਹਾਨੂੰ ਖੁਸ਼ ਕਰ ਸਕਦਾ ਹੈ।

ਮਾਂ ਬਾਪ ਹੀ ਹੁੰਦੇ ਨੇ ਜੋ ਆਪਣੇ ਤੋਂ ਵੱਧ ਬੱਚੇ ਨੂੰ ਤਰੱਕੀ ਕਰਦਾ ਦੇਖ ਕੇ ਖੁਸ਼ ਹੁੰਦੇ ਨੇ। ਬਾਕੀ ਸਾਰੀ ਦੁਨੀਆ ਤਾਂ ਲੱਤਾਂ ਖਿੱਚਣ ਵੱਲ ਹੀ ਲੱਗ ਜਾਂਦੀ ਹੈ। ਕਿਸੇ ਰਿਸ਼ਤੇ ਨੂੰ ਬਣਾਈ ਰੱਖਣ ਦੇ ਲਈ ਤੁਹਾਨੂੰ ਸਿਰਫ ਇੱਕ ਦਿਲ ਦੀ ਲੋੜ ਹੁੰਦੀ ਹੈ, ਬਾਕੀ ਸਭ ਕੁਝ ਪੂਰੀ ਦੁਨੀਆ ਲਈ ਸਿਰਫ ਇੱਕ ਦਿਖਾਵਾ ਹੁੰਦਾ ਹੈ। ਅਗਰ ਤੁਸੀਂ ਦਿਲ ਤੋਂ ਰਿਸ਼ਤੇ ਨਿਭਾਓ ਤਾਂ ਉਹ ਰਿਸ਼ਤੇ ਤਾਂ ਉਮਰ ਨਿਭਦੇ ਨੇ। ਸੋ ਹਮੇਸ਼ਾ ਖੁਸ਼ ਰਹੋ, ਮੁਸਕਰਾਉਂਦੇ ਰਹੋ ਅਤੇ ਪੂਰੇ ਦਿਲ ਦੇ ਨਾਲ ਆਪਣੇ ਆਲੇ ਦੁਆਲੇ ਆਪਣੇ ਕਰੀਬੀ ਰਿਸ਼ਤਿਆਂ ਨੂੰ ਹਮੇਸ਼ਾ ਹੀ ਬਣਾਈ ਰੱਖੋ। ਤੁਹਾਡਾ ਅੱਜ ਦਾ ਦਿਨ ਵੀ ਮੁਸਕਰਾਹਟਾਂ ਦੇ ਨਾਲ ਅਤੇ ਆਪਣਿਆਂ ਦੇ ਪਿਆਰ ਦੇ ਨਾਲ ਭਰਪੂਰ ਹੋਵੇ, ਇਹੀ ਆਸ ਅਤੇ ਉਮੀਦ ਦੇ ਨਾਲ ਅੱਜ ਦੇ ਇਸ ਦਿਨ ਦੀ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਤੇ ਸ਼ੁਰੂਆਤ ਦੇ ਵਿੱਚ ਇੱਕ ਖੂਬਸੂਰਤ ਗੀਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ।

ਜੀ ਦੋਸਤੋ, ਲੋਕ ਧਨ ਲੱਭ ਰਹੇ ਨੇ, ਅਹੁਦੇ ਲੱਭ ਰਹੇ ਨੇ, ਹੰਕਾਰ ਲਈ ਨਵੇਂ ਨਵੇਂ ਸ਼ਿੰਗਾਰ ਲੱਭ ਰਹੇ ਨੇ। ਬਹੁਤ ਥੋੜ੍ਹੇ ਜਿਹੇ ਲੋਕ ਧਰਤੀ ਨੇ ਜੋ ਆਪਣੇ ਆਪ ਨੂੰ ਸੱਚ ਨੂੰ ਲੱਭ ਰਹੇ ਨੇ। ਇਹਨਾਂ ਥੋੜ੍ਹੇ ਜਿਹੇ ਲੋਕਾਂ ਕਰਕੇ ਹੀ ਜੀਵਨ ਦੇ ਵਿੱਚ ਨਮਕ ਹੈ, ਨਹੀਂ ਤਾਂ ਸਭ ਕੁਝ ਬੇਸਵਾਦ ਜਿਹਾ ਇੰਨਾ ਹੋ ਜਾਵੇ। ਇੱਕ ਤੁਹਾਡੇ ਨਾਲ ਛੋਟੀ ਜਿਹੀ ਕਹਾਣੀ ਸਾਂਝੀ ਕਰਨ ਜਾ ਰਹੀ ਹੈ ਅਤੇ ਇਸ ਕਹਾਣੀ ਦੇ ਵਿੱਚ ਹੀ ਅੱਜ ਦਾ ਵਿਚਾਰ ਲੁਕਿਆ ਹੋਇਆ ਹੈ ਜਿਸ ਬਾਰੇ ਆਪਾਂ ਸਾਰੇ ਗੱਲ ਕਰਾਂਗੇ। ਜੀ ਹਾਂ ਦੋਸਤੋ, ਇੱਕ ਭੋਲਾ ਭਾਲਾ ਨੌਜਵਾਨ ਕਿਸਾਨ ਜ਼ਿੰਦਗੀ ਵਿੱਚ ਪਹਿਲੀ ਵਾਰੀ ਪਹਾੜਾਂ ਦੀ ਯਾਤਰਾ 'ਤੇ ਜਾ ਰਿਹਾ ਸੀ। ਉਹ ਪਹਾੜ ਭਾਵੇਂ ਉਸ ਦੇ ਪਿੰਡ ਤੋਂ ਬਹੁਤੀ ਦੂਰ ਨਹੀਂ ਸਨ, ਪਰ ਫਿਰ ਵੀ ਹੁਣ ਤੱਕ ਉਹ ਉਹਨਾਂ ਤੱਕ ਕਦੇ ਨਹੀਂ ਸੀ ਜਾ ਸਕਿਆ। ਹਰਿਆਲੀ ਨਾਲ ਢੱਕੀਆਂ ਉਹਨਾਂ ਪਹਾੜਾਂ ਦੀਆਂ ਚੋਟੀਆਂ ਉਸ ਨੂੰ ਆਪਣੇ ਖੇਤਾਂ ਵਿੱਚੋਂ ਹੀ ਦਿਖਾਈ ਦਿੰਦੀਆਂ ਸਨ। ਬਹੁਤ ਵਾਰ ਉਹਨਾਂ ਨੂੰ ਨੇੜਿਓਂ ਦੇਖਣ ਦੀ ਇੱਛਾ ਉਸ ਦੇ ਮਨ ਦੇ ਵਿੱਚ ਪ੍ਰਬਲ ਵੀ ਹੋ ਜਾਂਦੀ ਸੀ, ਪਰ ਕਦੇ ਕਿਸੇ ਅਤੇ ਕਦੇ ਕਿਸੇ ਕਾਰਨ ਇਹ ਮਾਮਲਾ ਟਾਲ ਮਟੋਲ ਹੋ ਜਾਂਦਾ ਸੀ ਅਤੇ ਉਹ ਉੱਥੇ ਨਹੀਂ ਸੀ ਜਾ ਸਕਿਆ। ਪਿਛਲੀ ਵਾਰ ਤਾਂ ਉਹ ਬਸ ਇਸ ਲਈ ਰੁਕ ਗਿਆ ਸੀ ਕਿਉਂਕਿ ਉਸ ਕੋਲ ਲਾਲਟੇਨ ਨਹੀਂ ਸੀ ਅਤੇ ਪਹਾੜਾਂ ਤੱਕ ਜਾਣ ਲੱਗਿਆ ਰਾਤ ਹੋ ਜਾਣੀ ਸੀ ਅਤੇ ਉਂਝ ਵੀ ਸਫ਼ਰ ਰਾਤ ਨੂੰ ਕਰਨਾ ਜ਼ਰੂਰੀ ਸੀ ਕਿਉਂਕਿ ਜਦੋਂ ਸੂਰਜ ਨਿਕਲ ਆਉਂਦਾ ਹੈ ਤਾਂ ਗਰਮੀ ਕਰਕੇ ਔਖਾ ਸਫ਼ਰ ਹੋਰ ਵੀ ਔਖਾ ਹੋ ਜਾਂਦਾ ਹੈ। ਆਖਿਰ ਇੱਕ ਦਿਨ ਉਹ ਲਾਲਟਨ ਵੀ ਲੈ ਆਇਆ ਅਤੇ ਪਹਾੜਾਂ 'ਤੇ ਜਾਣ ਦੀ ਖੁਸ਼ੀ ਕਾਰਨ ਸਾਰੀ ਰਾਤ ਚੱਜ ਨਾਲ ਸੌਂ ਵੀ ਨਾ ਸਕਿਆ। ਰਾਤ ਦੇ 2 ਵਜੇ ਉਹ ਉੱਠ ਕੇ ਪਹਾੜਾਂ ਵੱਲ ਤੁਰ ਪਿਆ, ਪਰ ਪਿੰਡੋਂ ਬਾਹਰ ਆਉਂਦਿਆਂ ਹੀ ਉਹ ਰੁਕ ਗਿਆ। ਉਸ ਦੇ ਮਨ ਦੇ ਵਿੱਚ ਇੱਕ ਚਿੰਤਾ ਅਤੇ ਦੁਚੁੱਤੀ ਪੈਦਾ ਹੋ ਗਈ। ਜਿਵੇਂ ਹੀ ਉਹ ਪਿੰਡ ਤੋਂ ਬਾਹਰ ਆਇਆ ਉਸਨੇ ਦੇਖਿਆ ਕਿ ਮੱਸਿਆ ਦੀ ਰਾਤ ਸੀ ਅਤੇ ਦੂਰ ਦੂਰ ਤੱਕ ਘੁੱਪ ਹਨੇਰਾ ਸੀ। ਬੇਸ਼ੱਕ ਉਸ ਦੇ ਕੋਲ ਲਾਲਟੇਨ ਸੀ, ਪਰ ਉਸ ਦੀ ਰੋਸ਼ਨੀ ਤਾਂ ਮਸਾਂ 10 ਕੁ ਕਦਮਾਂ ਤੱਕ ਹੀ ਜਾ ਰਹੀ ਸੀ ਅਤੇ ਸਫ਼ਰ 10 ਮੀਲ ਦਾ ਸੀ। ਉਹ ਸੋਚਣ ਲੱਗ ਜਾਣ ਲੱਗਾ ਕਿ 10 ਮੀਲ ਅਤੇ ਰੋਸ਼ਨੀ ਹੈ ਕੇਵਲ 10 ਕਦਮਾਂ ਦੀ, ਤਾਂ ਇਹ ਕਿਵੇਂ ਪੂਰਾ ਹੋਵੇਗਾ? ਇੰਨੇ ਘੁੱਪ ਹਨੇਰੇ ਵਿੱਚ ਇੰਨੀ ਛੋਟੀ ਲਾਲਟੇਨ ਨੂੰ ਲੈ ਕੇ ਜਾਣਾ ਕੀ ਠੀਕ ਰਹੇਗਾ? ਇਹ ਤਾਂ ਛੋਟੀ ਜਿਹੀ ਕਿਸ਼ਤੀ ਨੂੰ ਸਮੁੰਦਰ ਵਿੱਚ ਲਿਜਾਣ ਵਾਂਗ ਹੀ ਹੈ। ਉਹ ਪਿੰਡ ਦੇ ਬਾਹਰ ਬੈਠ ਕੇ ਸੂਰਜ ਦੇ ਚੜ੍ਹਨ ਦੀ ਉਡੀਕ ਕਰਨ ਲੱਗਾ। ਉਦੋਂ ਹੀ ਉਸਨੇ ਦੇਖਿਆ ਕਿ ਕੋਲ ਦੇ ਪਿੰਡ ਦਾ ਇੱਕ ਬੁੱਢਾ ਆਦਮੀ ਉਹਨਾਂ ਪਹਾੜਾਂ ਵੱਲ ਜਾ ਰਿਹਾ ਸੀ। ਉਸ ਦੇ ਹੱਥ ਵਿੱਚ ਤਾਂ ਹੋਰ ਵੀ ਛੋਟੀ ਲਾਲਟੇਨ ਸੀ। ਉਸ ਨੇ ਆਵਾਜ਼ ਦੇ ਕੇ ਉਸ ਬੁੱਢੇ ਵਿਅਕਤੀ ਨੂੰ ਰੋਕਿਆ ਅਤੇ ਉਸ ਨੂੰ ਆਪਣੀ ਦੁਵਿਧਾ ਦੱਸੀ ਤਾਂ ਬੁੱਢਾ ਉੱਚੀ ਉੱਚੀ ਹੱਸਣ ਲੱਗ ਗਿਆ ਅਤੇ ਕਹਿਣ ਲੱਗਾ, ਪਾਗਲ, ਤੂੰ ਪਹਿਲਾਂ 10 ਕਦਮ ਤਾਂ ਤੁਰ, ਜਿੰਨੀ ਦੂਰ ਤੂੰ ਦੇਖ ਸਕਦਾ ਹੈ ਉਨਾ ਦੂਰ ਤਾਂ ਅੱਗੇ ਵੱਧ, ਜਿੱਥੋਂ ਤੱਕ ਰਸਤਾ ਦਿਸ ਰਿਹਾ ਹੈ ਉੱਥੋਂ ਤੱਕ ਤਾਂ ਤੁਰ, ਉਸ ਤੋਂ ਅੱਗੇ ਦਾ ਰਸਤਾ ਉੱਥੇ ਪਹੁੰਚ ਕੇ ਦਿਸਣ ਲੱਗ ਪਵੇਗਾ। ਜੇ 1 ਕਦਮ ਦਿਖਦਾ ਹੋਵੇ ਤਾਂ ਉਸ ਦੇ ਸਾਰੇ ਸਹਾਰੇ ਹੀ ਸਾਰੀ ਧਰਤੀ ਦੀ ਪਰਿਕਰਮਾ ਕੀਤੀ ਜਾ ਸਕਦੀ ਹੈ। ਅਤੇ ਫਿਰ ਉਹ ਕਿਸਾਨ ਸਮਝ ਗਿਆ, ਉਹ ਉੱਠਿਆ ਅਤੇ ਤੁਰ ਪਿਆ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਪਹਾੜਾਂ 'ਤੇ ਸੀ। ਜੀਵਨ ਦੇ ਮਾਰਗ ਦੇ ਵਿੱਚ ਅਸੀਂ ਵੀ ਉਸ ਬਜ਼ੁਰਗ ਵਿਅਕਤੀ ਦੀ ਸਿੱਖਿਆ ਨੂੰ ਯਾਦ ਰੱਖਣਾ ਹੈ। ਦੋਸਤੋ, ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ, ਤੁਸੀਂ ਬੈਠੇ ਕਿਉਂ, ਉੱਠੋ ਅਤੇ ਚੱਲੋ। ਜੋ ਸੋਚਦਾ ਹੈ ਉਹ ਨਹੀਂ, ਜੋ ਤੁਰਦਾ ਹੈ ਸਿਰਫ ਉਹੀ ਪਹੁੰਚਦਾ ਹੈ ਆਪਣੀਆਂ ਮੰਜ਼ਿਲਾਂ ਤੱਕ। ਯਾਦ ਰੱਖੋ ਕਿ ਇੰਨਾ ਵਿਵੇਕ, ਇੰਨੀ ਰੋਸ਼ਨੀ ਹਰੇਕ ਦੇ ਕੋਲ ਹੁੰਦੀ ਹੈ ਕਿ ਉਸ ਨਾਲ ਘੱਟੋ ਘੱਟ 10 ਕਦਮ ਦੂਰ ਤੱਕ ਦੇਖ ਸਕੇ, ਅਤੇ ਇੰਨਾ ਹੀ ਜ਼ਿੰਦਗੀ ਦੇ ਵਿੱਚ ਕਾਫੀ ਹੁੰਦਾ। ਜ਼ਿੰਦਗੀ ਦੇ ਵਿੱਚ ਆਪਣੀਆਂ ਮੰਜ਼ਿਲਾਂ 'ਤੇ ਪਹੁੰਚਣ ਦੇ ਲਈ ਛੋਟੇ ਛੋਟੇ ਕਦਮਾਂ ਦਾ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਅਤੇ ਜੇਕਰ ਪਰਮਾਤਮਾ ਤੱਕ ਵੀ ਪਹੁੰਚ ਬਣਾਉਣ ਦਾ ਤੁਸੀਂ ਉਦੇਸ਼ ਰੱਖਿਆ ਨਾ, ਉਸ ਦੇ ਲਈ ਵੀ ਹਰ ਵੇਲੇ ਇਹ ਨਹੀਂ ਕਿ 24 ਘੰਟੇ ਤੁਹਾਡੇ

ਜ਼ੁਬਾਨ ਤੇ ਪਰਮਾਤਮਾ ਦਾ ਨਾਮ ਰਵੇ। ਦਿਨ ਦੇ 24 ਪਹਿਰ ਵੀ ਤੁਸੀਂ ਉਸ ਪਰਮਾਤਮਾ ਨੂੰ ਅਗਰ ਦਿਲੋਂ ਯਾਦ ਕਰ ਲੈਂਦੇ ਹੋ ਤਾਂ ਤੁਹਾਡੇ ਜਿਹੜੇ ਪ੍ਰਾਰਥਨਾਵਾਂ ਆ ਉਹ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ, ਤੁਹਾਡੇ ਰਸਤੇ ਪਰਮਾਤਮਾ ਤੱਕ ਪਹੁੰਚਣ ਦੇ ਲਈ ਬਣਨੇ ਸ਼ੁਰੂ ਹੋ ਜਾਂਦੇ ਨੇ। ਦੋਸਤੋ, ਕੀ ਕਦੇ ਤੁਸੀਂ ਸੋਚਿਆ ਕਿ ਜੇ ਸਭ ਕੁਛ ਹੀ ਆਸਾਨ ਹੁੰਦਾ, ਸਭ ਕੁਛ ਸਾਨੂੰ ਆਸਾਨੀ ਦੇ ਨਾਲ ਹੀ ਮਿਲ ਜਾਂਦਾ ਤਾਂ ਕੀ ਅਸੀਂ ਮਜ਼ਬੂਤ ਬਣਦੇ? ਜੇ ਹਰ ਮੋੜ ਇੱਕ ਸਿੱਧੀ ਲਾਈਨ ਹੁੰਦਾ ਤਾਂ ਅਸੀਂ ਕਿਵੇਂ ਆਪਣਾ ਰਸਤਾ ਪਛਾਣਦੇ? ਅਤੇ ਜੇ ਅਸੀਂ ਕਦੇ ਠੋਕਰ ਹੀ ਨਾ ਖਾਈ ਹੁੰਦੀ ਤਾਂ ਅਸੀਂ ਆਪਣੇ ਆਪ ਨੂੰ ਸੰਤੁਲਿਤ ਕਰਨਾ ਕਿਵੇਂ ਸਿੱਖਦੇ? ਜੇ ਸਾਡੇ ਦਿਲ ਕਦੇ ਟੁੱਟਦੇ ਹੀ ਨਾ ਤਾਂ ਅਸੀਂ ਉਹਨਾਂ ਨੂੰ ਕਿਵੇਂ ਸੁਧਾਰਨਾ ਹੈ, ਕਿਵੇਂ ਆਪਣੇ ਦਰਦਾਂ ਨੂੰ ਭੁੱਲਣਾ ਹੈ, ਕਿੱਦਾਂ ਸਿੱਖਾਂਗੇ? ਅਤੇ ਜੇ ਹਾਲਾਤ ਕਦੇ ਬਦਲਦੇ ਹੀ ਨਾ ਤਾਂ ਅਸੀਂ ਅੱਗੇ ਵਧਣ ਦਾ ਕਾਰਨ ਕਿਵੇਂ ਲੱਭਾਂਗੇ? ਸ਼ਾਇਦ ਜ਼ਿੰਦਗੀ ਦਾ ਅਰਥ ਇਹੀ ਹੈ, ਜਿੱਥੇ ਟੁੱਟਣਾ ਜ਼ਰੂਰੀ ਹੈ ਦੁਬਾਰਾ ਜੁੜਨ ਦੇ ਲਈ, ਜਿੱਥੇ ਡਿੱਗਣਾ ਜ਼ਰੂਰੀ ਹੈ ਮੁੜ ਸਥਾਪਿਤ ਹੋਣ ਦੇ ਲਈ, ਅਤੇ ਜਿੱਥੇ ਖਿੰਡਣਾ ਜ਼ਰੂਰੀ ਹੈ ਦੁਬਾਰਾ ਚਮਕਣ ਦੇ ਲਈ। ਸੋ ਆਪਣੇ ਰਸਤਿਆਂ 'ਤੇ ਚੱਲੋ, ਮੰਜ਼ਿਲ ਤੁਹਾਡਾ ਇੰਤਜ਼ਾਰ ਕਰ ਰਹੀ ਹੈ।

ਜੀ ਦੋਸਤੋ, ਹੁਨਰ ਇਕੱਲਾ ਖਰਾਬ ਚੀਜ਼ਾਂ ਨੂੰ ਆਪਣੀ ਕਾਰੀਗਰੀ ਨਾਲ ਠੀਕ ਕਰਨਾ ਹੀ ਹੁਨਰ ਨਹੀਂ ਹੈ। ਕਿਸੇ ਦੀ ਬਣਾਈ ਫੋਟੋ ਦੇਖ ਦਿਲ ਅਸ਼ਸ਼ ਕਰ ਉੱਠੇ, ਕਿਸੇ ਦੀ ਕਵਿਤਾ ਪੜ੍ਹ ਦਿਲ ਵਾਹਵਾ ਕਰ ਉੱਠੇ, ਕਿਸੇ ਦੇ ਬੈਰਾਗਮਈ ਬੋਲ ਸੁਣ ਨੀਰ ਵਹਿ ਉੱਠੇ। ਅੱਖਰਾਂ ਨੂੰ ਸ਼ਬਦਾਂ ਵਿੱਚ ਪਰੋਣਾ ਅਤੇ ਫਿਰ ਸਲੀਕੇ ਨਾਲ ਸਜਾਉਣਾ, ਜ਼ਿੰਦਗੀ ਦੀ ਆਸ ਛੱਡ ਚੁੱਕੇ ਨੂੰ ਆਪਣੇ ਸ਼ਬਦਾਂ ਦੇ ਨਾਲ ਮੁੜ ਹੱਲਾਸ਼ੇਰੀ ਦੀ ਲੀਹ 'ਤੇ ਲਿਆਉਣਾ ਵੀ ਇੱਕ ਹੁਨਰ ਹੁੰਦਾ ਹੈ, ਕਿਉਂਕਿ ਇਸ ਹੁਨਰ ਦੇ ਸਦਕਾ ਹੀ ਇਤਿਹਾਸ ਦੇ ਵਿੱਚ ਸ਼ਖਸੀਅਤਾਂ ਭਰੀਆਂ ਹੋਈਆਂ ਨੇ ਵੀ ਜਿਹੜੀਆਂ ਆਪਣੇ ਹੁਨਰ ਸਦਕਾ ਸੁਨਹਿਰੀ ਅੱਖਰਾਂ ਦੇ ਨਾਲ ਆਪਣਾ ਨਾਮ ਇਤਿਹਾਸ ਦੇ ਵਿੱਚ ਦਰਜ ਕਰਵਾਉਂਦੀਆਂ ਨੇ ਅਤੇ ਕਈ ਘਟਨਾਵਾਂ ਅਜਿਹੀਆਂ ਹੋ ਜਾਂਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ। ਅਤੇ ਹਰ ਦਿਨ ਆਪਣੇ ਨਾਲ ਕੁਝ ਖਾਸ ਦਾਤਾਂ ਲੈ ਕੇ ਆਉਂਦਾ ਹੈ, ਹਰ ਦਿਨ ਦੀ ਆਪਣੀ ਇੱਕ ਮਹੱਤਤਾ ਹੁੰਦੀ ਹੈ। ਅਤੇ ਅੱਜ ਦਾ ਦਿਨ 6 ਜੂਨ ਦਾ ਦਿਨ ਹੈ ਜੀ, ਦਿਨ ਹੈ ਸ਼ਨੀਵਾਰ ਅਤੇ ਸਾਲ 2026 ਦਾ 157ਵਾਂ ਦਿਨ ਹੈ। ਅਤੇ ਅੱਜ ਤੋਂ ਬਾਅਦ ਸਾਲ ਦੇ 208 ਦਿਨ ਬਾਕੀ ਰਹਿ ਜਾਂਦੇ ਨੇ। ਅਤੇ ਜਦੋਂ ਅਸੀਂ ਘਟਨਾਵਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਅੱਜ ਦੇ ਦਿਨ 1674 ਵਿੱਚ ਸ਼ਿਵਾ ਜੀ ਨੇ ਆਪਣੇ ਆਪ ਨੂੰ ਭਾਰਤ ਦਾ ਰਾਜਾ ਬਣਾਇਆ ਸੀ। ਇਸੇ ਤਰ੍ਹਾਂ 1867 ਦੇ ਵਿੱਚ ਆਜ਼ਾਦੀ ਘੁਲਾਟੀਏ ਬਾਬਾ ਖੜਕ ਸਿੰਘ ਦਾ ਜਨਮ ਸਿਆਲਕੋਟ ਵਿਖੇ ਹੋਇਆ ਸੀ। 1903 ਦੇ ਵਿੱਚ ਅੱਜ ਦੇ ਦਿਨ ਹੀਰਾ ਲਾਲ ਸੇਨ ਨੇ ਜਬਾਕੂਸੁਮ ਅਤੇ ਐਡਵਰਡਸ ਟੋਨਿਕ ਲਈ ਪਹਿਲੇ ਭਾਰਤੀ ਇਸ਼ਤਿਹਾਰੀ ਦ੍ਰਿਸ਼ਾਂ ਦੀ ਸ਼ੂਟਿੰਗ ਕੀਤੀ ਸੀ। 1929 ਵਿੱਚ ਭਾਰਤੀ ਫਿਲਮ ਅਦਾਕਾਰ ਅਤੇ ਸੰਸਦ ਮੈਂਬਰ ਸੁਨੀਲ ਦੱਤ ਦਾ ਜਨਮ ਹੋਇਆ ਸੀ, ਜਿਨ੍ਹਾਂ ਦੇ ਬਾਰੇ ਅਸੀਂ ਪੂਰੇ ਤੁਹਾਨੂੰ ਅੱਗੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦੇਵਾਂਗੇ। 1970 ਦੇ ਵਿੱਚ ਭਾਰਤੀ ਕ੍ਰਿਕਟਰ ਸੁਨੀਲ ਜੋਸ਼ੀ ਦਾ ਵੀ ਜਨਮ ਹੋਇਆ ਸੀ। 1990 ਵਿੱਚ ਭਾਰਤ ਸਰਕਾਰ ਨੇ ਪਾਸਪੋਰਟਾਂ ਦੀ ਵੈਧਤਾ ਨੂੰ 10 ਸਾਲ ਤੱਕ ਵਧਾਉਣ ਦਾ ਫੈਸਲਾ ਕੀਤਾ ਸੀ। 1997 ਦੇ ਵਿੱਚ ਅੱਜ ਦੇ ਦਿਨ ਅਮਰੀਕੀ ਕਾਂਗਰਸ ਨੇ ਮਦਰ ਟੈਰੇਸਾ ਨੂੰ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਸੀ। 1999 ਦੇ ਵਿੱਚ ਅੱਜ ਦੇ ਦਿਨ ਪੇਸ ਭੂਪਤੀ ਨੇ ਫਾਈਨਲ ਵਿੱਚ ਗੋਰਨ ਇਵਾਨੀ ਸੇਵਿਕ ਅਤੇ ਜੈਫ ਟਾਰਿੰਗੋ ਨੂੰ ਹਰਾ ਕੇ ਆਪਣਾ ਪਹਿਲਾ ਗ੍ਰੈਂਡ ਸਲੈਮ ਡਬਲਜ਼ ਤਾਜ ਜਿੱਤਿਆ ਸੀ। ਇਸੇ ਤਰ੍ਹਾਂ 2004 ਦੇ ਵਿੱਚ ਭਾਰਤੀ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਵਿੱਚ ਭਾਰਤ ਦੇ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ ਦੁਆਰਾ ਤਾਮਿਲ ਨੂੰ ਕਲਾਸੀਕਲ ਭਾਸ਼ਾ ਵਜੋਂ ਅੱਜ ਦੇ ਦਿਨ ਸਥਾਪਿਤ ਕੀਤਾ ਗਿਆ ਸੀ। ਹੋਰ ਵੀ ਬਹੁਤ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਅਸੀਂ ਯਾਦ ਕਰਨਾ ਹੈ ਅਤੇ ਉਹਨਾਂ ਦੇ ਬਾਰੇ ਵੀ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰਦੇ ਰਵਾਂਗੇ, ਪਰ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਗੀਤ ਦਾ ਸਾਥ ਹੋਣਾ ਵੀ ਬਣਦਾ ਹੈ। ਅਤੇ ਗੀਤ ਤੋਂ ਬਾਅਦ ਤੁਹਾਡੇ ਨਾਲ ਫਿਰ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ।

ਜੀ ਦੋਸਤੋ, ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੋਹਣੀ ਸਵੇਰ ਪ੍ਰੋਗਰਾਮ ਸੁਣ ਰਹੇ ਹੋ ਮੇਰੇ ਪੂਜਾ ਹਾਂਡਾ ਦੇ ਨਾਲ। ਅਤੇ ਦੋਸਤੋ, ਤੁਹਾਨੂੰ ਪਤਾ ਹੈ ਕਿ ਤੁਸੀਂ ਕੱਲ੍ਹ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਅਤੇ ਆਪਣੇ ਅੱਜ ਨੂੰ ਬਿਹਤਰ ਬਣਾ ਲੈਂਦੇ ਹੋ। ਕੱਲ੍ਹ ਜਦ ਵੀ ਆਉਂਦਾ ਹੈ, ਅੱਜ ਬਣ ਕੇ ਹੀ ਆਉਂਦਾ ਹੈ, ਅਤੇ ਤੁਸੀਂ ਉਸ ਅੱਜ ਨੂੰ ਵੀ ਕਿਸੇ ਹੋਰ ਕੱਲ੍ਹ ਦੀ ਉਮੀਦ ਦੇ ਵਿੱਚ ਛੱਡ ਦਿੰਦੇ ਹੋ। ਕੱਲ ਕਰਦੇ ਸਾਰੇ ਅੱਜ ਖਤਮ ਹੋ ਜਾਂਦੇ ਨੇ ਅਤੇ ਤੁਹਾਨੂੰ ਪਤਾ ਵੀ ਨਹੀਂ ਚੱਲਦਾ। ਅਤੇ ਇਹੋ ਜਿਹਾ ਇੱਕ ਸਿਧਾਂਤ ਵੀ ਅਸੀਂ ਭੌਤਿਕ ਵਿਗਿਆਨ ਦੇ ਵਿੱਚ ਖੋਜ ਕੇ ਤੁਹਾਡੇ ਤੱਕ ਲਿਆਉਂਦੇ ਹਾਂ ਵੀ ਜਿਸ ਦੇ ਬਾਰੇ ਤੁਹਾਡੇ ਸਾਰਿਆਂ ਨਾਲ ਜਾਣਕਾਰੀ ਸਾਂਝੀ ਕਰਨੀ ਤਾਂ ਬਣਦਾ ਹੈ, ਕਿਉਂਕਿ ਇਹ ਬੜਾ ਹੀ ਰੋਚਕਤਾ ਆਪਣੇ ਆਪ ਦੇ ਵਿੱਚ ਰੱਖਦਾ। ਕਹਿੰਦੇ ਕਿ ਜੇਕਰ ਤੁਸੀਂ 15 ਸਾਲ ਦੇ ਹੋ ਅਤੇ ਜੇਕਰ ਤੁਸੀਂ 5 ਸਾਲ ਸਪੇਸ ਦੇ ਵਿੱਚ ਪ੍ਰਕਾਸ਼ ਦੀ ਗਤੀ ਨਾਲ ਯਾਤਰਾ ਕਰਦੇ ਹੋਏ ਵਾਪਸ ਆਉਂਦੇ ਹੋਏ ਬਿਤਾਉਂਦੇ ਹੋ ਤਾਂ ਤੁਹਾਡੀ ਉਮਰ 20 ਸਾਲ ਹੋਵੇਗੀ, ਪਰ ਧਰਤੀ 'ਤੇ ਤੁਹਾਡਾ 15 ਸਾਲ ਦਾ ਦੋਸਤ 65 ਸਾਲ ਦਾ ਹੋਵੇਗਾ। ਇਹ ਸਮੇਂ ਦੇ ਫੈਲਾਅ ਦੇ ਸਿਧਾਂਤ ਨੂੰ ਦਰਸਾਉਂਦਾ। ਉਸ ਨੇ 15 ਸਾਲ ਦੀ ਉਮਰ ਦੇ ਵਿੱਚ ਪੁਲਾੜ ਯਾਤਰਾ ਸ਼ੁਰੂ ਕੀਤੀ ਅਤੇ ਸਿਰਫ 5 ਸਾਲ ਬਾਅਦ ਵਾਪਸ ਆਇਆ, ਪਰ ਧਰਤੀ 'ਤੇ ਇੱਕ ਪੂਰੀ ਪੀੜ੍ਹੀ ਬੁੱਢੀ ਹੋ ਗਈ ਸੀ। ਇਹ ਵਿਗਿਆਨ ਤੁਹਾਨੂੰ ਇੱਕ ਗੱਪ ਵਾਂਗ ਲੱਗਦਾ ਹੈ ਨਾ, ਪਰ ਇਹ ਆਧੁਨਿਕ ਭੌਤਿਕ ਵਿਗਿਆਨ ਦਾ ਸਭ ਤੋਂ ਹੈਰਾਨ ਕਰਨ ਵਾਲਾ ਸੱਚ ਹੈ ਦੋਸਤੋ। ਇਸ ਨੂੰ ਸਮਾਂ ਫੈਲਾ ਕਿਹਾ ਜਾਂਦਾ ਹੈ, ਜਿਸ ਦਾ ਆਧਾਰ ਅਲਬਰਟ ਆਈਨਸਟਾਈਨ ਨੇ 1905 ਵਿੱਚ ਜਰਮਨੀ ਵਿੱਚ ਪ੍ਰਕਾਸ਼ਿਤ ਆਪਣੀ ਥਿਊਰੀ ਆਫ ਸਪੈਸ਼ਲ ਰੈਲੇਟਿਵਿਟੀ ਵਿੱਚ ਰੱਖਿਆ ਸੀ। ਇਹ ਸਿਧਾਂਤ ਸਾਨੂੰ ਦੱਸਦਾ ਹੈ ਕਿ ਜਿਵੇਂ ਜਿਵੇਂ ਕੋਈ ਵਸਤੂ ਪ੍ਰਕਾਸ਼ ਦੀ ਗਤੀ ਦੇ ਨੇੜੇ ਆਉਂਦੀ ਹੈ, ਸਮਾਂ ਉਸ ਲਈ ਹੌਲੀ ਹੌਲੀ ਬੀਤਦਾ ਜਾਪਦਾ ਹੈ। ਇਸ ਲਈ ਪੁਲਾੜ ਯਾਤਰੀ ਛੋਟੀ ਉਮਰ ਦੇ ਵਿੱਚ ਵਾਪਸ ਆ ਸਕਦੇ ਸਨ, ਜਦੋਂ ਕਿ ਧਰਤੀ 'ਤੇ ਦਹਾਕੇ ਬੀਤ ਗਏ ਹੋਣਗੇ। ਮਨੁੱਖ ਅਜੇ ਤੱਕ ਰੋਸ਼ਨੀ ਦੀ ਗਤੀ ਨਾਲ ਯਾਤਰਾ ਕਰਨ ਦੇ ਯੋਗ ਨਹੀਂ ਹੋਏ ਹਨ, ਪਰ ਤੇਜ਼ ਰਫ਼ਤਾਰ ਵਾਲੇ ਪਰਮਾਣੂ ਕਣਾਂ ਅਤੇ ਬਹੁਤ ਹੀ ਸਟੀਕ ਘੜੀਆਂ ਦੇ ਪ੍ਰਯੋਗਾਂ ਨੇ ਇਸ ਪ੍ਰਭਾਵ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਸਮਾਂ ਹਰ ਜਗ੍ਹਾ ਇੱਕੋ ਜਿਹਾ ਨਹੀਂ ਵਗਦਾ ਅਤੇ ਭਵਿੱਖ ਦੀ ਲੰਬੇ ਸਮੇਂ ਦੀ ਪੁਲਾੜ ਯਾਤਰਾ ਬੁਢਾਪੇ ਬਾਰੇ ਮਨੁੱਖੀ ਸਮਝ ਨੂੰ ਬਦਲ ਸਕਦੀ ਹੈ। ਜੀ, ਇਹ ਤਾਂ ਰਹੀ ਖੋਜ ਦੀ ਗੱਲ, ਅਤੇ ਹੁਣ ਇੱਕ ਖੋਜ ਅਸੀਂ ਜਦੋਂ ਸੈਲੀਬ੍ਰਿਟੀਜ਼ ਦੀ ਗੱਲ ਕਰਦੇ ਹਾਂ, ਉਹਨਾਂ ਦੇ ਬਾਰੇ ਜਾਣਦੇ ਹਾਂ ਅਤੇ ਦੇਖਦੇ ਹਾਂ ਵੀ ਅੱਜ ਦਾ ਦਿਨ ਨੇਹਾ ਕੱਕੜ ਜੀ ਲਈ ਵੀ ਖਾਸ ਹੈ, ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਹੈ। ਬਾਲੀਵੁੱਡ ਦੀ ਮਸ਼ਹੂਰ ਅਤੇ ਪ੍ਰਤਿਭਾਸ਼ਾਲੀ ਗਾਇਕਾ ਨੇਹਾ ਕੱਕੜ ਦੇ ਜਨਮ ਦਿਨ ਨੂੰ ਅੱਜ ਜਨਮ ਦਿਨ ਮਨਾ ਰਹੇ ਹਾਂ ਅਤੇ ਅਸੀਂ ਉਹਨਾਂ ਨੂੰ ਬਹੁਤ ਬਹੁਤ ਹੈਪੀ ਬਰਥਡੇ ਵਿਸ਼ ਕਰਦੇ ਹਾਂ। ਉਹਨਾਂ ਨੇ ਆਪਣੀ ਮਿੱਠੀ ਅਤੇ ਜੋਸ਼ੀਲੀ ਆਵਾਜ਼ ਨਾਲ ਸੰਗੀਤ ਦੀ ਦੁਨੀਆ ਦੇ ਵਿੱਚ ਇੱਕ ਖਾਸ ਪਹਿਚਾਣ ਬਣਾਈ ਹੈ। ਨੇਹਾ ਦੀ ਖਾਸੀਅਤ ਇਹ ਹੈ ਕਿ ਉਹ ਸਿਰਫ ਗਾਉਂਦੀ ਨਹੀਂ, ਸਗੋਂ ਆਪਣੇ

ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਨੂੰ ਛੂਹ ਲੈਂਦੀ ਹੈ। ਚਾਹੇ ਸਟੇਜ ਸ਼ੋਅ ਦੀ ਗੱਲ ਕਰ ਲਈਏ, ਫਿਲਮੀ ਗੀਤਾਂ ਦੀ ਗੱਲ ਕਰ ਲਈਏ, ਉਹ ਆਪਣੀ ਐਨਰਜੀ ਅਤੇ ਪੈਸ਼ਨ ਦੇ ਨਾਲ ਮੰਚ ਨੂੰ ਰੋਸ਼ਨ ਕਰ ਦਿੰਦੀ ਹੈ। ਅਤੇ ਫਿਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵੀ ਆਓ, ਉਹਨਾਂ ਦੇ ਗੀਤ ਰਾਹੀਂ ਉਹਨਾਂ ਨੂੰ ਵਰਡੇ ਵਿਸ਼ ਦੇ ਕੇ ਅਸੀਂ ਵੀ ਯਾਦ ਕਰ ਲੈਂਦੇ ਹਾਂ।

ਬਿਲਕੁਲ ਭੰਗੜਾ ਪਾਉਂਦੇ ਹੋਏ ਤੁਸੀਂ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਹੋ ਸੋਹਣੀ ਸਵੇਰ, ਅਤੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਅਸੀਂ ਬਾਲੀਵੁੱਡ ਸ਼ਖਸੀਅਤ ਨੂੰ ਲੈ ਕੇ ਆਏ ਹਾਂ ਵੀ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ। ਜੀ ਹਾਂ, ਅਸੀਂ ਅੱਜ ਯਾਦ ਕਰ ਰਹੇ ਹਾਂ ਹਿੰਦੀ ਫਿਲਮ ਜਗਤ ਦੇ ਉਸ ਮਹਾਨ ਕਲਾਕਾਰ ਨੂੰ ਜਿਸ ਨੇ ਨਾ ਸਿਰਫ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤੇ, ਸਗੋਂ ਆਪਣੀ ਸਾਦਗੀ, ਇਨਸਾਨੀਅਤ ਅਤੇ ਸਮਾਜ ਸੇਵਾ ਦੇ ਨਾਲ ਵੀ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ। ਅਸੀਂ ਗੱਲ ਕਰ ਰਹੇ ਹਾਂ ਮਹਾਨ ਅਦਾਕਾਰ ਅਤੇ ਰਾਜਨੇਤਾ ਸੁਨੀਲ ਦੱਤ ਸਾਹਿਬ ਜੀ ਦੀ। ਜੀ ਹਾਂ, ਅੱਜ ਉਹਨਾਂ ਦੇ ਦਿਨ, ਉਹਨਾਂ ਦਾ ਜਨਮ 6 ਜੂਨ 1929 ਨੂੰ ਹੋਇਆ ਸੀ। ਅਤੇ ਸੁਨੀਲ ਦੱਤ ਜੀ ਨੇ ਮਦਰ ਇੰਡੀਆ, ਸਾਧਨਾ, ਪੜੋਸਨ, ਮੁਝੇ ਜੀਨੇ ਦੋ, ਰੇਸ਼ਮਾ ਔਰ ਸ਼ੇਰਾਂ ਵਰਗੀਆਂ ਯਾਦਗਾਰ ਫਿਲਮਾਂ ਰਾਹੀਂ ਭਾਰਤੀ ਸਿਨੇਮਾ ਨੂੰ ਅਮੁੱਲਾ ਯੋਗਦਾਨ ਦਿੱਤਾ। ਉਹਨਾਂ ਦੀ ਅਦਾਕਾਰੀ ਦੇ ਵਿੱਚ ਸੰਵੇਦਨਸ਼ੀਲਤਾ, ਸਾਦਗੀ ਅਤੇ ਸੱਚਾਈ ਦੀ ਝਲਕ ਮਿਲਦੀ ਸੀ। ਫਿਲਮਾਂ ਤੋਂ ਇਲਾਵਾ ਉਹ ਇੱਕ ਸਮਾਜ ਸੇਵੀ ਅਤੇ ਲੋਕ ਪ੍ਰਿਯ ਰਾਜਨੇਤਾ ਵੀ ਰਹੇ। ਉਹਨਾਂ ਨੇ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਵਜੋਂ ਵੀ ਦੇਸ਼ ਦੀ ਸੇਵਾ ਕੀਤੀ। ਮਨੁੱਖਤਾ, ਅਮਨ ਅਤੇ ਭਾਈਚਾਰੇ ਲਈ ਉਹਨਾਂ ਦੇ ਯਤਨ ਹਮੇਸ਼ਾ ਯਾਦ ਰੱਖੇ ਜਾਣਗੇ। ਦੋਸਤੋ, ਸੁਨੀਲ ਦੱਤ ਜੀ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਅਸਲ ਸਫਲਤਾ ਸਿਰਫ ਸ਼ੋਹਰਤ ਦੇ ਵਿੱਚ ਨਹੀਂ, ਸਗੋਂ ਇਨਸਾਨੀਅਤ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਹੈ। ਅਸੀਂ ਅੱਜ ਦੇ ਦਿਨ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਨਮਨ ਕਰ ਰਹੇ ਹਾਂ, ਅਤੇ ਉਹਨਾਂ ਦੇ ਜਨਮ ਦਿਨ ਦੇ ਮੌਕੇ 'ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਅਤੇ ਨਾਲ ਹੀ ਉਹਨਾਂ ਦੀ ਯਾਦ ਦੇ ਵਿੱਚ ਬੜੇ ਹੀ ਸਦਾਬਹਾਰ ਗੀਤ ਨੇ ਉਹਨਾਂ ਦੇ ਫਿਲਮਾਂ ਦੇ ਵਿੱਚੋਂ ਲਏ ਗਏ, ਅਤੇ ਤੁਹਾਡੇ ਤੱਕ ਵੀ ਉਹਨਾਂ ਦੇ ਹੀ ਫਿਲਮ ਦਾ ਗੀਤ ਜਿਹੜਾ ਸੁਣਾਵਾਂਗੇ। ਪੜੋਸਨ ਫਿਲਮ ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਕਿਉਂਕਿ ਉਸ ਫਿਲਮ ਦੇ ਵਿੱਚ ਜਿੱਥੇ ਕਿਸ਼ੋਰ ਕੁਮਾਰ ਦੀ ਆਵਾਜ਼, ਮਖਮਲੀ ਆਵਾਜ਼ ਨੇ ਆਪਣਾ ਯਾਦੂ ਬਖੇਰਿਆ ਹੈ, ਵੀ ਉੱਥੇ ਸੁਨੀਲ ਦੱਤ ਜੀ ਦੇ ਜਿਹੜੇ ਫੇਸ ਐਕਸਪ੍ਰੈਸ਼ਨ ਹੈ ਉਹਨਾਂ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ। ਅਤੇ ਉਹਨਾਂ ਫੇਸ ਐਕਸਪ੍ਰੈਸ਼ਨ ਦੇ, ਉਹਨਾਂ ਦੀ ਅਦਾਕਾਰੀ ਦੇ ਨਮੂਨੇ ਦੇ ਲਈ ਅੱਜ ਵੀ ਉਹ ਗੀਤ ਸਦਾ ਬਹਾਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੌਕੇ 'ਤੇ ਹਮੇਸ਼ਾ ਹੀ ਯਾਦ ਕੀਤਾ ਜਾਂਦਾ ਹੈ।

ਜੀ ਦੋਸਤੋ, ਕਹਿੰਦੇ ਆ ਕਿ ਇਹ ਜਿਹੜਾ ਗੀਤ ਹੈ ਨਾ, ਇਹ ਫਿਲਮ ਦੀ ਕਾਮੇਡੀ ਅਤੇ ਐਂਟਰਟੇਨਮੈਂਟ ਦਾ ਸਭ ਤੋਂ ਵੱਡਾ ਹਾਈਲਾਈਟ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ। ਅਤੇ ਇਸੇ ਗੀਤ ਦੇ ਵਿੱਚ ਸੁਨੀਲ ਦੱਤ ਸਾਹਿਬ ਦੀ ਐਕਟਿੰਗ ਅਤੇ ਐਕਸਪ੍ਰੈਸ਼ਨਸ ਨੇ ਉਹਨਾਂ ਨੂੰ ਹਮੇਸ਼ਾ ਦੇ ਲਈ ਯਾਦਗਾਰ ਬਣਾ ਦਿੱਤਾ। ਭੋਲਾ ਦਾ ਕਿਰਦਾਰ ਉਹਨਾਂ ਨੇ ਜਿਹੜਾ ਇਸ ਫਿਲਮ ਦੇ ਵਿੱਚ ਨਿਭਾਇਆ ਸੀ, ਅਤੇ ਬਹੁਤ ਹੀ ਸਾਦਾ ਅਤੇ ਮਜ਼ਾਕੀਆ ਵਿਅਕਤੀ ਸੀ, ਅਤੇ ਇਸ ਗੀਤ ਦੇ ਵਿੱਚ ਉਹਨਾਂ ਐਕਸਪ੍ਰੈਸ਼ਨਸ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਂਦਾ ਹੈ। ਅਤੇ ਇਸ ਗੀਤ ਨੂੰ ਇੱਕ ਹੋਰ ਕਾਰਨ ਕਰਕੇ ਵੀ ਤੁਹਾਡੇ ਤੱਕ ਪੇਸ਼ ਕੀਤਾ ਗਿਆ, ਕਿਉਂਕਿ ਇਹ ਗੀਤ ਲਿਖਿਆ ਸੀ ਰਾਜਿੰਦਰ ਕ੍ਰਿਸ਼ਨ ਜੀ ਨੇ, ਜਿਨ੍ਹਾਂ ਦਾ ਵੀ ਅੱਜ ਜਨਮ ਦਿਨ ਹੈ। ਜੀ ਹਾਂ, ਉਹਨਾਂ ਨੇ ਸਧਾਰਨ ਸ਼ਬਦਾਂ ਨੂੰ ਵੀ ਹਾਸਿਆਂ ਅਤੇ ਸੰਗੀਤਕ ਰਿਦਮ ਦੇ ਨਾਲ ਜੋੜ ਕੇ ਇਸ ਗੀਤ ਨੂੰ ਖਾਸ ਬਣਾ ਦਿੱਤਾ ਸੀ, ਅਤੇ ਇਹ ਗੀਤ ਅੱਜ ਵੀ ਉਹਨਾਂ ਦੀ ਲਿਖਤ ਸ਼ੈਲੀ ਦੀ ਸਭ ਤੋਂ ਵੱਡੀ ਪਹਿਚਾਣ ਮੰਨਿਆ ਜਾਂਦਾ ਹੈ। ਰਾਜਿੰਦਰ ਕ੍ਰਿਸ਼ਨ ਜੀ ਫਿਲਮ ਜਗਤ ਦੇ ਪ੍ਰਸਿੱਧ ਗੀਤਕਾਰ ਹਨ, ਅਤੇ ਉਹਨਾਂ ਦਾ ਜਨਮ ਦਿਵਸ ਅੱਜ ਦੇ ਦਿਨ 6 ਜੂਨ 1919 ਨੂੰ ਜਲਾਲਪੁਰ ਜੱਟਾਂ, ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ, ਉੱਥੇ ਹੋਇਆ ਸੀ। ਉਹਨਾਂ ਨੇ ਆਪਣੀ ਕਲਮ ਦੇ ਯਾਦੂ ਨਾਲ ਭਾਰਤੀ ਸਿਨੇਮਾ ਨੂੰ ਅਨੇਕਾਂ ਸਦਾਬਹਾਰ ਗੀਤ ਬਖਸ਼ੇ। ਉਹਨਾਂ ਦੀ ਸ਼ਾਇਰੀ ਵਿੱਚ ਸਾਦਗੀ, ਭਾਵਨਾਵਾਂ ਦੀ ਡੂੰਘਾਈ ਅਤੇ ਜੀਵਨ ਦੀ ਖੂਬਸੂਰਤੀ ਦਾ ਅਨੋਖਾ ਮੇਲ ਮਿਲਦਾ ਹੈ। ਪਿਆਰ, ਵਿਛੋੜਾ, ਖੁਸ਼ੀ, ਦਰਦ, ਮਨੁੱਖੀ ਜਜ਼ਬਾਤਾਂ ਦੇ ਹਰ ਰੰਗ ਨੂੰ ਉਹਨਾਂ ਨੇ ਆਪਣੀ ਗਾਇਕੀ ਦੇ ਨਾਲ ਬੜੇ ਹੀ ਬੇਹੱਦ ਖੂਬਸੂਰਤ ਤਰੀਕੇ ਦੇ ਨਾਲ ਸਰੋਤਿਆਂ ਤੱਕ, ਦਰਸ਼ਕਾਂ ਤੱਕ ਪਹੁੰਚਾਇਆ। ਕਹਿੰਦੇ ਰਾਜਿੰਦਰ ਕ੍ਰਿਸ਼ਨ ਨੇ ਆਪਣੇ ਲੰਮੇ ਫਿਲਮੀ ਸਫ਼ਰ ਦੇ ਦੌਰਾਨ ਹਜ਼ਾਰਾਂ ਗੀਤ ਲਿਖੇ ਅਤੇ ਕਈ ਪ੍ਰਸਿੱਧ ਸੰਗੀਤਕਾਰਾਂ ਅਤੇ ਗਾਇਕਾਂ ਦੇ ਨਾਲ ਕੰਮ ਕੀਤਾ। ਉਹਨਾਂ ਦੇ ਲਿਖੇ ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਦੀ ਜ਼ੁਬਾਨ 'ਤੇ ਹਨ, ਅਤੇ ਨਵੀਆਂ ਪੀੜ੍ਹੀਆਂ ਲਈ ਉਨੇ ਹੀ ਪ੍ਰਭਾਵਿਤ ਤਰੀਕੇ ਦੇ ਨਾਲ ਅਸਰ ਕਰਦੇ ਨੇ। ਗੀਤਕਾਰ ਹੋਣ ਦੇ ਨਾਲ ਨਾਲ ਉਹ ਇੱਕ ਕਾਬਿਲ ਕਹਾਣੀਕਾਰ ਅਤੇ ਸੰਵਾਦ ਲੇਖਕ ਵੀ ਸਨ। ਗੀਤਾਂ ਤੋਂ ਇਲਾਵਾ ਉਹਨਾਂ ਨੇ ਪੜੋਸਨ ਅਤੇ ਬੰਬਈ ਟੂ ਗੋਆ ਵਰਗੀਆਂ ਸੁਪਰਹਿੱਟ ਫਿਲਮਾਂ ਦੇ ਵਿੱਚ ਡਾਇਲੋਗਸ ਵੀ ਲਿਖੇ ਸੀ। 23 ਅਪ੍ਰੈਲ 1987 ਨੂੰ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ, ਪਰ ਉਹਨਾਂ ਦੇ ਰੂਹਾਨੀ ਗੀਤ ਹਮੇਸ਼ਾ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਗੂੰਜਦੇ ਰਹਿਣਗੇ। ਭਾਰਤੀ ਸਿਨੇਮਾ ਅਤੇ ਸੰਗੀਤ ਦੇ ਖੇਤਰ ਵਿੱਚ ਉਹਨਾਂ ਦੇ ਯੋਗਦਾਨ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ, ਅਤੇ ਉਹਨਾਂ ਦੇ ਜਨਮ ਦਿਨ ਦੇ ਮੌਕੇ 'ਤੇ ਉਹਨਾਂ ਦੀ ਇਸ ਸ਼ਲਭਸ਼ਿਪੀ ਨੂੰ ਨਮਨ ਕਰਦੇ ਹੋਏ ਉਹਨਾਂ ਦੇ ਇਸ ਅਮਰ ਗੀਤ ਨੂੰ ਸੁਣ ਰਹੇ ਹਾਂ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ।

ਹੁਣ ਜਾਂਦੀ ਵਾਰ ਤਾਂ ਕੁਝ ਰੁੱਖ ਲਾ ਦਈਏ ਕੀ ਪਤਾ ਮਰਨ ਤੋਂ ਬਾਅਦ ਪੰਛੀ ਗੁਣਗੌਣ ਕੁਝ ਸੋਹਣੇ ਨੀਲੇ ਚ ਬੱਚੇ ਪਾਣੀ ਨਾਲ ਭਰੀਏ ਕੀ ਪਤਾ ਗਾਲੜ ਕੋਇਲਾਂ ਵਿੱਚ ਨਹਾਉਣ ਆਜਾ ਇੱਕ ਦਰਿਆ ਆਪਾਂ ਖੁਦ ਬਣਾਈਏ ਸੁਣਿਆ ਧਰਤੀ ਹੇਠਾਂ ਕੁਝ ਪਾਣੀ ਖੜਿਆ ਹੈ ਐਸਾ ਨਾ ਹੋਵੇ ਘੜਿਆਂ 'ਚ ਪੱਥਰ ਸੁੱਟਣੇ ਪੈਣ ਮੈਂ ਪਿਆਸੇ ਕਾਂ ਵਾਲਾ ਸੰਘਰਸ਼ ਪੜਿਆ ਹੈ ਜੀ ਹਾਂ ਛੋਟੇ ਹੁੰਦੇ ਅਸੀਂ ਸਾਰਿਆਂ ਨੇ ਪਿਆਸੇ ਕਾਂ ਦੀ ਕਹਾਣੀ ਪੜ੍ਹੀ ਹੈ ਅਤੇ ਉਸ ਕਹਾਣੀ ਦੇ ਵਿੱਚ ਜਿਵੇਂ ਉਸਨੇ ਘੜੇ ਦੇ ਵਿੱਚ ਛੋਟੇ ਛੋਟੇ ਪੱਥਰ ਪਾ ਕੇ ਪਾਣੀ ਨੂੰ ਉੱਪਰ ਲਿਆਂਦਾ ਸੀ ਅਤੇ ਫਿਰ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ ਸੀ ਇਹੋ ਜਿਹੇ ਹਾਲਾਤ ਸਾਡੇ ਮਨੁੱਖਾਂ ਦੇ ਨਾਲ ਵੀ ਕਿਤੇ ਵਾਪਰ ਨਾ ਜਾਣ ਸਮਾਂ ਰਹਿੰਦੇ ਇਹਨਾਂ ਹਾਲਾਤਾਂ ਨੂੰ ਸਾਂਭ ਲਓ ਵੱਧ ਤੋਂ ਵੱਧ ਰੁੱਖ ਲਗਾਓ ਤਾਂ ਕਿ ਹਰਿਆਲੀ ਤਾਂ ਜਿੱਥੇ ਸਾਨੂੰ ਦੇਖਣ ਨੂੰ ਮਿਲੇ ਹੀ ਮਿਲੇ ਜਿਹੜਾ ਇੰਨਾ ਜ਼ਿਆਦਾ ਤਾਪਮਾਨ ਵੱਧ ਰਿਹਾ ਉਸ ਤੋਂ ਰਾਹਤ ਤਾਂ ਮਿਲੇ ਹੀ ਮਿਲੇ ਗਰਮੀ ਤੋਂ ਰਾਹਤ ਤਾਂ ਮਿਲੇ ਹੀ ਮਿਲੇ ਜਿਹੜੇ ਧਰਤੀ ਦੇ ਪਾਣੀ ਦਾ ਪੱਧਰ ਡਿੱਗ ਰਿਹਾ ਉਸ ਨੂੰ ਉੱਪਰ ਚੁੱਕਣ ਦੇ ਲਈ ਵੀ ਰੁੱਖਾਂ ਦੀ ਬਹੁਤ ਮਹੱਤਤਾ ਹੈ ਅਤੇ ਅਸੀਂ ਰੁੱਖਾਂ ਦੀ ਗੱਲ ਕੀਤੀ ਹੈ ਅਤੇ ਇਸੇ ਤਰ੍ਹਾਂ ਹਿਮਾਲਿਆ ਦੀ ਗੋਦ ਦੇ ਵਿੱਚ ਵਸਿਆ ਭਾਰਤ ਦਾ ਇੱਕ ਛੋਟਾ ਜਿਹਾ ਨੌਰਥ ਈਸਟ ਦਾ ਜਿਹੜਾ ਇੱਕ ਰਾਜ ਹੈ ਜੀ ਸਿੱਕਮ ਉਸ ਤੋਂ ਇੱਕ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਿੱਕਮ ਨੇ ਇਤਿਹਾਸ ਰਚ ਦਿੱਤਾ ਹੈ ਸਿੱਕਮ ਨੂੰ ਅਧਿਕਾਰਿਤ ਤੌਰ 'ਤੇ ਪੂਰੀ ਤਰ੍ਹਾਂ ਦੇ ਨਾਲ ਫੁੱਲੀ ਲਿਟਰੇਟ ਸਾਖਰ ਜਿਹੜਾ ਰਾਜ ਹੈ ਉਹ ਐਲਾਨ ਕਰ ਦਿੱਤਾ ਗਿਆ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਿੱਕਮ ਨੂੰ ਦੇਸ਼ ਦਾ ਪੰਜਵਾਂ ਪੂਰੀ ਤਰ੍ਹਾਂ ਦਾ ਸਾਖਰ ਰਾਜ ਘੋਸ਼ਿਤ ਕੀਤਾ ਹੈ ਕੇਂਦਰ ਸਰਕਾਰ ਦੀ ਉਲਾਸ ਮੁਹਿੰਮ ਜਿਸ ਦਾ ਮੁੱਖ ਉਦੇਸ਼ ਸਮਾਜ ਵਿੱਚ ਸਾਰਿਆਂ ਲਈ ਜੀਵਨ ਭਰ ਸਿੱਖਣ ਦੀ ਸਮਝ ਹੈ ਉਸ ਮੁਹਿੰਮ ਦੇ ਤਹਿਤ ਰਾਜ ਨੇ 99.82% ਸਾਖਰਤਾ ਦਰ ਹਾਸਿਲ ਕੀਤੀ ਹੈ ਸਥਾਨਕ ਵਲੰਟੀਅਰਾਂ ਦੀ ਮਿਹਨਤ ਸਦਕਾ 14,000 ਤੋਂ ਵੱਧ ਬਜ਼ੁਰਗਾਂ ਅਤੇ ਬਾਲਗਾਂ ਨੇ ਪੜ੍ਹਾਈ ਕਰਕੇ ਆਪਣੀ ਪ੍ਰੀਖਿਆ ਪਾਸ ਕੀਤੀ ਮੁੱਖ ਮੰਤਰੀ ਪ੍ਰੇਮ ਸਿੰਘ ਧਮਾਗ ਨੇ ਸਿੱਕਮ ਯੂਨੀਵਰਸਿਟੀ ਵਿਖੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਦੀ ਮੌਜੂਦਗੀ ਦੇ ਵਿੱਚ ਇਹ ਇਤਿਹਾਸਿਕ ਐਲਾਨ ਕੀਤਾ ਅਤੇ ਇਸ ਵੱਡੀ ਪ੍ਰਾਪਤੀ ਦੇ ਨਾਲ ਹੀ ਸਿੱਕਮ ਹੁਣ ਮਿਜ਼ੋਰਮ ਗੋਆ ਤ੍ਰਿਪੁਰਾ ਅਤੇ ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ ਦੇ ਨਾਲ ਭਾਰਤ ਦੇ ਖਾਸ ਫੁੱਲੀ ਲਿਟਰੇਟ ਕਲੱਬ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਸਿੱਕਮ ਦੇ ਲੋਕਾਂ ਨੂੰ ਵੀ ਅਸੀਂ ਇਸ ਇਤਿਹਾਸਿਕ ਜਿੱਤ ਦੇ ਲਈ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਾਡੇ ਹੋਰ ਰਾਜ ਵੀ ਫੁੱਲੀ ਲਿਟਰੇਟ ਹੋਣ ਦੇ ਵੱਲ ਆਪਣੇ ਕਦਮ ਜ਼ਰੂਰ ਵਧਾਉਣਗੇ ਕਦਮ ਤਾਂ ਸਾਡਾ ਵੀ ਵੱਧ ਗਿਆ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦੇ ਵੱਲ

ਜੀ ਬਿਲਕੁਲ, ਤਾਂ ਸਾਨੂੰ ਸੋਹਣੇ ਤਾਂ ਆਪਣੇ ਵਿਦਿਆਰਥੀ ਵੀ ਹੱਸਦੇ ਖੇਡਦੇ ਖੁਸ਼ ਹੁੰਦੇ ਜਿਹੜੇ ਆ ਉਹ ਚੰਗੇ ਲੱਗਦੇ ਨੇ, ਕਿਉਂਕਿ ਵਿਦਿਆਰਥੀਆਂ ਦੇ ਚਿਹਰੇ ਦੇ ਉੱਤੇ ਆਈ ਖੁਸ਼ੀ ਹੀ ਜਿਹੜੀ ਆ ਸਾਡੇ ਸਾਰਿਆਂ ਨੂੰ ਸਕੂਨ ਦਿੰਦੀ ਹੈ। CBSE ਦੇ ਬੋਰਡ ਦੀ 12ਵੀਂ ਜਮਾਤ ਦੇ ਪ੍ਰੀਖਿਆਵਾਂ ਦੇ ਨਤੀਜਿਆਂ ਤੋਂ ਬਾਅਦ ਉੱਤਰ ਪੁਸਤਕਾਵਾਂ ਦੀ ਜਾਂਚ ਦੇ ਨਾਲ ਜੁੜੀਆਂ ਕੁਝ ਤਕਨੀਕੀ ਸਮੱਸਿਆਵਾਂ ਸਾਡੇ ਸਾਰਿਆਂ ਦੇ ਸਾਹਮਣੇ ਆਈਆਂ ਨੇ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਮੁਸਕਾਨ ਖੋਹ ਵੀ ਲਈ ਹੈ ਅਤੇ ਕਈਆਂ ਦੇ ਚਿਹਰੇ 'ਤੇ ਵਾਪਸ ਵੀ ਲਿਆਉਂਦੀ ਹੈ। ਬੋਰਡ ਵੱਲੋਂ ਦੱਸਿਆ ਗਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਆਪਣੀਆਂ ਆਂਸਰ ਸ਼ੀਟਾਂ ਮੰਗੀਆਂ ਸਨ ਉਹਨਾਂ ਵਿੱਚੋਂ ਲਗਭਗ ਸਾਰਿਆਂ ਨੂੰ ਕਾਪੀਆਂ ਭੇਜ ਦਿੱਤੀਆਂ ਗਈਆਂ ਨੇ। ਕੁਝ ਮਾਮਲਿਆਂ ਦੇ ਵਿੱਚ ਉੱਤਰ ਪੁਸਤਕਾਵਾਂ ਦੇ ਆਪਸ ਵਿੱਚ ਬਦਲ ਜਾਣ ਦੀ ਸਮੱਸਿਆ ਵੀ ਸਾਹਮਣੇ ਆਈ ਹੈ। ਅਜਿਹੇ ਸਾਰੇ ਮਾਮਲਿਆਂ ਦੀ ਜਾਂਚ ਕਰਕੇ ਸਹੀ ਕਾਪੀਆਂ ਮੁੜ ਚੈੱਕ ਕੀਤੀਆਂ ਜਾਣਗੀਆਂ, ਇਹ ਬੋਰਡ ਵੱਲੋਂ ਜਿਹੜਾ ਦੱਸਿਆ ਗਿਆ ਹੈ। ਅਤੇ ਇਸ ਤੋਂ ਇਲਾਵਾ ਕੁਝ ਹਾਜ਼ਰ ਕਾਪੀਆਂ ਦੀ ਸਕੈਨ ਕੀਤੀ ਗਈ ਅਤੇ ਤਸਵੀਰ ਧੁੰਦਲੀ ਪਾਈ ਗਈ। ਬੋਰਡ ਵੱਲੋਂ ਇਹਨਾਂ ਕਾਪੀਆਂ ਨੂੰ ਵੀ ਦੁਬਾਰਾ ਸਕੈਨ ਕੀਤਾ ਜਾ ਰਿਹਾ ਹੈ ਅਤੇ ਜੇ ਲੋੜ ਪਈ ਤਾਂ ਮੈਨੂਅਲ ਤਰੀਕੇ ਨਾਲ ਵੀ ਜਾਂਚ ਕੀਤੀ ਜਾਵੇਗੀ, ਤਾਂ ਜੋ ਕਿਸੇ ਵੀ ਵਿਦਿਆਰਥੀ ਦੇ ਨਾਲ ਨਿਆਂ ਹੋ ਸਕੇ। ਵਿਦਿਆਰਥੀਆਂ ਦੀ ਸਹੂਲਤ ਲਈ ਬੋਰਡ ਨੇ ਇਹ ਵੀ ਸੰਕੇਤ ਦਿੱਤੇ ਕਿ ਅਗਲੇ ਸਾਲ ਤੋਂ ਨਤੀਜਿਆਂ ਦੇ ਨਾਲ ਨਾਲ ਉਹਨਾਂ ਦੀਆਂ ਆਂਸਰ ਸ਼ੀਟਸ ਜਿਹੜੀਆਂ ਆ ਪੁਸਤਕਾਵਾਂ ਦੀ ਸਕੈਨ ਕਾਪੀ ਵੀ ਡਿਜੀ ਲੋਕਰ ਦੇ ਵਿੱਚ ਉਪਲਬਧ ਕਰਵਾਈਆਂ ਜਾ ਸਕਦੀਆਂ ਨੇ। CBSE ਦੇ ਰੀਵੈਲੂਏਸ਼ਨ ਅਤੇ ਅੰਕਾਂ ਦੀ ਪੁਸ਼ਟੀ ਲਈ ਪੋਰਟਲ 1 ਜੂਨ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਜਿਹੜੀ ਸੀ ਉਹ ਹੋ ਚੁੱਕੀ ਅਤੇ ਉਸ ਤੋਂ ਬਾਅਦ ਦਾ ਇਹ ਜਿਹੜਾ ਪੋਰਟਲ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਬਾਅਦ ਵਿਦਿਆਰਥੀ ਆਪਣੇ ਅੰਕਾਂ ਦੀ ਵੇਰੀਫਿਕੇਸ਼ਨ ਜਾਂ ਪ੍ਰਸ਼ਨਵਾਰ ਪੁਨਰ ਮੁਲਾਂਕਣ ਲਈ ਅਰਜ਼ੀ ਜਿਹੜੇ ਆ ਉਹ ਦੇ ਚੁੱਕੇ ਨੇ ਅਤੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਬੋਰਡ ਦੇ ਇਸ ਅਧਿਕਾਰੀ ਅਤੇ ਜਾਣਕਾਰੀ 'ਤੇ ਨਜ਼ਰ ਬਣਾਈ ਰੱਖਣ ਅਤੇ ਕਿਸੇ ਵੀ ਸਮੱਸਿਆ ਦੀ ਸਥਿਤੀ ਦੇ ਵਿੱਚ ਤੁਰੰਤ ਬੋਰਡ ਦੇ ਨਾਲ ਸੰਪਰਕ ਜਿਹੜਾ ਉਹ ਆਪਣਾ ਬਣਾਈ ਰੱਖਣ, ਤਾਂ ਕਿ ਉਹਨਾਂ ਦੇ ਚਿਹਰਿਆਂ ਦੀ ਮੁਸਕਾਨ ਹਮੇਸ਼ਾ ਬਣੀ ਰਹੇ। ਹੁਣ ਇਸੇ ਦੇ ਨਾਲ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਮੈਨੂੰ ਪੂਜਾ ਹਾਂਡਾ ਨੂੰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਨਮਸਕਾਰ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸਮਾਚਾਰ ਸੁਣੋਗੇ, ਪਹਿਲਾਂ ਹਿੰਦੀ ਵਿੱਚ, 8:15 ਵਜੇ ਅੰਗਰੇਜ਼ੀ ਵਿੱਚ ਅਤੇ 8:30 ਵਜੇ ਸਾਡੇ ਇਸ ਕੇਂਦਰ ਤੋਂ ਪੰਜਾਬੀ ਵਿੱਚ ਖਬਰਾਂ ਸੁਣਾਈਆਂ ਜਾਣਗੀਆਂ।
1: आजकल भारत के गांव-गांव में छतों का रूप बदल गया है। जहां पहले छतों पर सिर्फ पापड़ और कपड़े सूखते थे, वहां पर अब बिजली बिल

0: ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਵਿਸ਼ਵ ਵਿਆਪੀ ਆਰਥਿਕ ਸੰਕਟ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਦੀ ਬੁਨਿਆਦ ਬਹੁਤ ਮਜ਼ਬੂਤ ਬਣੀ ਹੋਈ ਹੈ। ਉਨਾਂ ਕਿਹਾ ਕਿ ਦੇਸ਼ ਨੇ ਵਿੱਤੀ ਸਾਲ 2025-26 ਵਿਚ 7.7 ਫੀਸਦ ਦੀ ਮਜ਼ਬੂਤ ਵਿਕਾਸ ਦਰ ਦਰਜ ਕੀਤੀ ਹੈ। ਸ੍ਰੀ ਮੋਦੀ ਨੇ ਕੱਲ੍ਹ ਸ਼ਾਮ ਦਮਨ 'ਚ ਲਗਭਗ 2,970 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦੀ ਇਕ ਲੜੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਉਨਾਂ ਕਿਹਾ
1: वर्ष 2025-26 में भारत ने 7.7% की ग्रोथ रेट हासिल की है और पिछला क्वार्टर जो 31 मार्च को खत्म हुआ उसमें भी भारत की ग्रोथ 7.8% रही है और ये दुनिया में तेज गति से आगे बढ़ने वाली बड़ी इकोनॉमी है।
0: ਇਸ ਮੌਕੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਅਰਥ ਵਿਵਸਥਾਵਾਂ 'ਚੋਂ ਇੱਕ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਭਰੋਸਾ ਦਿੱਤਾ ਕਿ ਦੇਸ਼ ਸੁਧਾਰ ਦੇ ਰਸਤੇ 'ਤੇ ਅੱਗੇ ਵਧੇਗਾ, ਵਿਆਪਕ ਬੁਨਿਆਦੀ ਢਾਂਚਾ ਵਿਕਾਸ ਅਤੇ ਗਰੀਬਾਂ ਲਈ ਭਲਾਈ ਯੋਜਨਾਵਾਂ ਨੂੰ ਤਰਜੀਹ ਦੇਵੇਗਾ।
1: ये जो वैश्विक संकट चल रहा है ये दिखाता है कि एनर्जी के मामले में आत्मनिर्भरता कितनी जरूरी है और बीते 12 वर्षों में देश ने जो कैपेसिटी तैयार की है उसका कितना बड़ा महत्व है। 12 वर्ष पहले भारत में सौर ऊर्जा का उत्पादन नाम मात्र का था, आज हम दुनिया के टॉप 5 देशों में से एक हैं।
0: ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਸੂਰਤ ਵਿੱਚ 18,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਕੁੱਲ ਨਵਿਆਉਣਯੋਗ ਊਰਜਾ ਸਮਰੱਥਾ 250 ਗੀਗਾਵਾਟ ਹੈ ਅਤੇ ਗੁਜਰਾਤ 50 ਗੀਗਾਵਾਟ ਦਾ ਯੋਗਦਾਨ ਪਾਉਂਦਾ ਹੈ, ਜੋ ਕਿ ਦੇਸ਼ ਦੀ ਹਰੀ ਊਰਜਾ ਹਿੱਸੇ ਦਾ 1/5 ਹਿੱਸਾ ਹੈ। ਪ੍ਰਧਾਨ ਮੰਤਰੀ ਨੇ ਸੂਰਤ ਦੇ ਸਰਕੂਲਰ ਵਾਟਰ ਇਕਾਨਮੀ ਮਾਡਲ ਅਤੇ ਰਹਿੰਦ ਖੂੰਹਦ ਤੋਂ ਧਨ ਪਹਿਲਕਦਮੀ ਦੀ ਸ਼ਲਾਘਾ ਕੀਤੀ, ਜੋ ਕਿ ਪਿਛਲੇ 12 ਸਾਲਾਂ 'ਚ ਇੱਕ ਜਨ ਅੰਦੋਲਨ ਬਣ ਗਿਆ। ਸੂਰਤ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪਹਿਲਾਂ ਹਜ਼ੀਰਾ ਦਾ ਦੌਰਾ ਕੀਤਾ ਅਤੇ ਉੱਥੇ ਚੱਲ ਰਹੇ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਭਾਰਤੀ ਰਿਜ਼ਰਵ ਬੈਂਕ ਨੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ FPI ਵੱਲੋਂ ਸਰਕਾਰੀ ਪ੍ਰਤੀਭੂਤੀਆਂ 'ਚ ਨਿਵੇਸ਼ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ 'ਚ ਮਹੱਤਵਪੂਰਨ ਬਦਲਾਅ ਕੀਤੇ ਨੇ। ਨਵੇਂ ਉਪਬੰਧਾਂ ਤਹਿਤ ਆਮ ਰਸਤੇ ਰਾਹੀਂ ਨਿਵੇਸ਼ ਕਰਨ ਵਾਲੇ ਵਿਦੇਸ਼ੀ ਨਿਵੇਸ਼ਕ ਹੁਣ ਕਈ ਨਿਵੇਸ਼ ਹੱਦ ਦੇ ਅਧੀਨ ਨਹੀਂ ਹੋਣਗੇ। RBI ਨੇ ਕੇਂਦਰ ਅਤੇ ਰਾਜ ਸਰਕਾਰ ਦੀਆਂ ਪ੍ਰਤੀਭੂਤੀਆਂ ਲਈ ਪਹਿਲਾਂ ਲਾਗੂ ਆਮ ਅਤੇ ਲੰਮੀ ਮਿਆਦ ਦੇ ਨਿਵੇਸ਼ ਹੱਦ ਨੂੰ ਵੀ ਮਿਲਾ ਕੇ ਇੱਕ ਕਰ ਦਿੱਤਾ। RBI ਮੁਤਾਬਕ ਇਹ ਬਦਲਾਅ ਵਿਦੇਸ਼ੀ ਨਿਵੇਸ਼ਕਾਂ ਨੂੰ ਵਧੇਰੇ ਸਹੂਲਤ ਪ੍ਰਦਾਨ ਕਰਨਗੇ। ਨਵੇਂ ਦਿਸ਼ਾ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਨੇ। ਅਰਥ ਵਿਵਸਥਾ ਨੇ ਵਿੱਤੀ ਸਾਲ 2025-26 'ਚ ਆਪਣੀ ਮਜ਼ਬੂਤ ਗਤੀ ਬਣਾਈ ਰੱਖੀ ਹੈ। ਅਸਲ ਕੁੱਲ ਘਰੇਲੂ ਉਤਪਾਦ ਵਿੱਚ ਸਾਲ 2024-25 ਦੇ 7.1 ਫੀਸਦ ਦੇ ਮੁਕਾਬਲੇ 2025-26 'ਚ 7.7 ਫੀਸਦ ਵਧਣ ਦਾ ਅਨੁਮਾਨ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲੇ ਨੇ ਵਿੱਤੀ ਸਾਲ 2025-26 ਲਈ ਸਾਲਾਨਾ GDP ਦੇ ਆਰਜ਼ੀ ਅਨੁਮਾਨ ਅਤੇ ਇਸ ਸਾਲ ਜਨਵਰੀ ਤੋਂ ਮਾਰਚ ਲਈ ਤਿਮਾਹੀ ਅਨੁਮਾਨ ਜਾਰੀ ਕੀਤੇ। ਅੰਕੜੇ ਦਰਸਾਉਂਦੇ ਨੇ ਕਿ ਨਿਰਮਾਣ, ਵਪਾਰ, ਹੋਟਲ, ਆਵਾਜਾਈ ਅਤੇ ਰੀਅਲ ਅਸਟੇਟ ਨਾਲ ਸਬੰਧਿਤ ਖੇਤਰਾਂ ਨੇ ਪਿਛਲੇ ਵਿੱਤੀ ਸਾਲ ਵਿੱਚ ਦੋਹਰੇ ਅੰਕਾਂ ਦੀ ਵਿਕਾਸ ਦਰ ਦਰਜ ਕੀਤੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਿੱਤੀ ਸਾਲ 2025-26 'ਚ 7.7 ਫੀਸਦ ਅਤੇ ਵਿੱਤੀ ਸਾਲ 2025-26 ਦੀ ਚੌਥੀ ਤਿਮਾਹੀ 'ਚ 7.8 ਫੀਸਦ ਦੀ GDP ਵਿਕਾਸ ਦਰ ਭਾਰਤੀ ਅਰਥ ਵਿਵਸਥਾ ਦੀ ਅੰਦਰੂਨੀ ਤਾਕਤ, ਸੁਧਾਰਾਂ ਦੀ ਸਫਲਤਾ ਅਤੇ 140 ਕਰੋੜ ਭਾਰਤੀਆਂ ਦੀ ਅਣਥੱਕ ਮਿਹਨਤ ਨੂੰ ਦਰਸਾਉਂਦੀ ਹੈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ, ਕਾਰੋਬਾਰ ਕਰਨ ਵਿੱਚ ਆਸਾਨੀ ਅਤੇ ਨੌਜਵਾਨਾਂ ਲਈ ਮੌਕਿਆਂ ਦਾ ਵਿਸਥਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿੱਚ 9,42,000 ਤੋਂ ਵੱਧ ਕਿਸਾਨ ਖੇਤ ਬਚਾਓ ਅਭਿਆਨ 'ਚ ਸ਼ਾਮਲ ਹੋਏ ਨੇ। ਸੰਤੁਲਿਤ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਇਹ ਮੁਹਿੰਮ ਹੁਣ ਇੱਕ ਜਨ ਅੰਦੋਲਨ ਵਿੱਚ ਬਦਲ ਰਹੀ ਹੈ। ਮੰਤਰਾਲੇ ਮੁਤਾਬਕ ਹੁਣ ਤੱਕ 17,800 ਤੋਂ ਵੱਧ ਜਾਗਰੂਕਤਾ ਪ੍ਰੋਗਰਾਮ ਕੀਤੇ ਗਏ ਨੇ, ਜਿਸ ਵਿੱਚ ਲਗਭਗ 7,00,000 ਕਿਸਾਨਾਂ ਨੂੰ ਫਾਇਦਾ ਹੋਇਆ। ਇਸ ਤੋਂ ਇਲਾਵਾ 3,700 ਤੋਂ ਵੱਧ ਸਿਖਲਾਈ ਪ੍ਰੋਗਰਾਮਾਂ ਨੇ 1,50,000 ਤੋਂ ਵੱਧ ਭਾਗੀਦਾਰਾਂ ਨੂੰ ਸੰਤੁਲਿਤ ਖਾਦਾਂ ਦੀ ਵਰਤੋਂ, ਮਿੱਟੀ ਸਿਹਤ ਪ੍ਰਬੰਧਨ ਅਤੇ ਵਿਗਿਆਨਕ ਖੇਤੀ ਬਾਰੇ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਕਿਸਾਨਾਂ ਨੂੰ ਜੈਵਿਕ ਅਤੇ ਬਦਲਵੇਂ ਪੌਸ਼ਟਿਕ ਤੱਤਾਂ ਦੀ ਵਰਤੋਂ ਬਾਰੇ ਸਿੱਖਿਅਤ ਕਰਨ ਲਈ 8,850 ਤੋਂ ਵੱਧ ਵਿਹਾਰਕ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਦਾ ਉਦੇਸ਼ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣਾ, ਰਸਾਇਣਕ ਖਾਦਾਂ 'ਤੇ ਨਿਰਭਰਤਾ ਘਟਾਉਣਾ ਅਤੇ ਪਾਏਦਾਰ ਖੇਤੀ ਨੂੰ ਉਤਸ਼ਾਹਿਤ ਕਰਨਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ।

0: ਭਾਰਤ ਨੇ ਕਿਹੈ ਕਿ ਪਾਕਿਸਤਾਨ ਜੰਮੂ ਕਸ਼ਮੀਰ ਬਾਰੇ ਝੂਠੇ ਦਾਅਵੇ ਫੈਲਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਆਪਣੀ ਅਸਥਾਈ ਮੈਂਬਰਸ਼ਿਪ ਦੀ ਦੁਰਵਰਤੋਂ ਕਰ ਰਿਹਾ ਹੈ। ਭਾਰਤ ਨੇ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਭਾਰਤ ਦੇ ਸਥਾਈ ਨੁਮਾਇੰਦੇ ਪੀ ਹਰੀਸ਼ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਇੱਕ ਅਨਿੱਖੜਵਾਂ ਅਤੇ ਅਟੁੱਟ ਅੰਗ ਸੀ ਹੈ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਖੋਖਲੇ ਬਿਆਨ ਅਤੇ ਝੂਠੇ ਦਾਅਵੇ ਇਸ ਬੁਨਿਆਦੀ ਹਕੀਕਤ ਨੂੰ ਨਹੀਂ ਬਦਲ ਸਕਦੇ। ਸ੍ਰੀ ਹਰੀਸ਼ ਨੇ ਮਹਾਂਸਭਾ 'ਚ ਕੌਂਸਲ ਦੀ ਸਾਲਾਨਾ ਰਿਪੋਰਟ 'ਤੇ ਚਰਚਾ ਦੌਰਾਨ ਕਸ਼ਮੀਰ ਬਾਰੇ ਪਾਕਿਸਤਾਨ ਦੇ ਸਥਾਈ ਨੁਮਾਇੰਦੇ ਆਸਿਫ ਇਫਤਿਹਾਰ ਅਹਿਮਦ ਦੇ ਬਿਆਨਾਂ ਦੇ ਜਵਾਬ 'ਚ ਭਾਰਤ ਦਾ ਰੁੱਖ ਪੇਸ਼ ਕੀਤਾ। ਭਾਰਤ ਨੇ ਪਾਕਿਸਤਾਨ ਦੇ ਗੈਰ ਕਾਨੂੰਨੀ ਕਬਜ਼ੇ ਵਾਲੇ ਭਾਰਤੀ ਖੇਤਰ ਵਿੱਚ ਗਿਲਗਿਤ ਬਾਲਟਿਸਤਾਨ 'ਚ ਕਥਿਤ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਪਾਕਿਸਤਾਨ ਦੀ ਯੋਜਨਾ ਖਿਲਾਫ਼ ਸਖ਼ਤ ਵਿਰੋਧ ਦਰਜ ਕਰਵਾਇਆ। ਇਹ ਚੋਣਾਂ ਕੱਲ੍ਹ ਹੋਣੀਆਂ ਨੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਜੰਮੂ ਕਸ਼ਮੀਰ ਅਤੇ ਗਿਲਗਿਤ ਬਾਲਟਿਸਤਾਨ ਸਮੇਤ ਪੂਰਾ ਕੇਂਦਰੀ ਸ਼ਾਸਿਤ ਪ੍ਰਦੇਸ਼ ਭਾਰਤ ਦਾ ਇੱਕ ਅਨਿੱਖੜਵਾਂ ਅਤੇ ਅਟੁੱਟ ਅੰਗ ਹੈ ਅਤੇ ਜੰਮੂ ਕਸ਼ਮੀਰ ਨੂੰ 1947 ਵਿੱਚ ਪੂਰੀ ਤਰ੍ਹਾਂ ਕਾਨੂੰਨੀ ਤੌਰ ਅਤੇ ਅਟਲ ਤੌਰ 'ਤੇ ਭਾਰਤ ਵਿੱਚ ਸ਼ਾਮਲ ਕੀਤਾ ਗਿਆ ਸੀ। ਮੰਤਰਾਲੇ ਨੇ ਕਿਹੈ ਕਿ ਪਾਕਿਸਤਾਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਰਾਜਨੀਤਿਕ ਦਮਨ, ਆਰਥਿਕ ਸ਼ੋਸ਼ਣ ਅਤੇ ਉੱਥੇ ਆਜ਼ਾਦੀ ਤੋਂ ਇਨਕਾਰ ਦੇ ਗੰਭੀਰ ਮੁੱਦਿਆਂ ਨੂੰ ਛੁਪਾ ਨਹੀਂ ਸਕਦੀਆਂ। ਵਿਦੇਸ਼ ਮੰਤਰੀ ਡਾਕਟਰ ਐ ਜੈਸ਼ੰਕਰ ਅੱਜ ਨਵੀਂ ਦਿੱਲੀ 'ਚ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ੀਰ ਖਨਾਲ ਨਾਲ ਗੱਲਬਾਤ ਕਰਨਗੇ। ਇਸ ਮੀਟਿੰਗ 'ਚ ਵਪਾਰ, ਨਿਵੇਸ਼, ਆਵਾਜਾਈ, ਊਰਜਾ ਅਤੇ ਲੋਕਾਂ ਨਾਲ ਸੰਪਰਕ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਸ਼੍ਰੀ ਖਨਾਲ ਭਾਰਤ ਦੇ 3 ਦਿਨਾਂ ਦੌਰੇ 'ਤੇ ਨੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ 5ਵੀਂ ਪੀੜ੍ਹੀ ਦੇ ਸਟਲਟ ਲੜਾਕੂ ਜਹਾਜ਼ ਸੁਖੋਈ SU-57 ਦੀ ਪੇਸ਼ਕਸ਼ ਕੀਤੀ ਹੈ ਅਤੇ ਭਾਰਤ ਵਿੱਚ ਇਸ ਦੇ ਸਾਂਝੇ ਉਤਪਾਦਨ ਦੀ ਤਜਵੀਜ਼ ਵੀ ਦਿੱਤੀ ਹੈ। ਸੇਂਟ ਪੀਟਰਸਬਰਗ ਅੰਤਰਰਾਸ਼ਟਰੀ ਆਰਥਿਕ ਮੰਚ ਦੌਰਾਨ ਉਨ੍ਹਾਂ ਨੇ ਕਿਹਾ ਕਿ ਰੂਸ SU-57 ਪ੍ਰੋਗਰਾਮ 'ਚ ਭਾਰਤ ਦੀ ਭਾਗੀਦਾਰੀ ਵਿੱਚ ਦਿਲਚਸਪੀ ਰੱਖਦਾ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਅੰਕ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਰੀਕ ਕੱਲ੍ਹ 7 ਜੂਨ ਤੱਕ ਵਧਾ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ CBSE ਨੇ ਕਿਹਾ ਕਿ ਵਿਦਿਆਰਥੀ ਹੁਣ ਐਤਵਾਰ ਅੱਧੀ ਰਾਤ ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰ ਸਕਣਗੇ। ਪਹਿਲਾਂ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਰੀਕ ਅੱਜ 6 ਜੂਨ ਸੀ। CBSE ਨੇ ਸਾਰੇ ਯੋਗ ਵਿਦਿਆਰਥੀਆਂ ਨੂੰ ਵਧਾਏਗੀ ਆਖਰੀ ਤਰੀਕ ਨੂੰ ਧਿਆਨ 'ਚ ਰੱਖਦੇ ਨਿਰਧਾਰਤ ਸਮਾਂ ਹੱਦ ਦੇ ਅੰਦਰ ਅਰਜ਼ੀ ਪ੍ਰਕਿਰਿਆ ਪੂਰੀ ਕਰਨ ਦੀ ਅਪੀਲ ਕੀਤੀ ਹੈ। ਹਰਿਆਣਾ ਵਿਧਾਨ ਸਭਾ ਵੱਲੋਂ ਸੋਮਵਾਰ ਤੋਂ ਬੁੱਧਵਾਰ ਤੱਕ ਆਯੋਜਿਤ ਕੀਤੇ ਜਾਣ ਵਾਲੇ ਰਾਸ਼ਟਰਮੰਡਲ ਸੰਸਦੀ ਸੰਘ CPA ਇੰਡੀਆ ਰੀਜਨ ਨਾਰਥ ਜ਼ੋਨ 2 ਕਾਨਫਰੰਸ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਦੇਣ ਲਈ ਵੱਖ ਵੱਖ ਰਾਜ ਵਿਧਾਨ ਸਭਾਵਾਂ ਦੇ ਸੀਨੀਅਰ ਅਧਿਕਾਰੀਆਂ ਨੇ ਕੱਲ੍ਹ ਮੀਟਿੰਗ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਉਨ੍ਹਾਂ ਨੇ ਪ੍ਰੋਗਰਾਮ ਦੇ ਪ੍ਰਬੰਧਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ। ਸ਼ਤਰੰਜ ਵਿੱਚ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਓਸਲੋ 'ਚ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਪ੍ਰਗਿਆਨਾਨੰਦ ਨੇ ਫਾਈਨਲ ਰਾਊਂਡ ਵਿੱਚ ਜਰਮਨੀ ਦੇ ਵਿਨਸੈਂਟ ਕੀਮਰ ਨੂੰ ਹਰਾਇਆ। ਇਹ ਖਿਤਾਬ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਨੇ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਅੱਜ ਤੋਂ ਸ਼ੁਰੂ ਹੋ ਰਿਹਾ ਕ੍ਰਿਕਟ ਟੈਸਟ ਮੈਚ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਅਫਗਾਨਿਸਤਾਨ ਨੇ ਆਪਣਾ ਪਹਿਲਾ ਟੈਸਟ ਮੈਚ 2018 ਵਿੱਚ ਭਾਰਤ ਖਿਲਾਫ਼ ਖੇਡਿਆ ਸੀ। ਮੈਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਅੱਜ ਸ਼ਾਮੀ 6:30 ਵਜੇ ਬੰਗਲਾਦੇਸ਼ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਆਲਮੀ ਆਰਥਿਕ ਸੰਕਟ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਵਿਸ਼ੇਸ਼ ਰੂਪ ਨਾਲ ਮਜ਼ਬੂਤ ਬਣੀ ਹੋਈ ਹੈ। ਰਿਜ਼ਰਵ ਬੈਂਕ ਨੇ ਨਿਵੇਸ਼ ਲਈ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਯਮਾਂ ਵਿੱਚ ਛੋਟ ਦਿੱਤੀ। ਖੇਤੀਬਾੜੀ ਮੰਤਰਾਲੇ ਨੇ ਕਿਹਾ, ਸੰਤੁਲਿਤ ਖਾਦਾਂ ਦੀ ਵਰਤੋਂ ਅਤੇ ਪਾਏਦਾਰ ਖੇਤੀ ਲਈ 9,42,000 ਤੋਂ ਵੱਧ ਕਿਸਾਨ ਖੇਤ ਬਚਾਓ ਅਭਿਆਨ 'ਚ ਸ਼ਾਮਲ ਹੋਏ। ਭਾਰਤ ਨੇ ਜੰਮੂ ਕਸ਼ਮੀਰ ਮਾਮਲੇ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਅਸਥਾਈ ਮੈਂਬਰਸ਼ਿਪ ਦੀ ਦੁਰਵਰਤੋਂ ਕਰਨ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਅਤੇ ਸ਼ਤਰੰਜ ਵਿੱਚ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਹੈਲੋ
3: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।

0: ਫਿਰ ਤੂੰ
1: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ ਇਕੱਲੇ ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ ਲੰਮੇ ਅੰਦਰ ਜਾਓਗੇ
2: 10 ਲੱਖ ਦਿਓ ਬਚ ਜਾਓਗੇ
0: ਸਰ ਇਹਨਾਂ ਕਿੱਥੋਂ ਲਿਆਵਾਂ
2: ਇੱਕ ਲਿੰਕ ਭੇਜਿਆ ਹੈ ਹੁਣੇ ਪ੍ਰੋਸੈਸਿੰਗ ਲਈ
1: 2 ਲੱਖ ਭੇਜੋ ਬਾਕੀ ਬਾਅਦ ਵਿੱਚ
0: ਸਰ 2 ਲੱਖ
3: ਕੀ ਹੋਇਆ ਪਾਪਾ
0: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ ਚੋਂ ਡਰੱਗਸ ਮਿਲੇ ਹਨ
1: ਓਏ
0: ਕੱਟ ਦਿੱਤਾ
3: ਘਬਰਾਉਣ ਦੀ ਲੋੜ ਨਹੀਂ ਪਾਪਾ ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ ਇਹ ਸਭ ਫਰਾਡ ਹੈ
0: ਫਰਾਡ
3: ਪੁਲਿਸ ਬੈਂਕ RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
2: ਤਾਂ ਪੈਸੇ ਗਵਾਓਗੇ
4: RBI ਕਹਿੰਦਾ ਹੈ
5: ਜਾਣਕਾਰ ਬਣੋ ਸੁਚੇਤ ਰਹੋ
6: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੀਤ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਨਿੱਕਾ ਜੈਲਦਾਰ ਫਿਲਮ ਦੇ ਵਿੱਚੋਂ ਲਿਆ ਤੁਹਾਡੇ ਤੱਕ ਪਹੁੰਚਾ ਰਹੇ ਹਾਂ

ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਕੈਰੀ ਔਨ ਜੱਟਾ 3 ਫਿਲਮ ਦੇ ਵਿੱਚ ਚੱਲਿਆ, ਆਵਾਜ਼ ਹੈ ਗਿੱਪੀ ਗਰੇਵਾਲ ਦੀ।

ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ। ਸਰਦਾਰ ਜੀ 2 ਫਿਲਮ ਦੇ ਵਿੱਚ ਚੱਲਿਆ, ਆਵਾਜ਼ ਹੈ ਦਲਜੀਤ ਦੋਸਾਂਝ ਦੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚੋਂ ਗੀਤ ਸੁਣ ਰਹੇ ਹੋ ਅਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੈਸਮਿਨ ਸੈਂਡਲਸ ਦੀ ਆਵਾਜ਼ ਦੇ ਵਿੱਚ ਇੱਕ ਕੁੜੀ ਫਿਲਮ ਦੇ ਵਿੱਚੋਂ ਲਿਆ।

ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਆਓ ਸੁਣਦੇ ਹਾਂ ਜੱਟ ਐਂਡ ਜੂਲੀਅਟ ਫਿਲਮ ਦੇ ਵਿੱਚੋਂ ਲਿਆ ਅੰਬਰ ਵਸ਼ਿਸ਼ਠ ਅਤੇ ਪ੍ਰਿਯੰਕਾ ਦੀਆਂ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਦਾ ਆਖਰੀ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਸਵੇਰ ਦੇ 9 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਆਲਮੀ ਆਰਥਿਕ ਸੰਕਟ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਵਿਸ਼ੇਸ਼ ਰੂਪ ਨਾਲ ਮਜ਼ਬੂਤ ਬਣੀ ਹੋਈ ਏ। ਰਿਜ਼ਰਵ ਬੈਂਕ ਨੇ ਨਿਵੇਸ਼ ਲਈ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਯਮਾਂ ਵਿੱਚ ਛੋਟ ਦਿੱਤੀ। ਖੇਤੀਬਾੜੀ ਮੰਤਰਾਲੇ ਨੇ ਕਿਹਾ, ਸੰਤੁਲਿਤ ਖਾਦਾਂ ਦੀ ਵਰਤੋਂ ਅਤੇ ਪਾਏਦਾਰ ਖੇਤੀ ਲਈ 942,000 ਤੋਂ ਵੱਧ ਕਿਸਾਨ ਖੇਤ ਬਚਾਓ ਅਭਿਆਨ ਵਿੱਚ ਸ਼ਾਮਿਲ ਹੋਏ। ਭਾਰਤ ਨੇ ਜੰਮੂ ਕਸ਼ਮੀਰ ਮਾਮਲੇ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਅਸਥਾਈ ਮੈਂਬਰਸ਼ਿਪ ਦੀ ਦੁਰਵਰਤੋਂ ਕਰਨ ਲਈ ਪਾਕਿਸਤਾਨ ਦੀ ਨਿੰਦਾ ਕੀਤੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਵਿੱਚ ਨੇਪਾਲ

ਨਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨਾਲ ਗੱਲਬਾਤ ਕਰਨਗੇ। ਵਪਾਰ, ਨਿਵੇਸ਼, ਆਵਾਜਾਈ, ਊਰਜਾ ਅਤੇ ਲੋਕਾਂ ਨਾਲ ਸੰਪਰਕ ਸਮੇਤ ਕਈ ਮੁੱਦਿਆਂ 'ਤੇ ਹੋਵੇਗੀ ਚਰਚਾ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਅੰਕ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਰੀਕ ਕੱਲ੍ਹ 7 ਜੂਨ ਤੱਕ ਵਧਾਈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਹਨੇਰੀ ਚੱਲਣ ਬਾਰੇ ਪੇਸ਼ੀਨਗੋਈ ਕੀਤੀ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਅੱਜ ਤੋਂ ਸ਼ੁਰੂ ਹੋ ਰਿਹਾ ਕ੍ਰਿਕਟ ਟੈਸਟ ਮੈਚ ਸਵੇਰੇ 9:30 ਵਜੇ ਨਿਊ ਚੰਡੀਗੜ੍ਹ ਵਿਖੇ ਖੇਡਿਆ ਜਾਵੇਗਾ।

0: ਮਕ ਨਾਲ ਹਨੇਰੀ ਚੱਲਣ ਬਾਰੇ ਪੇਸ਼ੀਨਗੋਈ ਕੀਤੀ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਅੱਜ ਤੋਂ ਸ਼ੁਰੂ ਹੋ ਰਿਹਾ ਕ੍ਰਿਕਟ ਟੈਸਟ ਮੈਚ ਸਵੇਰੇ 9:30 ਵਜੇ ਨਿਊ ਚੰਡੀਗੜ੍ਹ ਵਿਖੇ ਖੇਡਿਆ ਜਾਵੇਗਾ। ਸ਼ਤਰੰਜ ਵਿੱਚ ਗ੍ਰੈਂਡ ਮਾਸਟਰ ਆਰ ਪ੍ਰਗਿਆਨਾ ਨੰਦ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਅਤੇ SAFF ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਗੋਆ 'ਚ ਅੱਜ ਸ਼ਾਮ 6:30 ਵਜੇ ਬੰਗਲਾਦੇਸ਼ ਨਾਲ ਹੋਵੇਗਾ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ।
1: ਹੈਲੋ,
2: ਯਹ ਆਯਕਰ ਵਿਭਾਗ ਹੈ। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਮੀਡੀਅਮ ਵੇਵ 343.6 ਮੀਟਰ ਜਾਂ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਫਿਲਮ ਸੰਗੀਤ। ਫਿਲਮ ਸੰਗੀਤ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ। ਬਿਲਕੁਲ ਜੀ, ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਤੁਸੀਂ ਜਾਣ ਚੁੱਕੇ ਹੋ ਅੱਜ ਦੀ ਥੀਮ। ਜੀ ਹਾਂ, ਅੱਜ ਦੀ ਥੀਮ ਹੈ ਜੀ ਤਸਵੀਰ। ਇਸ ਤਸਵੀਰ ਦੇ ਨਾਲ ਜੁੜੀਆਂ ਯਾਦਾਂ ਤੁਹਾਡੇ ਸਾਹਮਣੇ ਆਉਣਗੀਆਂ ਗੀਤਾਂ ਦੇ ਜ਼ਰੀਏ, ਜਦੋਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਾਥ ਬਣਾਓਗੇ। ਅੱਜ ਅਸੀਂ ਗੱਲ ਕਰਾਂਗੇ ਦੋਸਤੋ ਤਸਵੀਰਾਂ ਦੀ। ਜ਼ਿੰਦਗੀ ਚੱਲਦੀ ਰਹਿੰਦੀ ਹੈ, ਲੇਕਿਨ ਕਹਿੰਦੇ ਤਸਵੀਰ ਉਹ ਜਾਦੂ ਹੁੰਦਾ ਹੈ ਜੋ ਵਕਤ ਨੂੰ ਇੱਕ ਜਗ੍ਹਾ 'ਤੇ ਠਹਿਰਾ ਦਿੰਦਾ ਹੈ। ਜਦੋਂ ਵੀ ਅਸੀਂ ਕੋਈ ਪੁਰਾਣੀ ਤਸਵੀਰ ਦੇਖਦੇ ਹਾਂ ਤਾਂ ਅਸੀਂ ਵਾਪਸ ਉਸੇ ਖੂਬਸੂਰਤ ਪਲ ਦੇ ਵਿੱਚ ਚਲੇ ਜਾਂਦੇ ਹਾਂ ਜਿੱਥੇ ਅਸੀਂ ਉਹਨਾਂ ਯਾਦਾਂ ਨੂੰ ਬਣਾਇਆ ਹੁੰਦਾ ਹੈ। ਚਲੋ ਅੱਜ ਦੇ ਇਸ ਗੀਤਾਂ ਦੇ ਸਫ਼ਰ ਦੇ ਵਿੱਚ ਉਤਰਦੇ ਹਾਂ ਉਹਨਾਂ ਹੀ ਹਸੀਨ ਯਾਦਾਂ ਦੇ ਵਿੱਚ। ਅਤੇ ਇਹ ਖੂਬਸੂਰਤ ਗੀਤ ਜਿਹੜਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੱਕ ਪਹੁੰਚਾ ਰਿਹਾ, ਇਹ ਵੀ ਖੂਬਸੂਰਤ ਤਸਵੀਰ ਨੂੰ ਬਣਾ ਰਿਹਾ। ਕਿੱਥੋਂ ਦੀ ਤਸਵੀਰ ਹੈ, ਕਿਸ ਤਰ੍ਹਾਂ ਦੀ ਤਸਵੀਰ ਹੈ, ਆਓ ਇਸ ਗੀਤ ਨੂੰ ਸੁਣ ਕੇ ਜਾਣਦੇ ਹਾਂ।

ਜੀ ਦੋਸਤੋ, ਕਹਿੰਦੇ ਆ ਨਾ ਕਿ ਇੱਕ ਤਸਵੀਰ ਹਜ਼ਾਰਾਂ ਸ਼ਬਦਾਂ ਦੇ ਬਰਾਬਰ ਹੁੰਦੀ ਹੈ। ਜਿਹੜੀ ਗੱਲ ਅਸੀਂ ਲਫਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਪਾਉਂਦੇ, ਉਹ ਇੱਕ ਬੋਲਦੀ ਹੋਈ ਤਸਵੀਰ ਕਹਿ ਜਾਂਦੀ ਹੈ। ਅੱਜ ਦੇ ਇਸ ਡਿਜੀਟਲ ਦੌਰ ਦੇ ਵਿੱਚ ਅਸੀਂ ਹਰ ਰੋਜ਼ ਸੈਲਫੀ ਲੈਂਦੇ ਹਾਂ, ਪਰ ਉਹ ਪੁਰਾਣੇ ਜ਼ਮਾਨੇ ਦੀ ਐਲਬਮ ਦੇ ਵਿੱਚ ਰੱਖੀਆਂ ਹੋਈਆਂ ਉਹ ਬਲੈਕ ਐਂਡ ਵਾਈਟ ਤਸਵੀਰਾਂ ਇੰਝ ਲੱਗਦੀਆਂ ਨੇ ਜਿਵੇਂ ਆਪਣੇ ਸਮੇਂ ਦੀਆਂ ਖੁਸ਼ਬੂ ਹਜੇ ਤੱਕ ਆਪਣੇ ਆਪ ਦੇ ਵਿੱਚ ਸਮੋਈ ਬੈਠੀਆਂ ਨੇ। ਅਸੀਂ ਉਹਨਾਂ ਤਸਵੀਰਾਂ ਨੂੰ ਦੇਖਦੇ ਹੋਏ ਉਹਨਾਂ ਲਮਹਾਂ ਦੇ ਵਿੱਚ ਜਿਵੇਂ ਕਿ ਉੱਥੇ ਹੀ ਰੁਕ ਜਾਂਦੇ ਹਾਂ, ਉਹ ਆਪਣੀ ਕਹਾਣੀ ਆਪ ਬਿਆਨ ਕਰਦੀਆਂ ਦਿਖਾਈ ਦਿੰਦੀਆਂ ਨੇ। ਅਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਡੀਆਂ ਯਾਦਾਂ ਦੇ ਨਾਲ ਜੁੜਿਆ ਹੋਏਗਾ ਅਤੇ ਤੁਹਾਡੀਆਂ ਯਾਦਾਂ ਦੀਆਂ ਤਸਵੀਰਾਂ ਨੂੰ ਤੁਹਾਡੇ ਤੱਕ ਲੈ ਕੇ ਆਏਗਾ।

ਜੀ ਦੋਸਤੋ, ਕਹਿੰਦੇ ਆ ਕਿ ਜ਼ਿੰਦਗੀ ਚੱਲਦੇ ਰਹਿਣ ਦਾ ਨਾਮ ਹੈ, ਅਤੇ ਤਸਵੀਰ ਉਸੇ ਚੱਲਦੀ ਹੋਈ ਜ਼ਿੰਦਗੀ ਦੇ ਕਿਸੇ ਖਾਸ ਪਲ ਨੂੰ ਹਮੇਸ਼ਾ ਦੇ ਲਈ ਰੋਕ ਲੈਣ ਦਾ ਜ਼ਰੀਆ ਬਣਦੀ ਹੈ, ਕਿਉਂਕਿ ਜੋ ਗੱਲ ਇਨਸਾਨ ਲਿਖ ਕੇ ਜਾਂ ਬੋਲ ਕੇ ਬਿਆਨ ਨਹੀਂ ਕਰ ਸਕਦਾ, ਉਹ ਇੱਕ ਬੋਲਦੀ ਹੋਈ ਤਸਵੀਰ ਕਹਿ ਜਾਂਦੀ ਹੈ। ਤਸਵੀਰੋਂ ਮੇਂ ਹੀ ਸਹੀ ਤੂੰ ਮੇਰੇ ਪਾਸ ਤੋਂ ਹੈ, ਦਿਲ ਕੇ ਹਰ ਕੋਨੇ ਮੇਂ ਤੇਰਾ ਅਹਿਸਾਸ ਤੋਂ ਹੈ। ਵਕਤ ਭਲੇ ਦੂਰ ਕਰਦੇ ਹਮੇਂ ਇੱਕ ਦੂਜੇ ਸੇ, ਪਰ ਇਨ ਤਸਵੀਰੋਂ ਮੇਂ ਆਜ ਵੀ ਤੂੰ ਖਾਸ ਤੋ ਹੈ।

ਜੀ ਦੋਸਤੋ, ਕੁਦਰਤ ਦਾ ਇਹ ਅਸੂਲ ਹੈ ਕਿ ਉਮਰ ਦੇ ਨਾਲ ਨਾਲ ਇਨਸਾਨ ਦਿਮਾਗ ਤੋਂ ਹੌਲੀ ਹੌਲੀ ਗੱਲਾਂ ਅਤੇ ਚਿਹਰਿਆਂ ਨੂੰ ਭੁੱਲਣ ਲੱਗਦਾ ਹੈ। ਤਸਵੀਰਾਂ ਸਾਡੀ ਯਾਦਾਸ਼ਤ ਦੇ ਬੈਕਅਪ ਦੇ ਵਾਂਗ ਕੰਮ ਕਰਦੀਆਂ ਨੇ। ਸਾਡੇ ਬਜ਼ੁਰਗ ਜੋ ਅੱਜ ਸਾਡੇ ਸੰਸਾਰ ਦੇ ਵਿੱਚ ਨਹੀਂ ਹਨ, ਉਹਨਾਂ ਦੀਆਂ ਤਸਵੀਰਾਂ ਹੀ ਹਨ ਜੋ ਉਹਨਾਂ ਦੀ ਹੋਂਦ ਅਤੇ ਪਿਆਰ ਦਾ ਅਹਿਸਾਸ ਸਾਨੂੰ ਹਮੇਸ਼ਾ ਕਰਵਾਉਂਦੀਆਂ ਰਹਿੰਦੀਆਂ ਨੇ। ਸਾਡੇ ਪਿਆਰੇ ਜਿਹੜੇ ਸਾਡੇ ਤੋਂ ਇਸ ਦੁਨੀਆ ਨੂੰ ਰੁਖਸਤ ਕਹਿ ਕੇ ਅਲੱਗ ਹੋ ਜਾਂਦੇ ਨੇ, ਪਰ ਉਹਨਾਂ ਦੇ ਨਾਲ ਬਿਤਾਏ ਹੋਏ ਉਹ ਪਲ ਜੋ ਤਸਵੀਰਾਂ ਦੇ ਵਿੱਚ ਕੈਦ ਹੋ ਜਾਂਦੇ ਨੇ, ਉਹਨਾਂ ਨੂੰ ਅਸੀਂ ਕੱਢ ਕੇ ਜਦੋਂ ਮਰਜ਼ੀ ਉਹਨਾਂ ਪਲਾਂ ਨੂੰ ਜਿਉ ਲੈਂਦੇ ਹਾਂ ਅਤੇ ਫਿਰ ਉਹ ਯਾਦਾਂ ਨੂੰ ਤਾਜ਼ਾ ਕਰ ਲੈਂਦੇ ਹਾਂ ਅਤੇ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਚੱਲਦੇ ਜਾਂਦੇ ਹਾਂ। ਤਸਵੀਰ ਤੇਰੀ ਜੱਬੀ ਹੱਥੋਂ ਮੈਂ

ਜੀ ਦੋਸਤੋ, ਤਸਵੀਰਾਂ ਦਾ ਰਿਸ਼ਤਾ ਸਾਡੀਆਂ ਭਾਵਨਾਵਾਂ ਦੇ ਨਾਲ ਬਹੁਤ ਜੁੜਿਆ ਹੁੰਦਾ, ਕਿਉਂਕਿ ਤਸਵੀਰਾਂ ਸਿਰਫ ਚਿਹਰੇ ਦੀਆਂ ਨਹੀਂ ਬਲਕਿ ਭਾਵਨਾਵਾਂ ਇਸ ਦੇ ਵਿੱਚ ਕੈਦ ਹੁੰਦੀਆਂ ਨੇ। ਕਿਸੇ ਦੇ ਨਾਲ ਹੱਸਣ ਦੀ ਖੁਸ਼ੀ, ਰੋਣ ਦੀ ਖੁਸ਼ੀ, ਮਾਂ ਪੁੱਤ ਦਾ ਪਿਆਰ, ਦੋਸਤਾਂ ਦੀ ਮਸਤੀ, ਕਾਲਜ ਦੇ ਦਿਨ, ਸਕੂਲ ਦੀਆਂ ਉਹ ਪੁਰਾਣੇ ਦਿਨ, ਗਰੁੱਪ ਫੋਟੋਜ਼, ਬਹੁਤ ਸਾਰੀਆਂ, ਜਾਂ ਤੁਹਾਡੇ ਖਾਸ ਰਿਸ਼ਤੇ ਦੀ ਜਦੋਂ ਸ਼ੁਰੂਆਤ ਹੁੰਦੀ ਹੈ, ਸ਼ਾਦੀ ਨਾਲ ਜੁੜੀਆਂ ਹੋਈਆਂ ਤਸਵੀਰਾਂ, ਕਿਤੇ ਘੁੰਮਣ ਜਾਣ ਦੀਆਂ ਤਸਵੀਰਾਂ, ਜਿਸ ਦੇ ਵਿੱਚ ਜ਼ਿੰਦਗੀ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਰੰਗਾਂ ਨੂੰ ਬਿਆਨ ਕਰਦੀ ਹੈ। ਤਸਵੀਰ ਮੇਂ ਤੇਰੀ ਵੋ ਸਾਦਗੀ ਦਿਖਾਈ ਦੇਤੀ ਹੈ, ਜੋ ਹਕੀਕਤ ਮੇਂ ਵੀ ਕਹੀਂ ਕਮ ਨਹੀਂ ਹੋਤੀ ਹੈ, ਹਰ ਬਾਰ ਦੇਖ ਕਰ ਦਿਲ ਯਹੀ ਕਹਿਤਾ ਹੈ, ਕਾਸ਼ ਯੇ ਦੂਰੀ ਕਭੀ ਖਤਮ ਨਹੀਂ ਹੋਤੀ।

ਜੀ ਦੋਸਤੋ, ਅੱਜ ਦੇ ਸੋਸ਼ਲ ਮੀਡੀਆ ਅਤੇ ਡਿਜੀਟਲ ਜ਼ਿੰਦਗੀ ਦੇ ਵਿੱਚ ਤਸਵੀਰਾਂ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੀਆਂ ਨੇ। ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਆਪਣੀਆਂ ਪ੍ਰਾਪਤੀਆਂ, ਖੁਸ਼ੀਆਂ ਨੂੰ ਤਸਵੀਰਾਂ ਦੇ ਰਾਹੀਂ ਦੂਜਿਆਂ ਦੇ ਨਾਲ ਸਾਂਝਾ ਕਰ ਰਹੇ ਹਾਂ। ਇਹ ਦੂਰ ਬੈਠੇ ਰਿਸ਼ਤੇਦਾਰ ਅਤੇ ਦੋਸਤਾਂ ਨੂੰ ਆਪਸ ਦੇ ਵਿੱਚ ਜੋੜ ਕੇ ਰੱਖਣ ਦਾ ਇੱਕ ਵਧੀਆ ਅਹਿਸਾਸ ਵੀ ਹੈ ਅਤੇ ਤਰੀਕਾ ਵੀ ਹੈ, ਕਿਉਂਕਿ ਅਸੀਂ ਜਿਸ ਪਲ ਦੇ ਵਿੱਚ ਖੁਸ਼ ਹੁੰਦੇ ਹਾਂ, ਅਸੀਂ ਇਹਨਾਂ ਤਸਵੀਰਾਂ ਦੇ ਜ਼ਰੀਏ ਉਸ ਪਲ ਦੀ ਖੁਸ਼ੀ ਆਪਣੇ ਸਾਰੇ ਜਿਹੜੇ ਸਾਡੇ ਰਿਸ਼ਤੇਦਾਰ, ਦੋਸਤ, ਮਿੱਤਰ ਨੇ ਉਹਨਾਂ ਦੇ ਨਾਲ ਸਾਂਝੀ ਕਰਦੇ ਹਾਂ ਅਤੇ ਮਨ ਨੂੰ ਖੁਸ਼ੀ ਦਾ ਅਹਿਸਾਸ ਜਿਹੜਾ ਆ ਉਹ ਦੁੱਗਣਾ ਹੋ ਜਾਂਦਾ ਹੈ।

ਜੀ ਦੋਸਤੋ, ਜ਼ਿੰਦਗੀ ਇੱਕ ਕਿਤਾਬ ਵਾਂਗ ਹੈ ਅਤੇ ਤਸਵੀਰਾਂ ਉਸ ਕਿਤਾਬ ਦੇ ਰੰਗੀਨ ਪੰਨੇ ਨੇ। ਜੇ ਜ਼ਿੰਦਗੀ ਵਿੱਚੋਂ ਤਸਵੀਰਾਂ ਕੱਢ ਦਿੱਤੀਆਂ ਜਾਣ ਤਾਂ ਅਤੀਤ ਦੀਆਂ ਕਈ ਖੂਬਸੂਰਤ ਯਾਦਾਂ ਧੁੰਦਲੀਆਂ ਹੋ ਜਾਣਗੀਆਂ। ਇਸ ਲਈ ਤਸਵੀਰਾਂ ਸਿਰਫ ਕਾਗਜ਼ ਦਾ ਟੁਕੜਾ ਜਾਂ ਮੋਬਾਈਲ ਦੀ ਮੈਮਰੀ ਨਹੀਂ, ਬਲਕਿ ਇਹ ਸਾਡੀ ਜ਼ਿੰਦਗੀ ਦੀ ਜਿਉਂਦੀ ਜਾਗਦੀ ਦਾਸਤਾਨ ਹੈ। ਅਤੇ ਦੋਸਤੋ, ਆਓ ਆਪਾਂ ਵੀ ਜ਼ਿੰਦਗੀ ਦੀ ਇਸ ਭੱਜ ਦੌੜ ਦੇ ਵਿੱਚ ਆਪਣਿਆਂ ਦੇ ਨਾਲ ਬਿਤਾਏ ਹੋਏ ਉਹਨਾਂ ਖੂਬਸੂਰਤ ਪਲਾਂ ਨੂੰ ਤਸਵੀਰ ਦੇ ਵਿੱਚ ਕੈਦ ਕਰਨਾ ਨਾ ਭੁੱਲੀਏ, ਕਿਉਂਕਿ ਇਹ ਤਸਵੀਰਾਂ ਦਾ ਸਰਮਾਇਆ ਹੀ ਹੈ ਜੋ ਸਾਡੇ ਨਾਲ ਹਮੇਸ਼ਾ ਬਣਿਆ ਰਿਹਾ ਹੈ ਅਤੇ ਬਣਿਆ ਰਹੇਗਾ। ਅੱਜ ਦੇ ਇਸ ਸਫ਼ਰ ਦੇ ਵਿੱਚ ਗੀਤਾਂ ਦੇ ਨਾਲ ਤੁਸੀਂ ਬਹੁਤ ਸਾਰੀਆਂ ਆਪਣੀਆਂ ਤਸਵੀਰਾਂ ਦੇ ਜ਼ਰੀਏ ਯਾਦਾਂ ਨੂੰ ਜਿਹੜਾ ਸਾਂਝਾ ਕਰ ਪਾ ਰਹੇ ਹੋਵੋਗੇ ਅਤੇ ਆਪਣੀਆਂ ਪੁਰਾਣੀਆਂ ਤਸਵੀਰਾਂ ਨੂੰ ਕੱਢ ਕੇ ਉਹਨਾਂ ਯਾਦਾਂ ਨੂੰ ਫਿਰ ਤੋਂ ਜੀਓਗੇ। ਇਸੇ ਉਮੀਦ ਦੇ ਨਾਲ ਅੱਜ ਦਾ ਪ੍ਰੋਗਰਾਮ ਫਿਲਮ ਸੰਗੀਤ ਹੁਣ ਮੈਨੂੰ ਪੂਜਾ ਹੰਡਾ ਨੂੰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਤੁਹਾਡੀਆਂ ਯਾਦਾਂ ਦੀਆਂ ਇਹ ਤਸਵੀਰਾਂ ਹਮੇਸ਼ਾ ਹੀ ਤੁਹਾਨੂੰ ਤਾਜ਼ਗੀ ਅਤੇ ਸਕੂਨ ਦਿੰਦੀਆਂ ਰਹਿਣਗੀਆਂ ਅਤੇ ਹਮੇਸ਼ਾ ਇਸੇ ਤਰ੍ਹਾਂ ਤੁਹਾਡੇ ਖੂਬਸੂਰਤ ਪਲਾਂ ਦੀਆਂ ਗਵਾਹ ਬਣਨਗੀਆਂ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਫਿਲਮ ਸੰਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣਨਗੇ। ਪੇਸ਼ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
1: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ।
2: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਰਮਜੀਤ ਦਾ ਵੀ ਨਮਸਕਾਰ।
1: ਲਓ ਜੀ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੀਆਂ ਚਿੱਠੀਆਂ ਦੇ ਨਾਲ। ਅਤੇ ਪਰਮਜੀਤ ਜੀ, ਜੂਨ ਦਾ ਪਹਿਲਾ ਹਫ਼ਤਾ ਨਿਕਲ ਵੀ ਗਿਆ ਹੈ।
2: ਨਿਕਲ ਗਿਆ ਜੀ।
1: ਜੀ
2: ਦੇਖੋ, ਜਿੱਦਾਂ ਕਹਿੰਦੇ ਨਾ, ਰੁਪਈਆ ਬਣਾਇਆ ਤੇ ਗਿਆ ਤੇ ਅਗਲੀ ਗੱਲ ਮੈਂ ਬੋਲਣੀ ਨਹੀਂ ਆ। ਇਸੇ ਤਰ੍ਹਾਂ ਮਹੀਨੇ ਦੇ ਅਗਰ 4-5 ਦਿਨ ਨਿਕਲ ਜਾਣ ਤਾਂ ਸਮਝ ਲਓ ਗਿਆ।
1: ਬਿਲਕੁਲ ਜੀ, ਕਹਿ ਸਕਦੇ ਹਾਂ ਕਿ ਅੱਧਾ ਸਾਲ ਆਲਮੋਸਟ ਨਿਕਲ ਗਿਆ।
2: ਬਿਲਕੁਲ, ਬਿਨਾਂ ਸ਼ੱਕ। ਔਰ ਪ੍ਰੋਗਰਾਮ ਦੇ ਸ਼ੁਰੂ 'ਚ ਤੁਸੀਂ ਕਿਹਾ ਨਾ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ 'ਚ ਸਭ ਦਾ ਸਵਾਗਤ, ਅਤੇ ਮੈਂ ਨਾਲ ਹੀ ਕਿਹਾ ਤਾਂ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ 'ਚ ਮੇਰੇ ਵੱਲੋਂ ਵੀ ਸਭ ਦਾ ਸਵਾਗਤ। ਇਹਦਾ ਮਤਲਬ ਇਹ ਹੋਇਆ ਕਿ ਜਿੰਨੀ ਵਾਰੀ ਪ੍ਰੋਗਰਾਮ ਦਾ ਨਾਮ ਲਵਾਂਗੇ ਓਨੀ ਵਾਰੀ ਪ੍ਰੋਗਰਾਮ ਦੀ ਪਬਲਿਸਿਟੀ ਹੋਏਗੀ। ਵੈਸੇ ਤਾਂ ਸਾਡੇ ਸੁਣਨ ਵਾਲੇ ਜਿਹੜੇ ਉਹ ਜਾਣਦੇ ਆ ਇਸ ਪ੍ਰੋਗਰਾਮ ਨੂੰ, ਬਹੁਤ ਮੁਹੱਬਤ ਕਰਦੇ ਆ, ਪਿਆਰ ਕਰਦੇ ਆ। ਖੂਬ ਸਾਰੀਆਂ ਚਿੱਠੀਆਂ, ਦੇਖੋ ਤੁਹਾਡਾ ਹੱਥ ਭਰਿਆ ਹੋਇਆ ਇਸ ਵੇਲੇ, ਹੈ ਨਾ?
1: ਬਿਲਕੁਲ।
2: ਔਰ ਈਮੇਲਾਂ ਜਿਹੜੀਆਂ ਨੇ ਉਹ ਅਸੀਂ ਕੀ ਕੀਤਾ ਕਿ ਇੱਕ ਪੇਜ ਦੇ ਦੋਨੋਂ ਪਾਸੇ ਪ੍ਰਿੰਟ ਕੀਤੀਆਂ ਤਾਂ ਜੋ ਕਾਗਜ਼ ਬਚਾਇਆ ਜਾ ਸਕੇ।
1: ਜੀ
2: ਹਾਂਜੀ। ਔਰ ਥੋੜਾ ਪੂਨਮ ਦੇ ਹੱਥ ਦਾ ਭਾਰ ਵੀ ਘੱਟ ਜਾਵੇ।
1: ਕਾਗਜ਼ ਬਚਾਉਣ ਦੀ ਜੋ ਤੁਸੀਂ ਗੱਲ ਕੀਤੀ ਹੈ ਨਾ, ਇਹ ਬਹੁਤ ਵਧੀਆ ਗੱਲ। ਇਸ ਦੇ ਪਿੱਛੇ ਸੁਨੇਹਾ ਇਹ ਹੈ ਕਿ ਅਸੀਂ

0: ਵਾਤਾਵਰਨ ਬਚਾਉਣਾ ਹੈ,
1: ਰੁੱਖਾਂ ਨੂੰ ਬਚਾਉਣਾ ਹੈ ਜੀ,
0: ਰੁੱਖਾਂ ਨੂੰ ਬਚਾਉਣਾ ਹੈ। ਜੂਨ ਦੇ ਮਹੀਨੇ ਅਸੀਂ ਵਾਤਾਵਰਨ ਦਿਵਸ ਵੀ ਮਨਾਉਂਦੇ ਹਾਂ, ਰੁੱਖ ਲਗਾਈਏ, ਜ਼ਿਆਦਾ ਤੋਂ ਜ਼ਿਆਦਾ ਹਰਿਆਵਲ ਵਧਾਈਏ ਤਾਂ ਜੋ ਧਰਤੀ ਦੀ ਇਹ ਜੋ ਤਪਿਸ਼ ਹੈ ਉਹ ਘੱਟ ਹੋ ਸਕੇ।
1: ਆਪਾਂ ਸੁਣਦੇ ਤਾਂ ਆਉਂਦੇ ਰਹਿੰਦੇ ਹਾਂ ਪੂਨਮ ਜੀ ਕਿ ਜਿਹੜਾ ਕਾਗਜ਼ ਹੈ ਉਹ ਜੇ ਅਸੀਂ ਬਚਾਵਾਂਗੇ ਤਾਂ ਰੁੱਖ ਬਚਾਵਾਂਗੇ। ਇੱਕ ਵਾਰ ਮਨ ਸਵਾਲ ਆਇਆ ਕਿ ਕਾਗਜ਼ ਬਚਾਉਣ ਨਾਲ ਰੁੱਖ ਕਿੱਦਾਂ ਬਚਦੇ ਨੇ? ਜਵਾਬ ਤਾਂ ਜ਼ਾਹਿਰ ਹੈ ਜੀ ਕਿ ਕਾਗਜ਼ ਰੁੱਖਾਂ ਤੋਂ ਬਣਦੇ ਨੇ। ਹੁਣ ਸਵਾਲ ਇਹ ਆਇਆ ਕਿ ਰੁੱਖਾਂ ਤੋਂ ਕਾਗਜ਼ ਕਿੱਦਾਂ ਬਣਦੇ? ਫਿਰ ਮੈਂ ਉਹਦਾ ਪੂਰਾ ਪ੍ਰੋਸੈਸ ਦੇਖਿਆ ਵੀ ਕਿੱਦਾਂ ਲੁਗਦੀ ਤਿਆਰ ਹੁੰਦੀ ਹੈ ਅਤੇ ਲੁਗਦੀ ਤੋਂ ਬਾਅਦ 'ਚ ਕਾਗਜ਼ ਤਿਆਰ ਹੁੰਦਾ। ਇਹ ਤਾਂ ਹੁਣ ਅੱਜ ਦੇ ਜ਼ਮਾਨੇ ਦੀ ਗੱਲ ਆ ਕਿ ਬੜਾ ਹੀ ਮਹੀਨ ਕਾਗਜ਼ ਜਿਹੜਾ ਉਹ ਬਣ ਜਾਂਦਾ ਹੈ, ਮਤਲਬ ਵੱਖ ਵੱਖ ਪੌਦਿਆਂ ਦੀ ਜਿਹੜੀ ਸਟੈਮ ਹੈ ਉਹਦੇ ਤੋਂ ਔਰ ਉਹ 'ਚ ਪੱਤੇ ਵੀ ਕਈ ਕੁਛ ਸ਼ਾਮਿਲ ਹੁੰਦਾ। ਕਾਗਜ਼ ਨੂੰ ਜਦੋਂ ਆਪਾਂ ਪਾੜਦੇ ਹਾਂ ਨਾ ਅਤੇ ਛੋਟੇ ਛੋਟੇ ਫਾਈਬਰ ਨਜ਼ਰ ਆਉਂਦੇ ਆ, ਉਹ ਆਮ ਤੌਰ 'ਤੇ ਅੱਖ ਨੂੰ ਨਜ਼ਰ ਨਹੀਂ ਆਉਂਦੇ, ਪਰ ਅਗਰ ਲੈਂਜ਼ ਦੇ ਨਾਲ ਦੇਖਾਂਗੇ ਨਾ ਤਾਂ ਉਹ ਫਾਈਬਰ ਨਜ਼ਰ ਆਉਣਗੇ। ਉਹ ਫਾਈਬਰ ਹੀ ਕਾਗਜ਼ ਨੂੰ ਆਪਸ 'ਚ, ਕਾਗਜ਼ ਦੇ ਜਿਹੜੇ ਪਾਰਟੀਕਲਸ ਨੇ ਉਹਨਾਂ ਨੂੰ ਆਪਸ 'ਚ ਜੋੜ ਕੇ ਰੱਖਦੇ ਆ। ਫਾੜਨ ਵੇਲੇ ਜਿਹੜਾ ਸਾਡਾ ਜ਼ੋਰ ਲੱਗਦਾ ਉਹ ਵੀ ਉਹਨਾਂ ਫਾਈਬਰਸ ਦਾ ਕਰਕੇ ਲੱਗਦਾ, ਕਿਉਂਕਿ ਫਾਈਬਰਸ ਨੇ ਕਲੋਜ਼ਲੀ ਨਿੱਟ ਕੀਤਾ ਹੁੰਦਾ ਕਾਗਜ਼ ਨੂੰ, ਹੈ ਨਾ? ਅਤੇ ਫਿਰ ਖਿਆਲ ਆਇਆ ਕਿ ਭਲੇ ਵੇਲਿਆਂ ਦੇ ਵਿੱਚ ਜਦੋਂ ਕਾਗਜ਼ ਹੱਥ ਨਾਲ ਤਿਆਰ ਕੀਤਾ ਜਾਂਦਾ ਹੁੰਦਾ ਸੀ ਅਤੇ ਉਦੋਂ ਕਾਗਜ਼ ਮੋਟਾ ਮੋਟਾ ਹੁੰਦਾ ਸੀ, ਹੈ ਨਾ, ਗੱਤਾ ਨੁਮਾ ਹੁੰਦਾ ਸੀ, ਮੋਟਾ ਹੁੰਦਾ ਸੀ, ਕਿਉਂਕਿ ਵੇਲਣੇ ਨਾਲ ਵੇਲ ਵੇਲ ਕੇ ਲੁਗਦੀ ਨੂੰ ਫਿਰ ਸੁਕਾ ਕੇ ਫਿਰ ਕਾਗਜ਼ ਤਿਆਰ ਕੀਤਾ ਜਾਂਦਾ ਹੁੰਦਾ ਸੀ। ਟੈਕਨੋਲੋਜੀ ਤਾਂ ਸਦੀਆਂ ਪੁਰਾਣੀ ਹੈ, ਹੈ ਨਾ, ਬਹੁਤ ਮਤਲਬ ਮਨੁੱਖੀ ਸੋਚ ਤੋਂ ਵੀ ਪਰੇ ਦੀ ਗੱਲ ਹੈ ਜਦੋਂ ਤੋਂ ਕਾਗਜ਼ ਇਨਸਾਨ ਨੇ ਬਣਾਇਆ ਲਿਖਣ ਵਾਸਤੇ, ਹੈ ਨਾ। ਤਾਂ ਹੁਣ ਗੱਲ ਉਹ ਫਿਰ ਪੱਕੀ ਹੋ ਗਈ ਜੀ ਕਿ ਜਿੰਨਾ ਕਾਗਜ਼ ਬਚਾ ਲਵਾਂਗੇ ਓਨਾ ਅਸੀਂ ਆਪਣੇ ਵਾਤਾਵਰਣ ਨੂੰ ਬਚਾ ਲਵਾਂਗੇ, ਓਨੇ ਅਸੀਂ ਰੁੱਖਾਂ ਨੂੰ ਬਚਾ ਲਵਾਂਗੇ। ਨਾਲ ਹੀ ਇਹ ਵੀ ਗੱਲ ਆ ਗਈ ਜੀ ਕਿ ਅੱਜ ਕੱਲ੍ਹ ਕਿਉਂਕਿ ਡਿਜੀਟਲ ਮੀਡੀਆ ਦਾ ਜ਼ਮਾਨਾ ਹੈਗਾ, ਹੈ ਨਾ, ਡਿਜੀਟਲ ਮੀਡੀਆ ਦਾ ਜ਼ਮਾਨਾ ਹੋਣ ਦਾ ਮਤਲਬ ਇਹ ਹੈ ਕਿ ਕਈ ਵਾਰੀ ਜਿਹੜੇ ਮੈਸੇਜਸ ਅਸੀਂ ਟਾਈਪ ਕਰਕੇ ਮੋਬਾਈਲ 'ਤੇ ਭੇਜ ਦਿੰਦੇ ਹਾਂ ਜਾਂ ਈਮੇਲਾਂ ਭੇਜ ਦਿੰਦੇ ਹਾਂ ਉਹਦੇ ਨਾਲ ਵੀ ਕਾਫੀ ਕਾਫੀ ਕਾਗਜ਼ ਦੀ ਬੱਚਤ ਹੁੰਦੀ ਹੈ। ਹਾਲਾਂਕਿ ਸਾਡੇ ਸੁਣਨ ਵਾਲੇ ਜਿਹੜੇ ਇਸ ਗੱਲ ਦਾ ਮਜ਼ਾ ਲੈਂਦੇ ਨੇ, ਔਰ ਆਉਣਾ ਵੀ ਚਾਹੀਦਾ ਕਿ ਜੋ ਹੱਥ ਨਾਲ ਲਿਖੀ ਚਿੱਠੀ ਔਰ ਜਾ ਕੇ ਪੋਸਟ ਕਰਕੇ ਹੈ ਉਹਦਾ ਜਿਹੜਾ ਮਜ਼ਾ ਹੈ ਉਹ ਈਮੇਲਾਂ 'ਚ ਨਹੀਂ ਆਉਂਦਾ।
0: ਪੈਨਲੈਸ ਪੇਪਰਲੈਸ ਜ਼ਮਾਨਾ ਹੋ ਗਿਆ ਹੈ
1: ਜੀ,
0: ਇੱਕ ਤਰ੍ਹਾਂ ਨਾਲ ਉਹ ਚੰਗੀ ਗੱਲ ਵੀ ਹੈ, ਪਰ ਜੋ ਅਸੀਂ ਆਪਣੇ ਜਜ਼ਬਾਤ ਕਾਗਜ਼ 'ਤੇ ਲਿਖਦੇ ਹਾਂ, ਡਾਇਰੀ 'ਤੇ ਲਿਖਦੇ ਹਾਂ, ਚਿੱਠੀ ਦੇ ਵਿੱਚ ਲਿਖਦੇ ਹਾਂ, ਉਸਦਾ ਵੀ ਇੱਕ ਆਪਣਾ ਅਲੱਗ ਹੀ ਆਨੰਦ ਹੈ।
1: ਚਲੋ ਆਪਾਂ ਇੱਕ ਵਿਚਕਾਰ ਵਾਲਾ ਰਸਤਾ ਕਰਦੇ ਹਾਂ। ਵਿਚਕਾਰ ਵਾਲਾ ਰਸਤਾ ਇਹ ਹੈ ਜੀ ਕਿ ਬੇਸ਼ੱਕ ਕਾਗਜ਼ ਵਰਤੋ, ਘੱਟ ਵਰਤੋ ਜਿੰਨਾ ਹੋ ਸਕਦਾ, ਸੰਯਮ ਨਾਲ ਵਰਤੋ, ਜਿੱਥੇ ਜ਼ਰੂਰੀ ਹੈ ਉੱਥੇ ਹੀ ਵਰਤੋ, ਅਤੇ ਥੋੜ੍ਹਾ ਜਿਹਾ ਬਰੀਕ ਲਿਖ ਲਓ। ਜਿਵੇਂ ਇਹ ਪਹਿਲੀ ਚਿੱਠੀ ਜਿਹੜੀ ਸਾਡੇ ਲਿਖਣ ਵਾਲੇ ਸੱਜਣ ਨੇ ਨਾ, ਕੌਣ ਨੇ
0: ਜੀ? ਇਹ ਨੇ ਰਾਮਨਾਥ ਅਤਾਪੁਰ ਕਲੋਨੀਆ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਜੀ ਨੇ।
1: ਜੀ ਜੀ, ਮਤਲਬ ਇਹ ਹੈ ਕਿ ਰਾਮਨਾਥ ਜੀ ਨੇ ਸਾਡਾ ਸੁਨੇਹਾ ਪਹਿਲਾਂ ਹੀ ਪੜ੍ਹ ਲਿਆ ਅਤੇ ਉਹਨਾਂ ਨੇ ਬੜੇ ਬਰੀਕ ਅੱਖਰਾਂ ਦੇ ਵਿੱਚ ਇੱਕ ਲੰਬੀ ਸਾਰੀ ਚਿੱਠੀ ਇੱਕ ਪੋਸਟ ਕਾਰਡ ਦੇ ਵਿੱਚ ਲਿਖ ਕੇ ਭੇਜ ਦਿੱਤੀ ਹੈ
0: ਜੀ। ਇਹਨਾਂ ਨੇ ਗਾਗਰ ਦੇ ਵਿੱਚ ਸਾਗਰ ਭਰਨ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ।
1: ਅੱਛਾ ਜੀ,
0: ਤੁਸੀਂ ਜੋ ਪੇਸ਼ ਕਰਦੇ ਹੋ, ਪਿਛਲੀ ਵਾਰੀ ਸੋਹਨ ਜੀ ਨੇ ਤੇ ਪ੍ਰਭਜੋਤ ਮੈਡਮ ਜੀ ਨੇ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ, ਮੇਰੇ ਦਿਲ ਦੇ ਕਰੀਬ ਹੈ ਪ੍ਰੋਗਰਾਮ। ਦਿਹਾਤੀ ਪ੍ਰੋਗਰਾਮ ਰੰਗਲੀ ਧਰਤੀ ਵਾਸਤੇ ਵਿਹੜੇ ਖੇਡ ਸੰਸਾਰ ਰੂਪਕ ਜੋ ਕੱਲ ਬਰਿੰਦਰ ਜੀ ਨੇ ਪੇਸ਼ ਕੀਤਾ ਯੋਗਾ ਦੇ ਸੰਬੰਧ ਵਿੱਚ।
1: ਮਤਲਬ ਕੱਲ ਤੋਂ ਇਹਨਾਂ ਦਾ ਮਤਲਬ ਹੈ 23 ਮਈ ਤੋਂ ਇੱਕ ਦਿਨ ਪਹਿਲਾਂ, ਯਾਨੀ 23 ਮਈ ਨੂੰ ਇਹਨਾਂ ਨੇ ਚਿੱਠੀ ਲਿਖੀ ਹੈ
0: ਤੇ
1: ਜ਼ਿਕਰ 22 ਮਈ ਦਾ ਹੈ, ਹੈ ਨਾ।
0: ਕਹਿੰਦੇ ਸਾਨੂੰ ਰੂਪਕ ਬਹੁਤ ਚੰਗਾ ਲੱਗਾ ਤੇ ਗਿਆਨਵਰਧਕ ਸੀ, ਸਾਨੂੰ ਯੋਗ ਬਾਰੇ ਇਸ ਰੂਪਕ ਨੇ ਚਾਨਣਾ ਪਾਇਆ ਕਿ ਅਸੀਂ ਕਿਵੇਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ ਯੋਗਾ ਕਰਕੇ। ਕਹਿੰਦੇ ਡਾਕਟਰ ਵੀ ਬਿਮਾਰੀ ਠੀਕ ਕਰ ਦਿੰਦੇ ਨੇ, ਪਰ ਅਸਲ ਦੇ ਵਿੱਚ ਜੋ ਜੜ ਹੈ ਉਹ ਆਪਣੇ ਹੀ ਅੰਦਰ ਹੈ, ਜੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ ਤਾਂ ਫਿਰ ਉਸ ਦੇ ਨਾਲ ਸਮੱਸਿਆ ਵੱਧ ਸਕਦੀ ਹੈ। ਅਤੇ ਰੇਡੀਓ ਵਿੱਦਿਆ ਦਾ ਬਹੁਤ ਵਧੀਆ ਕੇਂਦਰ ਹੈ, ਜਿਸ ਦੇ ਨਾਲ ਸਾਨੂੰ ਇਹਨਾਂ ਜਾਣਕਾਰੀਆਂ ਨੂੰ ਅਸੀਂ ਹਾਸਿਲ ਕਰਦੇ ਹਾਂ। ਕਹਿੰਦੇ ਕਿ ਅਸਲ ਤਾਕਤ ਤਾਂ ਸਾਡੇ ਅੰਦਰ ਹੀ ਹੈ ਅਤੇ ਤੁਸੀਂ ਜੋ ਸਮਝਾਉਂਦੇ ਹੋ ਸਾਨੂੰ ਉਹ ਅਮਲ ਦੇ ਵਿੱਚ ਲਿਆਉਣਾ ਚਾਹੀਦਾ ਹੈ। ਅੱਗੇ ਲਿਖਦੇ ਨੇ ਕਿ ਜੀ ਰੰਗਲੀ ਧਰਤੀ ਪ੍ਰੋਗਰਾਮ ਪੇਸ਼ ਕੀਤਾ ਗਿਆ, ਬਹੁਤ ਵਧੀਆ ਲੱਗਾ, ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਹਾਂ, ਕੋਈ ਗਲਤ ਸ਼ਬਦ ਲਿਖਿਆ ਗਿਆ ਤਾਂ ਮਾਫ਼ੀ ਮੰਗਦੇ ਹਾਂ ਜੀ। ਵੈਸੇ ਤੁਸੀਂ ਗਲਤ ਕੁਛ ਨਹੀਂ ਲਿਖਿਆ, ਪਰ ਕੁਛ ਕੁ ਸ਼ਬਦ ਇਸ ਤਰ੍ਹਾਂ ਲਿਖਿਆ ਕਿ ਸਮਝ ਨਹੀਂ ਆ ਰਿਹਾ ਕਿ ਤੁਸੀਂ ਕੀ ਲਿਖਣਾ ਚਾਹ ਰਹੇ ਸੀ।
1: ਮਤਲਬ ਇਹ ਆ ਕਿ ਇਹਨਾਂ ਨੇ ਮਾਇਨੇ ਪੱਖੋਂ ਕੁਛ ਵੀ ਗਲਤ ਨਹੀਂ ਲਿਖਿਆ
0: ਜੀ।
1: ਹਾਂ, ਲਿਖਾਵਟ ਦੇ ਵਿੱਚ ਥੋੜੀਆਂ ਥੋੜੀਆਂ ਸਮੱਸਿਆਵਾਂ ਨੇ ਜਿਹਨਾਂ ਨੂੰ ਪੜ੍ਹਨ 'ਚ ਪੂਨਮ ਜੀ ਨੂੰ ਵੀ ਪ੍ਰੋਬਲਮ ਆਈ ਅਤੇ ਕਿਤੇ ਕਿਤੇ ਤਾਂ ਮੈਂ ਵੀ ਪੂਨਮ ਜੀ ਦੀ ਮਦਦ ਕਰ ਦਿੱਤੀ ਸੀ, ਜਿਹਦਾ ਸਾਡੇ ਸੁਣਨ ਵਾਲਿਆਂ ਨੂੰ ਨਹੀਂ ਪਤਾ।
0: ਧੰਨਵਾਦ।
1: ਖੈਰ, ਰਾਮਨਾਥ ਅਤਾਪੁਰ ਜੀ, ਬਹੁਤ ਬਹੁਤ ਸ਼ੁਕਰੀਆ, ਬੜਾ ਪਿਆਰਾ ਖਤ ਲਿਖਿਆ ਤੁਸੀਂ ਔਰ ਸਾਡੇ ਪ੍ਰੋਗਰਾਮਾਂ ਨੂੰ ਪਸੰਦ ਕੀਤਾ, ਇਹਦੇ ਵਾਸਤੇ ਵੀ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ। ਗੱਲ ਇਹ ਹੁੰਦੀ ਹੈ ਜੀ ਕਿ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਰੇਡੀਓ ਬਹੁਤ ਨਸੀਹਤਾਂ ਦਿੰਦਾ, ਜ਼ਿੰਦਗੀ 'ਚ ਚੰਗਾ ਮਾਰਗ ਦਰਸ਼ਨ ਕਰਦਾ ਹੈ, ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਜਿਹੇ ਲੋਕਾਂ ਨੂੰ ਲੱਭ ਲੱਭ ਕੇ ਲਿਆਈਏ ਔਰ ਤੁਹਾਡੇ ਰੂਬਰੂ ਕਰੀਏ ਜਿਹੜੇ ਆਪਣੇ ਤਰੀਕੇ ਨਾਲ ਜ਼ਿੰਦਗੀ 'ਚ ਕਈ ਤਜਰਬੇ ਕਰ ਚੁੱਕੇ ਨੇ ਜਿਨ੍ਹਾਂ ਦਾ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੁੰਦਾ। ਉਹ ਲੋਕ ਜਦੋਂ ਆਪਣਾ ਗਿਆਨ ਜੋ ਉਹਨਾਂ ਨੇ ਆਪਣੇ ਪੱਧਰ 'ਤੇ ਹਾਸਿਲ ਕੀਤਾ ਹੁੰਦਾ ਉਹ ਰੇਡੀਓ ਦੇ ਜ਼ਰੀਏ ਲੋਕਾਂ ਨਾਲ ਸਾਂਝਾ ਕਰਦੇ ਨੇ,

0: ਕੁਛ ਲੋਕ ਉਹਨੂੰ ਅਪਣਾਉਂਦੇ ਨੇ, ਉਹਨਾਂ ਦੀ ਜ਼ਿੰਦਗੀ 'ਚ ਤਬਦੀਲੀ ਆਉਂਦੀ ਹੈ, ਅਤੇ ਮੈਨੂੰ ਲੱਗਦਾ ਕਿ ਸਾਡੀ ਸਾਰੀ ਬ੍ਰੌਡਕਾਸਟ ਜਿਹੜੀ ਹੈ, ਇਹ ਬ੍ਰੌਡਕਾਸਟ ਹੁਣ ਪੁਰਾਣਾ ਵਰਡ ਹੋ ਗਿਆ, ਨਾਲ ਪੋਡਕਾਸਟ ਵੀ ਆ ਗਿਆ, ਹੈ ਨਾ, ਕਿਉਂਕਿ ਆਕਾਸ਼ਵਾਣੀ ਜਲੰਧਰ ਦੇ ਬਹੁਤ ਸਾਰੇ ਪ੍ਰੋਗਰਾਮ ਸਾਡੇ ਸੋਸ਼ਲ ਮੀਡੀਆ ਹੈਂਡਲਸ 'ਤੇ ਹਮੇਸ਼ਾ ਅਵੇਲੇਬਲ ਰਹਿੰਦੇ ਨੇ, ਇਸ ਕਰਕੇ ਹੁਣ ਅਸੀਂ ਇਕੱਲੇ ਬ੍ਰੌਡਕਾਸਟਰ ਹੀ ਨਹੀਂ, ਪੋਡਕਾਸਟਰ ਵੀ ਹਾਂ।
1: ਦੇਖੋ, ਇਸ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਸ ਦੇ ਵਿੱਚ ਗੱਲ ਇੱਕ ਹੋਰ ਨਿਕਲ ਕੇ ਆਈ ਹੈ
0: ਜੀ,
1: ਉਹ ਇਹ ਹੈ ਕਿ ਤੁਸੀਂ ਜੋ ਸੋਸ਼ਲ ਮੀਡੀਆ ਪਲੇਟਫਾਰਮਸ ਅਤੇ ਆਕਾਸ਼ਵਾਣੀ ਜਲੰਧਰ ਦੇ ਪੇਜ ਬਣੇ ਹੋਏ ਨੇ, ਪ੍ਰੋਫਾਈਲਸ ਨੇ, ਚੈਨਲ ਬਣੇ ਹੋਏ ਨੇ, ਉਹਨਾਂ ਨੂੰ ਤੁਸੀਂ ਲਾਈਕ, ਫੋਲੋ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ
0: ਜੀ,
1: ਤਾਂ ਕਿ ਤੁਸੀਂ ਉਹ ਸਾਰੇ ਪ੍ਰੋਗਰਾਮ ਸੁਣ ਸਕੋ।
0: ਦੇਖਿਆ, ਇਹਦਾ ਮਤਲਬ ਇਹ ਹੁੰਦਾ ਕਿ ਚਲਦੇ ਚਲਦੇ ਪ੍ਰੋਗਰਾਮ 'ਚ ਪਬਲਿਸਿਟੀ ਕਿੱਦਾਂ ਕਰੀਦੀ ਹੈ, ਹੈ ਨਾ। ਸੋ ਪੂਨਮ ਜੀ ਨੇ ਬਾਖੂਬੀ ਜਿੱਥੇ ਮੌਕਾ ਮਿਲਿਆ ਸਾਂਭ ਲਿਆ ਔਰ ਮੌਕੇ 'ਤੇ ਚੌਕਾ ਜੜ ਦਿੱਤਾ ਜੀ।
1: ਦੇਖੋ, ਇਸ ਦੇ ਵਿੱਚ ਇਹ ਹੁੰਦਾ ਨਾ ਕਿ ਕਈ ਵਾਰੀ ਅਸੀਂ ਪ੍ਰੋਗਰਾਮ ਸੁਣਨਾ ਭੁੱਲ ਜਾਂਦੇ ਹਾਂ ਜਾਂ ਰਹਿ ਜਾਂਦਾ ਪ੍ਰੋਗਰਾਮ ਸੁਣਨਾ, ਪਰ ਤੁਸੀਂ ਉੱਥੇ ਪ੍ਰੋਗਰਾਮ ਸੁਣ ਸਕਦੇ ਹੋ ਅਤੇ ਸਾਰੇ ਪ੍ਰੋਗਰਾਮ ਉੱਥੇ ਉਪਲਬਧ ਕਰਾਏ ਜਾਂਦੇ ਨੇ
0: ਜੀ।
1: ਖੈਰ ਜੀ, ਹੁਣ ਅੱਗੇ ਵੱਧਦੇ ਹਾਂ। ਚਤਰਾ ਪਿੰਡ ਤੋਂ ਅਜ਼ੀਰਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ ਅਤੇ ਇਹਨਾਂ ਦੇ ਸਾਥੀ ਆਏ ਨੇ ਅਤੇ ਸ਼ਿਕਾਇਤ ਕਰ ਰਹੇ ਨੇ ਕਿ ਰੇਡੀਓ ਬੜੇ ਦਿਨਾਂ ਦਾ ਬੰਦ ਆ ਰਿਹਾ
0: ਜੀ।
1: ਅਸੀਂ ਤਾਂ ਬਜ਼ੁਰਗ ਆਦਮੀ ਰੇਡੀਓ ਸੁਣਨਾ ਹੀ ਪਸੰਦ ਕਰਦੇ ਹਾਂ ਅਤੇ ਕਹਿੰਦੇ ਕਿ ਸਾਨੂੰ ਜੋ ਮੋਬਾਈਲ ਐਪ 'ਤੇ ਹੈ ਰੇਡੀਓ ਉਹ ਸੁਣਨਾ ਨਹੀਂ ਚੰਗਾ ਲੱਗਦਾ, ਕਿਰਪਾ ਕਰਕੇ ਇਹ ਸਮੱਸਿਆ ਠੀਕ ਕਰਵਾਈ ਜਾਏ।
0: ਮਤਲਬ ਜਿੱਦਾਂ ਚਿੱਠੀ ਜਿਹੜੀ ਹੈ ਨਾ ਉਹ ਈਮੇਲ 'ਤੇ ਲਿਖਣੀ ਚੰਗੀ ਨਹੀਂ ਲੱਗਦੀ, ਚਿੱਠੀ ਚਿੱਠੀ ਵਾਂਗ ਹੀ ਲਿਖੀ ਜਾਵੇ, ਇਸੇ ਤਰ੍ਹਾਂ ਰੇਡੀਓ ਨੂੰ ਮੋਬਾਈਲ 'ਤੇ ਸੁਣਨਾ ਚੰਗਾ ਨਹੀਂ ਲੱਗਦਾ, ਰੇਡੀਓ ਨੂੰ ਰੇਡੀਓ 'ਤੇ ਹੀ ਸੁਣਿਆ ਜਾਵੇ। ਖੈਰ, ਜਗਜੀਤ ਸਿੰਘ ਚਤਰਾ ਜੀ ਅਤੇ ਬਾਕੀ ਸਾਰੇ ਸਾਥੀ ਔਰ ਹੋਰ ਉਹ ਸਾਰੇ ਸਾਥੀ ਜਿਹੜੇ ਸਾਡੇ ਨਾਲ ਇਸ ਗੱਲ ਤੋਂ ਨਾਰਾਜ਼ ਨੇ ਕਿ ਪਿਛਲੇ ਦਿਨੀ ਕੁਝ ਕਾਰਨਾਂ ਕਰਕੇ ਸਾਡਾ ਪ੍ਰਸਾਰਣ ਬੰਦ ਰਿਹਾ ਸੀ, ਖਾਸ ਕਰਕੇ ਸਾਡਾ ਜਿਹੜਾ ਮੀਡੀਅਮ ਵੇਵ 873 ਕਿਲੋਹਰਟਜ਼ ਦਾ ਟਰਾਂਸਮਿਟਰ ਹੈ ਉਹਦੇ ਜ਼ਰੀਏ, ਹਾਲਾਂਕਿ ਬਾਕੀ ਸਾਰੇ ਪਲੈਟਫਾਰਮਸ 'ਤੇ ਜਿਸ ਤਰ੍ਹਾਂ ਸਾਡਾ ਫਾਜ਼ਿਲਕਾ ਵਾਲਾ ਟਰਾਂਸਮਿਟਰ ਹੈ ਔਰ ਸਾਡਾ ਕਸੌਲੀ ਵਾਲਾ ਟਰਾਂਸਮਿਟਰ ਹੈ, FM ਬੈਂਡ 'ਤੇ ਦੋਨੋਂ ਟਰਾਂਸਮਿਟਰ ਨੇ, ਇਸ ਤੋਂ ਇਲਾਵਾ ਸਾਡੇ ਛੋਟੇ ਟਰਾਂਸਮਿਟਰਸ ਨੇ ਜਿਹੜੇ ਫਿਰੋਜ਼ਪੁਰ ਦੇ ਵਿੱਚ ਨੇ, ਗੁਰਾਇਆਂ ਦੇ ਵਿੱਚ ਸਥਿਤ ਨੇ, ਔਰ ਸਾਡਾ DTH AIR ਪੰਜਾਬ ਚੈਨਲ ਔਰ ਇਸ ਦੇ ਨਾਲ ਨਾਲ ਆਕਾਸ਼ਵਾਣੀ ਅੰਮ੍ਰਿਤਸਰ ਔਰ ਹੋਰ ਜਿਹੜੀ ਮੋਬਾਈਲ ਐਪ ਹੈ, ਇਹਨਾਂ ਸਾਰੇ ਪਲੈਟਫਾਰਮਸ 'ਤੇ ਸਾਡਾ ਇਹ ਪ੍ਰਸਾਰਣ ਨਿਰੰਤਰ ਜਾਰੀ ਰਿਹਾ। ਹਾਂ, ਕੁਝ ਖਾਸ ਕਾਰਨਾਂ ਕਰਕੇ ਜਿਹਦਾ ਅਸੀਂ ਜ਼ਿਆਦਾ ਜ਼ਿਕਰ ਔਨ ਏਅਰ ਨਹੀਂ ਕਰ ਸਕਾਂਗੇ, ਕੁਝ ਖਾਸ ਕਾਰਨਾਂ ਕਰਕੇ ਸਾਡੇ ਆਕਾਸ਼ਵਾਣੀ ਦਾ ਜਿਹੜਾ ਸਾਡਾ ਟਾਵਰ ਜਾਂ ਟਰਾਂਸਮਿਟਰ ਹੈ ਗੁਰਾਇਆਂ ਸਥਿਤ, ਜਿਹੜਾ ਮੀਡੀਅਮ ਵੇਵ 873 ਕਿਲੋਹਰਟਜ਼ 'ਤੇ ਸਾਡੇ ਪ੍ਰੋਗਰਾਮਾਂ ਨੂੰ ਔਨ ਏਅਰ ਲੈ ਕੇ ਜਾਂਦਾ ਔਰ ਦੂਰ ਦੁਰਾਡੇ ਤੱਕ ਤੁਹਾਡੇ ਤੱਕ ਪਹੁੰਚਾਉਂਦਾ ਹੈ, ਤਕਰੀਬਨ 200 ਕਿਲੋਮੀਟਰ ਦੇ ਦਾਇਰੇ ਦੇ ਵਿੱਚ। ਉਹ ਟਰਾਂਸਮਿਟਰ ਕਈ ਵਾਰ ਕੁਝ ਅਨਅਵੋਇਡਬਲ ਸਿਚੁਏਸ਼ਨਸ ਦਾ ਕਰਕੇ ਉਹ ਬੰਦ ਰਿਹਾ, ਇਸ ਕਰਕੇ ਸਾਡੇ ਸੁਣਨ ਵਾਲਿਆਂ 'ਚ ਕਾਫੀ ਜ਼ਿਆਦਾ ਰੋਸ ਵੀ ਰਿਹਾ, ਸਾਨੂੰ ਫੋਨ ਕਾਲਸ ਵੀ ਬਹੁਤ ਜ਼ਿਆਦਾ ਆਈਆਂ, ਅਸੀਂ ਉਹਨਾਂ ਕੋਲੋਂ ਮਾਫ਼ੀ ਮੰਗੀ ਹੈ ਔਰ ਸਾਡੇ ਕਾਬਲ ਇੰਜੀਨੀਅਰ ਸਾਹਿਬਾਨ ਨੇ ਹਰ ਵਾਰ ਭਰਪੂਰ ਜੀ ਤੋੜ ਔਰ ਜ਼ਬਰਦਸਤ ਕੋਸ਼ਿਸ਼ ਕਰਕੇ ਉਸ ਪ੍ਰਸਾਰਣ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਜਿਹਦੇ 'ਚ ਉਹ ਕਾਮਯਾਬ ਵੀ ਰਹੇ ਨੇ। ਸਾਡੇ ਸੁਣਨ ਵਾਲਿਆਂ ਨੂੰ ਸਾਡੀ ਗੁਜ਼ਾਰਿਸ਼ ਹੈ ਜੀ ਕਿ ਮਜਬੂਰੀ ਨੂੰ ਸਮਝਦੇ ਹੋਏ ਸਾਨੂੰ ਇਸ ਗੱਲ ਵਾਸਤੇ ਮਾਫ਼ੀ ਦੇਣਾ ਜੀ, ਔਰ ਜੇ ਕਿਤੇ ਪ੍ਰਸਾਰਣ ਤੁਹਾਨੂੰ ਜਦੋਂ ਵੀ ਕਦੇ ਨਹੀਂ ਮਿਲ ਪਾਇਆ, ਤੁਸੀਂ ਜ਼ਰੂਰ ਬਾਕੀ ਪਲੈਟਫਾਰਮਸ 'ਤੇ ਉਸ ਪ੍ਰਸਾਰਣ ਨੂੰ ਸੁਣ ਸਕਦੇ ਹੋ
1: ਜੀ। ਬਿਲਕੁਲ, ਕੁਝ ਦੇਰ ਦੇ ਲਈ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਤਕਨੀਕੀ ਖਰਾਬੀ ਆਉਂਦੀ ਹੈ, ਉਸ ਟਾਈਮ ਤੁਸੀਂ ਮੋਬਾਈਲ ਐਪ 'ਤੇ ਸੁਣ ਸਕਦੇ ਹੋ ਅਤੇ ਥੋੜ੍ਹੇ ਸਮੇਂ ਬਾਅਦ ਤਾਂ ਉਹ ਠੀਕ ਹੋ ਜਾਣੀ ਹੁੰਦੀ
0: ਜੀ। ਬਿਲਕੁਲ, ਬਿਨਾਂ ਸ਼ੱਕ ਜੀ।
1: ਮੁੱਲਾਪੁਰ ਦਾਖਾ ਮੰਡੀ ਤੋਂ ਆਏ ਨੇ ਰਾਜੇਸ਼ ਜੈਨ ਬਿੱਟੂ, ਲਿਖਦੇ ਨੇ ਕਿ 90 ਸਾਲ ਆਕਾਸ਼ਵਾਣੀ ਦੇ ਸਿਲਸਿਲੇ ਤਹਿਤ ਦਿਹਾਤੀ ਪ੍ਰੋਗਰਾਮ ਵਿੱਚ ਬੀਰਿੰਦਰ ਜੀ ਅਤੇ ਪਿਤਾ ਜੀ ਨਾਲ ਇੱਕ ਬਹੁਤ ਵਧੀਆ ਮੁਲਾਕਾਤ ਸੁਣੀ ਜੋ ਸਾਨੂੰ ਬਹੁਤ ਹੀ ਪਸੰਦ ਆਈ। ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਮਿਲੀ, ਕਿਵੇਂ ਉਹਨਾਂ ਨੇ ਨੌਕਰੀ ਜੁਆਇਨ ਕੀਤੀ, ਕਮੈਂਟਰੀ ਕੀਤੀ ਅਤੇ ਇਸ ਤਰ੍ਹਾਂ ਸਾਨੂੰ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਜੀ। ਅੱਗੇ ਸ਼ਿਕਾਇਤ ਲਿਖਦੇ ਨੇ, ਕਹਿੰਦੇ ਕਿ FM ਰੇਨਬੋ ਅਤੇ ਨਵੇਂ RJ ਜੋ ਨੇ ਉਹਨਾਂ ਨੂੰ ਗੀਤ ਜਦੋਂ ਅਸੀਂ ਲੱਭਣ ਨੂੰ ਕਹਿੰਦੇ ਹਾਂ ਤਾਂ ਉਹਨਾਂ ਕੋਲ ਗੀਤ ਹੀ ਨਹੀਂ ਲੱਭਿਆ ਜਾਂਦਾ, ਤੇ ਇਹ ਕਹਿੰਦੇ ਕਿ ਇਸ ਸ਼ਿਕਾਇਤ ਨੂੰ ਦੂਰ ਕੀਤਾ ਜਾਵੇ।
0: ਵੈਸੇ ਤੇ ਬਿੱਟੂ ਜੀ, ਪਹਿਲਾਂ ਇਸੇ ਗੱਲ ਦਾ ਜਵਾਬ ਦੇ ਦਿੰਦੇ ਹਾਂ ਕਿ RJ ਸਾਹਿਬਾਨ ਜਿਹੜੇ ਨੇ ਉਹਨਾਂ ਨੂੰ ਜਦੋਂ ਵੀ ਮਾਈਕ ਦੇ ਹਵਾਲੇ ਜਾਂ ਮਾਈਕ ਉਹਨਾਂ ਦੇ ਹਵਾਲੇ ਕੀਤਾ ਜਾਂਦਾ ਹੈ ਤੇ ਕਾਫੀ ਚੰਗੀ ਤਰੀਕੇ ਦੇ ਨਾਲ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਟ੍ਰੇਨਿੰਗ ਤੋਂ ਬਾਅਦ ਹੀ ਉਹਨਾਂ ਨੂੰ ਬਿਠਾਇਆ ਜਾਂਦਾ। ਹਾਂ, ਕਈ ਵਾਰੀ ਇੰਨਾ ਜ਼ਰੂਰ ਹੁੰਦਾ ਕਿ ਰਵਾਂ ਹੋਣ ਨੂੰ ਥੋੜ੍ਹਾ ਜਿਹਾ ਟਾਈਮ ਲੱਗਦਾ ਹੈ, ਹੋ ਸਕਦਾ ਕੋਈ ਨਵੇਂ RJ ਜਿਹੜੇ ਨੇ ਉਹ ਓਨੀ ਤੇਜ਼ੀ ਦੇ ਨਾਲ ਕਮਾਂਡ ਨੂੰ ਫੋਲੋ ਨਹੀਂ ਕਰ ਪਾਉਂਦੇ, ਜਿਹੜਾ ਗੀਤ ਤੁਸੀਂ ਦੱਸਿਆ ਉਹਨੂੰ ਟਾਈਪ ਕਰਕੇ ਜਲਦੀ ਜਲਦੀ ਨਾਲ ਕੰਪਿਊਟਰ ਦੇ ਵਿੱਚੋਂ ਲੱਭਣਾ। ਦੂਸਰਾ ਇਹ ਹੈ ਜੀ ਕਿ ਕੰਪਿਊਟਰ ਦੇ ਵਿੱਚ ਜਿਹੜੇ ਗੀਤ ਹੁੰਦੇ ਨੇ ਉਹਨਾਂ ਨੂੰ ਲੱਭਣ ਵਾਸਤੇ ਟਾਈਪਿੰਗ ਵਾਸਤੇ ਸਰਚ ਵਾਸਤੇ ਕੀਵਰਡਸ ਐਗਜ਼ੈਕਟ ਪਾਉਣੇ ਪੈਂਦੇ ਨੇ, ਹੈ ਨਾ। ਹੁਣ ਮੰਨ ਲਓ ਕੋਈ ਗੀਤ ਹਿੰਦੀ ਦਾ ਹੈ ਲੇਕਿਨ ਕੰਪਿਊਟਰ ਦੇ ਵਿੱਚ ਉਹਨੂੰ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਹੈ, ਤਾਂ ਸਪੈਲਿੰਗਸ ਜਿਹੜੇ ਉਹ ਸਟੈਂਡਰਡ ਵਾਲੇ ਨਹੀਂ ਹੋ ਸਕਦੇ ਹੁੰਦੇ, ਹੈ ਨਾ। ਮੰਨ ਲਓ ਪੁੱਛੋ ਨਾ ਕੈਸੇ ਮੈਨੇ ਰਹਿਣ ਬਿਤਾਈ 'ਚ, ਪੁੱਛੋ ਦੇ ਸਪੈਲਿੰਗ ਕੀ ਹੋ ਸਕਦੇ ਨੇ, ਹੈ ਨਾ। ਸੋ ਇਸ ਤਰ੍ਹਾਂ ਦੀਆਂ ਮਜਬੂਰੀਆਂ ਕਦੇ ਕਦੇ ਹੁੰਦੀਆਂ ਨੇ, ਪਰ ਜਲਦੀ ਤੁਹਾਡੀਆਂ ਸ਼ਿਕਾਇਤਾਂ ਦੂਰ ਹੋ ਜਾਣਗੀਆਂ, ਕੋਈ ਲੰਬੀ ਚੌੜੀ ਗੱਲ ਨਹੀਂ ਹੈਗੀ। ਦੂਸਰਾ ਇਹਨਾਂ ਨੇ ਆਕਾਸ਼ਵਾਣੀ

0: 90 ਸਾਲਾਂ ਦੇ ਸਿਲਸਿਲੇ ਵਿੱਚ ਜਿਹੜੀ ਰਜਿੰਦਰ ਸਿੰਘ ਹੋਰਾਂ ਨਾਲ ਮੁਲਾਕਾਤ ਹੋਈ ਸੀ ਉਸ ਬਾਬਤ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ, ਇਹਨਾਂ ਨੂੰ ਵਧੀਆ ਲੱਗੀ ਉਸ ਵੇਲੇ। ਅਸੀਂ ਬਹੁਤ ਤੁਹਾਡੇ ਸ਼ੁਕਰਗੁਜ਼ਾਰ ਹਾਂ ਜੀ। ਇਹ ਵੀ ਦੱਸਦੀ ਹੈ ਜੀ ਕਿ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋ ਰਹੇ ਨੇ ਔਰ ਇਹ ਜਸ਼ਨ ਜਿਹੜੇ ਪਿਛਲੇ 1 ਸਾਲ ਤੋਂ ਚੱਲ ਰਹੇ ਸੀ ਇਹ 8 ਜੂਨ ਨੂੰ ਇਹਨਾਂ ਦੀ ਸਮਾਪਤੀ ਹੋ ਜਾਏਗੀ, ਕਿਉਂਕਿ 8 ਜੂਨ ਨੂੰ ਆਕਾਸ਼ਵਾਣੀ ਦੇ ਪ੍ਰਸਾਰਣ ਦੇ ਹਿੰਦੁਸਤਾਨ ਦੇ ਵਿੱਚ 90 ਸਾਲ ਪੂਰੇ ਹੋ ਜਾਣਗੇ। 1936 ਵਿੱਚ 8 ਜੂਨ ਨੂੰ ਜਿਹੜਾ ਪ੍ਰਸਾਰਣ ਸ਼ੁਰੂ ਹੋਇਆ ਸੀ ਉਹ 2026 ਦੇ ਵਿੱਚ 2026 ਦੇ ਵਿੱਚ ਇਹ ਜਿਹੜਾ ਪ੍ਰਸਾਰਣ ਹੈਗਾ ਉਹ 8 ਜੂਨ ਨੂੰ ਹੀ ਆਪਣੇ 90 ਸਾਲ ਬ੍ਰੌਡਕਾਸਟ ਤੇ
1: ਪੂਰੇ ਕਰ ਲੇਗਾ। ਪਰ ਇਹ ਜਿਹੜਾ ਚਾਹ ਹੈ ਨਾ ਉਹ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ।
0: ਬਿਨਾਂ ਸ਼ੱਕ ਤੁਸੀਂ ਇਹ ਨਾ ਸੋਚਿਓ ਕਿ 8 ਜੂਨ 2026 ਤੋਂ ਬਾਅਦ ਅਸੀਂ ਪ੍ਰੋਗਰਾਮ ਬਣਾਉਣੇ ਜਾਂ ਚਲਾਉਣੇ ਬੰਦ ਕਰ ਦੇਣੇ। ਹਾਂ, ਇਹ ਜ਼ਰੂਰ ਹੈ ਕਿ ਇਹਨਾਂ ਜਸ਼ਨਾਂ ਤਹਿਤ ਪਿਛਲੇ ਮਹੀਨੇ ਦੇ ਦੌਰਾਨ, ਯਾਨੀ ਮਈ ਮਹੀਨੇ ਦੇ ਦੌਰਾਨ ਔਰ ਹੁਣ ਜੂਨ ਮਹੀਨੇ ਦੇ ਦੌਰਾਨ ਵੀ ਸਮੁੱਚੇ ਹਿੰਦੁਸਤਾਨ ਵਿੱਚ, ਸਮੁੱਚੇ ਭਾਰਤ ਵਿੱਚ ਸਥਿਤ ਆਕਾਸ਼ਵਾਣੀ ਦੇ ਜਿਹੜੇ ਪ੍ਰਾਇਮਰੀ ਚੈਨਲ ਸਟੇਸ਼ਨ ਸੀਗੇ ਉਹਨਾਂ ਨੇ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਵਾਕਾਥੋਨ ਦਾ ਆਯੋਜਨ ਕੀਤਾ ਔਰ ਆਕਾਸ਼ਵਾਣੀ ਜਲੰਧਰ ਨੇ ਵੀ ਇੱਕ ਬਹੁਤ ਵੱਡਾ ਆਯੋਜਨ ਕੀਤਾ ਸੀ। ਤੁਸੀਂ ਸਾਰਿਆਂ ਨੇ ਉਹਨੂੰ ਸੁਣਿਆ ਜ਼ਰੂਰ ਹੋਏਗਾ, ਮੈਂ ਹੁਣ ਇਹ ਨਹੀਂ ਕਹਿ ਸਕਦਾ ਕਿ ਦੇਖਿਆ ਜ਼ਰੂਰ ਹੋਏਗਾ, ਪਰ ਦੇਖਣ ਦੀ ਵੀ ਗੱਲ ਇਹ ਆ ਕਿ ਸੋਸ਼ਲ ਮੀਡੀਆ ਹੈਂਡਲ 'ਤੇ ਜ਼ਰੂਰ ਤੁਸੀਂ ਉਹਦੀਆਂ ਤਸਵੀਰਾਂ ਵੀ ਦੇਖੀਆਂ ਹੋਣਗੀਆਂ। ਔਰ ਆਉਣ ਵਾਲੇ ਦਿਨ ਯਾਨੀ 8 ਜੂਨ ਨੂੰ, ਦਿਨ ਸੋਮਵਾਰ ਨੂੰ, ਇਹ ਆਪਣੇ ਇਖਤਤਾਮ 'ਤੇ ਪਹੁੰਚ ਰਿਹਾ ਹੈ ਤਾਂ ਉਸੇ ਖੁਸ਼ੀ ਵਿੱਚ ਆਕਾਸ਼ਵਾਣੀ ਜਲੰਧਰ ਵੱਲੋਂ ਇੱਕ ਕਲਾਸੀਕਲ ਮਿਊਜ਼ਿਕ ਦਾ ਮੇਲਾ ਯਾਨੀ ਕੌਨਸਰਟ ਕਰਵਾਈ ਜਾ ਰਹੀ ਹੈ ਜਲੰਧਰ ਦੇ ਵਿੱਚ, ਜਿਹਦੇ ਵਿੱਚ ਕਲਾਸੀਕਲ ਮਿਊਜ਼ਿਕ ਦੇ ਬੜੇ ਦਿੱਗਜ ਜਿਹੜੇ ਗਾਇਕ ਔਰ ਵਾਦਕ ਨੇ ਉਹ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ। ਆਪ ਸਭ ਨੂੰ ਵੀ ਨਿੱਘਾ ਸੱਦਾ ਹੈ ਇਸ ਪ੍ਰੋਗਰਾਮ ਵਿੱਚ ਆਉਣ ਵਾਸਤੇ ਔਰ ਸ਼ਾਮਿਲ ਹੋਣ ਵਾਸਤੇ, ਪਾਸ ਲੈਣ ਵਾਸਤੇ ਜਾਂ ਇਨਵੀਟੇਸ਼ਨ ਕਾਰਡਸ ਲੈਣ ਵਾਸਤੇ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ।
1: ਬਿਲਕੁਲ ਜੀ, ਇਹ ਤੁਸੀਂ ਬਹੁਤ ਹੀ ਵਧੀਆ ਸੁਨੇਹਾ ਦੇ ਦਿੱਤਾ ਸਾਡੇ ਸੁਣਨ ਵਾਲਿਆਂ ਨੂੰ, ਤੇ ਹੁਣ ਅਗਲੇ ਖਤ ਵੱਲ ਵਧੀਆ ਜੀ।
0: ਜੀ ਹਾਂ, ਮਸ਼ਹੂਰੀ ਆਪਣੀ ਕਰੀ ਜਾ ਰਹੇ ਬਾਰ ਬਾਰ, ਹੈ ਨਾ।
1: ਦੇਖੋ, ਸਰੋਤੇ ਨਾਰਾਜ਼ ਵੀ ਹੋ ਸਕਦੇ ਸਨ ਕਿ ਤੁਸੀਂ ਸਾਨੂੰ ਦੱਸਿਆ ਹੀ ਨਹੀਂ ਕਿ ਆਕਾਸ਼ਵਾਣੀ ਜਲੰਧਰ ਆਯੋਜਨ ਕਰ ਰਿਹਾ ਹੈ ਇਸ ਸ਼ਾਸਤਰੀ ਸੰਗੀਤ ਦੀ ਸ਼ਾਮ ਦਾ, ਤੇ ਫਿਰ ਇਸ ਲਈ ਉਹਨਾਂ ਨੂੰ ਦੱਸਣਾ ਵੀ ਤਾਂ ਜ਼ਰੂਰੀ ਸੀ।
0: ਬਸ ਪੂਨਮ ਜੀ, ਇਸੇ ਲਈ ਆਪਾਂ ਮੌਕਾ ਸਾਂਭ ਲਿਆ, ਹੈ ਨਾ
1: ਜੀ। ਹੁਣ ਅਗਲੇ ਖਤ ਵੱਲ ਵਧਦੇ ਹਾਂ। ਨਹਿਰ ਕਿਨਾਰੇ ਫੱਤੋ ਵਾਲੀ,
0: ਨਹਿਰ ਕਿਨਾਰੇ, ਆ ਠੰਡੀ ਹਵਾ ਆਈ ਨਾ,
1: ਇਹ ਬਹੁਤ ਵਧੀਆ ਦ੍ਰਿਸ਼ ਸਾਡੀ ਅੱਖਾਂ ਸਾਹਮਣੇ ਬਣ ਬੁਣ ਦਿੰਦੇ ਨੇ।
0: ਹੁਣ ਦੇਖੋ, ਨਹਿਰ ਕਿਨਾਰੇ ਆ ਤੇ ਨਹਿਰ ਦੇ ਦੋਵਾਂ ਕੰਢਿਆਂ ਉੱਪਰ ਰੁੱਖ ਵੀ ਹੋਣਗੇ
1: ਜੀ,
0: ਪੱਟੜੀ ਵੀ ਬਣੀ ਹੋਈ ਹੋਏਗੀ,
1: ਕਿਆ ਬਾਤ ਹੈ,
0: ਤੇ ਨਹਿਰ ਵਿੱਚ ਬੱਚੇ ਟੁੱਬੀਆਂ ਵੀ ਲਾਉਂਦੇ ਹੋਣਗੇ, ਹੈ ਨਾ। ਸੋ ਦੇਖੋ ਕਿੰਨਾ ਸੋਹਣਾ ਨਜ਼ਾਰਾ ਗਰਮੀਆਂ ਦੀ ਇਸ ਰੁੱਤੇ ਸਿਰਫ ਇਸ ਪਿੰਡ ਦੇ ਇੱਕ ਨਾਮ ਨੇ ਸਾਨੂੰ ਦੇ ਦਿੱਤਾ, ਹੈ ਨਾ
1: ਜੀ। ਤੇ ਅੱਗੇ ਲਿਖਦੇ ਨੇ, ਇਹ ਲਿਖਦੇ ਨੇ ਜੀ, ਮਿਸਤਰੀ ਰਾਮ ਹੋਣੀ ਨੇ, ਮਿਸਤਰੀ ਰਾਮ ਸਿੰਘ ਰੁਪਾਲ, ਪੋਤੀ ਖੁਸ਼ਪ੍ਰੀਤ ਕੌਰ ਰੁਪਾਲ, ਖੁਸ਼ਪ੍ਰੀਤ ਕੌਰ
0: ਜੀ,
1: ਜੀ ਦੀ ਦਾਦੀ ਨਸੀਬ ਕੌਰ,
0: ਸਾਥੀ ਸਹਿਜਦੀਪ ਸਾਰੇ,
1: ਸਹਿਜਦੀਪ ਸਿੰਘ, ਤੇ ਪਿੰਡ ਦੇ ਤੇ ਆਸ ਪੜੋਸ ਦੇ ਲੋਕ।
0: ਦੇਖੋ ਹੁਣ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਪੋਤੀ ਨੇ ਵੀ ਨਾਲ ਕਲਮ ਫੜ ਕੇ ਜਾਂ ਪੈਨ ਫੜ ਕੇ ਖਤ ਲਿਖਿਆ ਹੋਏਗਾ, ਪਰ ਭਾਵਨਾਵਾਂ ਸਭ ਦੀਆਂ ਸਾਂਝੀਆਂ ਨੇ ਇਸ ਖਤ ਦੇ ਵਿੱਚ, ਹੈ ਨਾ।
1: ਬਿਲਕੁਲ,
0: ਆਪਣਾ ਤਾਂ ਹੈ ਪੂਰੀ ਪੂਰੀ।
1: ਕਹਿੰਦੇ ਅਸੀਂ ਸਾਰੇ ਤੁਹਾਡਾ ਪ੍ਰੋਗਰਾਮ ਬਹੁਤ ਹੀ ਪਿਆਰ ਸਤਿਕਾਰ ਨਾਲ ਸੁਣਦੇ ਹਾਂ। ਸਾਡੇ ਵੱਲੋਂ ਜਲੰਧਰ ਦੇ ਸਾਰੇ ਸਟਾਫ ਮੈਂਬਰਸ ਨੂੰ ਨਮਸਤੇ। ਅਸੀਂ 12 ਜੁਲਾਈ ਸ਼ਨੀਵਾਰ ਨੂੰ ਆਪਣੇ ਖਤ ਦਾ ਜਵਾਬ ਸੁਣਿਆ। ਹਮੇ ਇੱਕ ਬਾਤ ਕਾ ਅਫਸੋਸ ਹੈ ਕਿ ਆਪਨੇ ਹਮਾਰਾ ਖਤ ਜੋ ਸ਼ਾਮਿਲ ਕੀਆ ਵੋ ਬਿਲਕੁਲ ਆਖਿਰ ਮੇਂ ਕੀਆ, ਔਰ ਜਬ ਪ੍ਰੋਗਰਾਮ ਖਤਮ ਹੋਣੇ ਕੋ ਥਾ ਤੋ ਹਮੇ ਯੇ ਬਾਤ ਅੱਛੀ ਨਹੀਂ ਲੱਗੀ। ਤੋ ਅੱਗੇ ਲਿਖਦੇ ਨੇ ਕਿ 12 ਜੁਲਾਈ ਕੋ ਹਮਨੇ ਦਿਹਾਤੀ ਪ੍ਰੋਗਰਾਮ ਮੇਂ ਇੱਕ ਪ੍ਰੋਗਰਾਮ ਸੁਣਾ, ਧਰਤੀ ਕੀ ਪੁਕਾਰ,
0: ਜੀ
1: ਵੋ ਬਹੁਤ ਅੱਛਾ ਥਾ। ਅੱਗੇ ਸਾਰੇ ਪ੍ਰੋਗਰਾਮਸ ਦਾ ਜ਼ਿਕਰ ਕਰਦੇ ਨੇ ਕਿ ਰੰਗਲੀ ਧਰਤੀ, ਝਾਂਝਰਾਂ ਦੀ ਬੋਰ ਵਾਸਤੇ, ਵਿੜੇ ਚਿੱਠੀਆਂ ਮਿੱਠੀਆਂ, ਗੁਰਬਾਣੀ ਵਿਚਾਰ, ਸਾਰੇ ਪ੍ਰੋਗਰਾਮ ਬਹੁਤ ਹੀ ਚੰਗੇ ਲੱਗਦੇ ਨੇ, ਅਤੇ ਤੁਸੀਂ ਖਤ ਦਾ ਜਵਾਬ ਦਿੰਦੇ ਹੋ ਤਾਂ ਸਾਨੂੰ ਚੰਗਾ ਲੱਗਦਾ ਹੈ। ਤੁਹਾਡੇ ਕਹਿੰਦੇ ਆਕਾਸ਼ਵਾਣੀ ਜਲੰਧਰ ਤੋਂ ਇੱਕ ਵਾਰੀ ਨਾਟਕ ਸੁਣਿਆ ਸੀ ਧਰਤੀ ਦੀ ਪੁਕਾਰ,
0: ਜੀ
1: ਦੁਬਾਰਾ ਸੁਣਾਇਆ ਜਾਏ।
0: ਸਭ ਤੋਂ ਪਹਿਲਾਂ ਤਾਂ ਅਸੀਂ ਮਿਸਤਰੀ ਰਾਮ ਸਿੰਘ ਹੋਰਾਂ ਦਾ ਨਹਿਰ ਦੇ ਕਿਨਾਰੇ ਪਿੰਡ ਫੱਤੇਵਾਲੀ ਤੋਂ ਇਹ ਖਤ ਲਿਖਣ ਵਾਸਤੇ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਦੋ ਖਤ ਸੀਗੇ ਇਹਨਾਂ ਦੇ, ਇੱਕ ਖਤ ਇਹਨਾਂ ਨੇ, ਇੱਕ ਹੋਰ ਹੈਗਾ,
1: ਇੱਕ ਹੋਰ ਹੈ।
0: ਅੱਛਾ ਜੀ, ਚਲੋ ਮੈਂ ਫਿਰ 1 ਮਿੰਟ ਤੁਸੀਂ ਇਹਨੂੰ ਹੋਲਡ 'ਤੇ ਪਾ ਰੱਖੋ, ਮੈਂ ਪਹਿਲਾਂ ਇਹਨਾਂ ਦੇ ਜਵਾਬ ਦੇ ਦਿਆਂ ਕਿਉਂਕਿ ਮੈਨੂੰ ਗੱਲ ਭੁੱਲ ਨਾ ਜਾਵੇ ਕਿਤੇ, ਹੈ ਨਾ। ਪਹਿਲਾ ਖਤ ਇਹਨਾਂ ਨੇ ਲਿਖਿਆ ਜੀ ਹਿੰਦੀ ਦੇ ਵਿੱਚ ਔਰ ਦੂਜਾ ਖਤ ਲਿਖਿਆ ਅੰਗਰੇਜ਼ੀ ਦੇ ਵਿੱਚ। ਹਾਂ, ਪਿੰਡ ਫੱਤੇਵਾਲੀ ਪੰਜਾਬੀ 'ਚ ਲਿਖਿਆ ਹੋਇਆ
1: ਜੀ।
0: ਸੋ ਸੁਣ ਕੇ, ਸਮਝ ਕੇ, ਦੇਖ ਕੇ ਬੜਾ ਮਜ਼ਾ ਆਇਆ। ਤੁਹਾਡੇ ਨਹਿਰ ਕਿਨਾਰੇ ਪਿੰਡ ਵੱਲੋਂ ਠੰਡੀਆਂ ਠੰਡੀਆਂ ਹਵਾਵਾਂ ਵੀ ਸਾਨੂੰ ਆ ਗਈਆਂ। ਸ਼ਿਕਾਇਤ ਇਹਨਾਂ ਦੀ ਇਹ ਸੀ ਜੀ ਕਿ ਪਿਛਲੇ ਪ੍ਰੋਗਰਾਮ 'ਚ ਇਹਨਾਂ ਦਾ ਖਤ ਅਖੀਰ ਵਿੱਚ ਪੜਿਆ ਗਿਆ, ਜਿਹੜਾ ਕਿ ਚੰਗੀ ਗੱਲ ਨਹੀਂ ਆ। ਇਹ ਉਹੀ ਗੱਲ ਹੋਈ ਪੂਨਮ ਜੀ ਵੀ ਫਿਲਮ ਦੀ ਸ਼ੁਰੂਆਤ ਯਾਨੀ ਪਹਿਲੀ ਰੀਲ ਜਿਹੜੀ ਹੁੰਦੀ ਹੈ ਔਰ ਅਖੀਰਲੀ ਰੀਲ ਜਿਹੜੀ ਕਲਾਈਮੈਕਸ ਹੁੰਦੀ ਹੈ, ਇਹ ਤਾਂ ਬਹੁਤ ਮਹੱਤਵਪੂਰਨ

0: ਹੁੰਦੀਆਂ ਨੇ, ਬਹੁਤ
1: ਜੀ
0: ਇੰਪੋਰਟੈਂਟ ਹੁੰਦੀਆਂ ਨੇ,
1: ਜੀ
0: ਹੈ ਨਾ,
1: ਜੀ
0: ਅਤੇ ਇਹਨਾਂ ਨੂੰ ਆਖਰੀ ਰੀਲ ਚੰਗੀ ਕਿਉਂ ਨਹੀਂ ਲੱਗਦੀ, ਇਹ ਨਹੀਂ ਸਮਝ ਆਈ। ਪਰ ਪਤਾ ਨਹੀਂ ਕਿਉਂ ਅਚਾਨਕ ਇਹ ਦੇਖੋ ਕਿ ਇਹ ਵਾਲਾ ਇਹਨਾਂ ਦਾ ਖਤ ਐਨ ਪ੍ਰੋਗਰਾਮ ਦੇ ਅੱਧ ਵਿਚਕਾਰ ਸ਼ੁਰੂ ਹੋਇਆ। ਜਦੋਂ ਤੁਸੀਂ ਪੜ੍ਹਨਾ ਸ਼ੁਰੂ ਕੀਤਾ ਸੀ ਨਾ, ਤੇ ਪ੍ਰੋਗਰਾਮ ਦੇ ਪੂਰੇ 15 ਮਿੰਟ ਬੀਤ ਚੁੱਕੇ ਸੀਗੇ, ਸੋ ਬਿਲਕੁਲ ਅੱਧ ਵਿੱਚ ਹੋਇਆ। ਕੁਦਰਤੀ ਤੌਰ 'ਤੇ ਇਹਨਾਂ ਦੀ ਸ਼ਿਕਾਇਤ ਜਿਹੜੀ ਸੀ ਉਹ ਦੂਰ ਹੋ ਗਈ। ਦੂਸਰਾ, ਇਹਨਾਂ ਨੇ ਕੁਛ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ, ਪ੍ਰੋਗਰਾਮ ਪਸੰਦ ਵੀ ਕੀਤੇ, ਉਹਦੇ ਵਾਸਤੇ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਪ੍ਰੋਗਰਾਮ ਜਿਹੜਾ ਹੈ ਸ਼ੁਰੂ ਤੋਂ ਲੈ ਕੇ ਅੰਤ ਤੱਕ ਹੀ ਰੌਚਕ ਹੁੰਦਾ ਹੈ, ਭਾਵੇਂ ਖਤ ਸ਼ੁਰੂ 'ਚ ਆ ਜਾਵੇ, ਭਾਵੇਂ ਵਿਚਕਾਰ ਆ ਜਾਵੇ, ਭਾਵੇਂ ਪਿੱਛੇ ਆ ਜਾਵੇ, ਰੇਲ ਗੱਡੀ ਦਾ ਆਖਰੀ ਡੱਬਾ ਕੋਈ ਨਾ ਕੋਈ ਤਾਂ ਹੋਣਾ ਹੀ ਹੁੰਦਾ ਹੈ ਨਾ।
1: ਬਿਲਕੁਲ, ਕੋਈ ਨਾ ਕੋਈ ਤਾਂ ਹੋਣਾ ਹੀ ਹੁੰਦਾ ਹੈ।
0: ਜੀ,
1: ਅਗਲੇ ਦਿਨ ਕਿ 20:29 ਬੜਾ ਪੁਰਾਣਾ ਖਤ ਹੈ ਜੀ।
0: ਅੱਛਾ ਜੀ,
1: ਅਸੀਂ 9:30 ਵਜੇ ਖਤਾਂ ਦੇ ਜਵਾਬ ਸੁਣੇ, ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਵਿੱਚ ਬਹੁਤ ਵਧੀਆ ਲੱਗੇ। ਉਸ ਤੋਂ ਬਾਅਦ ਅਸੀਂ ਖਤ ਅੱਛਾ ਲਿਖਦੇ ਨੇ ਕਿ ਉਦੋਂ ਪਹਿਲੀ ਵਾਰ ਪ੍ਰੋਗਰਾਮ ਸੁਣਿਆ ਸੀ।
0: ਅੱਛਾ ਅੱਛਾ ਅੱਛਾ,
1: ਉਸ ਤੋਂ ਬਾਅਦ ਇਹਨਾਂ ਨੇ ਖਤ ਪਾਉਣਾ ਸ਼ੁਰੂ ਕੀਤਾ
0: ਜੀ,
1: ਤੇ ਤੁਹਾਡੀਆਂ ਮਿੱਠੀਆਂ ਆਵਾਜ਼ਾਂ ਨੇ ਖਤ ਪਾਉਣ ਦੇ ਲਈ ਸਾਨੂੰ ਤਾਕਤ ਦਿੱਤੀ, ਕਲਮ ਦਿੱਤੀ, ਅਤੇ ਅਸੀਂ ਖਤ ਲਿਖਣਾ ਸ਼ੁਰੂ ਕੀਤਾ। ਸਾਡੀ ਮਜਬੂਰੀ ਸੀ ਕਿ ਅਸੀਂ ਖਤ ਪਾ ਨਹੀਂ ਸਕੇ ਕਾਫੀ ਲੰਬੇ ਸਮੇਂ ਤੇ, ਪਰ ਹੁਣ ਅਸੀਂ ਰੋਜ਼ਾਨਾ ਖਤ ਪਾ ਰਹੇ ਹਾਂ, ਪ੍ਰੋਗਰਾਮ ਬਹੁਤ ਚੰਗੇ ਲੱਗ ਰਹੇ ਨੇ। ਤੁਸੀਂ ਕਹਿੰਦੇ ਕਿ ਸਾਡਾ ਸੁਝਾਅ ਹੈ ਕਿ ਚੁਟਕਲਿਆਂ ਤੇ ਆਧਾਰਿਤ ਵੀ ਕੋਈ ਪ੍ਰੋਗਰਾਮ ਪੇਸ਼ ਕੀਤਾ ਜਾਵੇ
0: ਜੀ। ਅਜਿਹੇ ਪ੍ਰੋਗਰਾਮ ਸਾਡੇ ਆਕਾਸ਼ਵਾਣੀ ਐਫ ਐਮ ਰੇਨਬੋ ਚੈਨਲ ਜਿਹੜਾ ਹੈ ਸਾਡਾ, ਆਕਾਸ਼ਵਾਣੀ ਜਲੰਧਰ ਦਾ, ਉਹਦੇ 'ਤੇ ਚੱਲ ਰਹੇ ਨੇ, ਜਿਹੜੇ ਲਾਈਟਰ ਵੇਨ ਦੇ ਪ੍ਰੋਗਰਾਮ ਨੇ, ਹਲਕੇ ਫੁਲਕੇ ਪ੍ਰੋਗਰਾਮ ਨੇ, ਜਿਨ੍ਹਾਂ 'ਚ ਹੱਸੀ ਮਜ਼ਾਕ ਔਰ ਚੁਟਕਲੇ ਵੀ ਪੇਸ਼ ਕੀਤੇ ਜਾਂਦੇ ਨੇ, ਹੈ ਨਾ। ਸੋ ਇਹ 3-3 ਖਤ ਲਿਖੇ ਇਹਨਾਂ ਨੇ, ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਇਹਨਾਂ ਦੇ। ਜਦੋਂ ਇਹਨਾਂ ਨੇ 20/9/2025 ਲਿਖਿਆ ਨਾ, ਤਾਂ ਮੈਨੂੰ ਲੱਗਿਆ ਤੁਸੀਂ ਵੀ ਗੱਲ ਕੀਤੀ ਕਿ ਇੰਨਾ ਪੁਰਾਣਾ ਖਤ ਕਿਵੇਂ ਸਾਡੇ ਕੋਲ ਪਹੁੰਚ ਗਿਆ, ਅਤੇ ਮੇਰੇ ਕੋਲ ਤਾਂ ਇੱਕ ਗੱਲ ਆ ਗਈ ਮੇਰੇ ਦਿਮਾਗ ਵਿੱਚ ਕਿ ਦੇਖੋ ਜੀ, ਅਸੀਂ ਆਪਣੇ ਆਪਣੇ ਦੋਸਤਾਂ ਨੂੰ ਇਹ ਕਹਿ ਸਕਦੇ ਹਾਂ ਕਿ ਇੰਨਾ ਪੁਰਾਣਾ ਖਤ ਵੀ ਸਾਡੇ ਕੋਲ ਆ ਜਾਵੇ ਤਾਂ ਅਸੀਂ ਛੱਡਦੇ ਨਹੀਂ, ਉਹਨੂੰ ਜ਼ਰੂਰ ਸ਼ਾਮਿਲ ਕਰਦੇ ਹਾਂ। ਪਰ ਚਲੋ, ਇਹ ਤਾਂ ਪਤਾ ਲੱਗਿਆ ਜੀ ਕਿ 20/9/25 ਨੂੰ ਇਹਨਾਂ ਨੇ ਪਹਿਲੀ ਵਾਰ ਇਹ ਪ੍ਰੋਗਰਾਮ ਸੁਣਿਆ ਸੀਗਾ। ਸੋ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਮਿਸਤਰੀ ਰਾਮ ਸਿੰਘ ਰੁਪਾਲ ਜੀ। ਔਰ ਕਿਉਂਕਿ 3 ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ ਤੁਹਾਡੇ ਖਤ ਸਾਨੂੰ ਮਿਲੇ ਨੇ, ਕੋਸ਼ਿਸ਼ ਕਰਿਓ ਅਗਲੀ ਵਾਰੀ, ਕਿਉਂਕਿ ਇਹ ਪ੍ਰੋਗਰਾਮ ਪੰਜਾਬੀ ਦਾ ਹੈ, ਅਗਲੀ ਵਾਰੀ ਤੁਸੀਂ ਵੀ ਫਤਿਹਵਾਲੀ ਪਿੰਡ ਪੰਜਾਬੀ 'ਚ ਲਿਖਿਆ ਹੋਇਆ, ਇਸ ਕਰਕੇ ਗੁਜ਼ਾਰਿਸ਼ ਹੈ ਜੀ ਕਿ ਅਗਲੀ ਵਾਰੀ ਤੁਸੀਂ ਪੰਜਾਬੀ ਦੇ ਵਿੱਚ ਜਾਂ ਗੁਰਮੁਖੀ ਦੇ ਵਿੱਚ ਸਾਨੂੰ ਇਹ ਖਤ ਲਿਖ ਕੇ ਭੇਜਣਾ।
1: ਬਿਲਕੁਲ ਜੀ, ਕਿਉਂਕਿ ਤੁਸੀਂ ਪੰਜਾਬੀ ਲਿਖ ਲੈਂਦੇ ਹੋ, ਇਸ ਲਈ ਸਾਡੀ ਅਗਲੀ ਵਾਰ ਤੋਂ ਉਮੀਦ ਰਹੇਗੀ ਕਿ ਤੁਸੀਂ ਕਿਸੇ ਇੱਕ ਭਾਸ਼ਾ ਦੇ ਵਿੱਚ ਹੀ ਸਾਨੂੰ ਪ੍ਰੋਪਰ ਖਤ ਲਿਖੋ
0: ਜੀ। ਬਿਲਕੁਲ,
1: ਤੇ ਕੋਸ਼ਿਸ਼ ਹੋਏਗੀ ਜੇਕਰ ਪੰਜਾਬੀ 'ਚ ਲਿਖੋਗੇ ਤਾਂ ਬਹੁਤ ਹੀ ਵਧੀਆ ਗੱਲ ਹੈ
0: ਜੀ।
1: ਅਗਲਾ ਖਤ ਹੈ ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਤੇ ਸਾਥੀਆਂ ਦਾ। 16/5 ਦਾ ਤੁਹਾਡੇ ਚਿੱਠੀ ਮਿਲੀ ਪ੍ਰੋਗਰਾਮ ਜੋ ਤੁਸੀਂ ਪੇਸ਼ ਕੀਤਾ ਸੀ, ਸੋਹਨ ਜੀ ਤੇ ਪ੍ਰਭਜੋਤ ਜੀ ਨੇ ਬਹੁਤ ਚੰਗਾ ਪੇਸ਼ ਕੀਤਾ। ਉਸੇ ਦਿਨ ਦਾ ਹੈਲੋ ਫਰਮਾਇਸ਼ ਪੂਜਾ ਹਾਂਡਾ ਜੀ ਨੇ ਚੰਗਾ ਪੇਸ਼ ਕੀਤਾ, ਝਾਂਜਰਾਂ ਦੇ ਬੋਰ ਪ੍ਰੋਗਰਾਮ ਵਾਸਤੇ ਵਿਹੜੇ। ਸਾਡੀ ਬੇਨਤੀ ਹੈ ਕਿ ਹੈਲੋ ਫਰਮਾਇਸ਼ ਫੋਨ ਦੇ ਨਾਲ ਨਾਲ ਖਤਾਂ ਦੇ ਨਾਲ ਵੀ ਸ਼ਾਮਿਲ ਕੀਤਾ ਜਾਵੇ। ਅੱਗੇ ਲਿਖਦੇ ਨੇ ਕਿ 23/5 ਦਾ ਤੁਹਾਡੇ ਚਿੱਠੀ ਮਿਲੀ ਪ੍ਰੋਗਰਾਮ ਪੂਨਮ ਜੀ ਵਰਮ ਜੀ ਜੀ ਨੇ ਪੇਸ਼ ਕੀਤਾ, ਸਾਡੀ ਚਿੱਠੀ ਸ਼ਾਮਿਲ ਨਹੀਂ ਕੀਤੀ ਗਈ, ਬਾਕੀ ਇਹਨਾਂ ਨੇ ਪ੍ਰੋਗਰਾਮਾਂ ਦੀ ਤਾਰੀਫ ਕੀਤੀ ਹੈ ਜੀ।
0: ਵੈਸੇ ਤਾਂ ਪੱਪੂ ਰਾਜਾ ਖੁਸ਼ਦਿਲ ਜੀ, ਇਹ ਕਹੀਏ ਕਿ ਜਿੰਨੇ ਰੰਗ ਬਿਰੰਗੇ ਪੈੱਨ ਦੇ ਨਾਲ ਤੁਸੀਂ ਇਹ ਚਿੱਠੀਆਂ ਲਿਖਦੇ ਹੋ, ਇਹ ਚਿੱਠੀ ਕਿਤੇ ਦੂਰ ਵੀ ਪਈ ਹੋਏ ਤਾਂ ਆਪਣਾ ਧਿਆਨ ਖਿੱਚ ਲਏਗੀ ਆਪਣੇ ਵੱਲ, ਹੈ ਨਾ। ਇਸ ਕਰਕੇ ਇਹ ਹੋ ਨਹੀਂ ਸਕਦਾ ਕਿ ਤੁਹਾਡੀ ਚਿੱਠੀ ਆਈ ਹੋਵੇ ਅਤੇ ਸ਼ਾਮਿਲ ਨਾ ਕੀਤੀ ਜਾ ਸਕੀ ਹੋਵੇ, ਤੁਹਾਡੀ ਚਿੱਠੀ ਸਾਨੂੰ ਨਹੀਂ ਮਿਲੀ ਇਸ ਕਰਕੇ ਸ਼ਾਮਿਲ ਨਹੀਂ ਕਰ ਸਕੇ, ਇਸ ਵਾਸਤੇ ਮਾਫ਼ੀ ਚਾਹਾਂਗੇ। ਪ੍ਰੋਗਰਾਮ ਦੇ ਸ਼ੁਰੂ 'ਚ ਰਾਮਨਾਥ ਅਤਾਪੁਰ ਹੋਰਾਂ ਨੇ ਜਿਹੜੀ ਚਿੱਠੀ ਲਿਖੀ ਸੀ ਨਾ, ਛੋਟੀ ਛੋਟੀ ਲਿਖਾਈ ਦੇ ਵਿੱਚ, ਉਦੋਂ ਕਾਗਜ਼ ਬਚਾਉਣ ਦੀ ਗੱਲ ਚੱਲ ਰਹੀ ਸੀ, ਪੱਪੂ ਰਾਜਾ ਖੁਸ਼ਦਿਲ ਹੋਰਾਂ ਨੇ ਖੁੱਲ੍ਹੇ ਦਿਲ ਨਾਲ ਮੋਟੇ ਮੋਟੇ ਪੈਨ ਦੇ ਨਾਲ ਥੋੜ੍ਹੇ ਜਿਹੇ ਅੱਖਰ ਲਿਖੇ ਨੇ, ਇਸ ਕਰਕੇ ਇਹਨਾਂ ਨੂੰ ਗੁਜ਼ਾਰਿਸ਼ ਕਰ ਦਿੰਦੇ ਹਾਂ ਜੀ ਕਿ ਇਹ ਦੋ ਚਿੱਠੀਆਂ ਦਾ ਮਸੌਦਾ ਇੱਕੋ ਚਿੱਠੀ ਵਿੱਚ ਆ ਜਾਂਦਾ ਜੇ ਤੁਸੀਂ ਸਧਾਰਨ ਪੈਨ ਇਸਤੇਮਾਲ ਕਰਕੇ ਅਤੇ ਲਿਖਦੇ, ਉਹਦੇ ਨਾਲ ਕਾਗਜ਼ ਵੀ ਬਚ ਜਾਂਦਾ, ਤੁਹਾਡੇ ਪੈਸੇ ਵੀ ਬਚਦੇ, ਹੈ ਨਾ। ਸੋ ਇੰਤਜ਼ਾਰ ਰਹਿੰਦਾ ਜੀ ਤੁਹਾਡੀ ਚਿੱਠੀ ਦਾ, ਅਗਰ ਚਿੱਠੀ ਮਿਲੇ ਤਾਂ ਅਸੀਂ ਜ਼ਰੂਰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ, ਇਹ ਤੁਹਾਡੇ ਨਾਲ ਸਾਡਾ ਪੱਕਾ ਵਾਅਦਾ ਹੈ।
1: ਅਗਲਾ ਹੁਣ ਖਤ ਹੈ ਜੀ ਗੋਬਿੰਦਗੜ੍ਹ ਮਾਝੀ ਵਾਲਾ ਤੋਂ, ਹੱਥ ਨਾਲ ਲਿਖਿਆ ਅਤੇ ਈਮੇਲ ਕੀਤਾ।
0: ਅੱਛਾ ਜੀ,
1: ਸ਼੍ਰੀ ਕਰਨਪੁਰ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਰਾਜੂ ਟੁਟੇਜਾ ਖੁਸ਼ਦਿਲ ਉਰਮਿਲਾ ਟੁਟੇਜਾ ਹੋਣਾ ਦਾ।
0: ਅੱਛਾ ਜੀ,
1: ਕਹਿੰਦੇ ਕਿ 17 ਮਈ ਐਤਵਾਰ ਨੂੰ ਪ੍ਰੋਗਰਾਮ ਸੁਣਿਆ ਚੰਗਾ ਲੱਗਾ, ਸ਼ਨੀਵਾਰ ਨੂੰ ਪ੍ਰੋਗਰਾਮ ਨਹੀਂ ਸੁਣ ਸਕੇ ਸੀ, ਪ੍ਰੋਗਰਾਮ ਦਾ ਲਾਭ ਅਸੀਂ ਸੁਣਿਆ
0: ਐਤਵਾਰ ਨੂੰ ਦੁਬਾਰਾ ਪ੍ਰਸਾਰਣ ਤੋਂ
1: ਜੀ ਦੁਬਾਰਾ। ਸਾਡਾ ਸੁਝਾਅ ਹੈ ਕਿ ਰਾਤ 10 ਵਜੇ ਇੱਕ ਫਰਮਾਇਸ਼ੀ ਪ੍ਰੋਗਰਾਮ ਸ਼ੁਰੂ ਕਰੋ ਜੋ ਕਿ ਸਿਰਫ ਖਤਾਂ ਤੇ ਹੋਵੇ। 20 ਮਈ ਨੂੰ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਸੁਖਜੀਤ ਜੀ ਨੇ ਜਸਵਿੰਦਰ ਜੀ ਨਾਲ ਜੋ ਗੱਲਬਾਤ ਕੀਤੀ ਸੀ ਬਹੁਤ ਚੰਗੀ ਲੱਗੀ। ਅਸੀਂ ਆਕਾਸ਼ਵਾਣੀ ਜਲੰਧਰ ਦੇ ਬਹੁਤ ਧੰਨਵਾਦ ਹਾਂ ਕਿ ਤੁਸੀਂ ਸੁਖਜੀਤ ਮੈਡਮ ਜੀ ਨੂੰ ਵੱਖ ਵੱਖ ਪ੍ਰੋਗਰਾਮਸ ਦੇ ਵਿੱਚ ਲੈ ਕੇ ਆਉਂਦੇ ਹੋ। ਅੱਗੇ ਇਹਨਾਂ ਨੇ ਨਾ ਇੱਕ ਲੰਬੀ ਲਿਸਟ ਲਿਖੀ ਹੈ ਅਤੇ ਸਾਰੇ ਪ੍ਰੋਗਰਾਮਸ ਦਾ ਜ਼ਿਕਰ ਤਰੀਕ ਦੇ ਨਾਲ, ਪ੍ਰੋਗਰਾਮ ਦੇ ਨਾਲ, ਐਂਕਰ ਦੇ ਨਾਲ ਲਿਖ ਕੇ ਦੱਸਿਆ ਹੈ ਕਿ ਉਹਨਾਂ ਨੂੰ ਕਿਹੜਾ ਕਿਹੜਾ ਪ੍ਰੋਗਰਾਮ ਚੰਗਾ ਲੱਗਾ
0: ਜੀ। ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਜੀ ਰਾਜੂ ਟੁਟੇਜਾ ਖੁਸ਼ਦਿਲ ਜੀ, ਉਰਮਿਲਾ ਟੁਟੇਜਾ ਜੀ ਔਰ ਬਾਕੀ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਇਹ ਖਤ ਲਿਖਿਆ। ਫਰਮਾਇਸ਼ੀ

0: ਸ਼ਾਮਿਲ ਹੁੰਦੇ ਨੇ। ਇਸ ਤੋਂ ਇਲਾਵਾ ਫੋਨ ਜਾਂ ਵਟਸਐਪ ਜਾਂ ਵੱਖ ਵੱਖ ਤਰੀਕਿਆਂ ਨਾਲ ਸਾਰਾ ਦਿਨ ਕੁਝ ਨਾ ਕੁਝ ਸਿਲਸਿਲਾ ਚੱਲਦਾ ਰਹਿੰਦਾ ਹੈ, ਉਹਨਾਂ 'ਚ ਤੁਸੀਂ ਜ਼ਰੂਰ ਹਿੱਸਾ ਲੈ ਸਕਦੇ ਹੋ। ਜਿਹੜੀ ਤੁਸੀਂ ਨਾਲ ਲਿਸਟ ਸਾਨੂੰ ਭੇਜੀ ਹੈ ਜੀ, ਇਹ ਲਿਸਟ ਵਾਲਾ ਸਾਰਾ ਮਸੌਦਾ ਤੁਸੀਂ ਆਪਣੇ ਖਤ ਦੇ ਵਿੱਚ ਲਿਖਿਆ ਹੀ ਹੈ, ਇਸ ਕਰਕੇ ਇਸ ਲਿਸਟ ਨੂੰ ਅਸੀਂ ਨਹੀਂ ਪੜ੍ਹ ਰਹੇ ਇਸ ਪ੍ਰੋਗਰਾਮ ਦੇ ਵਿੱਚ। ਅੱਗੋਂ ਵੀ ਗੁਜ਼ਾਰਿਸ਼ ਕਰਾਂਗੇ ਜੀ ਕਿ ਸਾਨੂੰ ਸਧਾਰਨ ਲਫ਼ਜ਼ਾਂ ਦੇ ਵਿੱਚ ਖਤ ਲਿਖ ਕੇ ਭੇਜੋ, ਕਿਉਂਕਿ ਟੇਬੂਲਰ ਫਾਰਮ ਦੇ ਵਿੱਚ ਚੱਲਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਨੂੰ ਪੜ੍ਹਨਾ ਸੰਭਵ ਨਹੀਂ ਹੁੰਦਾ ਜਾਂ ਸਮਝਣਾ ਵੀ ਕਈ ਵਾਰੀ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ।
1: ਬਿਲਕੁਲ ਜੀ, ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਖਤ ਸ਼ਾਮਿਲ ਕਰ ਸਕੀਏ, ਇਸ ਲਈ ਸਾਰੀ ਲਿਸਟ ਨੂੰ ਪੜ੍ਹਨਾ ਸੰਭਵ ਨਹੀਂ ਹੋ ਪਾਉਂਦਾ
0: ਬਿਨਾਂ ਸ਼ੱਕ।
1: ਅਗਲਾ ਈਮੇਲ ਹੈ ਜੀ ਪਿੰਡ ਹੀਰਾ ਵਾਲੀ ਫਾਜ਼ਿਲਕਾ ਤੋਂ ਪੱਕੇ ਸਰੋਤਾ।
0: ਅੱਛਾ ਜੀ,
1: ਇਹਨਾਂ ਨੇ ਲਿਖਿਆ ਨਾਲ ਆਪਣੇ
0: ਜੀ
1: ਸੁਭਾਸ਼ ਗੁਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਣ ਰਿਣਵਾ, ਹਜ਼ਾਰੀ ਲਾਲ ਸ਼ਰਮਾ,
0: ਨਾਮ ਹੀ ਇਸ ਗੱਲ ਦੀ ਗਵਾਹੀ ਹੈ ਜੀ ਕਿ ਸਾਡੇ ਪੱਕੇ ਸਰੋਤਾ ਨੇ, ਹੈ ਨਾ ਜੀ।
1: ਕਹਿੰਦੇ ਤੁਹਾਡੀ ਚਿੱਠੀ ਮਿਲੇ ਪ੍ਰੋਗਰਾਮ ਹਰ ਵਾਰ ਸੁਣਦੇ ਹਾਂ, ਪਿਛਲਾ ਪ੍ਰੋਗਰਾਮ ਸੁਣਿਆ ਸੋਹਣ ਜੀ ਅਤੇ ਪ੍ਰਭਜੋਤ ਜੀ ਨੇ ਪੇਸ਼ ਕੀਤਾ, ਚੰਗਾ ਲੱਗਾ, ਭਾਵੇਂ ਮੇਰਾ ਮੇਲ ਸ਼ਾਮਿਲ ਨਹੀਂ ਹੋਇਆ ਪਰ ਪ੍ਰੋਗਰਾਮ ਵਧੀਆ ਸੀ।
0: ਆ ਹੋਈ ਨਾ ਦਿਲ ਦੀ ਗੱਲ
1: ਜੀ। 31 ਤਾਰੀਖ ਨੂੰ ਸਵੇਰੇ ਮਨ ਕੀ ਬਾਤ ਪ੍ਰੋਗਰਾਮ ਦਾ ਪੰਜਾਬੀ ਅਨੁਵਾਦ ਚੰਗਾ ਲੱਗਾ। 1 ਤਾਰੀਖ ਨੂੰ ਯੁਵਾਣੀ ਵਿੱਚ ਸ਼ਾਮੀ 5 ਵਜੇ ਵੀਰੇਂਦਰ ਜੀ ਜਿੱਤੇ ਪੂਨਮ ਜੀ ਨੇ ਜੋਤਿਕਾ ਜੀ ਨਾਲ ਕੀਤੀ ਗੱਲਬਾਤ, ਬਹੁਤ ਵਧੀਆ ਲੱਗੀ। 2 ਤਾਰੀਖ ਨੂੰ ਰਾਤੀ ਖੇਡ ਸੰਸਾਰ ਪ੍ਰੋਗਰਾਮ ਸੁਣਿਆ ਜਿਸ ਵਿੱਚ ਵੀਰੇਂਦਰ ਜੀ ਨੇ IPL ਖਿਡਾਰੀ ਰਹੇ ਰਘੂ ਸ਼ਿਵਮ ਸ਼ਰਮਾ ਜੀ ਨਾਲ ਕੀਤੀ ਗੱਲਬਾਤ ਸੁਣਾਈ, ਚੰਗੀ ਲੱਗੀ। 3 ਤਾਰੀਖ ਨੂੰ ਯੁਵਾਣੀ ਦੇ ਸੈਗਮੈਂਟ ਯੰਗਿਸਤਾਨ ਵਿੱਚ RJ ਆਰੂਸ਼ੀ ਜੀ ਨੇ ਮਮਿਕਰੀ ਕਲਾਕਾਰ ਯੁਵਰਾਜ ਅਰੋੜਾ ਨਾਲ ਕੀਤੀ ਗੱਲਬਾਤ ਸੁਣਾਈ, ਚੰਗੀ ਲੱਗੀ। 4 ਤਾਰੀਖ ਨੂੰ FM ਰੇਨਬੋ ਜਲੰਧਰ ਤੇ 12:30 ਵਜੇ RJ ਰਿਚਾ ਨੇ ਪ੍ਰਿੰਸੀਪਲ ਨੇਹਾ ਰਤਨ ਜੀ ਨਾਲ ਰੂਬਰੂ ਕਰਾਇਆ, ਵਧੀਆ ਲੱਗਾ। ਬਾਕੀ ਦੇ ਪ੍ਰੋਗਰਾਮ ਸੋਹਣੀ ਸਵੇਰ ਚਿੱਠੀਆਂ ਮਿੱਠੀਆਂ, ਰਾਤ ਦੀ ਸਭਾ, ਸਾਰੇ ਬਹੁਤ ਚੰਗੇ ਲੱਗਦੇ ਨੇ। ਬੱਚਿਆਂ ਨੂੰ ਕਹਿੰਦੇ ਸਕੂਲ ਦੀਆਂ ਛੁੱਟੀਆਂ ਹੋ ਗਈਆਂ ਨੇ, ਕੋਸ਼ਿਸ਼ ਕੀਤੀ ਜਾਵੇ ਇਸ ਗਰਮੀ ਵਿੱਚ ਘਰ ਹੀ ਰਹਿਣ ਅਤੇ ਘਰ ਦੀਆਂ ਬਣੀਆਂ ਚੀਜ਼ਾਂ ਹੀ ਖਾਣ।
0: ਬਹੁਤ ਸੋਹਣੀ ਨਸੀਹਤ ਦਿੱਤੀ ਜੀ, ਅਸੀਂ ਵੀ ਆਪਣੇ ਪ੍ਰੋਗਰਾਮਾਂ ਵਿੱਚ ਇਸ ਬਾਬਤ ਜ਼ਿਕਰ ਕਰਦੇ ਰਹਿੰਦੇ ਹਾਂ ਕਿ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਜਦੋਂ ਗਰਮੀ ਹੋ ਜਾਂਦੀ ਹੈ ਨਾ ਅਤੇ ਕਿਹਨਾਂ ਕਿਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ। ਬਾਕੀ ਜਿਹੜੇ ਪ੍ਰੋਗਰਾਮ ਤੁਸੀਂ ਸੁਣੇ ਉਹਨਾਂ ਦੀ ਫਹਿਰਿਸਤ, ਉਹਨਾਂ ਦੀ ਲਿਸਟ ਵੀ ਸਾਨੂੰ ਭੇਜੀ ਹੈ, ਉਸ ਬਾਬਤ ਬਹੁਤ ਸ਼ੁਕਰੀਆ ਜੀ, ਅਤੇ ਇਸ ਖਤ ਨੂੰ ਜਾਂ ਇਸ ਈਮੇਲ ਨੂੰ ਲਿਖਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ।
1: ਪਰਸ਼ੋਤਮ ਕੁਮਾਰ ਹੁਣੇ ਆਏ ਨੇ ਭਦਰਵਾਹਾ ਤੋਂ, ਕਹਿੰਦੇ ਕਿ 30 ਤਰੀਕ ਨੂੰ ਪ੍ਰਭਜੋਤ ਜੀ ਅਤੇ ਸੋਹਨ ਜੀ ਨੇ ਪ੍ਰੋਗਰਾਮ ਪੇਸ਼ ਕੀਤਾ ਅਤੇ ਕਾਰਜਕ੍ਰਮ ਦੇ ਸ਼ੁਰੂ ਵਿੱਚ ਹੀ ਗਰਮੀ ਤੋਂ ਕਿਵੇਂ ਬਚਿਆ ਜਾਵੇ ਇਸ ਸੰਬੰਧੀ ਬਹੁਤ ਹੀ ਜਾਣਕਾਰੀ ਸਾਂਝੀ ਕੀਤੀ, ਚੰਗੀ
0: ਲੱਗੀ।
1: ਕਹਿੰਦੇ ਸਭ ਤੋਂ ਜ਼ਿਆਦਾ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਸਰੋਤੇ ਰੰਗ ਬਿਰੰਗਾ ਖੱਤ ਲਿਖ ਕੇ ਭੇਜਦੇ ਨੇ, ਕਿਉਂਕਿ ਖੱਤ ਲਿਖ ਕੇ ਲੈਟਰ ਬਾਕਸ ਦੇ ਵਿੱਚ ਪਾਉਣਾ ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਮੁਸ਼ਕਿਲ ਕੰਮ ਹੈ। ਪ੍ਰੋਗਰਾਮ ਕਹਿੰਦੇ ਤੁਹਾਡਾ ਜ਼ਬਰਦਸਤ ਚੱਲ ਰਿਹਾ, ਜਦ ਪ੍ਰੋਗਰਾਮ ਵਿੱਚ ਖੱਤ ਸ਼ਾਮਿਲ ਨਹੀਂ ਹੁੰਦਾ ਤਾਂ ਅਫਸੋਸ ਹੁੰਦਾ ਹੈ। ਪ੍ਰੋਗਰਾਮ ਵਿੱਚ ਜਾਣਕਾਰੀਆਂ ਬਹੁਤ ਮਹੱਤਵਪੂਰਨ ਹੁੰਦੀਆਂ ਨੇ। ਸਾਡੇ ਭਦਰਵਾਹ ਦਾ ਮੌਸਮ ਅੱਜ ਕੱਲ੍ਹ ਬਾਰਿਸ਼ ਲੱਗੇ ਤਾਂ ਬਹੁਤ ਠੰਡ ਅਤੇ ਧੁੱਪ ਲੱਗੇ ਤਾਂ ਗਰਮੀ ਹੋ ਜਾਂਦੀ ਹੈ। ਭਦਰਵਾਹ ਦੇ ਵਿੱਚ ਇੱਕ ਫੰਕਸ਼ਨ ਦੇ ਵਿੱਚ ਗਿਆ ਸੀ ਤਾਂ ਲੋਕ ਬੋਲਦੇ ਸਨ ਕਿ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਵਿੱਚ ਛਾਏ ਹੋਏ ਹੋ, ਸਾਡਾ ਅਸੀਂ ਹਰ ਵਾਰੀ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੇ ਵਿੱਚ ਨਾਮ ਸੁਣਦੇ ਹਾਂ
0: ਜੀ। ਮਤਲਬ ਇਹ ਹੈ, ਗੱਲ ਇਹ ਹੈ ਜੀ ਕਿ ਨਾ ਸਿਰਫ ਆਕਾਸ਼ਵਾਣੀ ਜਲੰਧਰ ਤੇ ਸ਼ਾਮਿਲ ਹੋਣ ਵਾਲੇ ਸਰੋਤੇ ਜਿਹੜੇ ਨੇ ਉਹ ਦੁਨੀਆ ਵੱਲੋਂ ਪਹਿਚਾਣੇ ਜਾਂਦੇ ਨੇ, ਬਲਕਿ ਆਕਾਸ਼ਵਾਣੀ ਜਲੰਧਰ ਇਸ ਕਰਕੇ ਪਹਿਚਾਣਿਆ ਜਾਂਦਾ ਕਿ ਸਾਨੂੰ ਤੁਹਾਡੇ ਵਰਗੇ ਸੁਣਨ ਵਾਲੇ ਮਿਲੇ ਹੋਏ ਨੇ
1: ਜੀ। ਅਗਲਾ ਈਮੇਲ ਹੈ ਜੀ ਪਰਸ਼ੋਤਮ ਸ਼ਰਮਾ ਹੁਣਾਂ ਦਾ ਕਪੂਰਥਲਾ ਤੋਂ
0: ਜੀ।
1: ਕਹਿੰਦੇ ਕਿ ਸਾਰੇ ਪ੍ਰੋਗਰਾਮ ਜਲੰਧਰ ਤੋਂ ਜੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਕੀਤੇ ਜਾਂਦੇ ਨੇ ਪਸੰਦੀਦਾ ਨੇ, ਮਨੋਰੰਜਨਦਾਇਕ ਨੇ, ਜਾਣਕਾਰੀ ਵਾਲੀ ਨੇ, ਅਤੇ ਸੁਣਨ ਵਾਲਾ ਇਹ ਸੋਚ ਲੈਂਦਾ ਹੈ ਕਿ ਸ਼ਾਇਦ ਇਹ ਪ੍ਰੋਗਰਾਮ ਮੇਰੇ ਲਈ ਹੀ ਬਣਾਇਆ ਗਿਆ ਹੈ। ਗਿਆਨ ਅੰਮ੍ਰਿਤ ਬਹੁਤ ਹੀ ਸਵੇਰੇ ਸਵੇਰੇ ਮਨ ਨੂੰ ਸ਼ਾਂਤੀ ਅਤੇ ਸੇਧ ਦੇ ਜਾਂਦਾ ਹੈ। 5 ਮਈ ਸੋਹਣੇ ਸਿਹਤ ਪ੍ਰੋਗਰਾਮ ਦੌਰਾਨ ਆਕਾਸ਼ਵਾਣੀ ਦੇ 90 ਵਰੇ ਪੂਰੇ ਹੋਣ ਦੇ ਸੰਬੰਧ ਵਿੱਚ ਸ਼ਿਵ ਵਰਿੰਦਰ ਜੀ ਵੱਲੋਂ ਦਵਿੰਦਰ ਦਿਆਲਪੁਰੀ ਨਾਲ ਕੀਤੀ ਗੱਲਬਾਤ ਸੁਣਾਈ। ਉਹਨਾਂ ਦੱਸਿਆ ਕਿ ਆਕਾਸ਼ਵਾਣੀ ਜਲੰਧਰ ਮੇਰੇ ਲਈ ਮੰਦਰ ਗੁਰਦੁਆਰਾ ਹੈ, ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਕੋਈ ਵੀ ਪ੍ਰੋਗਰਾਮ ਪਰਿਵਾਰ ਨਾਲ ਸੁਣਨ ਵਾਲਾ ਜਾਂ ਦੇਖਣ ਵਾਲਾ ਨਹੀਂ ਹੁੰਦਾ, ਉੱਥੇ ਆਕਾਸ਼ਵਾਣੀ ਅਤੇ ਦੂਰਦਰਸ਼ਨ ਤੋਂ ਨਿਰਪੱਖ, ਸੱਚੇ, ਸਾਫ਼ ਸੁਥਰੇ ਪਰਿਵਾਰ ਵਿੱਚ ਬਹਿ ਕੇ ਦੇਖਣ ਸੁਣਨ ਵਾਲੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਸੇ ਦਿਨ ਹੀ ਗੁਰਵਿੰਦਰ ਸਿੰਘ ਜੀ ਦੀ ਪੇਸ਼ਕਸ਼ ਪ੍ਰਵਾਸੀ ਪੰਛੀਆਂ ਬਾਰੇ ਪ੍ਰੋਗਰਾਮ ਬਹੁਤ ਹੀ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਸੀ। ਇਸ ਦੌਰਾਨ ਵੱਖ ਵੱਖ ਪੰਛੀਆਂ ਦੀਆਂ ਆਵਾਜ਼ਾਂ ਵੀ ਸੁਣਨ ਨੂੰ ਮਿਲੀਆਂ। ਧੰਨਵਾਦ ਇਸ ਪ੍ਰੋਗਰਾਮ ਦੇ ਲਈ। 17 ਮਈ ਨੂੰ ਨਾਟਕਾਂ ਦੇ ਅਖਿਲ ਭਾਰਤੀ ਪ੍ਰੋਗਰਾਮ ਤਹਿਤ ਪੇਸ਼ ਕੀਤਾ ਗਿਆ ਨਾਟਕ ਫਾਲਤੂ ਰਿਕਾਰਡ, ਅਤੇ ਇਹ ਬਹੁਤ ਹੀ ਵਧੀਆ ਸੀ ਅਤੇ ਸਾਰੇ ਪਾਤਰ ਵਧਾਈ ਦੇ ਹੱਕਦਾਰ ਸਨ। 16 ਮਈ ਨੂੰ ਆਕਾਸ਼ਵਾਣੀ ਲੁਧਿਆਣਾ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ 'ਤੇ ਪੇਸ਼ ਕੀਤਾ ਗਿਆ ਰੂਪਕ, ਬਹੁਤ ਹੀ ਦਿਲ ਨੂੰ ਸਕੂਨ ਦੇ ਨਾਲ ਦੇਣ ਵਾਲਾ ਸੀ, ਜਾਣਕਾਰੀ ਭਰਪੂਰ ਵੀ ਸੀ। ਅਤੇ ਕਹਿੰਦੇ ਕਿ ਪ੍ਰੋਗਰਾਮ ਦੌਰਾਨ ਰਾਗੀ ਜਥਿਆਂ ਵੱਲੋਂ ਕੀਤਾ ਗਿਆ ਕੀਰਤਨ ਵੀ ਕਰਨਪ੍ਰਿਯ ਸੀ। 1 ਜੂਨ ਨੂੰ ਦੇਸ਼ ਹੋਇਆ ਦੇਸ਼ ਪਰਾਇਆ ਦੀ 9ਵੀਂ ਕੜੀ ਸੁਣੀ, ਸਾਡੇ ਸਮਾਜ ਵਿੱਚ ਜੋ ਵੀ ਵਾਪਰਿਆ ਉਸਦਾ ਹੂਬਹੂ ਨਕਸ਼ਾ ਸੁਣਨ ਨੂੰ ਮਿਲਿਆ। ਅਤੇ ਕਹਿੰਦੇ ਮਨੋਰੰਜਨ ਦੇ ਨਾਲ ਨਾਲ ਉਸ ਵੇਲੇ ਸਮਾਜ ਵਿੱਚ ਵਾਪਰੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ। ਮੇਰੀ ਬੇਨਤੀ ਹੈ ਸਾਰੇ ਸਰੋਤਿਆਂ ਨੂੰ ਕਿ ਨਾਟਕ ਜ਼ਰੂਰ ਸੁਣਿਆ ਕਰੋ। 2 ਜੂਨ ਨੂੰ ਪੂਨਮ ਜੀ ਵੱਲੋਂ ਇੱਕ ਫਿਲਮ ਦੇ ਗੀਤ ਫਕੀਰਾਂ ਦੇ ਗੀਤਾਂ ਦੇ ਨਾਲ ਨਾਲ ਫਿਲਮ

0: ਬਾਰੇ ਅਤੇ ਕਲਾਕਾਰ ਬਾਰੇ ਚਾਨਣਾ ਪਾਇਆ ਗਿਆ। ਇਹ ਜੀ ਫਿਲਮ ਫਕੀਰਾ ਨਹੀਂ ਸੀ ਬਲਕਿ ਇਹ ਫਿਲਮ ਸੀ ਚੋਰ ਮਚਾਈ ਸ਼ੋਰ।
1: ਜੀ
0: ਕਹਿੰਦੇ ਕਿ ਦੇਸ਼ ਪੰਜਾਬ ਦੇ ਪ੍ਰੋਗਰਾਮ ਵੀ ਚੰਗੇ ਚੱਲ ਰਹੇ ਨੇ। ਅੱਜ ਦੀ ਗੱਲ ਮੇਰਾ ਬਹੁਤ ਹੀ ਪਸੰਦੀਦਾ ਪ੍ਰੋਗਰਾਮ ਹੈ। ਸਰਾਇਕੀ ਪ੍ਰੋਗਰਾਮ ਵੀ ਬਹੁਤ ਵਧੀਆ ਲੱਗ ਰਿਹਾ ਨੇ
1: ਜੀ। ਮਤਲਬ ਲੰਬੀ ਚੌੜੀ ਲਿਸਟ ਭੇਜੀ ਇਹਨਾਂ ਨੇ ਕਿਹੜੇ ਕਿਹੜੇ ਪ੍ਰੋਗਰਾਮ ਸੁਣੇ। ਔਰ ਪੁਰਸ਼ੋਤਮ ਸ਼ਰਮਾ ਜੀ ਕਪੂਰਥਲਾ ਤੋਂ ਸਾਨੂੰ ਜਦੋਂ ਵੀ ਖਤ ਲਿਖਦੇ ਨੇ ਇਸੇ ਤਰ੍ਹਾਂ ਬੜਾ ਹੀ ਤਫਸੀਲੀ ਖਤ ਲਿਖਦੇ ਆ ਔਰ ਇਕੱਲੇ ਇਕੱਲੇ ਪ੍ਰੋਗਰਾਮ ਬਾਬਤ ਆਪਣੀ ਰਾਏ ਦਾ ਇਜ਼ਹਾਰ ਕਰਦੇ ਆ। ਸਾਨੂੰ ਵਧੀਆ ਵੀ ਲੱਗਦਾ ਜੀ ਔਰ ਸੁਣ ਕੇ ਹੌਸਲਾ ਅਫਜ਼ਾਈ ਵੀ ਹੁੰਦੀ ਹੈ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਉਂਦੇ ਨੇ।
0: ਰਵੀ ਕੁਮਾਰ ਰਾਹੁਲ ਹੁਣਾਂ ਨੇ ਕਵਿਤਾ ਬਣਾਈ ਹੈ ਕਸਬਾ ਬਰਾੜਾ ਅੰਬਾਲਾ ਹਰਿਆਣਾ ਤੋਂ।
1: ਜੀ
0: ਕਹਿੰਦੇ ਰੇਡੀਓ ਕੇ ਸਾਥ ਉੱਠਤਾ ਹੂੰ ਇਸੀ ਕੇ ਸਾਥ ਸੋਤਾ ਹੂੰ ਜਬ ਸੁਨਤਾ ਹੂੰ ਨਾਮ ਅਪਣਾ ਤੋ ਬਹੁਤ ਹੀ ਖੁਸ਼ ਹੋਤਾ ਹੂੰ। ਕਭੀ ਫਰਮਾਇਸ਼ ਪੂਰੀ ਨਾ ਹੋ ਤੋ ਮਾਯੂਸੀ ਮੇਂ ਆਪਾ ਖੋਤਾ ਹੂੰ। ਮੇਰਾ ਨਾਤਾ ਹੀ ਕੁਛ ਐਸਾ ਹੈ ਰੇਡੀਓ ਸੇ। ਜੀ ਹਾਂ ਜਨਾਬ, ਮੈਂ ਰੇਡੀਓ ਸ਼ਰੋਤਾ ਹੂੰ।
1: ਬਿਲਕੁਲ, ਮੈਂ ਗੱਲ ਇਹ ਕਹਿਣ ਲੱਗਾ ਸੀ ਮਾਯੂਸੀ ਮੈਂ ਆਪਾ ਖੋਤਾ ਹੂੰ, ਇਸ ਚੱਕਰ 'ਚ ਰੇਡੀਓ ਨਾ ਤੋੜ ਦਿਓ ਕਿਤੇ, ਹੈ ਨਾ। ਗੁੱਸਾ ਗੁੱਸਾ ਆਉਂਦਾ, ਗੁੱਸਾ ਨਹੀਂ ਆਉਂਦਾ, ਖੈਰ ਨਿਰਾਸ਼ਾ ਹੁੰਦੀ ਹੈ ਥੋੜ੍ਹੀ ਜਿਹੀ, ਪਰ ਕੋਈ ਗੱਲ ਨਹੀਂ ਜੀ, ਅੱਜ ਨਹੀਂ ਤਾਂ ਕੱਲ੍ਹ ਆ ਜਾਏਗਾ, ਕੱਲ੍ਹ ਨਹੀਂ ਤਾਂ ਪਰਸੋਂ ਆ ਜਾਏਗਾ।
0: ਇਹਨਾਂ ਨੇ ਰੇਡੀਓ ਸਰੋਤਾ ਦੀ ਜੋ ਭੂਮਿਕਾ ਬਣਨੀ ਹੈ ਨਾ ਬਹੁਤ ਹੀ ਇਮਾਨਦਾਰੀ ਦੇ ਨਾਲ।
1: ਬਿਨਾਂ ਸ਼ੱਕ ਬਿਨਾਂ ਸ਼ੱਕ, ਸਾਰੇ ਵਲਵਲੇ ਜਜ਼ਬੇ ਉਹਨਾਂ ਦਾ ਇਜ਼ਹਾਰ ਇਹਨਾਂ ਨੇ ਇੱਕ ਛੋਟੀ ਜਿਹੀ ਕਵਿਤਾ 'ਚ ਕਰ ਦਿੱਤਾ।
0: ਕਹਿੰਦੇ ਆਕਾਸ਼ਵਾਣੀ ਦੇ 90 ਵਰੇ ਪੂਰੇ ਹੋਣ ਦਾ ਜੋ ਇਹ ਪਲ ਹੈ ਬਹੁਤ ਹੀ ਭਾਵਨਾਤਮਕ ਹੈ। ਜਦੋਂ ਦਾ ਮੈਂ ਹੋਸ਼ ਸੰਭਾਲਿਆ ਹੈ ਤਦੋਂ ਦਾ ਹੀ ਰੇਡੀਓ ਨਾਲ ਜੁੜਿਆ ਹੋਇਆ। 45 ਸਾਲ ਹੋ ਗਏ ਨੇ ਮੈਨੂੰ ਰੇਡੀਓ ਨਾਲ ਜੁੜੇ ਹੋਏ। ਰੇਡੀਓ ਨਾਲ ਜੁੜ ਕੇ ਮੈਂ ਬਹੁਤ ਕੁਝ ਪਾਇਆ ਹੈ ਅਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਰੇਡੀਓ ਦੇ ਦੋਸਤ ਵੀ ਬਣਾਏ ਨੇ। ਆਕਾਸ਼ਵਾਣੀ ਇੱਕ ਰੇਡੀਓ ਨਹੀਂ ਬਲਕਿ ਯਾਦਾਂ ਦਾ ਖਜ਼ਾਨਾ ਹੈ। ਬਚਪਨ ਤੋਂ ਲੈ ਕੇ ਅੱਜ ਤੱਕ ਇਸ ਦੇ ਪ੍ਰੋਗਰਾਮਸ ਨੇ ਮੈਨੂੰ ਗਿਆਨ ਦਿੱਤਾ ਹੈ, ਮਨੋਰੰਜਨ ਦਿੱਤਾ ਹੈ, ਹਰ ਹਾਲਾਤ ਦੇ ਵਿੱਚ ਸਾਥ ਨਿਭਾਏ। ਕਈ ਮਧੁਰ ਗੀਤਾਂ ਨੇ ਦਿਲ ਨੂੰ ਸਕੂਨ ਦਿੱਤਾ ਅਤੇ ਕਈ ਜਾਣਕਾਰੀ ਭਰਪੂਰ ਪ੍ਰੋਗਰਾਮਾਂ ਨੇ ਸੋਚ ਨੂੰ ਨਵੀਂ ਦਿਸ਼ਾ ਵੀ ਦਿੱਤੀ ਹੈ। ਕਹਿੰਦੇ ਕਿ ਇਸ ਦੀ ਗੂੰਜ ਹਰ ਪਾਸੇ ਸੁਣਾਈ ਦਿੰਦੀ ਹੈ। ਇਹ ਕੇਵਲ ਖਬਰਾਂ ਨਹੀਂ ਸੁਣਾਉਂਦਾ, ਭਾਵਨਾਵਾਂ ਨੂੰ ਵੀ ਜੋੜਦਾ ਹੈ। ਕਹਿੰਦੇ ਕਿ ਮੈਨੂੰ ਜਦੋਂ ਸੁਣਦਾ ਹਾਂ ਤਾਂ ਬਹੁਤ ਹੀ ਆਪਣਾਪਨ ਮਹਿਸੂਸ ਹੁੰਦਾ, ਜਿਵੇਂ ਕਿ ਕੋਈ ਆਪਣੀ ਗੱਲ ਕਰ ਰਿਹਾ ਹੋਵੇ। ਮਤਲਬ ਕਿ ਰੇਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ
1: ਜੀ। ਮਤਲਬ ਇਹ ਹੈ ਰਵੀ ਕੁਮਾਰ ਜੀ ਕਿ ਤੁਹਾਡਾ ਖਤ ਜਿਹੜਾ ਹੈ ਉਹ ਆਕਾਸ਼ਵਾਣੀ ਜਲੰਧਰ ਵੱਲੋਂ 90 ਸਾਲ ਪੂਰੇ ਹੋਣ ਦੇ ਸਿਲਸਿਲੇ ਜਿਹੜੇ ਜਿਹੜੇ ਪ੍ਰੋਗਰਾਮ ਪੇਸ਼ ਕੀਤੇ ਗਏ ਨੇ ਉਸੇ ਕੜੀ ਦਾ ਇੱਕ ਹਿੱਸਾ ਜਾਪ ਰਿਹਾ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਔਰ ਤੁਹਾਡੀਆਂ ਭਾਵਨਾਵਾਂ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ।
0: ਸਾਡੇ ਕੋਲ ਇੱਕ ਈਮੇਲ ਪਹੁੰਚੀ ਹੈ ਰਮਨ ਵਰਮਾ ਹੋਣਾ ਦੀ, ਪਰ ਕਿਉਂਕਿ ਇਹ ਈਮੇਲ ਥੋੜ੍ਹੀ ਲੰਬੀ ਹੈ ਤੇ ਇਹ ਸਮਾਂ ਵੀ ਲਏਗੀ, ਪਰ ਸਮਾਂ ਸਾਡੇ ਕੋਲ ਬਚਿਆ ਨਹੀਂ ਹੈ। ਸੋ ਇਸ ਲਈ ਅਸੀਂ ਅਗਲੀ ਵਾਰ ਦੇ ਲਈ ਸੰਭਾਲ ਕੇ ਰੱਖ ਲਈਏ। ਅਗਲੀ ਵਾਰ ਇਸ ਨੂੰ ਜ਼ਰੂਰ ਜ਼ਰੂਰ ਸ਼ਾਮਿਲ ਕਰ।
1: ਰਮਨ ਵਰਮਾ ਜੀ ਸਾਡੇ ਪੁਰਾਣੇ ਸਾਥੀ ਨੇ, ਇਸ ਕਰਕੇ ਸਾਨੂੰ ਪੂਰੀ ਉਮੀਦ ਹੈ ਇਸ ਗੱਲ ਦਾ ਗੁੱਸਾ ਨਹੀਂ ਕਰਨਗੇ
0: ਜੀ
1: ਜੀ।
0: ਤੇ ਹੁਣ ਜਾਣ ਲੱਗਿਆਂ ਆਪਣੇ ਸਰੋਤਿਆਂ ਨੂੰ ਪਤਾ ਦੱਸ ਦਿੰਦੇ, ਈਮੇਲ ਦੇ ਲਈ ਪਤਾ ਹੈ ਜੀ tcmjalandhar@gmail.com।
1: ਤੇ ਚਿੱਠੀ ਲਿਖਣ ਵਾਸਤੇ ਪਤਾ ਹੈ ਜੀ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001।
0: ਸੋ ਹੁਣ ਆਪਣੇ ਸਰੋਤਿਆਂ ਤੋਂ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਲੈਂਦੇ ਹਾਂ ਜੀ ਇਜਾਜ਼ਤ।
1: ਨਮਸਕਾਰ।
2: ਹੁਣ ਇਹ ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਵਿੱਚ।
3: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, जो कहानियां हम सुनते आए देखते आए अब वही वैसी ही कहानी सुनाएगा डिजिटल।
4: डाउनलोड वेव्स ओटीटी ऐप नाउ एंड वॉच फॉर फ्री।
2: ਮੇਰੇ ਵੇਬ 347.6 ਮੀਟਰ ਯੂਨਿਟਸ, 73 ਕਿਲੋ ਹਰਟਸ, ਟੀਐਨਐਮ 864 ਕਿਲੋ ਹਰਟਸ, ਐਫਐਮ 100.8 ਮੈਗਾ ਹਰਟਸ, ਐਫਐਮ 100.9 ਮੈਗਾ ਹਰਟਸ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਯੋਗ ਦੇ ਇੱਕ ਵਿਸ਼ੇਸ਼ ਪ੍ਰੋਗਰਾਮ, ਯੋਗ ਸਰੀਰ ਮਨ ਤੇ ਆਤਮਾ ਦਾ ਸੰਤੁਲਨ। ਆਲੇਖ ਤੇ ਵਾਚਕ ਰਿਪੂ ਦਮਨ, ਪੇਸ਼ਕਸ਼ ਮੁਹੰਮਦ ਇਮਤਿਆਜ਼। ਇਸ ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਨਾਲੋ ਨਾਲ ਕੀਤਾ ਜਾਵੇਗਾ।

ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਇਨਸਾਨ ਕੋਲ ਲਗਭਗ ਹਰ ਸੁਵਿਧਾ, ਪਰ ਸਕੂਨ ਸ਼ਾਇਦ ਪਹਿਲਾਂ ਨਾਲੋਂ ਘੱਟ। ਰੋਜ਼ਮਰ੍ਹਾ ਦੀ ਭੱਜ ਦੌੜ, ਮਾਨਸਿਕ ਤਣਾਅ ਅਤੇ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ, ਇਹ ਸਭ ਹੌਲੀ ਹੌਲੀ ਸਾਡੀ ਸਿਹਤ ਅਤੇ ਮਨ ਦੀ ਸ਼ਾਂਤੀ ਨੂੰ ਪ੍ਰਭਾਵਿਤ ਕਰ ਰਹੇ ਨੇ। ਅਜਿਹੇ ਸਮੇਂ ਵਿੱਚ ਦੁਨੀਆ ਮੁੜ ਇੱਕ ਪ੍ਰਾਚੀਨ ਭਾਰਤੀ ਪਰੰਪਰਾ ਵੱਲ ਦੇਖ ਰਹੀ ਹੈ, ਯੋਗ ਵੱਲ। ਯੋਗ ਜੋ ਸਿਰਫ ਕਸਰਤ ਨਹੀਂ

ਉਹ ਸਰੀਰ ਮਨ ਅਤੇ ਆਤਮਾ ਨੂੰ ਸੰਤੁਲਿਤ ਕਰਨ ਦੀ ਇੱਕ ਕਲਾ ਹੈ। ਹਜ਼ਾਰਾਂ ਸਾਲਾਂ ਪੁਰਾਣਾ ਇਹ ਗਿਆਨ ਅੱਜ ਪੂਰੀ ਦੁਨੀਆ ਲਈ ਸਿਹਤ ਅਤੇ ਸ਼ਾਂਤੀ ਦਾ ਇੱਕ ਮਹੱਤਵਪੂਰਨ ਸਾਧਨ ਬਣ ਚੁੱਕਿਆ। ਆਕਾਸ਼ਵਾਣੀ ਪਟਿਆਲਾ ਦੇ ਇਸ ਵਿਸ਼ੇਸ਼ ਰੂਪਕ ਵਿੱਚ ਅਸੀਂ ਯੋਗ ਦੇ ਵੱਖ-ਵੱਖ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਦਾ ਇਤਿਹਾਸ, ਇਸ ਦਾ ਸੱਭਿਆਚਾਰਕ ਮਹੱਤਵ ਅਤੇ ਅੱਜ ਦੀ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਵਿੱਚ ਇਸ ਦੀ ਲੋੜ ਬਾਰੇ। ਮੈਂ ਹਾਂ ਰਿਪੁਦਮਨ ਸਿੰਘ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਦਾ ਵਿਸ਼ੇਸ਼ ਰੂਪਕ ਯੋਗ, ਸਰੀਰ ਮਨ ਅਤੇ ਆਤਮਾ ਦਾ ਸੰਤੁਲਨ। ਯੋਗ ਦੀ ਪਰੰਪਰਾ ਹਜ਼ਾਰਾਂ ਸਾਲ ਪੁਰਾਣੀ ਮੰਨੀ ਜਾਂਦੀ ਹੈ। ਭਾਰਤੀ ਦਰਸ਼ਨ, ਅਧਿਆਤਮਿਕਤਾ ਅਤੇ ਜੀਵਨ ਸ਼ੈਲੀ ਵਿੱਚ ਯੋਗ ਦਾ ਖਾਸ ਸਥਾਨ ਰਿਹਾ। ਯੋਗ ਸ਼ਬਦ ਸੰਸਕ੍ਰਿਤ ਸ਼ਬਦ ਯੁੱਜ ਤੋਂ ਬਣਿਆ, ਜਿਸ ਦਾ ਅਰਥ ਹੈ ਜੋੜਨਾ, ਅਰਥਾਤ ਸਰੀਰ ਮਨ ਅਤੇ ਆਤਮਾ ਦਾ ਮਿਲਾਪ। ਇਤਿਹਾਸਕਾਰਾਂ ਦੇ ਅਨੁਸਾਰ ਯੋਗ ਦੀ ਸ਼ੁਰੂਆਤ ਲਗਭਗ 5000 ਸਾਲ ਪਹਿਲਾਂ ਹੋਈ।

0: ਸਾਲ ਪੁਰਾਣੀ ਮੰਨੀ ਜਾਂਦੀ ਹੈ। ਭਾਰਤੀ ਦਰਸ਼ਨ ਅਧਿਆਤਮਿਕਤਾ ਅਤੇ ਜੀਵਨ ਸ਼ੈਲੀ ਵਿੱਚ ਯੋਗ ਦਾ ਖਾਸ ਸਥਾਨ ਰਿਹਾ। ਯੋਗ ਸ਼ਬਦ ਸੰਸਕ੍ਰਿਤ ਸ਼ਬਦ ਯੁੱਜ ਤੋਂ ਬਣਿਆ, ਜਿਸ ਦਾ ਅਰਥ ਹੈ ਜੋੜਨਾ, ਅਰਥਾਤ ਸਰੀਰ, ਮਨ ਅਤੇ ਆਤਮਾ ਦਾ ਮਿਲਾਪ। ਇਤਿਹਾਸਕਾਰਾਂ ਦੇ ਅਨੁਸਾਰ ਯੋਗ ਦੀ ਸ਼ੁਰੂਆਤ ਲਗਭਗ 5000 ਸਾਲ ਪਹਿਲਾਂ ਹੋਈ। ਸਿੰਧੂ ਘਾਟੀ ਸੱਭਿਆਚਾਰ ਦੀਆਂ ਮੋਹਰਾਂ ਉੱਤੇ ਵੀ ਧਿਆਨ ਮੁਦਰਾ ਵਿੱਚ ਬੈਠੀਆਂ ਆਕ੍ਰਿਤੀਆਂ ਮਿਲਦੀਆਂ ਨੇ। ਬਾਅਦ ਵਿੱਚ ਮਹਾਰਿਸ਼ੀ ਪਤੰਜਲੀ ਨੇ ਯੋਗ ਸੂਤਰ ਰਾਹੀਂ ਯੋਗ ਨੂੰ ਇੱਕ ਵਿਵਸਥਿਤ ਰੂਪ ਦਿੱਤਾ। ਸਮੇਂ ਦੇ ਨਾਲ ਇਹ ਪਰੰਪਰਾ ਦੁਨੀਆ ਭਰ ਵਿੱਚ ਫੈਲਦੀ ਗਈ। ਅੱਜ ਯੋਗ ਸਿਰਫ ਭਾਰਤ ਦੀ ਪਛਾਣ ਨਹੀਂ ਹੈ, ਸਗੋਂ ਵਿਸ਼ਵ ਪੱਧਰ 'ਤੇ ਸਿਹਤ ਅਤੇ ਸ਼ਾਂਤੀ ਦਾ ਪ੍ਰਤੀਕ ਬਣ ਚੁੱਕਿਆ। ਜਦੋਂ ਇਸ ਬਾਰੇ ਅਸੀਂ ਯੋਗ ਮਾਹਿਰ ਵਿਪਿਨ ਦੀਪ ਥਾਪਰ ਅਤੇ ਯੋਗਾ ਆਚਾਰਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਘਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਯੋਗ ਦੇ ਇਤਿਹਾਸ ਅਤੇ ਇਸ ਦੇ ਸੱਭਿਆਚਾਰਕ ਮਹੱਤਵ ਦੀ ਬਹੁਤ ਹੀ ਖੂਬਸੂਰਤੀ ਨਾਲ ਵਿਆਖਿਆ ਕੀਤੀ।
1: ਪੁਰਾਤਨ ਸਭਿਅਤਾ ਅਕੋਰਡਿੰਗ ਔਰ ਪੁਰਾਣੇ ਗ੍ਰੰਥਾਂ ਦੇ ਅਕੋਰਡਿੰਗ ਯੋਗ ਦੀ ਉਤਪਤੀ ਜੋ ਹੈ ਉਹ ਸਾਡੇ ਭਾਰਤ ਤੋਂ, ਇੰਡੀਆ ਤੋਂ ਹੋਈ ਹੈ। ਕਿਉਂ ਹੋਈ ਹੈ? ਉਹਦੇ ਪਿੱਛੇ ਕੁਛ ਰੀਜ਼ਨ ਹੈ ਕਿ ਜਿਸ ਤਰ੍ਹਾਂ ਕਿ ਯੋਗ ਦੀ ਉਤਪਤੀ ਭਗਵਾਨ ਸ਼ਿਵ ਤੋਂ ਮੰਨੀ ਗਈ ਹੈ। ਭਗਵਾਨ ਸ਼ਿਵ ਨੇ ਪਾਰਵਤੀ ਨੂੰ ਪ੍ਰਵਚਨ ਦਿੰਦੇ ਹੋਏ ਉਹਦੀ ਉਤਪਤੀ ਬਾਰੇ, ਯੋਗ ਦੇ ਆਸਨ ਬਾਰੇ, ਯੋਗ ਦੀਆਂ ਮੁਦਰਾਵਾਂ ਦੇ ਬਾਰੇ ਸਾਨੂੰ ਦੱਸਿਆ। ਪਾਰਵਤੀ ਜੀ ਨੂੰ ਦੱਸਦੇ ਹੋਏ ਇਹ ਸ਼ਿਵ ਸਾਹਿਤਾ ਦਾ ਇਤਿਹਾਸ ਹੈ। ਮੂਰਤੀਆਂ ਦੇ ਵਿੱਚ ਵੀ ਕਈ ਸਥਾਨਾਂ ਤੇ ਦੇਖਦੇ ਹਾਂ ਕਿ ਭਗਵਾਨ ਸ਼ਿਵ ਕੁਛ ਆਸਨ ਦੀਆਂ ਮੂਰਤੀਆਂ ਦੇ ਵਿੱਚ ਬੈਠੇ ਹੋਏ ਸਾਨੂੰ ਮਿਲਦੇ ਆ। ਇਸ ਤੋਂ ਇਲਾਵਾ ਸਾਡੇ ਹੋਰ ਪ੍ਰਾਚੀਨ ਗ੍ਰੰਥ ਨੇ ਗੈਰੰਟ ਸਾਹਿਤਾ, ਜੋ ਮਹਾਰਿਸ਼ੀ ਗੈਰੰਟ ਨੇ ਲਿਖੀ ਹੈ, ਜਿਹਦੇ ਕਿ ਅਲੱਗ ਅਲੱਗ ਚੈਪਟਰਸ ਨੇ। ਔਰ ਇਸੇ ਤਰ੍ਹਾਂ ਹੀ ਹੱਠ ਪ੍ਰਦੀਪਿਕਾ ਸਾਡੀ ਬੁੱਕ ਹੈ, ਸਵਾਮੀ ਸਵਾਤਮਾ ਰਾਮ ਦੇ ਦੁਆਰਾ ਰਚਿਤ ਬੁੱਕ ਹੈ, ਜਿਸ ਦੇ ਅੰਦਰ ਯੋਗ ਦੀ ਐਜੂਕੇਸ਼ਨ ਦੇ ਬਾਰੇ ਦੱਸਿਆ ਗਿਆ ਹੈ। ਔਰ ਸਭ ਤੋਂ ਮਹੱਤਵਪੂਰਨ ਮਹਾਰਿਸ਼ੀ ਪਤੰਜਲੀ ਜੀ ਹੋਏ ਨੇ, ਜਿਨ੍ਹਾਂ ਨੇ ਕਿ 195 ਸੂਤਰ ਦਾ ਇੱਕ ਸੂਤਰ ਲਿਖਿਆ, ਇੱਕ ਬੁੱਕ ਲਿਖੀ, ਜਿਸਦਾ ਨਾਮ ਕਿ ਪਤੰਜਲੀ ਯੋਗ ਸੂਤਰ ਹੈ, ਜਿਸਦੇ ਅੰਦਰ 4 ਅਧਿਆਏ ਨੇ। 4 ਅਧਿਆਇਆਂ ਦੇ ਅੰਦਰ ਉਹਨਾਂ ਨੇ ਪੂਰੇ ਯੋਗ ਦੇ ਬਾਰੇ, ਯੋਗ ਦੀ ਉਤਪਤੀ ਦੇ ਬਾਰੇ, ਅਸ਼ਟਾਂਗ ਯੋਗ ਦੇ ਬਾਰੇ, ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ, ਮਤਲਬ ਯਮ ਤੋਂ ਲੈ ਕੇ ਆਪਣੀ ਜੀਵਨ ਨੂੰ ਕਿਸ ਤਰ੍ਹਾਂ ਚਲਾਉਣਾ ਹੈ, ਉਸਦੇ ਨਿਯਮ ਕੀ ਹੋਣੇ ਚਾਹੀਦੇ ਨੇ, ਉੱਥੋਂ ਲੈ ਕੇ ਸਮਾਧੀ ਤੱਕ ਦੀ ਅਵਸਥਾ, ਜਿਸਨੂੰ ਕਿ ਆਮ ਭਾਸ਼ਾ 'ਚ ਆਪਾਂ ਸਿੰਪਲ ਕਹਿ ਦਿੰਦੇ ਹਾਂ ਕਿ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣ ਹੀ ਯੋਗ ਹੈ। ਪਰ ਉਹ ਯੋਗ ਨੂੰ, ਆਤਮਾ ਨੂੰ ਪਰਮਾਤਮਾ ਤੱਕ ਲੈ ਕੇ ਜਾਣ ਵਾਸਤੇ ਇਸ ਅਸ਼ਟਾਂਗ ਯੋਗ ਦਾ ਸਹਾਇਤਾ ਲੈਣੀ ਪੈਂਦੀ ਹੈ।
2: ਯੋਗ ਨਾ ਇਹ ਆਪਣੇ ਭਾਰਤ ਦੀ ਹੀ ਪਦਤੀ ਹੈ। ਯੋਗ ਇੱਕ ਜੀਵਨ ਜੀਣ ਦੀ ਕਲਾ ਹੈ, ਇੱਕ ਟੈਕਨੀਕ ਹੈ ਜੀ, ਇਹ ਕੋਈ ਸਪੈਸ਼ਲ ਨਹੀਂ ਹੈ। ਯੋਗ ਲਗਭਗ ਕਿਹਾ ਜਾਂਦਾ ਹੈ ਕਿ ਸ਼ਾਸਤਰਾਂ ਦੇ ਅਨੁਸਾਰ ਲਗਭਗ 5000 ਸਾਲ ਪਹਿਲਾਂ ਯੋਗ ਦੀ ਸ਼ੁਰੂਆਤ ਕੀਤੀ ਗਈ ਸੀ। ਸਭ ਤੋਂ ਪਹਿਲਾਂ ਹੱਠ ਯੋਗ, ਨਾਥ ਪਰੰਪਰਾ ਦੇ ਅਧੀਨ ਹੱਠ ਯੋਗ ਦੀ ਸ਼ੁਰੂਆਤ ਹੋਈ, ਜਿਸ ਦੇ ਕਰਤਾ ਧਰਤਾ ਮਤਲਬ ਪ੍ਰਵਕਤਾ ਭਗਵਾਨ ਸ਼ਿਵ ਨੂੰ ਕਿਹਾ ਗਿਆ ਜੀ। ਜੇਕਰ ਆਪਾਂ ਇਤਿਹਾਸ ਦੀ ਗੱਲ ਕਰੀਏ, ਦੇਖੋ ਤੁਸੀਂ ਆਪਣੇ ਭਾਰਤ ਵਰਸ਼ ਤੋਂ ਇਸਦੀ ਸ਼ੁਰੂਆਤ ਹੋਈ ਔਰ ਫੋਰਨ ਕੰਟਰੀਆਂ, ਬਾਹਰਲੇ ਵਿਦੇਸ਼ ਲੋਕ ਯੋਗ ਨੂੰ ਅਪਣਾ ਰਹੇ ਨੇ।
0: ਵਾਕਈ ਯੋਗ ਸਿਰਫ ਸਰੀਰਕ ਅਭਿਆਸ ਨਹੀਂ, ਇਹ ਭਾਰਤੀ ਗਿਆਨ ਪਰੰਪਰਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਸਾਲ 2014 ਵਿੱਚ ਜਦੋਂ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਾਨਤਾ ਦਿੱਤੀ ਤਾਂ ਇਹ ਭਾਰਤ ਦੀ ਇਸ ਪ੍ਰਾਚੀਨ ਪਰੰਪਰਾ ਲਈ ਇੱਕ ਇਤਿਹਾਸਿਕ ਪਲ ਸੀ। ਉਸ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਯੋਗ ਨੂੰ ਮਨੁੱਖਤਾ ਲਈ ਭਾਰਤ ਦੀ ਇੱਕ ਅਨਮੋਲ ਭੇਂਟ ਦੱਸਿਆ ਸੀ।
3: ਆਜ ਅੰਤਰਰਾਸ਼ਟਰੀ ਯੋਗ ਦਿਵਸ ਕਾ ਆਰੰਭ ਹੋ ਰਹਾ ਹੈ, ਲੇਕਿਨ ਮੈਂ ਮਾਨਤਾ ਹੂੰ ਆਜ 21 ਜੂਨ ਸੇ ਅੰਤਰਰਾਸ਼ਟਰੀ ਯੋਗ ਦਿਵਸ ਸੇ न सिर्फ एक दिवस मनाने का प्रारंभ हो रहा है, लेकिन शांति, सद्भावना, इस ऊंचाइयों को प्राप्त करने के लिए, मानव मन को ट्रेनिंग करने के लिए एक नए युग का आरंभ हो रहा है। कभी कभार बहुत सी चीजों के प्रति अज्ञानतावश कभी कुछ विकृतियां आ जाती है। सदियों से ये परंपरा चली है, ਕਾਲ ਕ੍ਰਮ ਮੈਂ ਬਹੁਤ ਸੀ ਬਾਤੇ ਉਸਮੇ ਜੁੜੀ ਹੈ। ਮੈਂ ਆਜ ਇਹ ਕਹਿਣਾ ਚਾਹੂੰਗਾ ਕਿ ਸਦੀਓ ਸੇ ਜਿਨ ਮਹਾਪੁਰਸ਼ੋ ਨੇ, ਜਿਨ ਰਿਸ਼ੀਓ ਨੇ, ਜਿਨ ਮੁਨੀਓ ਨੇ, ਜਿਨ ਯੋਗ ਗੁਰੂਓ ਨੇ, ਜਿਨ ਯੋਗ ਸਿਕਸ਼ਕੋ ਨੇ, ਜਿਨ ਯੋਗ ਅਭਿਆਸੂ ਨੇ, ਸਦੀਓ ਸੇ ਇਸ ਪਰੰਪਰਾ ਕੋ ਨਿਭਾਇਆ ਹੈ, ਆਗੇ ਬਢਾਇਆ ਹੈ, ਉਸਮੇ ਵਿਕਾਸ ਕੇ ਕਿੰਤ ਬਿੰਦੂ ਜੋੜੇ ਵੀ ਹੈ। ਮੈਂ ਆਜ ਪੂਰੇ ਵਿਸ਼ਵ ਕੇ ਐਸੇ ਮਹਾਨੁਭਾਵੋ ਕੋ ਆਦਰ ਪੂਰਵਕ ਨਮਨ ਕਰਤਾ ਹੂੰ ਔਰ ਮੈਂ ਉਨਕਾ ਗੌਰਵ ਕਰਤਾ ਹੂੰ।
4: ਯੋਗ ਸੇ ਹਮੇ ਵੋ ਆਤਮ ਵਿਸ਼ਵਾਸ

0: और मनोबल भी मिलता है जिससे हम संकटों से जूझ सकें और जीत सकें। योग से हमें शांति मिलती है, मानसिक शांति मिलती है, संयम और सहन शक्ति भी मिलती है। स्वामी विवेकानंद जी कहा करते थे, एक आदर्श व्यक्ति वो है जो नितांत निर्जन में भी क्रियाशील रहता है और अत्यधिक गतिशील में भी संपूर्ण शांति का अनुभव करता है। किसी भी व्यक्ति के लिए एक बहुत बड़ी क्षमता होती है, जब बहुत ज्यादा विपरीत परिस्थिति हो तब भी एक्टिव रहना, थककर हार न मानना, बैलेंस रहना, ये सारी चीजें योग के माध्यम से हमारे जीवन में स्थान प्राप्त करती हैं, हमारे जीवन को बदल देती हैं, ताकत देती है। और इसलिए आपने भी देखा होगा, महसूस किया होगा, योग का साधक कभी संकट में धैर्य नहीं खोता है। योग का अर्थ ही है समत्वम योग उच्चते, अर्थात अनुकूलता प्रतिकूलता, सफलता विफलता, सुख संकट, हर परिस्थिति में समान रहने, अड़िग रहने का नाम उसी तो योग कहते हैं।
1: आज जिंदगी की रफ्तार बहुत तेज हो गई है, जिम्मेवारियां का बोझ, अणगठित जीवन शैली, मोबाइल और स्क्रीना नाल घिरिया जीवन अते मन विच लगातार चलदा तनाव, यह सब साडी सेहत नूं प्रभावित कर रहे हैं। अजिहे समय विच योग एक संतुलित जीवन की राह दिखाउंदा है। अज बच्चियां तों लैके बजुर्गों तक हर उम्र के लोग योग वल आकर्षित हो रहे हैं। किसी लिए यह फिटनेस है, किसी लिए मानसिक शांति, तो किसी लिए अपने आप नाल जुड़न का एक तरीका। जदों इस विषय ते असी साढ़े योग माहिर विपिनदीप थापर नाल गल कीती तां उन्होंने दस्या कि किवें वख-वख उम्र दे लोक अपने अपने ढंग नाल योग नूं अपना रहे ने।
2: ਜਿਵੇਂ ਜਿਵੇਂ ਦੀਆਂ ਬ੍ਰਾਂਚਿਸ ਨੇ ਉਹ ਏਜ ਦੇ ਵਿੱਚ ਉਸੇ ਤਰ੍ਹਾਂ ਢਲਦੀਆਂ ਜਾਂਦੀਆਂ ਨੇ, ਤਾਂ ਮੈਂ ਉਹਦੇ ਵਿੱਚ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗਾ ਕਿ ਜੇਕਰ ਆਪਾਂ ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਛੋਟੇ ਬੱਚੇ ਯੋਗ ਨੂੰ ਯੋਗਾਸਨ ਦੇ ਰੂਪ ਦੇ ਵਿੱਚ ਦੇਖਦੇ ਨੇ। ਯੋਗਾਸਨ ਦੇ ਰੂਪ ਦੇ ਵਿੱਚ ਕਿਵੇਂ ਦੇਖਦੇ ਨੇ, ਉਹ ਯੋਗ ਨੂੰ ਖੇਡ ਦੇ ਪ੍ਰਤੀ ਦੇਖਦੇ ਨੇ, ਜਿਵੇਂ ਕਿ ਦੂਸਰੀਆਂ ਗੇਮਾਂ ਨੇ, ਫੁੱਟਬਾਲ ਹੈ, ਹੈਂਡਬਾਲ ਹੈ, ਕ੍ਰਿਕਟ ਹੈ, ਸਵਿਮਿੰਗ ਹੈ, ਉਸੇ ਤਰ੍ਹਾਂ ਯੋਗਾਸਨ ਇੱਕ ਖੇਡ ਹੈ ਜਿਹਦੇ ਕਿ ਡਿਸਟ੍ਰਿਕਟ ਲੈਵਲ ਦੇ ਕੰਪੀਟੀਸ਼ਨ, ਸਟੇਟ ਲੈਵਲ ਦੇ ਕੰਪੀਟੀਸ਼ਨ, ਨੈਸ਼ਨਲ ਲੈਵਲ ਦੇ ਕੰਪੀਟੀਸ਼ਨ, ਖੇਲੋ ਇੰਡੀਆ ਯੂਥ ਗੇਮਸ, ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਕੰਪੀਟੀਸ਼ਨ, ਔਰ ਇਸ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪ। ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਯੰਗਸਟਰ ਦੇ ਵਾਸਤੇ ਇੱਕ ਸਪੋਰਟਸ ਹੈ। 7 ਸਾਲ ਤੋਂ 8 ਸਾਲ ਤੋਂ ਦੇ ਬੱਚੇ ਨੇ ਜਾਂ ਉਸ ਤੋਂ ਵੱਧ ਉਮਰ ਦੇ ਜਿਹੜੇ ਬੱਚੇ ਨੇ ਉਹ ਇਹਨੂੰ ਗੇਮ ਦੇ ਤੌਰ 'ਤੇ ਚੂਜ਼ ਕਰਦੇ ਨੇ, ਔਰ ਗੇਮ ਦੇ ਨਾਲ ਨਾਲ ਹੈਲਥ ਬੈਨੀਫਿਟ ਵੀ ਮਿਲਦੇ ਨੇ। ਉਹ ਆਪਣੀ ਗੇਮ ਦੇ ਵਿੱਚ ਅਚੀਵਮੈਂਟ ਕਰਦੇ ਨੇ ਜਿਹਦੇ ਨਾਲ ਕੈਸ਼ ਪ੍ਰਾਈਜ਼ ਮਿਲਦੇ ਨੇ, ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਬੱਚਿਆਂ ਨੂੰ। ਯੋਗਾਸਨ ਦੀ ਕਈ ਸਟੇਟਾਂ ਦੇ ਵਿੱਚ ਗ੍ਰੇਡੇਸ਼ਨ ਸਟਾਰਟ ਹੋ ਗਈ ਹੈ, ਤਾਂ ਉਹਦੇ ਨਾਲ ਕੀ ਹੈ ਕਿ ਬੱਚਿਆਂ ਨੂੰ ਇੱਕ ਰੁਜ਼ਗਾਰ ਵੀ ਮਿਲ ਰਿਹਾ। ਜਿਵੇਂ ਪੰਜਾਬ ਦੇ ਵਿੱਚ ਸਾਡੇ ਪਿਛਲੇ ਕਈ ਸਾਲਾਂ ਤੋਂ ਇਸ ਸਰਕਾਰ ਨੇ ਕੀਤਾ CM ਦੀ ਯੋਗਸ਼ਾਲਾ, ਘਰ ਘਰ ਦੇ ਵਿੱਚ, ਮੁਹੱਲਿਆਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਮੰਦਿਰਾਂ ਦੇ ਵਿੱਚ ਯੋਗਸ਼ਾਲਾ ਚਲਾਈ ਜਾ ਰਹੀ ਹੈ, ਜਿਹਦੇ ਨਾਲ ਲੋਕ ਤੰਦਰੁਸਤ ਹੋ ਰਹੇ ਨੇ ਔਰ ਕੀ ਕਰ ਰਹੇ ਨੇ, ਆਪਣੀ ਹੈਲਥ ਨੂੰ ਫੋਕਸ ਕਰ ਰਹੇ ਨੇ, ਆਪਣੇ ਮਾਇੰਡ ਨੂੰ ਪੀਸ ਕਰ ਰਹੇ ਨੇ। ਅੱਜ ਕੱਲ੍ਹ ਹਰ ਵਿਅਕਤੀ ਦੇ ਅੰਦਰ ਸਟ੍ਰੈਸ ਹੈ, ਉਸ ਸਟ੍ਰੈਸ ਨੂੰ ਰਿਲੀਜ਼ ਕਰਦੇ ਨੇ, ਸਪੈਸ਼ਲੀ ਫੋਰ ਲੇਡੀਜ਼ ਜੋ ਹਾਊਸ ਵਾਈਫ ਨੇ, ਘਰ ਦਾ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੀਆਂ ਨੇ ਜਾਂ ਮੈਂਟਲੀ ਡਿਸਟਰਬ ਰਹਿੰਦੀਆਂ ਨੇ, ਤਾਂ ਉਹਨਾਂ ਵਾਸਤੇ ਯੋਗ ਬਹੁਤ ਹੀ ਅੱਛਾ ਹੈ। ਤਾਂ ਕੀ ਹੈ ਕਿ ਯੰਗਸਟਰ ਦੇ ਵਾਸਤੇ ਐਜ਼ ਏ ਸਪੋਰਟਸ ਦੇਖਿਆ ਜਾਂਦਾ ਹੈ, ਮਿਡਲ ਏਜ ਦੇ ਵਾਸਤੇ ਆਪਣੀਆਂ ਪ੍ਰੋਬਲਮਸ ਨੂੰ ਕੰਟਰੋਲ ਕਰਨ, ਔਰ ਜਿਵੇਂ ਕਿ ਬਿਜ਼ਨਸਮੈਨ ਨੇ ਔਰ ਜੋ ਜੋਬ ਸੈਕਟਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਉੱਪਰ ਵਰਕਲੋਡ ਦਾ ਪ੍ਰੈਸ਼ਰ ਰਹਿੰਦਾ ਮਾਇੰਡ ਦੇ ਉੱਪਰ, ਤਾਂ ਉਹ ਪ੍ਰੈਸ਼ਰ ਨੂੰ ਘੱਟ ਕਰਨ ਦੇ ਲਈ ਯੋਗ ਦਾ ਸਹਾਰਾ ਲੈਂਦੇ ਨੇ। ਓਲਡ ਏਜ ਦੇ ਵਿੱਚ ਜਾ ਕੇ ਕੀ ਕਰਦੇ ਨੇ, ਬੁਢਾਪੇ ਦੇ ਵਿੱਚ ਜਾ ਕੇ ਬਰੀਦਿੰਗ ਐਕਸਰਸਾਈਜ਼ ਦੇ ਉੱਪਰ ਫੋਕਸ ਕੀਤਾ ਜਾਂਦਾ, ਮੈਡੀਟੇਸ਼ਨ ਦੇ ਉੱਪਰ ਜਾ ਕੇ ਫੋਕਸ ਕੀਤਾ ਜਾਂਦਾ, ਔਰ ਸੂਖਸ਼ਮ ਵਿਆਮ, ਛੋਟੇ ਛੋਟੇ ਵਿਆਮ ਜਿਹਦੇ ਨਾਲ ਸਾਡੇ ਛੋਟੇ ਛੋਟੇ ਜਿਹੜੇ ਅੰਗ ਨੇ, ਛੋਟੇ ਛੋਟੇ ਜਿਹੜੇ ਜੁਆਇੰਟਸ ਨੇ ਔਰ ਵੱਡੇ ਜਿਹੜੇ ਜੁਆਇੰਟਸ ਨੇ ਉਹਨਾਂ ਦੀ ਮੋਬਿਲਿਟੀ ਚਲਦੀ ਰਹੇ, ਉਹਨਾਂ ਦੇ ਵਿੱਚ ਫਲੈਕਸੀਬਿਲਿਟੀ ਬਣੀ ਰਹੇ। ਤਾਂ ਇਹ ਹਰ ਏਜ ਵਰਗ ਦੇ ਲਈ ਡਿਫਰੈਂਟ ਡਿਫਰੈਂਟ ਯੋਗ ਆਸਨ ਹੈ ਔਰ ਡਿਫਰੈਂਟ ਡਿਫਰੈਂਟ ਟੈਕਨੀਕ ਨੂੰ ਲੋਕ ਯੂਜ਼ ਕਰਦੇ ਨੇ। ਤਾਂ ਯੰਗਸਟਰ ਦਾ ਰੁਝਾਨ ਜਿਮ ਦੇ ਨਾਲ ਨਾਲ ਯੋਗ ਦੇ ਪ੍ਰਤੀ ਵੀ ਵੱਧ ਰਿਹਾ।
1: ਸ਼ਾਇਦ ਇਹੀ ਯੋਗ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ, ਹਰ ਵਿਅਕਤੀ ਲਈ ਯੋਗ ਕੋਲ ਕੁਝ ਨਾ ਕੁਝ ਹੈ। ਅੱਜ ਵਿਗਿਆਨ ਵੀ ਯੋਗ ਦੇ ਫਾਇਦਿਆਂ ਨੂੰ ਸਵੀਕਾਰ ਕਰ ਰਿਹਾ ਹੈ। ਕਈ ਖੋਜਾਂ ਵਿੱਚ ਇਹ ਸਾਹਮਣੇ ਆਇਆ ਕਿ ਨਿਯਮਿਤ ਯੋਗ ਕਰਨ ਨਾਲ ਤਣਾਅ ਘਟਦਾ ਹੈ,

0: ਨੀਂਦ ਵਿੱਚ ਸੁਧਾਰ ਹੁੰਦਾ ਅਤੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਮਤਾ ਮਜ਼ਬੂਤ ਹੁੰਦੀ ਹੈ। ਪ੍ਰਾਣਾਯਾਮ ਨਾਲ ਸਾਹ ਲੈਣ ਦੀ ਪ੍ਰਕਿਰਿਆ ਬਿਹਤਰ ਹੁੰਦੀ ਹੈ ਅਤੇ ਧਿਆਨ ਨਾਲ ਮਨ ਦੀ ਸਥਿਰਤਾ ਬਣੀ ਰਹਿੰਦੀ ਹੈ। ਯੋਗ ਸਿਰਫ ਬਿਮਾਰੀ ਤੋਂ ਬਚਾਅ ਨਹੀਂ ਸਗੋਂ ਇੱਕ ਬਿਹਤਰ ਜੀਵਨ ਸ਼ੈਲੀ ਵੱਲ ਕਦਮ ਵੀ ਹੈ।
1: ਜਿਹੜੇ ਯੰਗਸਟਰ ਨੇ, ਜਿਹੜੇ ਜਵਾਨ ਬੱਚੇ ਨੇ, ਕਾਲਜ ਲੈਵਲ ਦੇ ਵਿੱਚ ਪੜ੍ਹ ਰਹੇ ਨੇ, ਉਹ ਸਕੂਲ ਲੈਵਲ ਦੇ ਵਿੱਚ ਪੜ੍ਹ ਰਹੇ ਨੇ, ਤਾਂ ਉਹਨਾਂ ਦੇ ਉੱਪਰ ਸਟੱਡੀ ਦਾ ਸਟ੍ਰੈਸ ਰਹਿੰਦਾ ਹੈ। ਤਾਂ ਸਟੱਡੀ ਦੇ ਸਟ੍ਰੈਸ ਨੂੰ ਰਿਲੀਜ਼ ਕਰਨ ਦੇ ਲਈ ਬਹੁਤ ਸਾਰੀਆਂ ਪ੍ਰਾਣਾਯਾਮ ਦੀਆਂ ਟੈਕਨੀਕਸ ਨੇ, ਬਰੀਦਿੰਗ ਦੀਆਂ ਟੈਕਨੀਕਸ ਨੇ, ਮੈਡੀਟੇਸ਼ਨ ਹੈ, ਔਰ ਉਹਨਾਂ ਨੂੰ ਕ੍ਰੀਏਟੀਵਿਟੀ ਚਾਹੀਦੀ ਹੁੰਦੀ ਹੈ। ਔਰ ਟ੍ਰੈਡੀਸ਼ਨਲ ਯੋਗ ਦੇ ਨਾਲ ਬਹੁਤ ਹੀ ਘੱਟ ਜੁੜਦੇ ਨੇ, ਤਾਂ ਮਾਡਰਨ ਟਾਈਮ ਦੇ ਤਰੀਕੇ ਯੋਗ ਦੇ ਕੁਛ ਚੇਂਜਿਸ ਹੋ ਗਏ ਨੇ, ਜਿਵੇਂ ਕਿ ਹੋਟ ਯੋਗਾ ਨੇ ਲੈ ਲਿਆ, ਏਰੀਅਲ ਯੋਗਾ ਨੇ ਲੈ ਲਿਆ, ਤਾਂ ਇਹ ਅਲੱਗ ਅਲੱਗ ਟੈਕਨੀਕਸ ਨੇ ਜਿਹੜੀਆਂ ਕਿ ਯੋਗ ਦੇ ਪ੍ਰਤੀ ਅਟਰੈਕਟ ਕਰਦੀਆਂ ਨੇ ਲੋਕਾਂ ਨੂੰ, ਔਰ ਯੰਗ ਸਪੈਸ਼ਲੀ ਫੋਰ ਯੰਗਸਟਰ, ਔਰ ਯੰਗਸਟਰ ਯੋਗ ਦੇ ਪ੍ਰਤੀ ਆਉਂਦੇ ਨੇ, ਰੁਝਾਨ ਲੈਂਦੇ ਨੇ, ਇੰਟਰਸਟ ਲੈਂਦੇ ਨੇ। ਔਰ ਇਸੇ ਤਰ੍ਹਾਂ ਮਿਡਲ ਏਜ ਦੀ ਜੇਕਰ ਗੱਲ ਕਰੀਏ, ਤਾਂ ਮਿਡਲ ਏਜ ਦੀਆਂ ਜੇਕਰ ਫੀਮੇਲਸ ਦੀ ਗੱਲ ਕਰੀਏ, ਤਾਂ ਅੱਜ ਕੱਲ੍ਹ ਖਾਣ ਪੀਣ ਕਰਕੇ ਔਰ ਹਰ ਇੱਕ ਵਿਅਕਤੀ ਦੀ ਲਾਈਫ ਸਟਾਈਲ ਦੇ ਕਰਕੇ ਬਹੁਤ ਸਾਰੀਆਂ ਚੇਂਜਿਸ ਆਉਣ ਲੱਗ ਗਈਆਂ ਨੇ, ਜਿਵੇਂ ਕਿ ਫੀਮੇਲਸ ਦੇ ਅੰਦਰ ਹਾਰਮੋਨਲ ਇਨਬੈਲੈਂਸ ਦੀ ਪ੍ਰੋਬਲਮ ਆਉਣ ਲੱਗ ਗਈ ਹੈ, PCOD ਦੀ ਪ੍ਰੋਬਲਮ ਆਉਂਦੀ ਹੈ, PCOS ਦੀ ਪ੍ਰੋਬਲਮ ਆਉਂਦੀ ਹੈ, ਤਾਂ ਇਹਨਾਂ ਪ੍ਰੋਬਲਮਸ ਦੇ ਵਿੱਚ ਹਾਰਮੋਨਲ ਇਨਬੈਲੈਂਸ ਹੋਣ ਦੇ ਕਾਰਨ ਉਹ ਫਿਜ਼ੀਕਲੀ ਚੇਂਜਿਸ ਤਾਂ ਆਉਂਦੇ ਹੀ ਆਉਂਦੇ ਨੇ, ਨਾਲ ਹੀ ਨਾਲ ਮੈਂਟਲੀ ਚੇਂਜਿਸ ਵੀ ਆਉਣ ਲੱਗ ਜਾਂਦੇ ਨੇ, ਸਾਈਕੋਲੋਜੀਕਲੀ ਨੈਗਟਿਵਿਟੀ ਵਧਣ ਲੱਗ ਜਾਂਦੀ ਹੈ ਮਾਇੰਡ ਦੇ ਅੰਦਰ, ਔਰ ਥੋਟਸ ਦਾ ਪ੍ਰੋਸੈਸ ਚੇਂਜ ਹੋ ਜਾਂਦਾ ਹੈ। ਤਾਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਲਈ ਪ੍ਰਾਣਾਯਾਮ, ਕੁਛ ਬੰਦ ਦੀਆਂ ਕਿਰਿਆਵਾਂ, ਔਰ ਕੁਛ ਆਸਨ ਜਿਵੇਂ ਸਰਵਾਂਗ ਆਸਨ, ਹਲ ਆਸਨ, ਵਿਪਰੀਤ ਕਰਨੀ ਮੁਦਰਾ, ਤਾਂ ਇਸ ਤਰ੍ਹਾਂ ਦੀਆਂ ਮੁਦਰਾਵਾਂ ਆਸਨ ਪ੍ਰਾਣਾਯਾਮ ਜਿਹੜਾ ਹੈ, ਉਜਈ ਪ੍ਰਾਣਾਯਾਮ ਬਹੁਤ ਹੀ ਅੱਛਾ ਹੈ, ਜਿਹੜਾ ਕਿ ਸਪੈਸ਼ਲੀ ਫੋਰ ਫੀਮੇਲਸ ਜਿਨ੍ਹਾਂ ਨੂੰ ਕਿ ਥਾਇਰਾਇਡ ਦੀ ਪ੍ਰੋਬਲਮ ਹੈ, ਹਾਰਮੋਨਲ ਇਨਬੈਲੈਂਸ ਦੀ ਪ੍ਰੋਬਲਮ ਹੈ, ਉਹਦੇ ਵਿੱਚ ਠੀਕ ਕਰਨ ਦੇ ਵਿੱਚ ਹੈਲਪ ਕਰਦਾ ਹੈ। ਤਾਂ ਇਹ ਹੋ ਗਈ ਮਿਡਲ ਏਜ ਦੀ ਗੱਲ। ਇਸੇ ਤਰ੍ਹਾਂ ਓਲਡ ਏਜ ਦੇ ਵਿੱਚ ਆਪਾਂ ਜੇਕਰ ਗੱਲ ਕਰੀਏ, ਯੋਗ ਦੇ ਹੈਲਥ ਬੈਨੀਫਿਟਸ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਉਸ ਟਾਈਮ ਦੇ ਵਿੱਚ ਓਲਡ ਏਜ ਦੇ ਵਿੱਚ ਕੀ ਹੁੰਦਾ ਕਿ ਸਾਡਾ ਸਰੀਰ ਜਿਹੜਾ ਹੈ ਉਹ ਚੱਲਦਾ ਰਹੇ, ਜਿਹੜੀਆਂ ਬਿਮਾਰੀਆਂ ਨੇ ਉਹ ਘੱਟ ਤੋਂ ਘੱਟ ਲੱਗਣ, ਔਰ ਸਰੀਰਕ ਤੌਰ 'ਤੇ ਵਿਅਕਤੀ ਤੰਦਰੁਸਤ ਰਹੇ, ਉੱਥੇ ਫੋਕਸ ਕਰਨ ਲੱਗ ਜਾਂਦਾ ਓਲਡ ਏਜ ਦੇ ਵਿੱਚ ਜਾ ਕੇ ਵਿਅਕਤੀ। ਤਾਂ ਓਲਡ ਏਜ ਦੇ ਵਿੱਚ ਜਾ ਕੇ ਸਾਡੇ ਨੀ ਜੁਆਇੰਟ ਦੀ ਪ੍ਰੋਬਲਮ ਆਉਂਦੀ ਹੈ, ਗੋਡਿਆਂ ਦੀ ਪ੍ਰੋਬਲਮ ਆਉਂਦੀ ਹੈ, ਤਾਂ ਗੋਡਿਆਂ ਦੀ ਪ੍ਰੋਬਲਮ ਦੇ ਵਿੱਚ ਕੁਛ ਯੋਗ ਅਭਿਆਸ ਇਸ ਤਰ੍ਹਾਂ ਦੇ ਨੇ, ਕੁਛ ਐਕਸਰਸਾਈਜ਼ ਇਸ ਤਰ੍ਹਾਂ ਦੀਆਂ ਨੇ, ਕੁਛ ਸੂਖਮ ਵਿਆਮ ਇਸ ਤਰ੍ਹਾਂ ਦੇ ਨੇ, ਜਿਹਦੇ ਨਾਲ ਨੀ ਜੁਆਇੰਟ ਦੇ ਉੱਪਰ ਇੰਪੈਕਟ ਪੈਂਦਾ ਹੈ। ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਓਲਡ ਏਜ ਦੇ ਵਿੱਚ ਜਾ ਕੇ ਫਰੋਜ਼ਨ ਸ਼ੋਲਡਰ ਦੀ ਪ੍ਰੋਬਲਮ ਆਉਂਦੀ ਹੈ, ਜਿਹਦੇ ਵਿੱਚ ਸ਼ੋਲਡਰ ਜੁਆਇੰਟ ਫਰੀਜ਼ ਹੋਣ ਲੱਗ ਜਾਂਦਾ ਹੈ। ਤਾਂ ਸ਼ੋਲਡਰ ਜੁਆਇੰਟ ਸਾਡਾ ਬੋਲ ਐਂਡ ਸੋਕਟ ਜੁਆਇੰਟ ਹੈ, 180 ਡਿਗਰੀ ਦੀ ਮੂਵਮੈਂਟ ਕਰਵਾਉਂਦੇ ਹਾਂ ਜਿਹਦੇ ਨਾਲ ਕਿ ਸ਼ੋਲਡਰ ਦੀ ਮੋਬਿਲਿਟੀ ਵਧੇ, ਸ਼ੋਲਡਰ ਦੀਆਂ ਐਕਸਰਸਾਈਜ਼ ਕਰਵਾ ਕੇ ਸ਼ੋਲਡਰ ਦੇ ਅੰਦਰ ਬਲੱਡ ਸਰਕੂਲੇਸ਼ਨ ਵਧੇ ਔਰ ਹੋਰ ਰਿਕਵਰੀ ਮਿਲੇ। ਇਸ ਤੋਂ ਇਲਾਵਾ ਬੈਕ ਪੇਨ ਦਾ ਇਸ਼ੂ ਹੈ, ਓਲਡ ਏਜ ਦੇ ਵਿੱਚ ਜਾ ਕੇ ਬੈਕ ਪੇਨ ਦੇ ਇਸ਼ੂ ਦੇ ਕਾਰਨ ਜਿਵੇਂ ਫੀਮੇਲਸ ਦੇ ਵਿੱਚ ਮੋਸਟਲੀ ਦੇਖਣ ਨੂੰ ਮਿਲਿਆ ਕਿ ਕੈਲਸ਼ੀਅਮ ਦੀ ਕਮੀ ਦੇ ਕਾਰਨ, ਵਿਟਾਮਿਨ ਬੀ ਦੀ ਕਮੀ ਦੇ ਕਾਰਨ, B12 ਦੀ ਕਮੀ ਦੇ ਕਾਰਨ, ਕੈਲਸ਼ੀਅਮ ਦੀ ਕਮੀ ਦੇ ਕਾਰਨ L4, L5, S1 ਲੋਅਰ ਬੈਕ ਦੇ ਵਿੱਚ ਪੇਨ ਰਹਿਣ ਲੱਗ ਜਾਂਦਾ ਹੈ ਫੀਮੇਲਸ ਦੇ। ਰੈਗੂਲਰ ਸਟੈਂਡਿੰਗ ਪੋਸਚਰ ਦੇ ਕਰਕੇ, ਬੋਡੀ ਦੇ ਰੋਂਗ ਪੋਸਚਰ ਕਰਕੇ, ਕੰਟੀਨਿਊ ਸੀਟਿੰਗ ਦੇ ਕਰਕੇ, ਇਸ ਤਰ੍ਹਾਂ ਦੇ ਕਈ ਆਪਣੀ ਲਾਈਫ ਸਟਾਈਲ ਦੇ ਪ੍ਰੋਬਲਮਸ ਦੇ ਕਾਰਨ ਇਹ ਫੇਸ ਕਰਨਾ ਪੈਂਦਾ ਹੈ। ਜਦੋਂ ਵੀ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਤਾਂ ਉਸ ਬਿਮਾਰੀ ਦੇ ਵਿੱਚ ਨਾਲ ਨਾਲ ਜਦੋਂ ਡਾਕਟਰ ਦੀ ਸਲਾਹ ਦੇ ਅਨੁਸਾਰ ਉਹ ਮੈਡੀਸਿਨ ਲੈਂਦਾ ਹੈ, ਉਹ ਆਪਣਾ ਟ੍ਰੀਟਮੈਂਟ ਕਰਵਾਉਂਦਾ ਹੈ। ਜੇਕਰ ਉਹ ਟ੍ਰੀਟਮੈਂਟ ਦੇ ਨਾਲ ਯੋਗਾ ਇੰਸਟ੍ਰਕਟਰ ਦੀ ਮਦਦ ਲੈ ਲਏ, ਕਿਸੇ ਐਕਸਪਰਟ ਦੀ ਮਦਦ ਲੈ ਲਏ, ਤਾਂ ਉਹਦੇ ਨਾਲ ਜੋ ਮੈਡੀਸਿਨ ਲੈ ਰਿਹਾ ਪੇਸ਼ੈਂਟ ਹੈ, ਉਹ ਮੈਡੀਸਿਨ ਲੈ ਰਿਹਾ, ਤਾਂ ਮੈਡੀਸਿਨ ਦਾ ਇੰਪੈਕਟ ਉਸਦੀ ਬੋਡੀ ਦੇ ਵਿੱਚ ਡਬਲ ਟ੍ਰਿਪਲ ਹੋਣ ਲੱਗ ਜਾਂਦਾ, ਉਹਦਾ ਅਸਰ ਵੱਧ ਜਾਂਦਾ, ਬਿਕੋਜ਼ ਉਹ ਯੋਗ ਦਾ ਅਭਿਆਸ ਨਾਲ ਕਰਦਾ। ਸਪੋਜ਼ ਕੋਈ ਡਾਇਬਟਿਕ ਪੇਸ਼ੈਂਟ ਹੈ ਤਾਂ ਉਹ ਡਾਇਬਟਿਕ ਦੀ ਮੈਡੀਸਿਨ ਲੈ ਰਿਹਾ, ਪਰ ਉਹ ਨਾਲ ਨਾਲ ਯੋਗ ਵਿਆਮ ਕਰ ਰਿਹਾ, ਯੋਗ ਦੀਆਂ ਕੁਛ ਐਕਸਰਸਾਈਜ਼ ਕਰ ਰਿਹਾ, ਜਿਵੇਂ ਕਿ ਡਾਇਬਟਿਕ ਦੇ ਵਿੱਚ ਟਵਿਸਟਿੰਗ ਦੇ ਪੋਜ਼ ਇਫੈਕਟਿਵ ਕਰਦੇ ਨੇ, ਡਾਇਬਟਿਕ ਦੇ ਅੰਦਰ ਫਾਰਵਰਡ ਬੈਂਡਿੰਗ ਦੇ ਆਸਨ ਜਿਹੜੇ ਨੇ ਉਹ ਇੰਪੈਕਟ ਕਰਦੇ ਨੇ। ਜਿਵੇਂ ਕਿ ਡਾਇਬਟਿਕ ਦੇ ਅੰਦਰ ਮੰਡੂਕ ਆਸਨ ਨੂੰ ਰਾਜਾ ਮੰਨਿਆ ਜਾਂਦਾ ਹੈ ਡਾਇਬਟਿਕ ਵਾਲੇ ਪੇਸ਼ੈਂਟਸ ਦੇ ਲਈ, ਔਰ ਉਹਦੇ ਨਾਲ ਜਿਹੜੀ ਹੈ ਪੈਨਕ੍ਰੀਆਸ ਇਨਸੋਲਿਨ ਛੱਡਣਾ ਸਟਾਰਟ ਕਰਦੀ ਹੈ ਔਰ ਪੈਨਕ੍ਰੀਆਸ ਦੇ ਉੱਪਰ ਇੰਪੈਕਟ ਪੈਂਦਾ ਹੈ। ਇਸ ਤਰ੍ਹਾਂ ਡਿਫਰੈਂਟ ਡਿਫਰੈਂਟ ਡਿਜ਼ੀਜ਼ ਦੇ ਅੰਦਰ ਜੇਕਰ ਅਸੀਂ ਯੋਗਾ ਇੰਸਟ੍ਰਕਟਰ ਦੀ ਮਦਦ ਲੈ ਕੇ ਅਲੱਗ ਅਲੱਗ ਆਸਨ ਕਿਰਿਆਵਾਂ ਉਹਨਾਂ ਦੇ ਅਕੋਰਡਿੰਗ ਕਰਦੇ ਹਾਂ ਤਾਂ ਰਿਜ਼ਲਟਸ ਪੋਜ਼ਿਟਿਵ ਮਿਲਦੇ ਨੇ।
2: ਜੇਕਰ ਅਸੀਂ ਇਹਦੇ ਬੈਨੀਫਿਟ ਦੀ ਗੱਲ ਕਰੀਏ ਤਾਂ ਬੈਨੀਫਿਟ ਦੇ ਵਿੱਚ ਇਹ ਹੈ ਕਿ ਜਿਹੜਾ ਵਿਅਕਤੀ ਯੋਗ

0: ਕਰਦਾ, ਸਭ ਤੋਂ ਪਹਿਲਾਂ ਤਾਂ ਉਸਦੇ ਵਿੱਚ ਸਹਿਣ ਸ਼ਕਤੀ ਬਹੁਤ ਜ਼ਿਆਦਾ ਆ ਜਾਂਦੀ ਹੈ, ਕਿਉਂਕਿ ਅੱਜ ਕੱਲ੍ਹ ਕਿਸੇ ਵੀ ਕੰਮ ਨੂੰ ਵਿਅਕਤੀ ਜੇ ਕਿਸੇ ਨੂੰ ਬੱਚੇ ਨੂੰ ਵੀ ਆਪਾਂ ਕੰਮ ਕਹਿ ਦੇਣਾ ਤਾਂ ਉਹ ਇੱਕਦਮ ਗੁੱਸਾ ਕਰ ਜਾਂਦਾ। ਮੀਨ ਉਹਦੇ ਵਿੱਚ ਚੰਗੀ ਗੱਲ ਸੁਣਨ ਦੀ, ਕਿਸੇ ਗਲਤ ਰਸਤੇ ਜਾਂਦਾ ਬੱਚਾ, ਅਸੀਂ ਉਹਨੂੰ ਰੋਕਦੇ ਹਾਂ ਟੋਕਦੇ ਹਾਂ ਤਾਂ ਉਸ ਸਮੇਂ ਬੱਚਾ ਮਤਲਬ ਗੁੱਸਾ ਕਰ ਜਾਂਦਾ, ਤਾਂ ਜਿਸ ਦੇ ਕਾਰਨ ਉਹ ਫਿਰ ਉਹ ਆਪਣੇ ਲਕਸ਼ ਤੋਂ ਮਤਲਬ ਆਪਣੀ ਪੜ੍ਹਾਈ ਤੋਂ ਆਪਣੇ ਪਰਿਵਾਰ ਦੇ ਨਿਯਮਾਂ ਤੋਂ ਥੋੜਾ ਉਲਟ ਜਾਣਾ ਸ਼ੁਰੂ ਕਰ ਦਿੰਦਾ। ਤਾਂ ਯੋਗ ਵਿਅਕਤੀ ਨੂੰ ਸਭ ਤੋਂ ਪਹਿਲਾਂ ਤਾਂ ਸਹਿਣ ਸ਼ਕਤੀ, ਸਹਿਣਸ਼ੀਲਤਾ ਸਿਖਾਉਂਦਾ, ਸਹਿਜਤਾ ਸਿਖਾਉਂਦਾ ਵੀ ਕੋਈ ਵੀ ਕੰਮ ਔਖਾ ਨਹੀਂ ਹੈ, ਜਿਸ ਵੀ ਕੰਮ ਨੂੰ ਕਰਨਾ ਉਸ ਵੀ ਕੰਮ ਨੂੰ ਆਪਣੀ ਸਵੈ ਇੱਛਾ ਦੇ ਨਾਲ ਔਰ ਸੱਚੇ ਮਨ ਦੇ ਨਾਲ ਕਰਨਾ ਔਰ ਆਪਣਾ ਕਰਤੱਵ ਸਮਝ ਕੇ ਕਰਨਾ। ਸਰੀਰਕ ਯੋਗ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਦੋਂ ਵਿਅਕਤੀ ਯੋਗ ਕਰਦਾ ਨਾ ਤਾਂ ਉਸਦੀ ਜਿਹੜੀ ਸਰੀਰ ਦੀ ਕਸ਼ਮਤਾ, ਬਲੱਡ ਦਾ ਸਰਕੂਲੇਸ਼ਨ ਆ, ਬਿਲਕੁਲ ਸਹੀ ਹੋ ਜਾਂਦਾ। ਸਰੀਰ ਦੇ ਵਿੱਚ ਸਵਾਸ ਦੀ ਗਤੀ ਵੱਧਦੀ ਹੈ, ਆਕਸੀਜਨ ਦਾ ਵਾਧਾ ਹੁੰਦਾ ਹੈ। ਜੇਕਰ ਬੋਡੀ ਦੇ ਵਿੱਚ ਆਕਸੀਜਨ ਲੈਵਲ ਤੁਹਾਡੀ ਬੋਡੀ ਦੇ ਵਿੱਚ ਜ਼ਿਆਦਾ ਤਾਂ ਐਨਰਜੀ ਵੀ ਜ਼ਿਆਦਾ ਹੋਏਗੀ, ਤੁਹਾਡੇ 'ਚ ਸਾਹਸ ਜ਼ਿਆਦਾ ਹੋਊਗਾ, ਹਰ ਕੰਮ ਕਰਨ ਨੂੰ ਤੁਸੀਂ ਹਰ ਸਮੇਂ ਤਤਪਰ ਰਹੋਗੇ। ਸਰੀਰਕ ਤੌਰ 'ਤੇ ਉਸਨੂੰ ਜਲਦੀ ਕੋਈ ਰੋਗ ਨਹੀਂ ਹੁੰਦਾ, ਕੋਈ ਬਿਮਾਰੀ ਨਹੀਂ ਹੁੰਦੀ। ਸਰੀਰ ਜਦੋਂ ਵਿਅਕਤੀ ਯੋਗ ਕਰਦਾ ਹੈ, ਸਾਡੇ ਹਰ ਇੱਕ ਔਰਗਨ ਦੇ ਖਿਚਾਅ ਪੈਂਦਾ ਹੈ, ਠੀਕ ਹੈ, ਮਸਲ ਦਾ ਸਟ੍ਰੈਚ ਪੈਂਦਾ ਹੈ, ਤਾਂ ਸਾਡੇ ਬੋਡੀ ਦਾ ਬਲੱਡ ਸਰਕੂਲੇਸ਼ਨ ਪ੍ਰੋਪਰ ਤੌਰ 'ਤੇ ਕੰਮ ਕਰਦਾ ਹੈ।
1: ਯੋਗ ਦੀ ਖੂਬਸੂਰਤੀ ਸ਼ਾਇਦ ਇਹੀ ਹੈ, ਇਹ ਸਾਨੂੰ ਸਿਰਫ ਤੰਦਰੁਸਤ ਰਹਿਣਾ ਨਹੀਂ ਸਿਖਾਉਂਦਾ, ਸਗੋਂ ਸੰਤੁਲਿਤ ਜੀਵਨ ਜੀਣਾ ਵੀ ਸਿਖਾਉਂਦਾ। ਪਰ ਜਿਵੇਂ ਜਿਵੇਂ ਯੋਗ ਲੋਕਪ੍ਰਿਯ ਹੋਇਆ, ਇਸ ਨਾਲ ਕੁਝ ਗਲਤ ਫਹਿਮੀਆਂ ਵੀ ਜੁੜਦੀਆਂ ਗਈਆਂ। ਕੁਝ ਲੋਕ ਮੰਨਦੇ ਨੇ ਕਿ ਯੋਗ ਸਿਰਫ ਬਜ਼ੁਰਗਾਂ ਲਈ ਹੈ, ਕੁਝ ਨੂੰ ਲੱਗਦਾ ਕਿ ਯੋਗ ਕਰਨ ਲਈ ਸਰੀਰ ਦਾ ਬਹੁਤ ਲਚਕੀਲਾ ਹੋਣਾ ਜ਼ਰੂਰੀ ਹੈ, ਅਤੇ ਕੁਝ ਲੋਕ ਯੋਗ ਨੂੰ ਕੇਵਲ ਧਰਮ ਨਾਲ ਜੋੜ ਕੇ ਦੇਖਦੇ ਨੇ। ਪਰ ਅਸਲ ਵਿੱਚ ਯੋਗ ਹਰ ਉਮਰ ਦੇ ਲੋਕਾਂ ਲਈ ਲਾਭਦਾਇਕ ਹੈ। ਇਹ ਮੁਕਾਬਲਾ ਨਹੀਂ, ਸਗੋਂ ਆਪਣੇ ਆਪ ਨਾਲ ਜੁੜਨ ਦੀ ਇੱਕ ਪ੍ਰਕਿਰਿਆ ਹੈ।
0: ਮੰਨਿਆ ਜਾਂਦਾ ਕਿ ਹਿੰਦੂ ਧਰਮ ਨਾਲ ਸੰਬੰਧਿਤ ਹੈ, ਸਭ ਤੋਂ ਵੱਡਾ ਰੀਜ਼ਨ ਇਹੀ ਮੰਨਿਆ ਲੋਕਾਂ ਦੇ ਵਿੱਚ ਗਲਤ ਧਾਰਨਾ ਹੈ। ਪਰ ਯੋਗ ਨੂੰ ਨਾ ਹਰ ਸਾਰੇ ਧਰਮਾਂ ਨੇ ਮਾਨਤਾ ਦਿੱਤੀ ਹੈ, ਹਿੰਦੂ ਧਰਮ, ਸਿੱਖ ਧਰਮ, ਈਸਾਈ ਧਰਮ, ਈਵਨ ਕਿ ਸਾਨੂੰ ਮਤਲਬ ਜਦੋਂ ਤੁਸੀਂ ਯੋਗ ਦੀ ਸਟੱਡੀ 'ਚੋਂ ਅੱਗੇ ਤੋਂ ਅੱਗੇ ਪੜ੍ਹੋਗੇ ਤਾਂ ਸਾਰੇ ਧਰਮ ਪੜ੍ਹਾਏ ਜਾਂਦੇ ਕਿ ਯੋਗ, ਸਾਰੇ ਧਰਮਾਂ ਬਾਰੇ ਨਿਯਮ ਸਾਰੇ ਰੂਲ ਉਹੀ ਨੇਗੇ, ਥੋੜ੍ਹਾ ਉਹਨਾਂ ਦਾ ਨਾਮ ਡਿਫਰੈਂਟ ਦੇ ਮਤਲਬ ਲੈ ਕੇ ਉਸ ਧਾਰਨਾ ਬਣਾਈ ਗਈ ਹੈ। ਯੋਗ, ਹਰ ਇੱਕ ਧਰਮ ਯੋਗ ਸਿਖਾਉਂਦਾ, ਯੋਗ ਸਿਖਾਉਂਦਾ ਇੱਕ ਵਿਅਕਤੀ ਨੂੰ ਨਿਯਮ ਦੇ ਵਿੱਚ ਰਹਿ ਕੇ ਜੀਵਨ ਜਿਉਣਾ। ਯੋਗ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਯੋਗ ਦਾ ਸੁਬਹਾ ਸਵਸਥੇ ਬ੍ਰਹਮ ਮੂਰਤ ਦੇ ਵਿੱਚ ਉੱਠਣਾ ਸਿਖਾਉਂਦਾ ਹੈ। ਸਭ ਤੋਂ ਪਹਿਲਾਂ ਤਾਂ ਅੱਧਾ ਤਾਂ ਵਿਅਕਤੀ ਬਿਮਾਰੀਆਂ ਤੋਂ ਰਹਿਤ ਵੈਸੇ ਹੀ ਹੋ ਜਾਂਦਾ ਜਿਹੜਾ ਮੋਰਨਿੰਗ ਉੱਠਦਾ, ਤਾਜ਼ੀ ਹਵਾ ਲੈਂਦਾ, ਪੰਜ ਤੱਤਵਾਂ ਦੇ ਅਧੀਨ ਰਹਿੰਦਾ, ਪ੍ਰਿਥਵੀ, ਜਲ, ਅਗਨੀ, ਵਾਯੂ, ਆਕਾਸ਼, ਇਸ ਦੇ ਟੱਚ ਵਿੱਚ ਰਹਿੰਦਾ।
2: ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਯੋਗ ਜੋ ਹੈ ਉਹ ਹਿੰਦੂ ਧਰਮ ਦਾ ਹੈ, ਯੋਗ ਜੋ ਹੈ ਮੁਸਲਿਮ ਧਰਮ ਦਾ ਹੈ। ਯੋਗ ਇੱਕ ਧਰਮ ਦਾ ਨਹੀਂ ਹੈ, ਯੋਗ ਇੱਕ ਕਿਰਿਆ ਹੈ। ਸਾਡੇ ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖਿਆ ਗਿਆ ਹੈ ਯੋਗ ਦੇ ਨਾਲ ਜੋੜਨਾ ਸਿੱਖਦੇ ਹਾਂ ਅਸੀਂ, ਜੋ ਕਿ ਜੁਜ ਧਾਤੂ ਤੋਂ ਲਿਆ ਗਿਆ ਯੋਗ ਸ਼ਬਦ, ਔਰ ਜਿਸ ਦੇ ਵਿੱਚ ਜਿਸਦੀ ਉਤਪਤੀ ਦੇ ਵਿੱਚ ਕਿਹਾ ਗਿਆ ਹੈ ਕਿ ਸਰੀਰ ਦਾ ਆਤਮਾ ਦੇ ਨਾਲ ਜੋੜਨਾ ਔਰ ਆਤਮਾ ਦਾ ਪਰਮਾਤਮਾ ਦੇ ਨਾਲ ਜੋੜਨਾ ਹੀ ਯੋਗ ਹੈ। ਪਰਮਾਤਮਾ ਦਾ ਅਰਥ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਇਹ ਹਿੰਦੂ ਸਭਿਅਤਾ ਦਾ ਹੈ, ਇਹ ਯੋਗ ਨਹੀਂ ਕਰ ਸਕਦਾ, ਇਹ ਮੁਸਲਿਮ ਹੈ ਇਹ ਯੋਗ ਨਹੀਂ ਕਰ ਸਕਦਾ। ਇਸ ਤਰ੍ਹਾਂ ਦੀ ਮਿਸਕਨਸੈਪਸ਼ਨ ਲੋਕਾਂ ਦੇ ਵਿੱਚ ਬਣੀ ਹੋਈ ਹੈ, ਜਿਵੇਂ ਕਿ ਸੂਰਯ ਨਮਸਕਾਰ ਨੂੰ ਲੈ ਕੇ ਕਿ ਸੂਰਯ ਨਮਸਕਾਰ ਹਿੰਦੂ ਧਰਮ ਦਾ ਹੈ। ਨਹੀਂ, ਸੂਰਯ ਨਮਸਕਾਰ ਦੇ 12 ਸਟੈਪਸ ਨੇ, ਔਰ ਜੇਕਰ ਉਹਨੂੰ ਸਾਇੰਟੀਫਿਕਲੀ ਦੇਖਿਆ ਜਾਵੇ ਤਾਂ ਉਹ 12 ਸਟੈਪਸ ਜਿਹੜੇ ਨੇ ਉਹ ਇੱਕ ਤਰ੍ਹਾਂ ਦੀ ਕੰਪਲੀਟ ਐਕਸਰਸਾਈਜ਼ ਹੈ। ਉਹਦੇ ਵਿੱਚ ਫਾਰਵਰਡ ਬੈਂਡਿੰਗ ਵੀ ਆਉਂਦੀ ਹੈ, ਉਹਦੇ ਵਿੱਚ ਬੈਕਵਰਡ ਬੈਂਡਿੰਗ ਦੇ ਆਸਣ ਵੀ ਆਉਂਦੇ ਹੈ, ਉਹਦੇ ਵਿੱਚ ਸਟਰੈਂਥ ਵਾਸਤੇ ਵੀ ਆਉਂਦੀ ਹੈ, ਸਟਰੈਂਥ ਆ ਰਹੀ ਹੈ, 6th ਪੋਜੀਸ਼ਨ ਹੈ ਸਟਰੈਂਥ ਦੀ, ਸਸ਼ਟਾਂਗ ਨਮਸਕਾਰ ਆ ਰਿਹਾ। ਪੁਰਾਤਨ ਸਮੇਂ ਦੇ ਵਿੱਚ ਜਿਵੇਂ ਪ੍ਰਣਾਮ ਕੀਤਾ ਜਾਂਦਾ ਸੀ ਆਪਣੇ ਗੁਰੂ ਨੂੰ, ਆਪਣੇ ਮਾਤਾ ਪਿਤਾ ਨੂੰ, ਤਾਂ ਉਹ ਪੋਜੀਸ਼ਨ ਵੀ ਆਉਂਦੀ ਹੈ। ਤਾਂ ਉਹ ਸਾਰੀਆਂ ਪੋਜੀਸ਼ਨਸ ਜਿਹੜੀਆਂ ਨੇ ਉਹ ਬੋਡੀ ਦੇ ਅਲੱਗ ਅਲੱਗ ਪੋਸਚਰਸ ਨੇ, ਤਾਂ ਉਹ ਇਹ ਕਿਸੇ ਧਰਮ ਦੇ ਨਾਲ ਨਹੀਂ ਹੈ। ਹੋਰ ਕਨਸੈਪਸ਼ਨ, ਮਿਸਕਨਸੈਪਸ਼ਨ ਕੀ ਹੈ ਕਿ ਯੋਗ ਕਰਨ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਹੁੰਦੇ ਹੈ, ਇਹ ਲੋਕਾਂ ਦੇ ਅੰਦਰ ਧਾਰਨਾ ਬਣੀ ਹੋਈ ਹੈ, ਪਰ ਇਹ ਧਾਰਨਾ ਗਲਤ ਹੈ। ਯੋਗ ਦੇ ਨਾਲ ਨੁਕਸਾਨ ਨਹੀਂ ਹੁੰਦੇ, ਜੇਕਰ ਗਲਤ ਯੋਗ ਕਰਦੇ ਹਾਂ ਫਿਰ ਨੁਕਸਾਨ ਹੋ ਸਕਦੇ ਨੇ। ਉਸਦੀਆਂ ਕਿਰਿਆਵਾਂ ਨੂੰ ਗਲਤ ਕਰਦੇ ਹਾਂ ਜਾਂ ਕਿਹੜੇ ਵਿਅਕਤੀ ਨੂੰ ਕਿਹੜੀ ਕਿਰਿਆ ਕਰਨੀ ਚਾਹੀਦੀ ਹੈ, ਇਹ ਇੱਕ ਐਕਸਪਰਟ ਯੋਗਾ ਇੰਸਟ੍ਰਕਟਰ ਤੋਂ ਸਿੱਖ ਕੇ ਬਸ ਤੁਸੀਂ ਆਪਣੇ ਘਰ ਦੇ ਅੰਦਰ ਵੀ ਕਰ ਸਕਦੇ ਹੋ। ਹਰੇਕ ਦੀ ਬੋਡੀ ਦੇ ਲਈ ਡਿਫਰੈਂਟ ਡਿਫਰੈਂਟ ਮਲਟੀਪਲ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਅਲੱਗ ਅਲੱਗ ਵਿਅਕਤੀ ਦੇ ਲਈ, ਜਿਸ ਤਰ੍ਹਾਂ ਦੀ ਉਸਦਾ ਮੈਟਾਬੋਲਿਜ਼ਮ ਹੈ, ਜਿਸ ਤਰ੍ਹਾਂ ਦਾ ਉਸਦਾ ਬੋਡੀ ਸਟਰਕਚਰ ਹੈ, ਉਸਦੇ ਅਕੋਰਡਿੰਗ ਉਸਨੂੰ ਐਕਸਰਸਾਈਜ਼ ਕਰਨੀਆਂ ਚਾਹੀਦੀਆਂ, ਉਸਦੇ ਅਕੋਰਡਿੰਗ ਉਸਨੂੰ ਪ੍ਰਾਣਾਯਾਮ ਕਰਨਾ ਚਾਹੀਦਾ ਹੈ,

0: ਅਸਲ ਵਿੱਚ ਯੋਗ ਦਾ ਸੰਬੰਧ ਸਰੀਰ ਨਾਲੋਂ ਵੱਧ ਮਨ ਦੀ ਸ਼ਾਂਤੀ ਨਾਲ ਹੈ। ਅੱਜ ਜਦੋਂ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ, ਤਣਾਅ ਅਤੇ ਅਸੰਤੁਲਨ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਬਣਦੇ ਜਾ ਰਹੇ ਹੈ। ਅਜਿਹੇ ਸਮੇਂ ਵਿੱਚ ਯੋਗ ਸਿਰਫ ਇੱਕ ਅਭਿਆਸ ਨਹੀਂ, ਸਗੋਂ ਆਪਣੇ ਆਪ ਨਾਲ ਜੁੜੇ ਰਹਿਣ ਦੀ ਇੱਕ ਕੋਸ਼ਿਸ਼ ਬਣ ਜਾਂਦਾ ਹੈ। ਅਤੇ ਸ਼ਾਇਦ ਇਹੀ ਸੰਦੇਸ਼ ਸਾਡੇ ਦੋਵੇਂ ਯੋਗ ਮਾਹਿਰ ਵੀ ਦੇਣਾ ਚਾਹੁੰਦੇ ਨੇ।
1: ਆਪਣੇ ਆਪ ਨੂੰ ਜੇਕਰ ਤੁਸੀਂ ਤੰਦਰੁਸਤ ਰੱਖਣਾ, ਸਵਸਥ ਰੱਖਣਾ ਹੈ ਤਾਂ ਯੋਗ ਨੂੰ ਜ਼ਰੂਰ ਅਪਣਾਓ। ਇਸ ਯੋਗ ਦਾ ਕਿਸੇ ਵੀ ਧਰਮ ਨਾਲ ਕੋਈ ਸੰਬੰਧ ਨਹੀਂ ਹੈ। ਇਸ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਰਹਿ ਕੇ, ਆਪਣੇ ਪਰਿਵਾਰ ਦੇ ਵਿੱਚ ਰਹਿ ਕੇ, ਗ੍ਰਹਿਸਥੀ ਜੀਵਨ ਜਿਉਂਦੇ ਹੋਏ ਵੀ ਤੁਸੀਂ ਇਸ ਦੇ ਵਿੱਚ ਸਫਲ ਹੋ ਸਕਦੇ ਹੋ। ਜੇਕਰ ਯੋਗ ਕਰਨ ਦਾ ਫਿਰ ਹੀ ਫਾਇਦਾ, ਜੇਕਰ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਥੋੜ੍ਹਾ ਚੇਂਜ ਕਰੋਗੇ। ਮੋਰਨਿੰਗ ਜਲਦੀ ਉੱਠੋ, ਖਾਣਾ ਟਾਈਮ 'ਤੇ ਖਾਓ, ਬਾਹਰਲਾ ਫਾਸਟ ਫੂਡ ਵਗੈਰਾ ਬੰਦ ਕਰ ਦਿਓ ਔਰ ਯੋਗ ਨੂੰ ਅਪਣਾਓ, ਆਪਣੇ ਆਪ ਨੂੰ ਨਿਰੋਗ ਬਣਾਓ।
2: ਅੱਜ ਦਾ ਜੋ ਜੀਵਨ ਸ਼ੈਲੀ ਹੈ, ਚਾਹੇ ਉਹ ਬੱਚਾ ਹੈ ਚਾਹੇ ਉਹ ਬਜ਼ੁਰਗ ਹੈ, ਹਰ ਵਿਅਕਤੀ ਨੂੰ ਸਟ੍ਰੈਸ ਹੈ, ਹਰ ਵਿਅਕਤੀ ਨੂੰ ਐਂਜ਼ਾਇਟੀ ਹੈ। ਬਸ ਉਸਦਾ ਲੈਵਲ ਡਿਫਰੈਂਟ ਹੈ ਔਰ ਫਿਜ਼ੀਕਲੀ ਵੀ ਅਸੀਂ ਓਨੇ ਸਟਰੋਂਗ ਨਹੀਂ ਹੋਏ ਰਹਿ ਰਹੇ, ਬਿਕੋਜ਼ ਸਾਡੀ ਡਾਇਟ ਚੇਂਜ ਹੋ ਚੁੱਕੀ ਹੈ, ਸਾਡੀ ਲਾਈਫ ਸਟਾਈਲ ਚੇਂਜ ਹੋ ਚੁੱਕੀ ਹੈ, ਸਾਡਾ ਰਹਿਣ ਸਹਿਣ, ਸਾਡੀਆਂ ਚੀਜ਼ਾਂ ਚੇਂਜ ਹੋ ਚੁੱਕੀਆਂ ਨੇ। ਤਾਂ ਉਹਨਾਂ ਨੂੰ ਕੰਟਰੋਲ ਕਰਨ ਦੇ ਨਾਲ ਨਾਲ ਸਾਨੂੰ 10 ਮਿੰਟ, 20 ਮਿੰਟ, ਅੱਧਾ ਘੰਟਾ, ਘੰਟਾ, ਜਿੰਨਾ ਵੀ ਸਮਾਂ ਤੁਸੀਂ ਆਪਣੇ ਸਰੀਰ ਦੇ ਲਈ ਨਿਕਾਲ ਸਕਦੇ ਹੋ ਤਾਂ ਨਿਕਾਲਣਾ ਸਟਾਰਟ ਕਰੋ। ਉਸ ਸਮੇਂ ਦੇ ਅੰਦਰ ਤੁਸੀਂ ਆਪਣੇ ਖੁਦ ਦੇ ਲਈ ਮੈਡੀਟੇਸ਼ਨ ਕਰੋ, ਪ੍ਰਾਣਾਯਾਮ ਦੀਆਂ ਟੈਕਨੀਕਸ ਕਰੋ, ਔਰ ਜੇਕਰ ਕਿਸੇ ਵਿਅਕਤੀ ਨੂੰ ਕੋਈ ਡਿਜ਼ੀਜ਼ ਹੈ, ਕੋਈ ਬਿਮਾਰੀ ਹੈ, ਕੋਈ ਪ੍ਰੋਬਲਮ ਹੈ, ਉਸ ਦੇ ਰਿਗਾਰਡਿੰਗ ਕੁਛ ਨਾ ਕੁਛ ਐਕਸਰਸਾਈਜ਼ ਕਿਸੇ ਯੋਗਾ ਐਕਸਪਰਟ ਤੋਂ ਇੱਕ ਸ਼ਡਿਊਲ ਬਣਾ ਲਓ, ਡੇ ਰੂਟੀਨ ਬਣਾ ਲਓ ਕਿ 15-20 ਮਿੰਟਸ ਦੀਆਂ ਮੈਨੂੰ ਐਕਸਰਸਾਈਜ਼ ਦੱਸੋ, ਤਾਂ ਉਸ ਨੂੰ ਆਪਣੀ ਲਾਈਫ ਦੇ ਵਿੱਚ ਉਤਾਰੋ।
0: ਸਰੋਤਿਓ, ਯੋਗ ਸਿਰਫ ਆਸਣਾਂ ਤੱਕ ਸੀਮਿਤ ਨਹੀਂ ਹੈ, ਇਹ ਆਪਣੇ ਆਪ ਨੂੰ ਸਮਝਣ, ਮਨ ਨੂੰ ਸ਼ਾਂਤ ਕਰਨ ਅਤੇ ਜੀਵਨ ਵਿੱਚ ਸੰਤੁਲਨ ਲਿਆਉਣ ਦੀ ਇੱਕ ਕਲਾ ਹੈ। ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਜੇ ਅਸੀਂ ਆਪਣੇ ਲਈ ਕੁਝ ਪਲ ਕੱਢ ਕੇ ਯੋਗ ਨੂੰ ਜੀਵਨ ਦਾ ਹਿੱਸਾ ਬਣਾਈਏ ਤਾਂ ਸ਼ਾਇਦ ਅਸੀਂ ਹੋਰ ਤੰਦਰੁਸਤ, ਹੋਰ ਸ਼ਾਂਤ ਅਤੇ ਹੋਰ ਸੰਤੁਲਿਤ ਜੀਵਨ ਜੀ ਸਕੀਏ। ਇਸੇ ਸੰਦੇਸ਼ ਨਾਲ ਸਾਨੂੰ ਦਿਓ ਇਜਾਜ਼ਤ। ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਪਟਿਆਲਾ ਦਾ ਵਿਸ਼ੇਸ਼ ਰੂਪਕ ਯੋਗ, ਸਰੀਰ, ਮਨ ਅਤੇ ਆਤਮਾ ਦਾ ਸੰਤੁਲਨ। ਤੰਦਰੁਸਤ ਰਹੋ, ਸ਼ਾਂਤ ਰਹੋ ਅਤੇ ਆਪਣੇ ਆਪ ਨਾਲ ਜੁੜੇ ਰਹੋ। ਆਲੇਖ ਤੇ ਵਾਚਕ ਰਿਪੂਦਮਨ ਸਿੰਘ, ਪੇਸ਼ਕਸ਼ ਮੁਹੰਮਦ ਇਮਤਿਆਜ਼ ਦੀ।

0: ਹੁਣ ਅਸੀਂ ਯੋਗ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਸੁਣ ਰਹੇ ਸੀ, ਯੋਗ ਸਰੀਰ ਮਨ ਅਤੇ ਆਤਮਾ ਦਾ ਸੰਤੁਲਨ। ਆਲੇਖ ਅਤੇ ਵਾਚਕ ਰਿਪੂ ਦਮਨ, ਪੇਸ਼ਕਸ਼ ਮੁਹੰਮਦ ਇਮਤਿਆਜ਼। ਇਸ ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਨਾਲੋ ਨਾਲ ਕੀਤਾ ਗਿਆ।
1: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਂ ਤੇ ਘਰ ਘਰ ਨਿਆਂ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
2: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
1: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
2: ਅਪਲਾਈ ਕਿਵੇਂ ਕਰੀਏ?
1: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242 ਤੇ ਸੰਪਰਕ ਕਰੋ।
2: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
3: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@

0: ਸਰਕਾਰ ਦੇ ਮਾਣ ਮੱਤੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ 1 ਜੂਨ ਤੋਂ ਪ੍ਰਸਾਰਿਤ ਕਰ ਰਿਹਾ ਹੈ 21 ਲੜੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ। 35 ਮਿੰਟ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਰੋਜ਼ਾਨਾ ਸ਼ਾਮ 7:10 ਤੋਂ ਲੈ ਕੇ 7:45 ਤੱਕ। ਇਸ ਲਈ ਸ਼ਾਮ 7:30 ਪ੍ਰਸਾਰਿਤ ਹੋਣ ਵਾਲੀਆਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਰੋਜ਼ ਸ਼ਾਮ 7 ਕੀਤਾ ਜਾ ਰਿਹਾ ਹੈ। ਸਰਕਾਰ ਦੇ ਮਾਣ ਮੱਤੇ 12 ਸਾਲਾਂ ਦੀ ਕਾਮਯਾਬੀ ਦੀ ਕਹਾਣੀ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਦੀ ਜ਼ੁਬਾਨ।
1: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21, 22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
2: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
1: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
2: ਅਪਲਾਈ ਕਿਵੇਂ ਕਰੀਏ?
1: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242428 ਤੇ ਸੰਪਰਕ ਕਰੋ।
2: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼।

ਹੈਲੋ ਫਰਮਾਇਸ਼ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ ਜੀ ਦੋਸਤੋ। ਜੀਵਨ ਇੱਕ ਨਦੀ ਦੀ ਤਾਰਾ, ਹਰ ਪਲ ਇੱਕ ਨਵਾਂ ਸਿਤਾਰਾ, ਖੁਸ਼ੀਆਂ ਨਾਲ ਹਰ ਦਿਨ ਸਜਾਈਏ, ਕਿਸੇ ਦਾ ਦਿਲ ਕਦੇ ਨਾ ਦੁਖਾਈਏ, ਇਹ ਵਕਤ ਕਦੇ ਮੁੜ ਨਹੀਂ ਆਉਣਾ, ਹਰ ਰੰਗ ਦੇ ਵਿੱਚ ਜੀਵਨ ਨੂੰ ਮਨਾਉਣਾ। ਬਿਲਕੁਲ, ਅਸੀਂ ਵੀ ਨੱਚਦੇ ਟੱਪਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਦੇ ਨਾਲ ਤੁਹਾਡੇ ਗੀਤ ਨੂੰ ਸੁਣਾਉਣਾ ਹੈ, ਤੁਹਾਡੇ ਤੱਕ ਪਹੁੰਚਾਉਣਾ ਹੈ। 081-2342-173 ਨੰਬਰ ਨੂੰ ਡਾਇਲ ਕਰਕੇ ਜਦੋਂ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਉਣਾ ਹੈ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਬਿਲਕੁਲ ਕਰ ਦਿੱਤੀ ਹੈ ਹੀਰ ਐਕਸਪ੍ਰੈਸ ਫਿਲਮ ਦੇ ਵਿੱਚੋਂ ਲਏ ਨਕਸ਼ ਅਜ਼ੀਜ਼ ਦੇ ਆਵਾਜ਼ ਦੇ ਵਿੱਚ ਗਾਏ ਇਸ ਖੂਬਸੂਰਤ ਗੀਤ ਦੇ ਨਾਲ।

0: ਬਿਲਕੁਲ ਜੀ, ਨੱਚਦੇ ਟੱਪਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਪਹਿਲੇ ਕਾਲਰ ਆ ਚੁੱਕੇ ਨੇ। ਦੇਖਦੇ ਹਾਂ ਕੌਣ ਆਏ ਨੇ, ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ। ਹੈਲੋ,
1: ਹੈਲੋ ਪੂਜਾ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਮੇਜਰ ਸਿੰਘ, ਪਿੰਡ ਮੋੜਾ ਜਿਉਣੇ ਵਾਲੀ ਆ ਜੀ, ਸੰਗਰੂਰ ਤੋਂ।
0: ਹਾਂਜੀ ਮੇਜਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਮੈਡਮ, ਥੈਂਕ ਯੂ ਜੀ।
0: ਕੀ ਕਰ ਰਹੇ ਸੀ ਇਸ ਵੇਲੇ?
1: ਮੈਡਮ ਬੈਠੇ ਸੀ ਬਸ ਘਰ ਜੀ।
0: ਅੱਛਾ ਜੀ, ਬੈਠੇ ਪ੍ਰੋਗਰਾਮਾਂ ਦਾ ਮਜ਼ਾ ਲੈ ਰਹੇ ਹੋ ਫਿਰ ਆਕਾਸ਼ਵਾਣੀ ਦੇ ਨਾਲ?
1: ਮੈਡਮ ਇੱਕ ਸਾਲ ਹੋ ਗਿਆ ਜੀ ਪੂਰਾ ਅੱਜ ਲੱਗਿਆ ਮੇਰਾ ਫੋਨ ਤਾਂ।
0: ਹਾਂ, ਤੇ ਹੁਣ ਫੋਨ ਦੇ ਨਾਲ ਗੀਤ ਦਾ ਮਜ਼ਾ ਦੋਗੁਣਾ ਹੋ ਜਾਣਾ ਫਿਰ। ਗੀਤ ਦੱਸਦੇ ਹੋ ਕਿਹੜਾ ਸੁਣੋਗੇ?
1: ਗੀਤ ਹੋਗਾ ਜੀ 16 ਸਾਲ ਦੀ ਫਿਲਮ ਦਾ ਜੀ,
0: ਜੀ
1: ਪਾਗਲ ਪ੍ਰੇਮੀ ਵਾਲਾ।
0: ਤੁਹਾਡੀ ਪਸੰਦ ਦਾ ਗੀਤ ਸ਼ਬੀਰ ਕੁਮਾਰ ਅਤੇ ਕਵਿਤਾ ਕ੍ਰਿਸ਼ਨਾ ਮੂਰਤੀ ਦੀਆਂ ਆਵਾਜ਼ਾਂ ਦੇ ਵਿੱਚ ਤੁਹਾਡੇ ਤੱਕ ਪਹੁੰਚ ਰਿਹਾ ਜੀ, ਸ਼ੋਲਾ ਔਰ ਸ਼ਬਨਮ ਫਿਲਮ ਦੇ ਵਿੱਚੋਂ ਲਿਆ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਥੈਂਕ ਯੂ ਮੈਡਮ, ਥੈਂਕ ਯੂ।

0: ਜੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਹੈਲੋ ਫਰਮਾਇਸ਼ ਪ੍ਰੋਗਰਾਮ ਸੁਣ ਰਹੇ ਹੋ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। 0181 ਨੰਬਰ ਹੈ ਜੀ, 2342173 ਨੰਬਰ ਨੂੰ ਤੁਸੀਂ ਮਿਲਾ ਰਹੇ ਹੋ, 0181 ਏਰੀਆ ਕੋਡ ਨੂੰ ਮਿਲਾ ਰਹੇ ਹੋ, ਨਾਲ ਲਗਾ ਰਹੇ ਹੋ ਅਤੇ ਫਿਰ ਇਸ ਨੰਬਰ ਨੂੰ ਲਗਾ ਕੇ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆ ਰਹੇ ਹੋ, ਆਪਣੀਆਂ ਫਰਮਾਇਸ਼ਾਂ ਸਾਨੂੰ ਦੱਸ ਰਹੇ ਹੋ ਅਤੇ ਅਸੀਂ ਤੁਹਾਡੀਆਂ ਫਰਮਾਇਸ਼ਾਂ ਨੂੰ ਤੁਹਾਡੇ ਨਾਮ ਪਤਾ ਗ੍ਰਾਮ ਦੇ ਨਾਲ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਹੁਣ ਅਗਲੇ ਕਾਲਰ ਆਏ ਨੇ, ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ, ਗੱਲਬਾਤ ਕਰਦੇ ਹਾਂ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ,
1: ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਡੀ ਜ਼ਿਲ੍ਹਾ ਲੁਧਿਆਣਾ ਗ੍ਰਾਮ
0: ਜੀ। ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹੁਣ ਤਾਂ ਦੇਖੋ ਆਪਣੇ ਰੇਡੀਓ ਦਾ ਹੀ ਵਧੀਆ ਦਿਨ ਲੱਗ ਰਿਹਾ ਜੀ, ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਅਤੇ ਗੀਤ ਸੁਣੀ ਦਾ ਜੀ।
0: ਬਿਲਕੁਲ ਜੀ, ਅਤੇ ਹੁਣ ਸੰਗੀਤ ਦੀ ਬਾਰੀ ਹੈ, ਤੁਹਾਡੇ ਪਸੰਦ ਦੇ ਗੀਤ ਦੀ ਬਾਰੀ ਹੈ, ਦੱਸੋ ਗੀਤ ਕਿਹੜਾ ਸੁਣੋਗੇ?
1: ਮੈਮ ਗੀਤ ਆਪਾਂ ਸੁਣਦਾ ਸੀਤਾ ਔਰ ਗੀਤਾ ਦਾ ਗਾਣੇ ਦੇ ਬੋਲ ਆ ਜੀ, ਹਵਾ ਕੇ ਸਾਥ
0: ਘਟਾ ਕੇ ਸੰਗ ਸੰਗ।
1: ਹਾਂਜੀ ਹਾਂਜੀ,
0: ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦੀ ਆਵਾਜ਼ਾਂ ਦੇ ਵਿੱਚ ਸੀਤਾ ਔਰ ਗੀਤਾ ਫਿਲਮ ਦੇ ਵਿੱਚੋਂ ਗੀਤ ਤੁਹਾਡੇ ਤੱਕ ਪਹੁੰਚਾ ਰਹੇ, ਸ਼ੁਕਰੀਆ ਕਾਲ ਕਰਨ ਦੇ ਲਈ ਜੀ।
2: ਧੰਨਵਾਦ ਜੀ।
3: ਹਵਾ ਕੇ ਸਾਥ ਸਾਥ, ਅਰੇ ਰੇ, ਘਟਾ ਕੇ ਸੰਗ ਸੰਗ,
4: ਸੰਭਲਣਾ,
3: ਹਵਾ ਕੇ ਸਾਥ ਸਾਥ।

0: ਜੀ ਇਹ ਪ੍ਰੋਗਰਾਮ ਰੋਜ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾਂਦਾ ਹੈ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕੀਤਾ ਜਾਂਦਾ ਹੈ। ਜੇਕਰ ਅੱਜ ਗੀਤ ਸੁਣਨ ਦਾ ਮਨ ਹੈ ਤਾਂ 0181 23 42 173 ਨੰਬਰ ਅਜੇ ਵੀ ਕਰ ਰਿਹਾ ਤੁਹਾਡਾ ਇੰਤਜ਼ਾਰ ਅਤੇ ਤੁਹਾਡੀ ਫਰਮਾਇਸ਼ ਦੇ ਨਾਲ ਅਗਲੇ ਕਾਲਰ ਸਾਡੇ ਕੋਲ ਆਏ ਨੇ, ਦੇਖਦੇ ਹਾਂ ਉਹ ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ। ਹੈਲੋ
1: ਹੈਲੋ
0: ਜੀ, ਨਮਸਕਾਰ ਜੀ।
1: ਨਮਸਤੇ ਮੈਮ,
0: ਕੌਣ ਬੋਲ ਰਹੇ ਹੋ?
1: नंदिनी तिवारी बात कर रही हूँ मध्य प्रदेश।
0: नंदिनी जी, की हाल चाल है?
1: बढ़िया हूँ, और आप कैसी हैं?
0: जी मैं भी बहुत बढ़िया।
1: जी तो आज मुझे गाना सुनना है, मूवी का नाम है तुम बिन। सॉन्ग है छोटी छोटी रातें लंबी हो जाती हैं।
0: जी सोनू निगम और अनुराधा पौडवाल दी आवाजां दे विच गाया होया गीत तुहानू जरूर सुनावांगे। इस वेले की कर रहे सी?
1: आपको
0: ओहो थैंक यू जी,
1: और मेरी सिस्टर रानू दीदी को।
0: हाँ बिल्कुल जी
1: जी, नंदिनी आपसे बहुत दिन बाद बात हुई ना।
0: बिल्कुल बिल्कुल, की कर रहे थी इस वेले?
1: कुछ नहीं, बस अभी फ्री हुए थे तो हमने अभी ट्राई किया तो मेरा कॉल लग गया।
0: लकी दिन है अज दा, है ना जी? ਤੁਸੀਂ ਕੋਸ਼ਿਸ਼ ਕੀਤੀ ਹੈ, ਨੰਬਰ ਡਾਇਲ ਕੀਤਾ ਤੇ ਨਾਲ ਹੀ ਲੱਗ ਗਿਆ ਤੇ ਹੁਣ ਸਾਨੂੰ ਤੁਸੀਂ ਗੀਤ ਦੱਸਿਆ।
1: ਮੈਂ ਨਾ ਅਭੀ ਫ੍ਰੀ ਹੋਈ ਸੀ ਤਾਂ ਮੈਂ ਸੋਚਿਆ ਥੋੜਾ ਸਾ ਕਰੂੰ।
0: ਚਲੋ ਤੁਸੀਂ ਸਾਨੂੰ ਗੀਤ ਦੱਸਿਆ ਤੇ ਤੁਹਾਡੇ ਤੱਕ ਗੀਤ ਵੀ ਬਿਲਕੁਲ ਜੀ ਪਹੁੰਚ ਗਿਆ।
1: ਓਕੇ,
0: ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਨਮਸਤੇ।
0: ਮਸਤ ਜੀ।

0: ਜੀ ਦੋਸਤੋ, ਰੇਡੀਓ ਦੇ ਨਾਲ ਪਿਆਰ ਕਦੇ ਵੀ ਤੁਹਾਡਾ ਪੁਰਾਣਾ ਨਹੀਂ ਹੁੰਦਾ। ਹਾਂ, ਗੀਤਾਂ ਦੇ ਨਾਲ ਪਿਆਰ ਜ਼ਰੂਰ ਨਵਾਂ ਜਾਂ ਪੁਰਾਣਾ ਹੋ ਸਕਦਾ ਹੈ। ਕਈ ਦੋਸਤਾਂ ਨੂੰ ਨਵੇਂ ਗੀਤ ਸੁਣਨੇ ਪਸੰਦ ਹੁੰਦੇ ਨੇ, ਕਈ ਦੋਸਤ ਪੁਰਾਣੇ ਗੀਤਾਂ ਦੇ ਨਾਲ ਆਪਣਾ ਪਿਆਰ ਬਰਕਰਾਰ ਰੱਖਦੇ ਨੇ, ਅਤੇ ਪੁਰਾਣੇ ਤੋਂ ਪੁਰਾਣੇ ਗੀਤ ਰੇਡੀਓ ਤੋਂ ਸੁਣਨ ਦੇ ਚਾਹਵਾਨ ਹੁੰਦੇ ਨੇ। ਪਰ ਜਿਹੜਾ ਰੇਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਪਿਆਰ ਹੈ ਨਾ ਜੀ, ਉਹ ਕਹਿੰਦੇ ਜਿੰਨਾ ਪੁਰਾਣਾ ਹੁੰਦਾ ਜਾਵੇਗਾ ਉਨਾ ਹੀ ਜ਼ਿਆਦਾ ਰੰਗ ਇਸ ਦੇ ਉੱਤੇ ਗੂੜ੍ਹਾ ਦਿਨ ਬ ਦਿਨ ਚੜ੍ਹਦਾ ਜਾਵੇਗਾ। ਅਤੇ ਇਸੇ ਤਹਿਤ ਅਗਲੇ ਕਾਲਰ ਨੇ ਕਾਲ ਮਿਲਾਈ ਹੈ, ਦੇਖਦੇ ਹਾਂ ਹੁਣ ਕਿਹੜੇ ਗੀਤ ਦੇ ਨਾਲ, ਪੁਰਾਣੇ ਜਾਂ ਨਵੀਂ ਫਰਮਾਇਸ਼ ਦੇ ਨਾਲ ਸਾਡੇ ਕੋਲ ਆਏ ਨੇ। ਹੈਲੋ,
1: ਹੈਲੋ ਮੈਡਮ ਜੀ।
0: ਹਾਂਜੀ, ਨਮਸਕਾਰ ਜੀ।
1: ਨਮਸਕਾਰ,
0: ਆਪਣਾ ਨਾਮ ਪਤਾ ਗ੍ਰਾਮ ਦੱਸੋ।
1: ਭਜਨ ਲਾਲ ਮੰਗਾਰ, ਪਿੰਡ ਮਹਿਸਾਪੁਰ, ਤਹਿਸੀਲ ਬਲਾਕ ਤੋਂ ਬੋਲ ਰਹੇ ਜੀ।
0: ਪਹਿਲੀ ਵਾਰੀ ਫੋਨ ਮਿਲਿਆ?
1: ਨਹੀਂ ਜੀ, ਬਹੁਤ ਵਾਰ ਕੀਤਾ ਕਾਲ ਤਾਂ ਜੀ।
0: ਕਾਲ ਕਿੰਨੀ ਦੇਰ ਤੋਂ ਮਿਲਾ ਰਹੇ ਸੀ ਨੰਬਰ?
1: ਹਾਂਜੀ ਹਾਂਜੀ,
0: ਮੈਂ ਕਿਹਾ ਕਿੰਨੀ ਦੇਰ ਤੋਂ ਨੰਬਰ ਮਿਲਾ ਰਹੇ ਸੀ?
1: ਬਹੁਤ ਦੇਰ ਤੋਂ ਲੰਮਾ ਨਹੀਂ, ਬਾਅਦ ਨਹੀਂ ਮਿਲਿਆ।
0: ਕਿੰਨੀ ਕੁ ਵਾਰ ਡਾਇਲ ਕਰ ਲਿਆ?
1: ਮੈਂ ਤਾਂ ਬਹੁਤ ਵਾਰ ਕੀਤਾ ਜੀ, ਅੱਜ 2 ਮਹੀਨੇ ਨਹੀਂ ਬਾਅਦ ਲੱਗਿਆ।
0: ਚਲੋ ਜੀ, ਵਧੀਆ ਗੱਲ ਹੈ। ਹੁਣ ਗੀਤ ਦੱਸ ਦਿਓ, ਕਿਹੜਾ ਸੁਣੋਗੇ?
1: ਜੀ ਸੁਣਾ ਦਿਓ, ਮੇਰਾ ਗਾਉਂ ਮੇਰਾ ਵੀਰ ਮਾਰ ਦਿਆ ਜਾਏ, ਛੋੜ ਦਿਆ ਜਾਏ।
0: ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਤੁਹਾਡੀ ਪਸੰਦ ਦਾ ਗੀਤ ਮੇਰਾ ਗਾਉਂ ਮੇਰਾ ਦੇਸ਼ ਫਿਲਮ ਦੇ ਵਿੱਚੋਂ ਲਿਆ, ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਯਾ ਮੈਡਮ, ਯਾ ਜੀ, ਸ਼ੁਕਰੀਆ।

ਜੀ ਦੋਸਤੋ, ਰੇਡੀਓ ਸਿਰਫ ਗੀਤ ਹੀ ਨਹੀਂ ਸੁਣਾਉਂਦਾ ਬਲਕਿ ਇਹ ਦਿਲਾਂ ਦੇ ਜਜ਼ਬਾਤ ਵੀ ਜਗਾਉਂਦਾ ਹੈ, ਕਿਉਂਕਿ ਕੁਝ ਲੋਕ ਚਿਹਰਿਆਂ ਨੂੰ ਯਾਦ ਰੱਖਦੇ ਨੇ ਅਤੇ ਕੁਝ ਲੋਕਾਂ ਦੇ ਦਿਲਾਂ ਦੇ ਵਿੱਚ ਆਵਾਜ਼ਾਂ ਜਿਹੜੀਆਂ ਨੇ ਉਹ ਵੱਸ ਜਾਂਦੀਆਂ ਨੇ। ਜਿਵੇਂ ਅਸੀਂ ਜਦੋਂ ਕਈ ਕਾਲਰਸ ਦੇ ਨਾਲ ਗੱਲ ਕਰਦੇ ਹਾਂ ਤਾਂ ਉਹ ਅੱਜ ਵੀ ਉਹਨਾਂ ਪੁਰਾਣੀਆਂ ਆਵਾਜ਼ਾਂ ਨੂੰ ਯਾਦ ਕਰਦੇ ਨੇ, ਉਹਨਾਂ ਆਵਾਜ਼ਾਂ ਦੇ ਰਾਹੀਂ ਉਹਨਾਂ ਸ਼ਖਸੀਅਤਾਂ ਨੂੰ ਯਾਦ ਕਰਦੇ ਨੇ ਜੋ ਉਹਨਾਂ ਦੇ ਜ਼ਿਹਨ ਦੇ ਵਿੱਚ ਵੱਸ ਚੁੱਕੀਆਂ ਹੁੰਦੀਆਂ ਨੇ। ਅਤੇ ਰੇਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਪਿਆਰ ਉਹਨਾਂ ਯਾਦਾਂ ਨੂੰ ਹਮੇਸ਼ਾ ਹੀ ਰੰਗੀਨ ਬਣਾਈ ਰੱਖਦਾ ਹੈ ਅਤੇ ਹਮੇਸ਼ਾ

0: ਹੀ ਤੁਹਾਡੀਆਂ ਯਾਦਾਂ ਦੇ ਵਿੱਚ ਉਹ ਖੂਬਸੂਰਤ ਪਲ ਵਸੇ ਰਹਿਣਗੇ। ਤੇ ਹੁਣ ਦੇਖਦੇ ਹਾਂ ਸਾਡੇ ਨਾਲ ਇਸ ਵੇਲੇ ਕਿਹੜੇ ਕਾਲਰ ਆਏ ਨੇ, ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ। ਹੈਲੋ,
1: ਨਜ਼ਰ ਬਦਲੇ ਤੋ ਨਜ਼ਾਰੇ ਬਦਲ ਜਾਤੇ ਹੈਂ, ਕਿਸ਼ਤੀ ਅਗਰ ਰੁਖ ਬਦਲੇ ਤੋ ਕਿਨਾਰੇ ਬਦਲ ਜਾਤੇ ਹੈਂ। ਮੈਡਮ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਸੁਖਦੇਵ ਸਿੰਘ, ਬਸਤੀ ਸ਼ੇਖ, ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਮੈਡਮ ਜੀ, ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੁਹਾਡਾ ਅੰਦਾਜ਼ ਬਹੁਤ ਪਿਆਰਾ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਸੁਖਦੇਵ ਜੀ, ਤੁਸੀਂ ਕੀ ਕੰਮ ਕਾਜ ਕਰਦੇ ਹੋ?
1: ਮੈਡਮ ਜੀ, ਮੇਰੇ ਕੋਲ ਸਕੂਲ ਦੀ ਕੰਟੀਨ ਹੈਗੀ ਜੀ, ਬੱਚਿਆਂ ਦਾ ਸਕੂਲ ਹੈਗਾ, ਉੱਥੇ
0: ਅੱਛਾ
1: ਛੋਟੀ ਕੰਟੀਨ ਹੈ ਜੀ।
0: ਠੀਕ ਹੈ, ਕੰਟੀਨ ਦੇ ਵਿੱਚ ਬੱਚਿਆਂ ਦੇ ਫਿਰ ਜਿਹੜਾ ਖਾਣ ਪੀਣ ਦਾ ਖਿਆਲ ਤੁਸੀਂ ਰੱਖਦੇ ਹੋ
1: ਹਾਂ ਜੀ, ਹਾਂ ਜੀ,
0: ਅਤੇ ਉਹਨਾਂ ਦੀ ਸਿਹਤ ਦਾ ਧਿਆਨ ਵੀ ਰੱਖਦੇ ਹੋ ਜੀ?
1: ਹਾਂ ਜੀ, ਬਿਲਕੁਲ ਜੀ, ਸਿਹਤ ਦਾ ਧਿਆਨ ਰੱਖਣਾ ਪੈਂਦਾ ਜੀ ਪੂਰਾ।
0: ਜ਼ਿਆਦਾ ਮਸਾਲੇ ਵਾਲੀਆਂ ਚੀਜ਼ਾਂ ਨਹੀਂ ਲੈ ਕੇ ਰੱਖਣੀਆਂ ਜੀ ਉੱਥੇ,
1: ਹਾਂ ਜੀ, ਹਾਂ ਜੀ, ਹਾਂ
0: ਕਿਉਂਕਿ ਬੱਚਿਆਂ ਨੂੰ ਦੇਖ ਕੇ ਤਾਂ ਫਿਰ ਹੋ ਹੀ ਜਾਂਦਾ ਜੀ, ਮਿਲਦੀ ਆ ਚੀਜ਼ ਤਾਂ ਫਿਰ ਖਾ ਹੀ ਲੈਂਦੇ ਆ, ਹੈ ਨਾ ਜੀ?
1: ਬਿਲਕੁਲ ਜੀ, ਬਿਲਕੁਲ।
0: ਠੀਕ ਹੈ ਜੀ, ਗੀਤ ਦੱਸੋ ਸੁਖਦੇਵ ਜੀ, ਕਿਹੜਾ ਸੁਣੋਗੇ?
1: ਗੀਤ ਮੈਡਮ ਜੀ, ਫਿਲਮ ਹੈਗੀ ਦੋਸਤਾਨਾ, ਬਣੇ ਚਾਹੇ ਦੁਸ਼ਮਨ ਜਮਾਨਾ ਹਮਾਰਾ, ਸਲਾਮਤ
0: ਸਲਾਮਤ
1: ਰਹੇ
0: ਰਹੇ ਦੋਸਤਾਨਾ
1: ਦੋਸਤਾਨਾ ਹਮਾਰਾ।
0: ਹਮਾਰਾ, ਕਿਸ਼ੋਰ ਕੁਮਾਰ, ਮੁਹੰਮਦ ਰਫੀ ਦੀਆਂ ਆਵਾਜ਼ਾਂ ਦੇ ਵਿੱਚ ਦੋਸਤਾਨਾ ਫਿਲਮ ਦੇ ਵਿੱਚੋਂ ਗੀਤ ਤੁਹਾਨੂੰ ਸੁਣਾ ਰਹੇ ਹਾਂ। ਸ਼ੁਕਰੀਆ ਕਾਲ ਕਰਨ ਦੇ ਲਈ ਜੀ,
1: ਧੰਨਵਾਦ ਜੀ, ਧੰਨਵਾਦ।

0: ਬਿਲਕੁਲ ਜੀ, ਆਕਾਸ਼ਵਾਣੀ ਜਲੰਧਰ ਦੇ ਨਾਲ ਜਿਹਨਾਂ ਦੀ ਇੱਕ ਵਾਰੀ ਦੋਸਤੀ ਹੋ ਜਾਂਦੀ ਹੈ ਨਾ, ਉਹ ਆਪਣਾ ਦੋਸਤਾਨਾ ਹਮੇਸ਼ਾ ਦੇ ਲਈ ਉਹਨਾਂ ਦੇ ਨਾਲ ਪਾ ਲੈਂਦੇ ਨੇ ਅਤੇ ਹਮੇਸ਼ਾ ਉਸਨੂੰ ਸਲਾਮਤ ਰੱਖਣ ਦੀ ਕੋਸ਼ਿਸ਼ ਵੀ ਕਰਦੇ ਨੇ ਅਤੇ ਸਲਾਮਤ ਰੱਖਦੇ ਵੀ ਨੇ। ਇਸੇ ਦੋਸਤਾਨੇ ਦੇ ਤਹਿਤ ਅਗਲੇ ਕਾਲਰ ਸਾਡੇ ਅੱਜ ਦੇ ਆਖਰੀ ਕਾਲਰ ਦੇਖਦੇ ਹਾਂ ਕੌਣ ਆਏ ਨੇ ਅਤੇ ਕਿਹੜੇ ਗੀਤ ਦੀ ਫਰਮਾਇਸ਼ ਦੇ ਨਾਲ ਆਏ ਨੇ। ਹੈਲੋ,
1: ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਡਮ ਜੀ, ਫਿਰੋਜ਼ਪੁਰ ਤੋਂ ਬੋਲਦੇ, ਪਿੰਡ ਸਾਬੂ ਹੈ ਨਾ।
0: ਜੀ, ਫਿਰੋਜ਼ਪੁਰ ਤੋਂ ਬੋਲਦੇ, ਆਪਣਾ ਨਾਮ ਵੀ ਦੱਸ ਦਿਓ, ਕੌਣ ਬੋਲ ਰਹੇ ਹੋ?
1: ਭਜਨ ਸਿੰਘ ਜੀ। ਭਜਨ
0: ਭਜਨ ਸਿੰਘ ਜੀ, ਕੀ ਕੰਮ ਕਾਜ ਕਰਦੇ ਹੋ?
1: ਜ਼ਿਮੀਂਦਾਰ ਕਰਦੇ, ਖੇਤੀਬਾੜੀ ਦਾ। ਹਾਂਜੀ।
0: ਤੇ ਇਸ ਵੇਲੇ ਘਰ ਹੋ?
1: ਹਾਂਜੀ,
0: ਇਸ ਵੇਲੇ ਘਰ ਹੋ?
1: ਹਾਂਜੀ ਹਾਂਜੀ, ਇੱਥੇ ਘਰ ਦੇ ਪ੍ਰੋਗਰਾਮ ਸੁਣਦੇ।
0: ਬਹੁਤ ਵਧੀਆ ਜੀ, ਤੇ ਪਰਿਵਾਰ ਦੇ ਸਾਰੇ ਮੈਂਬਰ ਸੁਣਦੇ ਨੇ ਪ੍ਰੋਗਰਾਮ?
1: ਹਾਂਜੀ ਹਾਂਜੀ ਹਾਂਜੀ, ਸਾਰੇ ਸੁਣਦੇ ਮੈਡਮ ਜੀ।
0: ਤੇ ਹੁਣ ਤੁਹਾਡੀ ਆਵਾਜ਼ ਦੇ ਨਾਲ, ਤੁਹਾਡੀ ਪਸੰਦ ਦੇ ਗੀਤ ਦੇ ਨਾਲ ਸਾਰਿਆਂ ਨੇ ਖੁਸ਼ ਹੋ ਜਾਣਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਖੁਸ਼ ਹੋ ਗਏ ਸਾਰੇ।
0: ਠੀਕ ਹੈ ਜੀ, ਗੀਤ
1: ਸੁਣ ਕੇ ਖੁਸ਼ ਹੁੰਦੇ ਆ, ਫੋਨ ਲੱਗਾ ਰੈਡੀਓ।
0: ਚਲੋ ਵਧੀਆ ਜੀ, ਤੁਸੀਂ ਆਪਣੇ ਪਰਿਵਾਰ ਨੂੰ ਆਕਾਸ਼ਵਾਣੀ ਦਾ ਹਿੱਸਾ ਬਣਾਇਆ ਹੋਇਆ, ਉਸ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਕੀਤਾ ਹੋਇਆ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਗੀਤ ਦੱਸ ਦਿਓ, ਕਿਹੜਾ ਸੁਣੋਗੇ?
1: ਮੈਡਮ ਜੀ, ਕੰਨਿਆਦਾਨ ਦਾ ਫਿਲਮ ਕਿਸੇ ਕੋਈ ਵੀ ਸੁਣਾ ਦਿਓ।

ਜੀ ਦੋਸਤੋ, ਕੰਨਿਆਦਾਨ ਫਿਲਮ ਦੇ ਵਿੱਚੋਂ ਲਏ ਮੁਹੰਮਦ ਰਫੀ ਦੇ ਗਾਏ ਇਸ ਗੀਤ ਦੇ ਨਾਲ ਹੀ ਮੈਨੂੰ ਪੂਜਾ ਹਾਂਡਾ ਨੂੰ ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਪਰ ਤੁਸੀਂ ਸਾਰਿਆਂ ਨੇ ਰੱਖਣਾ ਆਪਣਾ ਖਿਆਲ। ਹੱਸਦੇ ਰਹੋ, ਵਸਦੇ ਰਹੋ, ਜ਼ਿੰਦਗੀ ਨੂੰ ਮਾਣਦੇ ਰਹੋ। ਜ਼ਿੰਦਗੀ ਜ਼ਿੰਦਾਬਾਦ।

ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ ਅਤੇ ਕਲੀਮ ਅੰਸਾਰੀ ਦਾ। ਅਗਲਾ ਮੈਸੇਜ ਹੈ ਜੀ ਮੋਤਾਲਾ ਮਹਾਰਾਸ਼ਟਰ ਤੋਂ, ਵਿਜੇ ਸੁਰਲਕਰ, ਰਤਨਾਮਾਲਾ ਅਤੇ ਓਮ ਕੁਮਾਰ। ਅਗਲੇ ਸਾਥੀ ਨੇ ਆਰਿਆਨਗਰ ਕੋਹਕਾ ਭਿਲਾਈ ਤੋਂ, ਉੱਤਮ ਸਿੰਘ ਜੰਗੇਲ, ਮੋਰਸ ਜੰਗੇਲ, ਅਨਿਲ ਕੁਮਾਰ, ਅਜਿਤ ਕੁਮਾਰ, ਆਯੁਸ਼ ਜੰਗੇਲ ਅਤੇ ਨੰਦਨੀ ਜੰਗੇਲ। ਦਮਧਾ ਗ੍ਰਾਮ ਸੁਖਰੀ ਕਲਾ ਤੋਂ ਅਮਿਤ ਜੰਗੇਲ, ਸ਼ੰਕੁਨ ਜੰਗੇਲ, ਆਰੁਸ਼ੀ, ਓਸ਼ਿਕਾ, ਆਦਿਤਯ ਜੰਗੇਲ ਅਤੇ ਅੰਜਲੀ ਜੰਗੇਲ। ਅਤੇ ਅਗਲੇ ਸਾਥੀ ਨੇ ਗਾਓਂ ਹਾਂਡੀਖੇੜਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਰਾਧੇਸ਼ਿਆਮ ਸ਼ਰਮਾ, ਇੰਦਰਾ ਸ਼ਰਮਾ, ਸਾਰਥਕ ਸ਼ਰਮਾ ਅਤੇ ਯਸ਼ ਵਸ਼ਿਸ਼ਠ। ਸ਼ੁਭਲਤਾ ਪ੍ਰੇਮ ਸਾਗਰ, ਇਹ ਲਿਖਦੇ ਨੇ ਜੀ ਖਜ਼ਾਨਾ ਗੇਟ ਅੰਮ੍ਰਿਤਸਰ ਤੋਂ, ਪਿੰਡ ਕਕਰਾਲੀ, ਜ਼ਿਲ੍ਹਾ ਪੰਚਕੂਲਾ ਤੋਂ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ਯ, ਏਂਜਲ, ਨੇਹਾ, ਅੰਜਲੀ, ਗੁਰਮੀਤ ਕੌਰ, ਸ਼ੁਭਮ, ਲਵਲੀ, ਪ੍ਰਜਾਪਤੀ। ਅਤੇ ਅਗਲਾ ਮੈਸੇਜ ਹੈ ਜੀ ਮਹਾਰਾਸ਼ਟਰ ਤੋਂ, ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ। ਅਗਲੇ ਸਾਥੀ ਨੇ ਜਸਵੰਤ ਸਿੰਘ, ਏਕਮ, ਮਨਕਿਰਤ ਜੰਡ, ਮਨਕਿਰਤ ਜੰਡਵਾਲਾ, ਮੀਰਾ ਸਾਗਲਾ, ਫਾਜ਼ਿਲਕਾ ਤੋਂ। ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁਲਹਾਪੁਰ, ਉੱਤਰ ਪ੍ਰਦੇਸ਼ ਤੋਂ ਲਿਖਦੇ ਨੇ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਇਰਫਾਨ, ਇਸਰਾਰ ਅਤੇ ਨਰਗਿਸ ਖਾਤੂਨ। ਅਤੇ ਅਗਲੇ ਸਾਥੀ ਨੇ ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ, ਹਨੂਮਾਨਗੜ੍ਹ ਟਾਊਨ, ਰਾਜਸਥਾਨ ਤੋਂ। ਅਗਲਾ ਮੈਸੇਜ ਆਇਆ ਜੀ ਸੁਖਦੇਵ ਕਲੇਰ, ਨਰੇਸ਼ ਕਲੇਰ, ਸੰਤੋਸ਼ ਰਾਣੀ, ਪੂਜਾ ਰਾਣੀ, ਪੁਨੀਤ ਨਿਗਾਹ, ਸ਼ੁਭਦੀਪ ਕਲੇਰ ਦਾ, ਬਲਾਚੌਰ ਤੋਂ। ਅਗਲੇ ਸਾਥੀ ਨੇ ਵਿਨੇ ਮੋਹਨ ਖਾਰਵਨ, ਮੀਨਾਕਸ਼ੀ ਪਲੋਮਾ ਅਤੇ ਡਾਕਟਰ ਇਸ਼ਾਨੀ, ਇਹ ਲਿਖਦੇ ਨੇ ਜਗਾਧਰੀ, ਜ਼ਿਲ੍ਹਾ ਯਮੁਨਾਨਗਰ, ਹਰਿਆਣਾ ਤੋਂ। ਅਗਲੇ ਸਾਥੀ ਨੇ GTP ਮਾਰਕੀਟ, ਅਹਿਮਦਗੜ੍ਹ ਮੰਡੀ ਤੋਂ, ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਸਮਾ, ਹੀਨਾ, ਸ਼ਕੀਲਾ, ਜੈਸਮੀਨ, ਰਜ਼ੀਆ ਸੁਲਤਾਨਾ, ਅਖਤਰ ਅੰਸਾਰੀ, ਸੁਰਾਜ ਅਤੇ ਮੁਹੰਮਦ ਜਾਵੇਦ ਅੰਸਾਰੀ। ਅਗਲਾ ਮੈਸੇਜ ਆਇਆ ਜੀ ਮਾਡਲ ਟਾਊਨ ਕਰਨਾਲ ਤੋਂ, ਸੁਧੀਰ ਨੂਤਨ, ਸੰਦੀਪ ਗੁਗਲਾਨੀ, ਜਗਮੋਹਨ, ਪ੍ਰਜਾਪਤੀ, ਪ੍ਰਤਿਭਾ ਸ਼ਰਮਾ ਅਤੇ ਇਸ਼ਪ੍ਰੀਤ ਸ਼ਰਮਾ ਦਾ। ਅਗਲੇ ਸਾਥੀ ਨੇ ਪਿੰਡ ਤੇਜਾ ਮੋਹੜੀ ਅੰਬਾਲਾ ਤੋਂ, ਬੰਸ਼ੀ ਲਾਲ, ਸੰਧੂ ਕਬੀਰ ਅਤੇ ਜੇਸਵੀਰ ਸੰਧੂ, ਵਰਨੀਤ ਅਤੇ ਪਵਨੀਤ ਕੌਰ, ਰਘੁਵੀਰ ਨਗਰ ਤੋਂ ਲਿਖਦੇ ਨੇ ਦਿਲਾਵਰ ਖਾਨ, ਹਸੀਨਾ ਬਾਨੋ, ਐਲਿਜ਼ਾ ਨਾਇਬ ਅਤੇ ਲੱਡੂ, ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ, ਆਰਵ ਖੁਰਾਨਾ, SK ਪੱਪੀ, ਇਹ ਲਿਖਦੇ ਨੇ MLB ਰੋਡ ਗਵਾਲੀਅਰ ਤੋਂ। ਪਿੰਡ ਤੇ ਡਾਕਖਾਨਾ ਖੁਆ ਸਰਵਰ ਤੋਂ ਲਿਖਦੇ ਨੇ ਫਾਜ਼ਿਲਕਾ ਤੋਂ, ਰਿੱਜੂ ਬੱਬੂ, ਵੀਹੂ ਚਾਵਲਾ, ਹੇਜਲ, ਵਿਹਾਨ ਚਾਵਲਾ, ਦੀਪਕ, ਰਮੇਸ਼ ਚਾਵਲਾ, ਹੇਮੰਤ, ਆਸਥਾ, ਜੈਸ਼੍ਰੀ, ਸੰਤੋਸ਼ ਚਾਵਲਾ। ਅਗਲਾ ਮੈਸੇਜ ਹੈ ਜੀ ਕਾਂਤਾ, ਕਿਰਨਾ, ਰੀਨਾ, ਲੱਡੀ, ਜਸਵਾਲ, ਮਧੂ, ਕ੍ਰਿਤੀ, ਰਾਧੂ, ਪ੍ਰਿੰਸ ਜਸਵਾਲ, ਦਵੀਨਾ, ਪਿੰਡ ਅਗਮਪੁਰ। ਅਤੇ ਨਾਲ ਹੀ ਅਗਲਾ ਮੈਸੇਜ ਆਇਆ ਜੀ ਬੀਰਬਲ ਰਾਣਾ, ਨਰੇਸ਼ ਰਾਣੀ, ਰਜਨੀ, ਸਾਹਿਲ ਰਾਣੀ, ਰਾਹੁਲ ਰਾਣਾ, ਚੋਟਲਾ ਖੁਰਦ ਤੋਂ। ਸ਼੍ਰੀ ਗੰਗਾਨਗਰ ਤੋਂ ਲਿਖਦੇ ਨੇ ਜਗਮੋਹਨ ਸਿੰਘ, ਅਰਨੇਜਾ, ਬਲਜਰੰਗ ਸ਼ਰਮਾ, ਸੋਨੂ, ਮਿੰਟੂ, ਕਰਨ, ਹਰਗੁਣ, ਗੁਰਦਾਸ, ਮਨਦੀਪ। ਆਵਾਜ਼ 'ਚ ਗੀਤ ਸੁਣਨਾ ਚਾਹੁੰਦੇ ਨੇ, ਜ਼ਰੂਰ ਸੁਣਾਵਾਂਗੇ ਜੀ। ਅਤੇ ਅਗਲਾ ਮੈਸੇਜ ਹੈ ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ, ਰਾਜੇਂਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ। ਅਤੇ ਅਗਲਾ ਮੈਸੇਜ ਲਿਖਦੇ ਨੇ ਜਗਾਧਰੀ, ਜ਼ਿਲ੍ਹਾ ਯਮੁਨਾਨਗਰ, ਹਰਿਆਣਾ ਤੋਂ, ਵਿਨੇ ਮੋਹਨ ਖਾਰਵਨ, ਮੀਨਾਕਸ਼ੀ ਪਲੋਮਾ, ਦੁਰਗਾ ਕਲੋਨੀ ਹਾਂਸੀ ਤੋਂ, ਰਾਜੂ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼ ਯੋਗੀ, ਡੱਬੂ ਅਤੇ ਬੱਬੂ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਗੁਰਦਾਸ ਮਾਨ ਨੇ।

0: ਪ੍ਰੋਗਰਾਮ ਚੱਲ ਰਿਹਾ ਹੈ ਜੀ, ਧਮਕ ਜਲੰਧਰ ਪੈਂਦੀ। ਅਸੀਂ ਵਾਪਸ ਆਉਂਦੇ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
0: ਦੇਖਦੇ ਹਾਂ ਜੀ ਪ੍ਰੋਗਰਾਮ 'ਚ ਅਗਲਾ ਮੈਸੇਜ ਹੁਣ ਕਿੱਦਾਂ ਆਇਆ ਜੀ। ਅਗਲਾ ਮੈਸੇਜ ਲਿਖਦੇ ਨੇ ਜਗਰਾਓਂ ਤੋਂ ਦਰਸ਼ਨ ਜੈਨ, ਪ੍ਰੇਮਚੰਦ ਜੈਨ, ਸ਼ੋਭਰਾ ਜੈਨ, ਸਤਿਆਪਾਲ ਜੈਨ, ਮੋਨੂ ਜੈਨ, ਪਰਵਸ਼ ਜੈਨ, ਜਵਾਹਰ ਜੈਨ, ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਮਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਅਗਲੇ ਸਾਥੀ ਨੇ ਖੈਲ ਬਾਜ਼ਾਰ ਪਾਨੀਪਤ ਤੋਂ ਨਰੇਸ਼ ਮਲਹੋਤਰਾ, ਨੀਤੂ, ਲਕਸ਼ਯ ਮਲਹੋਤਰਾ, ਕੋਇਲ ਮਲਹੋਤਰਾ, ਨਾਨਕ ਚੰਦ ਮਲਹੋਤਰਾ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਯੂਸ਼ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕਾ ਸਿੱਕਾ। ਅਗਲੇ ਸਾਥੀ ਨੇ ਪਿੰਡ ਮੋਲਣਵਾਲ ਤੋਂ ਮਾਸਟਰ ਮਨਸਬ ਅਲੀ, ਨੰਬਰਦਾਰ ਚੌਧਰੀ, ਅਲੀ ਸ਼ੇਰ, ਅਹਿਮਦ ਬਿਲਾਲ, ਉਸਮਾਨ ਤਕਰੀਰ, ਸ਼ਾਨ ਤਕੀਰ, ਹਸਨ ਤਨਵੀਰ ਅਤੇ ਏਐਸ ਸੱਗੂ। ਅਗਲੇ ਸਾਥੀ ਨੇ ਗਾਂਵ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ, ਮਨੀਸ਼ ਸਹਾਰਨ, ਫਾਜ਼ਿਲਕਾ ਤੋਂ ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ ਖੇੜਾ, ਵਿਸ਼ਾਲ ਖੇੜਾ, ਸ਼ਾਲਿਨੀ ਖੇੜਾ, ਤਿਵਾਂਸ਼ੀ ਖੇੜਾ, ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਅਹੂਜਾ।

0: परिवारक लड़ीवार फैमिली नंबर वन ए परिवारक सिलसिला तुसी सुन सकदे हो हर बुधवार शाम 6:30 बजे देहाती प्रोग्राम दे विच परिवारक लड़ीवार फैमिली नंबर वन।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਅਤੇ ਪ੍ਰੋਗਰਾਮ 'ਚ ਅਗਲਾ ਗੀਤ ਸ਼ਾਮਿਲ ਕਰਨ ਤੋਂ ਪਹਿਲਾਂ ਦੇਖਦੇ ਹਾਂ ਕਿ ਇਸ ਗੀਤ ਦੀ ਰਿਕੁਐਸਟ ਕੀਤੀ ਕਿੰਨੇ ਕਿੰਨੇ ਹੈ। ਅਗਲਾ ਮੈਸੇਜ ਆਇਆ ਜੀ ਸਾਦੁਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰੇਵਾੜ ਚੰਦਰਕਲਾ ਰੇਵਾੜ ਦਾ ਅਤੇ ਅਗਲੇ ਸਾਥੀ ਨੇ ਜਗਦੀਸ਼ ਧਾਕਰ ਨਾਇਮਾ ਰੰਜੂਬਾਈ ਧਾਕਰ ਯੁਵਰਾਜ ਸਿੰਘ ਧਾਕਰ ਸ਼ਿਵਾਂਗੀ ਧਾਕਰ ਅਲੋਡ ਜ਼ਿਲ੍ਹਾ ਰਤਨਾਮ MP ਮੱਧ ਪ੍ਰਦੇਸ਼ ਤੋਂ। ਬਾਘਾ ਪੁਰਾਣਾ ਤੋਂ ਲਿਖਦੇ ਨੇ ਸਤਨਾਮ ਸਿੰਘ ਰੱਖੜਾ ਅਮਰਜੀਤ ਕੌਰ ਰੱਖੜਾ ਤੇਗ ਫਤਿਹ ਸਿੰਘ ਜਸਗੁਨ ਮੁਹੰਮਦ ਸਦੀਕ ਦੀ ਆਵਾਜ਼ ਵਿੱਚ ਇਹ ਗੀਤ ਸੁਣਨਾ ਚਾਹੁੰਦੇ ਨੇ ਜੀ। ਜ਼ਰੂਰ ਸੁਣਾਵਾਂਗੇ ਪਰ ਅਗਲਾ ਗੀਤ ਵਜਣ ਤੋਂ ਪਹਿਲਾਂ ਅਗਲੀ ਰਿਕੁਐਸਟ ਦੇਖ ਲੈਂਦੇ ਹਾਂ ਜੀ ਜੋ ਆਈ ਹੈ ਪਿੰਡ ਜਝੇੜੀ ਤਹਿਸੀਲ ਖਰੜ ਜ਼ਿਲ੍ਹਾ SES ਨਗਰ ਤੋਂ ਲਿਆਕਤ ਅਲੀ ਨਿਸ਼ਾ ਸ਼ਾਹੀਨ ਯਾਸਮੀਨ ਅਰਮਾਨ ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ ਲਿਖਦੇ ਨੇ ਜਗਮਾਲ ਸਿੰਘ ਡਾਗਲਾ ਹੈਪੀ ਡਾਗਲਾ ਸ਼ੋਭਾ ਨਾਇਕ JS ਨਾਇਕ ਅਗਲੇ ਸਾਥੀ ਨੇ ਰਾਜੇਂਦਰ ਕ੍ਰਿਸ਼ਨ ਜੀ ਮਾਮਲੂਵਾੜੀ ਮਹਾਰਾਸ਼ਟਰ ਤੋਂ ਸੋਪਾਨ ਤਾਇੜੇ ਵਸੰਤ ਰਾਵ ਭੋਜਨੇ PS ਨਹਾਵਕਰ ਤੁਸ਼ਾਰ ਕਰਾਂਗਲੇ ਗਾਓਂ ਖਾਰਾ ਖੇੜਾ ਵਾਰਡ ਨੰਬਰ 13 ਤੋਂ ਜ਼ਿਲ੍ਹਾ ਹਨੂਮਾਨਗੜ੍ਹ ਸੰਗਰੀਆ ਰਾਜਸਥਾਨ ਤੋਂ ਲਿਖਦੇ ਨੇ ਹਰਬੰਸ ਸਿੰਘ ਜਗਨਦੀਪ ਸਿੰਘ ਗੁਰਦੀਪ ਸਿੰਘ ਮਲਕੀਤ ਕੌਰ ਰਮੇਸ਼ ਚੰਦਰ ਚੌਹਾਨ ਜੈ ਨਾਰਾਇਣ ਚੌਹਾਨ ਤਰੁਣ ਚੌਹਾਨ ਪ੍ਰਤੀਕ ਚੌਹਾਨ ਇਹ ਲਿਖਦੇ ਨੇ ਜੀ ਰਾਜਸਥਾਨ ਦੇ ਬਿਲਵਾੜਾ ਤੋਂ ਕ੍ਰਿਸ਼ਨ ਲਾਲ ਰਾਜੂ ਦੀਪੂ ਸ਼ੀਤਲ ਸ਼ਾਰਦਾ ਵਿਵਾਨ ਗੋਪਾਲ ਪਿੰਡ ਮੱਖਣਪੁਰ ਬਿਸ਼ਨਾ ਜੰਮੂ ਤੋਂ ਅਗਲੇ ਸਾਥੀ ਨੇ ਮੁਕੇਸ਼ ਕਸ਼ਯਪ ਸ਼ੀਤਲ ਕਸ਼ਯਪ ਸੋਨੂ ਸੁਰੇਸ਼ ਰਾਜਪਾਲ ਪੰਕਜ ਕਾਜਲ ਸੀਮਾ ਮਾਨਵੀ ਤਨਵੀ ਲਕਸ਼ਯ ਸੋਨੀ ਮੋਹਿਨੀ ਰਿਤਿਕ ਬਲਵੀਰ ਸਿੰਘ ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਅਗਲੀ ਫਰਮਾਇਸ਼ ਆਈ ਹੈ ਜੀ ਆਸ਼ਾ ਨਾਰੰਗ ਸੋਨਾਲੀ ਸੁਰੇਸ਼ ਨਾਰੰਗ ਦੀ ਸਹਾਰਨਪੁਰ ਤੋਂ ਅਗਲੇ ਸਾਥੀ ਨੇ ਜ਼ਿਲ੍ਹਾ ਰੋਪੜ ਪਿੰਡ

ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ ਕੁਛ ਅਖੀਰਲੇ ਮੈਸੇਜ ਲੈਂਦੇ ਹਾਂ ਜੀ। ਇਸ ਦੇ ਨਾਲ ਹੀ ਪ੍ਰੋਗਰਾਮ ਖਤਮ ਕਰਨ ਦਾ ਸਮਾਂ ਹੁੰਦਾ ਜਾ ਰਿਹਾ, ਅਤੇ ਚਲੋ ਜੀ ਫਟਾਫਟ ਦੇਖਦੇ ਹਾਂ ਕਿ ਅਗਲੀ ਫਰਮਾਇਸ਼ ਕਿੱਥੋਂ ਆਈ ਹੈ। ਅਗਲੀ ਫਰਮਾਇਸ਼ ਹੈ ਬੱਬਰੀ ਬਾਜ਼ਾਰ ਚੰਦੌਲੀ ਤੋਂ ਵਿਜੇ ਜੈਸਵਾਲ ਸਰੋਜ ਜੈਸਵਾਲ ਦੀ। ਅਗਲੇ ਸਾਡੇ ਸਾਥੀ ਨੇ ਪਿੰਡ ਖੇੜੀ ਚੈਲਾ ਨੇੜੇ ਸ਼ੇਰਪੁਰ ਥਾਣਾ ਬਿੰਦੀ ਤੋਂ ਲਿਖਦੇ ਨੇ, ਬਿੰਦੀ ਜੋਤੀ ਸਿਮਰਨ ਕਰਮਜੀਤ ਕੌਰ ਮਿੰਟੂ ਸੱਪਲ ਅਮਰੀਕ ਕਾਤਰੋ ਪਰਮਜੀਤ ਪੂਰਬਾ। ਅਗਲੇ ਸਾਥੀ ਨੇ ਮਾਹਰਵਾ ਦਰਵਾਜ਼ਾ ਏਟਾ ਤੋਂ ਨਬੀਰ ਹਸਨ ਅਬਾਸੀ ਸ਼ਹਿਨਾਸ ਅਬਾਸੀ ਨਵੇਦ ਹਸਨ ਅਬਾਸੀ ਸੁਹੇਲ ਹਸਨ ਅਨਮ ਅਤੇ ਯਸ਼ਫ ਅਬਾਸੀ। ਪਿੰਡ ਦਮੋਟ ਜ਼ਿਲ੍ਹਾ ਲੁਧਿਆਣਾ ਤੋਂ ਬੂਟਾ ਬਿੰਦਰ ਸਿੰਘ ਸਿੰਧਾ ਧਾਲੀਵਾਲਾ ਪ੍ਰਗਟ ਸਿੰਘ ਧਾਲੀਵਾਲ ਰਵੀ ਭਾਰਸੋ। ਅਗਲੇ ਸਾਥੀ ਨੇ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ ਅਮਨ ਵਰਮਾ ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ। ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਅਤੇ ਅਗਲੇ ਸਾਥੀ ਨੇ ਮੁਹੰਮਦ ਸਾਦਿਕ ਮੁਸ਼ਤਾਕ ਅਹਿਮਦ ਮੁਹੰਮਦ ਸ਼ਾਕਿਰ ਮੁਹੰਮਦ ਅਲਕਮਾ ਖੰਨੀ ਮੁਹੰਮਦ ਅਲਤਮਸ਼ ਖੰਨੀ ਰਮੇਸ਼ ਗੌੜ ਮੁਹੰਮਦ ਸ਼ਦਾਬ ਖੰਨੀ ਵੈਸ਼ਨਵ ਕਲੋਨੀ ਸਨਾਵਤ ਤੋਂ। ਅਤੇ ਇੱਕ ਅਖੀਰਲਾ ਮੈਸੇਜ ਲੈਂਦੇ ਹਾਂ, ਮੈਸੇਜ ਆਇਆ ਜੀ ਤਾਜ ਮੁਹੰਮਦ ਅੰਸਾਰੀ ਗੁਲਾਮ ਸਬੀਰ ਰਾਹੀ ਮਹਿਰਾਜ ਜਹਾਨ ਆਜ਼ਾਦ ਨਾਗਾਰਜੁਨ ਹਰਿਦੁਆਰ ਉੱਤਰਾਖੰਡ ਤੋਂ। ਆਓ ਫਿਰ ਇਸ ਦੇ ਨਾਲ ਹੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ ਇੱਕ ਅਖੀਰਲਾ ਗੀਤ ਸੁਣਦੇ ਹਾਂ। ਆਵਾਜ਼ ਹੈ ਜੀ ਮਲਕੀਤ ਸਿੰਘ ਦੀ, ਅਤੇ ਇਸ ਦੇ ਨਾਲ ਹੀ ਮੈਨੂੰ ਨਿਧੀ ਚੁਗ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇਣਾ। ਨਮਸਕਾਰ।

0: ਨਮਸਕਾਰ। ਪ੍ਰੋਗਰਾਮ ਵਸ ਦੇ ਵੇੜੇ ਲੈ ਕੇ ਹਾਜ਼ਰ ਹੈ ਜੀ ਤੁਹਾਡੀ ਆਪਣੀ ਦੋਸਤ ਅਨੁਰਾਧਾ,
1: ਔਰ ਪ੍ਰੋਗਰਾਮ ਵਸ ਦੇ ਵੇੜੇ ਲੈ ਕੇ ਜੋਤੀ ਵੀ ਹਾਜ਼ਰ ਹੈ ਜੀ। ਅਨੁਰਾਧਾ, ਕੀ ਹਾਲ ਚਾਲ ਹੈ?
0: ਹਾਲ ਚਾਲ ਜੋਤੀ ਜੀ, ਦੇਖੋ ਮੈਂ ਜਦੋਂ ਪਸੀਨਾ ਪਹੁੰਚ ਰਹੀ ਸੀ ਆ ਕੇ, ਤਾਂ ਤੁਸੀਂ ਪੁੱਛਿਆ ਕਿ ਬੜੀ ਗਰਮੀ ਹੈ, ਹੈ ਨਾ? ਦੇਖੋ ਮੌਸਮ ਤਾਂ ਗਰਮੀ ਦਾ ਹੈ ਹੀ ਹੈ, ਪਰ ਗੱਲ ਇਹ ਹੈ ਕਿ ਮੌਸਮ ਤਾਂ ਜਿਹੜੇ ਨੇ ਇਹ ਕੁਦਰਤ ਦਾ ਨਿਯਮ ਹੈ, ਆਉਂਦੇ ਜਾਂਦੇ ਰਹਿੰਦੇ ਨੇ। ਪਰ ਗੱਲ ਇਹ ਹੁੰਦੀ ਹੈ ਕਿ ਇਹਨਾਂ ਮੌਸਮਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਉਣਾ ਹੈ, ਮਹਿਫੂਜ਼ ਕਿਸ ਤਰ੍ਹਾਂ ਰੱਖਣਾ ਹੈ, ਇਹ ਬਹੁਤ ਜ਼ਰੂਰੀ ਹੈ।
1: ਬਹੁਤ ਜ਼ਰੂਰੀ ਹੈ, ਕਿਉਂਕਿ ਦੇਖੋ ਭੈਣਾਂ ਸਫਾਈ ਕਰਦੀਆਂ ਨੇ ਘਰ ਦੀ, ਜਦੋਂ ਤਾਂ ਅਸੀਂ ਭੈਣਾਂ ਨੂੰ ਇਹੀ ਕਹਾਂਗੇ ਵੀ ਠੰਡੇ ਠੰਡੇ ਜਿਹੜਾ ਹੈ ਸਾਫ਼ ਸਫਾਈ ਦਾ ਕੰਮ ਘਰ ਵਿਹੜਾ ਜਿਹੜਾ ਹੂੰ ਚ ਲਿਆ ਕਰੋ। ਔਰ ਬਹੁਤ ਜ਼ਰੂਰੀ ਹੈ, ਕਿਉਂਕਿ ਦੇਖੋ ਇਸ ਵੇਲੇ ਅਨੁਰਾਧਾ ਬੱਚਿਆਂ ਦੀਆਂ ਵੀ ਛੁੱਟੀਆਂ ਚੱਲ ਰਹੀਆਂ ਨੇ, ਅਤੇ ਭੈਣਾਂ ਦੇ ਕੰਮ ਥੋੜ੍ਹੇ ਜਿਹੇ ਵਧੇ ਹੋਏ ਨੇ, ਹੈ ਨਾ? ਅਤੇ ਕਦੀ ਕੋਈ ਕਿੱਧਰੋਂ ਆਵਾਜ਼ ਲਗਾਉਂਦਾ ਹੈ, ਕੋਈ ਕਿੱਧਰੋਂ ਆਵਾਜ਼ ਲਗਾਉਂਦਾ ਹੈ, ਮਤਲਬ ਇੱਕ ਲੰਬੀ ਜਿਹੀ ਲਿਸਟ ਹੈ ਜਿਹੜੀ ਕਦੀ ਮੁੱਕਦੀ ਨਹੀਂ ਹੈ
0: ਜੀ। ਬਿਲਕੁਲ। ਔਰ ਗੱਲ ਇਹ ਹੈ ਕਿ ਜੋਤੀ ਕੰਮਾਂ ਕਾਰਾਂ ਦਾ ਜਿਹੜਾ ਸਿਲਸਿਲਾ ਨਾ ਘਰ ਦੇ ਵਿੱਚ ਔਰਤਾਂ ਦਾ, ਉਹ ਤਾਂ ਇਸੇ ਤਰ੍ਹਾਂ ਹੀ ਆ, ਕਿਉਂਕਿ ਤੁਸੀਂ ਗੱਲ ਕੀਤੀ ਹੈ ਛੁੱਟੀਆਂ ਦੀ, ਛੁੱਟੀਆਂ ਦੇ ਵਿੱਚ ਬੱਚੇ ਤਾਂ ਘਰ ਹੁੰਦੇ ਹੀ ਨੇ, ਪਰ ਨਾਲ ਹੀ ਨਾਲ ਘਰ ਦੇ ਵਿੱਚ ਮਹਿਮਾਨ ਵੀ ਤਾਂ ਆਉਂਦੇ ਨੇ।
1: ਬਿਲਕੁਲ,
0: ਛੁੱਟੀਆਂ ਮਨਾਉਣ ਦੇ ਲਈ। ਪਰ ਇਹਨਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਉਣਾ ਹੈ, ਸੁਰੱਖਿਅਤ ਰੱਖਣਾ, ਅਸੀਂ ਹਰ ਰੋਜ਼ ਹੀ ਗੱਲ ਕਰਦੇ ਹਾਂ ਵੈਸੇ ਤਾਂ, ਹੈ ਨਾ, ਕਿ ਦੇਖੋ ਸਭ ਤੋਂ ਪਹਿਲਾਂ ਤਾਂ ਇਹੀ ਜ਼ਰੂਰੀ ਅਸੀਂ ਗੱਲ ਕਰਦੇ ਹਾਂ ਕਿ ਪਾਣੀ ਹੈ ਜਿਹੜੀ ਉਹਦੀ ਭਰਪੂਰ ਮਾਤਰਾ ਦੇ ਵਿੱਚ ਉਹਨੂੰ ਵਰਤੋਂ ਕਰਨੀ ਚਾਹੀਦੀ, ਪੀਣਾ ਚਾਹੀਦਾ ਆ, ਹੈ ਨਾ? ਪਿਆਸ ਲੱਗੇ ਜਾਂ ਨਾ ਲੱਗੇ, ਥੋੜ੍ਹੀ ਥੋੜ੍ਹੀ ਦੇਰ ਬਾਅਦ ਤਾਂ ਵੀ ਪਾਣੀ ਹੈ ਜਿਹੜਾ ਉਹ ਪੀਂਦੇ ਰਹੋ। ਖਾਸ ਤੌਰ 'ਤੇ ਪੀਣ ਵਾਲੇ ਪਦਾਰਥਾਂ ਵਿੱਚ ਜੋਤੀ ਜੀ, ਅੱਜ ਕੱਲ੍ਹ ਅਸੀਂ ਦੇਖਦੇ ਹਾਂ ਨਾ ਕਿ ਜਿਹੜੇ ਬੋਤਲ ਦੇ ਵਿੱਚ ਜਿਹੜੇ ਪੀਣ ਵਾਲੇ ਪਦਾਰਥ ਹੈ, ਉਹਨਾਂ ਤੋਂ ਗੁਰੇਜ਼ ਕਰਕੇ ਘਰ ਦੇ ਵਿੱਚ ਬਣੇ ਹੋਏ ਜਿਹੜੇ ਨਿੰਬੂ ਪਾਣੀ, ਨਾਰੀਅਲ ਪਾਣੀ, ਲੱਸੀ, ਪੁਦੀਨੇ ਦਾ ਸ਼ਰਬਤ ਹੈ, ਜੌਂ ਦਾ ਸੱਤੂ ਹੈ, ਅੰਬ ਪੰਨਾ ਹੈ, ਇਹ ਲੈ ਕੇ ਅਸੀਂ ਆਪਣੇ ਆਪ ਨੂੰ ਕਹਿ ਲਓ ਕਿ ਮਹਿਫੂਜ਼ ਰੱਖ ਸਕਦੇ ਹਾਂ ਗਰਮੀ,
1: ਬਿਲਕੁਲ ਹਾਈਡਰੇਟ ਰੱਖ ਸਕਦੇ ਹਾਂ। ਔਰ ਇਹਨਾਂ ਦੇ ਵਿੱਚ ਬਹੁਤ ਸਾਰੇ ਇਲੈਕਟ੍ਰੋਲਾਈਟਸ ਵੀ ਹੁੰਦੇ ਨੇ। ਔਰ ਜਿਹੜੀ ਉਹਨਾਂ ਦਾ ਤੁਸੀਂ ਮਹਿਮਾਨਾਂ ਦੀ ਗੱਲ ਕੀਤੀ ਹੈ ਨਾ, ਅਤੇ ਘਰ ਦੇ ਬਾਕੀ ਮੈਂਬਰ ਜਿਹੜੇ ਹੈ ਉਹ ਜ਼ਰੂਰ ਜ਼ਰੂਰ ਜਿਹੜੀਆਂ ਸਵਾਣੀਆਂ ਆ ਉਹਨਾਂ ਨੂੰ ਸਹਿਯੋਗ ਕਰਿਆ ਕਰੋ ਜੀ, ਉਹਨਾਂ ਦੇ ਨਾਲ ਕੰਮ ਦੇ ਵਿੱਚ ਮਦਦ ਜ਼ਰੂਰ ਕਰਿਆ ਕਰੋ। ਔਰ ਖਾਣਾ ਪੀਣਾ ਆਪਣਾ ਬਹੁਤ ਜ਼ਿਆਦਾ ਅਸੀਂ ਸਾਦਾ ਰੱਖਣਾ ਹੁੰਦਾ ਹੈ
0: ਜੀ, ਜੀ
1: ਮੌਸਮ ਦੇ ਹਿਸਾਬ ਨਾਲ ਅਸੀਂ ਖਾਣਾ ਲੈਣਾ ਹੈ, ਕਿਉਂਕਿ ਸਾਡੇ ਖਾਣ ਪੀਣ ਦਾ ਬਹੁਤ ਵੱਡਾ ਅਸਰ ਸਾਡੀ ਸਿਹਤ 'ਤੇ ਪੈਂਦਾ ਹੈ।
0: ਬਿਲਕੁਲ, ਖਾਣ ਪੀਣ ਦਾ ਧਿਆਨ ਰੱਖਣਾ ਹੈ, ਸਾਦਾ ਖਾਣੇ ਦੀ ਗੱਲ ਕੀਤੀ ਹੈ, ਜ਼ਿਆਦਾ ਤੜਕੇ ਵਾਲਾ ਔਰ ਤਲਿਆ ਭੋਜਨ, ਮਸਾਲੇਦਾਰ ਭੋਜਨ ਹੈ ਜਿਹੜਾ ਖਾਣ ਪੀਣ ਦਾ ਇਹਨਾਂ ਦਿਨਾਂ 'ਚ ਗੁਰੇਜ਼ ਕਰਨਾ ਚਾਹੀਦਾ। ਕਈ ਵਾਰੀ ਜੋਤੀ ਅਸੀਂ ਦੇਖਦੇ ਹਾਂ ਨਾ ਕਿ ਜ਼ਿਆਦਾ ਮਸਾਲੇ ਖਾ ਕੇ ਅਸੀਂ ਸੋਚਦੇ ਬਾਰ ਬਾਰ ਪਿਆਸ ਲੱਗ ਰਹੀ ਹੈ, ਪਾਣੀ ਪਾਣੀ ਪੀਏ ਪਾਣੀ ਪੀਏ, ਉਹ ਤਾਂ ਚਲੋ ਠੀਕ ਹੈ ਪਾਣੀ ਪੀਣਾ, ਪਰ ਗੱਲ ਇਹ ਹੈ ਕਿ ਜੇਕਰ ਅਸੀਂ ਮਸਾਲਿਆਂ ਦੀ ਵਜ੍ਹਾ ਨਾਲ ਪਾਣੀ ਪੀ ਰਹੇ ਹਾਂ ਨਾ, ਉਹ ਠੀਕ ਨਹੀਂ ਹੈ।
1: ਬਿਲਕੁਲ। ਔਰ ਅਨੁਰਾਧਾ, ਅਸੀਂ ਖਾਣ ਪੀਣ ਦੀ ਗੱਲ ਕਰ ਰਹੇ ਹਾਂ, ਅਤੇ ਇੱਕ ਜ਼ਰਾ ਹੋਰ ਜ਼ਰੂਰੀ ਗੱਲ ਅਸੀਂ ਸਾਂਝੀ ਕਰ ਲਈ ਹੈ ਆਪਣੇ ਸਰੋਤਿਆਂ ਦੇ ਨਾਲ, ਕਿਉਂਕਿ

0: ਕੱਲ 7 ਜੂਨ ਯਾਨੀ ਇਤਵਾਰ ਦਾ ਦਿਨ ਹੈ। ਦੇਖੋ ਕੱਲ ਤਾਂ ਸਾਡੀ ਮੁਲਾਕਾਤ ਸਰੋਤਿਆਂ ਨਾਲ ਹੋਣੀ ਨਹੀਂ ਹੈ, ਸੋ ਅੱਜ ਹੀ ਅਸੀਂ ਖਾਸ ਦਿਹਾੜੇ ਦੀ ਸਾਂਝ ਆਪਣੇ ਸਰੋਤਿਆਂ ਨਾਲ ਪਾਣੀ ਹੈ।
1: ਜੀ ਬਿਲਕੁਲ, ਤੇ ਹਰ ਸਾਲ 7 ਜੂਨ ਨੂੰ ਦੁਨੀਆ ਭਰ ਦੇ ਵਿੱਚ ਵਿਸ਼ਵ ਭੋਜਨ ਸੁਰੱਖਿਆ ਦਿਵਸ ਹੈ ਜਿਹੜਾ ਮਨਾਇਆ ਜਾਂਦਾ ਹੈ। ਅਤੇ ਜੋਤੀ, ਇਸ ਦਿਨ ਨੂੰ ਮਨਾਉਣ ਦਾ ਜਿਹੜਾ ਮੁੱਖ ਮਕਸਦ ਇਹੀ ਹੈ ਕਿ ਲੋਕਾਂ ਨੂੰ ਦੂਸ਼ਿਤ ਖਾਣ ਪੀਣ ਕਾਰਨ ਹੋਣ ਵਾਲੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਪ੍ਰਤੀ ਜਾਗਰੂਕ ਕੀਤਾ ਜਾਏ।
0: ਬਿਲਕੁਲ, ਔਰ ਪੌਸ਼ਟਿਕ ਅਤੇ ਸੁਰੱਖਿਅਤ ਭੋਜਨ ਦੇਖੋ ਜੀ ਹਰ ਇਨਸਾਨ ਦੀ ਬੁਨਿਆਦੀ ਲੋੜ ਹੈ, ਔਰ ਦੂਸ਼ਿਤ ਭੋਜਨ ਹੋਵੇ ਜਾਂ ਪਾਣੀ ਹੋਵੇ,
1: ਜੀ
0: ਇਹਨਾਂ ਦੇ ਵਿੱਚ ਜਿਹੜੇ ਬੈਕਟੀਰੀਆ ਜਾਂ ਵਾਇਰਸ ਜਾਂ ਦੂਸ਼ਿਤ ਰਸਾਇਣ ਹੁੰਦੇ ਨੇ ਉਹ ਬਿਮਾਰੀਆਂ ਪੈਦਾ ਕਰਦੇ ਨੇ, ਔਰ WHO ਮੁਤਾਬਿਕ ਹਰ ਸਾਲ ਲੱਖਾਂ ਲੋਕ ਦੂਸ਼ਿਤ ਭੋਜਨ ਖਾਣ ਕਰਕੇ ਹੀ ਬਿਮਾਰ ਹੁੰਦੇ ਨੇ।
1: ਜੀ, ਅਤੇ ਇਸੇ ਦਿਨ ਨੂੰ ਮੁੱਖ ਰੱਖਦੇ ਹੋਏ ਜੋਤੀ ਜੀ, ਅਸੀਂ ਆਪਣੇ ਸਰੋਤਿਆਂ ਦੇ ਇੱਕ ਰੂਬਰੂ ਕਰਾਂਗੇ ਇੰਟਰਵਿਊ, ਜਿਸ ਦਾ ਵਿਸ਼ਾ ਵੀ ਇਹੀ ਹੈ ਕਿ ਖਾਦੇ ਪਦਾਰਥਾਂ ਦੀ ਸੁਰੱਖਿਆ,
0: ਜੀ
1: ਅਤੇ ਜਿਸ ਵਿੱਚ ਡਾਕਟਰ ਨਵਜੋਤ ਸਾਨੂੰ ਇਸ ਬਾਰੇ ਬਹੁਤ ਵਧੀਆ ਜਾਣਕਾਰੀ ਦੇ ਰਹੇ ਨੇ, ਅਤੇ ਇਹਨਾਂ ਨਾਲ ਗੱਲਬਾਤ ਹੈ ਜਿਹੜੀ ਕੀਤੀ ਹੈ ਜੀ ਪੂਨਮ ਨੇ।
0: ਜੀ,
2: ਕਹਿੰਦੇ ਨੇ ਕਿ ਜਿਹੋ ਜਿਹਾ ਖਾਈਏ ਅਸੀਂ ਅੰਨ, ਉਹੋ ਜਿਹਾ ਹੀ ਹੋ ਜਾਂਦਾ ਹੈ ਮਨ। ਵਾਕਈ ਭੋਜਨ ਸਾਡੇ ਮਾਨਸਿਕ ਸਰੀਰਕ ਵਿਕਾਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਪਰ ਦੁਨੀਆ ਭਰ ਦੇ ਵਿੱਚ ਹਰ ਸਾਲ ਲੱਖਾਂ ਲੋਕ ਦੂਸ਼ਿਤ ਭੋਜਨ ਕਾਰਨ ਬਿਮਾਰ ਵੀ ਹੋ ਜਾਂਦੇ ਨੇ, ਪ੍ਰਭਾਵਿਤ ਹੋ ਜਾਂਦੇ ਨੇ। ਇਸ ਲਈ ਭੋਜਨ ਦੀ ਸੁਰੱਖਿਆ ਬਾਰੇ ਵਿਸ਼ਵ ਪੱਧਰ 'ਤੇ ਗੱਲਬਾਤ ਕੀਤੀ ਜਾਂਦੀ ਹੈ। ਹਰ ਸਾਲ 7 ਜੂਨ ਨੂੰ ਵਰਲਡ ਫੂਡ ਸੇਫਟੀ ਡੇ ਮਨਾਇਆ ਜਾਂਦਾ ਹੈ। ਅੱਜ ਦੇ ਪ੍ਰੋਗਰਾਮ 'ਚ ਅਸੀਂ ਇਸੇ ਬਾਰੇ ਹੀ ਗੱਲਬਾਤ ਕਰਾਂਗੇ। ਡਾਕਟਰ ਨਵਜੋਤ ਕੌਰ ਹੁਣੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਡਾਕਟਰ ਨਵਜੋਤ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
3: ਸਤਿ ਸ਼੍ਰੀ ਅਕਾਲ ਜੀ।
2: ਅਸੀਂ ਜਦੋਂ ਸੁਰੱਖਿਅਤ ਭੋਜਨ ਦੀ ਗੱਲ ਕਰਦੇ ਹਾਂ ਤਾਂ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦੀ ਗੱਲ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੀ ਕਿ ਇਹ ਦਿਨ ਕਿਉਂ ਮਨਾਇਆ ਜਾਂਦਾ, ਇਸਦਾ ਕੀ ਉਦੇਸ਼ ਹੈ, ਇਸ ਦੇ ਪਿਛੋਕੜ ਬਾਰੇ ਕੁਝ ਦੱਸੋ।
3: ਸਤਿ ਸ਼੍ਰੀ ਅਕਾਲ ਜੀ। ਮੈਨੂੰ ਜਿੰਨੇ ਵੀ ਸਾਰੇ ਸੁਣ ਰਹੇ ਆ, ਮੈਂ ਅੱਜ ਤੁਹਾਨੂੰ ਵਿਸ਼ਵ ਭੋਜਨ ਸੁਰੱਖਿਆ ਦਿਵਸ ਬਾਰੇ ਦੱਸਾਂਗੀ ਕਿ ਇਹ ਕਿਉਂ ਮਨਾਇਆ ਜਾਂਦਾ, ਇਸਦੀ ਕੀ ਮਹੱਤਤਾ ਹੈ।
2: ਜੀ
3: ਠੀਕ ਹੈ ਜੀ। ਸਭ ਤੋਂ ਪਹਿਲਾਂ ਜਿਹੜਾ ਇਸ ਸਾਲ 2026 ਦਾ ਥੀਮ ਹੈ ਉਹ ਹੈਗਾ ਫਰੋਮ ਬਰਡਨ ਟੂ ਸੋਲਿਊਸ਼ਨ, ਸੇਫ ਫੂਡ ਐਵਰੀਵੇਅਰ, ਯਾਨੀ ਕਿ ਬੋਝ ਤੋਂ ਹੱਲ ਵੱਲ, ਸੁਰੱਖਿਅਤ ਫੂਡ ਹਰ ਜਗ੍ਹਾ, ਯਾਨੀ ਕਿ ਸੁਰੱਖਿਅਤ ਖਾਣਾ ਹਰ ਜਗ੍ਹਾ। ਇਸ ਦਾ ਉਦੇਸ਼ ਖੇਤੀਬਾੜੀ ਨੂੰ ਯਕੀਨੀ ਬਣਾਉਣਾ, ਮਨੁੱਖੀ ਸਿਹਤ ਅਤੇ ਜਾਗਰੂਕਤਾ ਪੈਦਾ ਕਰਨਾ ਹੈ। ਅਤੇ ਇਹ ਸਭ ਤੋਂ ਪਹਿਲਾਂ ਜੀ ਯੂਨਾਈਟਿਡ ਨੇਸ਼ਨ ਨੇ 2018 ਵਿੱਚ ਡਿਕਲੇਅਰ ਕੀਤਾ ਗਿਆ ਸੀਗਾ, ਅਤੇ ਹਰ ਸਾਲ ਵਰਲਡ ਹੈਲਥ ਔਰਗਨਾਈਜੇਸ਼ਨ ਅਤੇ ਐਗਰੀਕਲਚਰ ਔਰਗਨਾਈਜੇਸ਼ਨ ਵੱਲੋਂ ਹਰ ਸਾਲ 7 ਜੂਨ ਨੂੰ ਇਹ ਮਨਾਇਆ ਜਾਂਦਾ ਹੈ, ਤਾਂ ਕਿ ਖਰਾਬ ਭੋਜਨ ਬਾਰੇ ਅਤੇ ਉਸਦੀ ਜਾਗਰੂਕਤਾ ਵਾਸਤੇ ਇਸ ਨੂੰ ਮਨਾਇਆ ਜਾਂਦਾ ਹੈ।
2: ਬਿਲਕੁਲ, ਤੁਸੀਂ ਸਹੀ ਕਿਹਾ ਕਿ ਹਰ ਪੱਧਰ 'ਤੇ ਭੋਜਨ ਦੀ ਸੁਰੱਖਿਆ ਹੋਣੀ ਬਹੁਤ ਜ਼ਰੂਰੀ ਹੈ, ਅਤੇ ਇਸ ਦੀ ਸੁਰੱਖਿਅਤ ਵਰਤੋਂ ਬਾਰੇ ਵੀ ਗੱਲ ਕਰਨੀ ਜ਼ਰੂਰੀ ਹੈ। ਕਹਿੰਦੇ ਨੇ ਕਿ ਜੋ ਸਾਫ਼ ਅਤੇ ਸੁਰੱਖਿਅਤ ਭੋਜਨ ਹੈ ਉਸਨੂੰ ਬਣਾਉਣਾ, ਉਸਨੂੰ ਲੱਭਣਾ, ਉਸਨੂੰ ਮੇਨਟੇਨ ਕਰਨਾ ਤਾਂ ਇੱਕ ਉਦੇਸ਼ ਹੈ ਹੀ, ਪਰ ਇੱਕ ਸਮੱਸਿਆ ਤੋਂ ਬਚਣਾ ਵੀ ਇੱਕ ਬਹੁਤ ਵੱਡਾ ਉਦੇਸ਼ ਹੈ। ਉਹ ਸਮੱਸਿਆ ਹੈ ਦੂਸ਼ਿਤ ਭੋਜਨ ਦੀ ਸਮੱਸਿਆ। ਅੱਜ ਪੂਰੇ ਵਿਸ਼ਵ ਪੱਧਰ 'ਤੇ ਬਹੁਤ ਸਾਰੇ ਲੋਕ ਦੂਸ਼ਿਤ ਭੋਜਨ ਦੇ ਕਾਰਨ ਬਿਮਾਰ ਹੋ ਜਾਂਦੇ ਨੇ। ਦੂਸ਼ਿਤ ਭੋਜਨ ਆਖਿਰਕਾਰ ਸਾਡੀ ਸਿਹਤ 'ਤੇ ਕੀ ਅਸਰ ਪਾ ਸਕਦਾ ਹੈ?
3: ਦੇਖੋ, ਜਿੱਦਾਂ ਹੈ ਹਰ ਸਾਲ 6 ਮਿਲੀਅਨ ਲੋਕ ਜਿਹੜੇ ਆ ਦੂਸ਼ਿਤ ਭੋਜਨ ਤੋਂ, ਯਾਨੀ ਕਿ ਖਰਾਬ ਭੋਜਨ ਤੋਂ, ਉਸ ਤੋਂ ਬਿਮਾਰ ਹੋ ਰਹੇ ਹੈ, ਕਿਉਂਕਿ ਇਸ ਦੇ ਨਾਲ ਬਹੁਤ ਸਾਰੀਆਂ ਬੈਕਟੀਰੀਅਲ ਇਨਫੈਕਸ਼ਨ, ਫੰਗਲ ਇਨਫੈਕਸ਼ਨਸ, ਪੈਰਾਸਾਈਟਸ, ਇਸ ਕਰਕੇ ਲੋਕ ਇਹਨਾਂ ਦੀਆਂ ਬਹੁਤ ਸਾਰੀਆਂ ਕੰਟੈਮੀਨੇਸ਼ਨ ਤੋਂ ਐਵਰੀ ਈਅਰ ਬਿਮਾਰ ਹੋ ਰਹੇ ਆ। ਤੁਸੀਂ ਪਾਣੀ ਦੀ ਗੱਲ ਕਰ ਲਓ, ਦੂਸ਼ਿਤ ਪਾਣੀ ਤੋਂ ਵੀ ਲੋਕ ਬਿਮਾਰ ਹੋ ਰਹੇ, ਔਰ ਪਾਣੀ ਤੋਂ ਜਦੋਂ ਕੰਟੈਮੀਨੇਸ਼ਨ ਹੁੰਦੀ ਆ ਤਾਂ ਤੁਹਾਨੂੰ TB ਵਰਗੀਆਂ ਬਿਮਾਰੀਆਂ, ਕੋਲਰਾ ਵਰਗੀਆਂ ਬਿਮਾਰੀਆਂ ਤੋਂ ਜੂਝਣਾ ਪੈਂਦਾ ਹੈ। ਅਤੇ ਪਿੱਛੇ ਜੇ ਮੈਂ ਇੱਕ ਹੋਰ ਕਿੱਥੇ ਇੱਕ ਉਦਾਹਰਣ ਦੇਣੀ ਚਾਹਾਂਗੀ ਕਿ ਮੈਂ ਪਿੱਛੇ ਜੇ ਕਿਸੇ ਮਾਰਕੀਟ ਵਿੱਚ ਗਈ ਤਾਂ ਜਿਵੇਂ ਆਮ ਸ਼ਾਮ ਨੂੰ ਸਾਰੇ ਤੁਹਾਨੂੰ ਪਤਾ ਭੀੜ ਪਾਉਂਦੇ ਆ ਜੀ ਗੋਲ ਗੱਪੇ ਖਾਣੇ ਆ, ਉੱਥੇ ਮੈਂ ਨਾ ਇੱਕ ਸਟਰੀਟ ਫੂਡ ਦੇ ਮੈਂ ਇੱਕ ਰੇਹੜੀ ਵਾਲੇ ਨੂੰ ਦੇਖਿਆ ਜੀ, ਉਸਦੇ ਨਾ ਹੱਥ 'ਚੋਂ ਜੀ ਬਲੀਡਿੰਗ ਨਿਕਲ ਰਹੀ ਸੀਗੀ, ਲੇਕਿਨ ਉਹ ਫਿਰ ਵੀ ਸਭ ਨੂੰ ਸਰਵ ਕਰ ਰਿਹਾ ਸੀ, ਔਰ ਦੇਖੋ ਖਾਣ ਵਾਲੇ ਵੀ ਉੱਦਾਂ ਹੀ ਖਾਈ ਜਾ ਰਹੇ ਸੀਗੇ। ਫਿਰ ਉਸ ਤੋਂ ਕੁਛ ਦੇਰ ਬਾਅਦ ਪਤਾ ਚੱਲਦਾ ਹੈ ਕਿ ਜਿਹੜਾ ਰੇਹੜੀ ਵਾਲਾ ਸੀਗਾ ਉਹਨੂੰ HIV ਪੋਜ਼ਿਟਿਵ ਸੀਗੇ, ਔਰ ਤੁਸੀਂ ਉਹ ਦੇਖੋ ਕਿੰਨਾ ਫੂਡ ਦਾ ਤੁਹਾਡਾ ਬਲੱਡ ਦਾ ਕੰਟੈਮੀਨੇਟ ਹੋਇਆ, ਪਾਣੀ ਦੇ ਥਰੂ ਤੁਹਾਨੂੰ ਇੱਦਾਂ ਦੀਆਂ ਇਨਫੈਕਸ਼ਨਸ ਹੋ ਜਾਂਦੀਆਂ ਆ। ਸੋ ਬੇਸਿਕਲੀ ਆਪਣਾ ਖੁਦ ਦਾ ਹੀ ਫਰਜ਼ ਬਣਦਾ ਕਿ ਜਦੋਂ ਵੀ ਅਸੀਂ ਕਿਤੇ ਖਾਣ ਪੀਣ ਜਾਈਏ ਅਸੀਂ ਸਾਫ਼ ਸਫਾਈ ਦਾ ਅਤੇ ਪੂਰਾ ਧਿਆਨ ਰੱਖੀਏ, ਅਤੇ ਸਾਨੂੰ ਉਹਨਾਂ ਨੂੰ ਕਹਿਣਾ ਵੀ ਬਣਦਾ ਹੈ ਸਾਫ਼ ਸਫਾਈ ਬਾਰੇ, ਤਾਂ ਜੋ ਅਸੀਂ ਜਿਹੜੇ ਵੀ ਕੰਟੈਮੀਨੇਸ਼ਨ ਹੈ ਇਸ ਤੋਂ ਬਚਿਆ ਜਾ ਸਕੇ।
2: ਤੁਸੀਂ ਬਹੁਤ ਹੀ ਖਤਰਨਾਕ ਉਦਾਹਰਣ ਦਿੱਤੀ ਹੈ, ਅਤੇ ਆਮ ਤੌਰ 'ਤੇ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਜੋ ਅਸੀਂ ਸਟਰੀਟ ਫੂਡ ਖਾ ਰਹੇ ਹਾਂ ਉਸ ਦੇ ਪਿੱਛੇ ਉਸ ਜਦੋਂ ਖਾਣਾ ਬਣ ਰਿਹਾ ਹੈ ਤਾਂ ਕਿਹੋ ਜਿਹੇ ਮਾਹੌਲ ਦੇ ਵਿੱਚ ਬਣ ਰਿਹਾ, ਕਿਵੇਂ ਉਸਨੂੰ ਪਰੋਸਿਆ ਜਾ ਰਿਹਾ। ਸਾਡਾ ਕੁੱਲ ਜੋ ਧਿਆਨ ਹੁੰਦਾ ਹੈ ਉਹ ਕੁੱਲ ਮਿਲਾ ਕੇ ਟੇਸਟ ਵੱਲ ਹੀ ਹੁੰਦਾ ਹੈ, ਇਹਨਾਂ ਗੱਲਾਂ ਦਾ ਖਿਆਲ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਸੁਰੱਖਿਅਤ ਭੋਜਨ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡਾ ਜੋ ਮੁੱਦਾ ਸਾਡੇ ਸਾਹਮਣੇ ਆਉਂਦਾ ਹੈ ਉਹ ਹੈ ਭੋਜਨ ਦੇ ਵਿੱਚ ਮਿਲਾਵਟ। ਵੱਖ ਵੱਖ ਪੱਧਰਾਂ 'ਤੇ ਭੋਜਨ ਦੇ ਵਿੱਚ ਮਿਲਾਵਟ ਹੁੰਦੀ ਹੈ, ਚਾਹੇ ਅਸੀਂ ਕਿਸੇ ਵੀ ਭੋਜਨ ਦੀ ਗੱਲ ਕਰ ਲਈਏ, ਅਤੇ ਮਿਲਾਵਟ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ?

0: ਦੇਖੋ ਜੀ, ਮਿਲਾਵਟ ਤਾਂ ਸ਼ੁਰੂ ਤੋਂ ਹੀ ਚੱਲੀ ਆ ਰਹੀ ਹੈ, ਅੱਜ ਕੱਲ੍ਹ ਵੀ ਚੱਲ ਰਹੀ ਹੈ। ਤੁਸੀਂ ਖੁੱਲ੍ਹੇ ਖੁੱਲ੍ਹੇ ਮਸਾਲੇ ਦੇਖ ਲਓ, ਜਿਵੇਂ ਆਪਣੀ ਲਾਲ ਮਿਰਚ ਹੈਗੀ ਆ, ਉਹਦੇ ਵਿੱਚ ਵੀ ਮਿਲਾਵਟ ਆ, ਹਲਦੀ ਦੇ ਵਿੱਚ ਮਿਲਾਵਟ ਆ, ਦੇਸੀ ਘਿਓ ਦੇ ਵਿੱਚ ਬਹੁਤ ਸਾਰੇ ਸੈਂਪਲ ਪਾਏ ਗਏ, ਦੇਸੀ ਘਿਓ ਦੇ ਵਿੱਚ ਮਿਲਾਵਟ ਹੈ। ਸੋ ਮਿਲਾਵਟ ਅੱਜ ਕੱਲ੍ਹ ਦੇਖੋ ਹਰ ਚੀਜ਼ ਦੇ ਵਿੱਚ ਆ ਰਹੀ ਆ। ਤੁਹਾਨੂੰ ਤੁਸੀਂ ਚਾਵਲ ਲੈ ਲਓ, ਦਾਲ ਲੈ ਲਓ, ਕੋਈ ਵੀ ਖੁੱਲ੍ਹੇ ਪ੍ਰੋਡਕਟਸ ਲੈ ਲਓ,
1: ਜੀ
0: ਅਤੇ ਉਹਨਾਂ ਵਿੱਚ ਮਿਲਾਵਟ ਇੱਕ ਬਹੁਤ ਹੀ ਆਮ ਜੀ ਗੱਲ ਬਣ ਗਈ ਹੈ। ਲੇਕਿਨ ਇਹ ਹੈ ਕਿ ਸਾਨੂੰ ਉਸ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਕਿ ਅਸੀਂ ਅਡਲਟ੍ਰੇਸ਼ਨ ਵਾਲੀ ਚੀਜ਼ ਨੂੰ ਕਿਵੇਂ ਪਹਿਚਾਨਣਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
1: ਤੁਸੀਂ ਗੱਲ ਕੀਤੀ ਕਿ ਖੁੱਲ੍ਹੇ ਪਦਾਰਥ ਨੇ ਜੋ ਉਹਨਾਂ ਦੇ ਵਿੱਚ ਖਾਸ ਤੌਰ 'ਤੇ ਹੁੰਦੀ ਹੈ ਕਿ ਜੋ ਪੈਕਡ ਫੂਡ ਨੇ ਜਾਂ ਪੈਕਡ ਦਾਲਾਂ ਨੇ, ਖਾਸ ਤੌਰ 'ਤੇ ਜੇਕਰ ਅਸੀਂ ਕਿਸੇ ਬ੍ਰਾਂਡ ਦੇ ਪੈਕਡ ਫੂਡ ਦੀ ਗੱਲ ਕਰ ਲਈਏ, ਤਾਂ ਕੀ ਜੋ ਪੈਕਡ ਫੂਡ ਨੇ ਖਾਸ ਤੌਰ 'ਤੇ ਉਹਨਾਂ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਜਾਂ ਫਿਰ ਇਹ ਖਤਰਾ ਜ਼ਿਆਦਾ ਖੁੱਲ੍ਹੇ ਭੋਜਨ ਪਦਾਰਥਾਂ 'ਤੇ ਹੀ ਮੰਡਰਾਉਂਦਾ ਹੈ?
0: ਦੇਖੋ ਜੀ, ਦੋਨਾਂ ਹੀ ਚੀਜ਼ਾਂ ਦੇ ਵਿੱਚ ਸਾਨੂੰ ਸਮਝ ਹੋਣੀ ਚਾਹੀਦੀ ਉਸਨੂੰ ਪਰਖਣ ਦੀ।
1: ਜੀ,
0: ਸਭ ਤੋਂ ਪਹਿਲਾਂ ਜਦੋਂ ਤੁਸੀਂ ਵੀ ਕੋਈ ਵੀ ਪੈਕਡ ਫੂਡ ਲੈਂਦੇ ਹੋ, ਉਹਦੇ

0: ਇਸ ਕਰਕੇ ਤੁਹਾਨੂੰ ਉਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਆ।
1: ਬਿਲਕੁਲ, ਜਦੋਂ ਅਸੀਂ ਨੁਕਸਾਨ ਦੀ ਗੱਲ ਕਰਦੇ ਹਾਂ ਤਾਂ ਇੱਕ ਅਜਿਹੀ ਚੀਜ਼, ਅਜਿਹਾ ਪੱਖ ਜੋ ਅਸੀਂ ਅਕਸਰ ਅਣਗੌਲਿਆਂ ਕਰ ਦਿੰਦੇ ਹਾਂ ਅਤੇ ਸਾਨੂੰ ਨੁਕਸਾਨ ਉਠਾਉਣਾ ਪੈਂਦਾ ਹੈ, ਉਹ ਹੈ ਜੀ, ਦੇਖਣ ਦੇ ਵਿੱਚ ਤਾਂ ਜੋ ਕੋਈ ਫੂਡ ਹੈ ਉਹ ਬਹੁਤ ਹੀ ਜ਼ਿਆਦਾ ਆਕਰਸ਼ਕ ਲੱਗਦਾ ਹੈ, ਸਵਾਦਲਾ ਲੱਗਦਾ ਹੈ ਅਤੇ ਲੱਗਦਾ ਹੈ ਕਿ ਇਸਦੇ ਵਿੱਚ ਫਰੂਟਸ ਵੀ ਹੋਣਗੇ, ਜ਼ਰੂਰੀ ਤੱਤ ਵੀ ਹੋਣਗੇ, ਪਰ ਅਸੀਂ ਉਸਦੇ ਇਨਗਰੀਡੀਐਂਟਸ ਨਹੀਂ ਚੈੱਕ ਕਰਦੇ। ਇਹ ਇਨਗਰੀਡੀਐਂਟਸ ਚੈੱਕ ਕਰਨਾ ਤੁਹਾਡੇ ਮੁਤਾਬਕ ਕਿੰਨਾ ਕੁ ਮਹੱਤਵਪੂਰਨ ਹੈ?
0: ਦੇਖੋ, ਇਹ ਤਾਂ ਮੈਂ ਇੱਕ ਪ੍ਰੈਕਟੀਕਲ ਜੀ ਗੱਲ ਇੱਥੇ ਦੱਸਾਂਗੀ। ਹੁਣ ਆਪਾਂ ਕਿਸੇ ਵੀ ਰੈਸਟੋਰੈਂਟ 'ਚ ਖਾਣ ਜਾਂਦੇ ਹਾਂ,
1: ਜੀ
0: ਸਭ ਤੋਂ ਪਹਿਲਾਂ ਅਟਰੈਕਸ਼ਨਸ ਬਹੁਤ ਮਾਇਨੇ ਰੱਖਦੀ ਆ। ਆਪਾਂ ਸਭ ਤੋਂ ਪਹਿਲਾਂ ਅਟਰੈਕਸ਼ਨ ਦੇਖਦੇ ਹਾਂ,
1: ਬਿਲਕੁਲ,
0: ਓਬਵੀਅਸਲੀ ਆਪਣਾ ਖਾਣ ਵੱਲ ਜ਼ਿਆਦਾ ਧਿਆਨ ਹੁੰਦੇ ਆ। ਆਪਾਂ ਨਹੀਂ ਦੇਖਦੇ ਵਿੱਚ ਇਨਗਰੀਡੀਐਂਟਸ ਉਹਨਾਂ ਨੇ ਕੀ ਪਾਏ ਆ। ਜਿਵੇਂ ਜੀ ਸਵਾਦ ਦੀ ਗੱਲ ਹੈਗੀ ਆ, ਅੱਜ ਕੱਲ੍ਹ ਸਾਲਟ ਆਉਂਦਾ ਹੈ,
1: ਜੀ
0: ਉਹ ਕੀ ਕਰਦਾ ਆ, ਫੂਡ ਦੀ ਟੇਸਟ ਨੂੰ ਇਨਹਾਂਸ ਕਰ ਦਿੰਦਾ ਹੈ, ਔਰ ਆਪਣੇ ਉਹ ਟੇਸਟ ਬਡਸ ਸੇ ਇੰਨਾ ਕੁ ਚੜ ਜਾਂਦਾ ਆ ਕਿ ਸਾਨੂੰ ਲੱਗਦਾ ਹੈ ਕਿ ਫੂਡ ਜੀ ਇਸ ਤੋਂ ਵੱਧ ਕੁਛ ਹੈ ਹੀ ਨਹੀਂ ਆ।
1: ਜੀ
0: ਲੇਕਿਨ ਉਸ ਦੇ ਨਾਲ ਬਹੁਤ ਸਾਰੀਆਂ ਆਪਾਂ ਨੂੰ ਬਿਮਾਰੀਆਂ ਲੱਗ ਸਕਦੀਆਂ, ਜਿਵੇਂ ਵੇਟ ਗੇਨ ਹੋ ਸਕਦਾ ਆ। ਤੁਸੀਂ ਲੇਡੀਜ਼ ਵਿੱਚ ਦੇਖਿਆ ਹੋਏਗਾ PCOS, PCOD ਇਹਨਾਂ ਦੀ ਬਿਮਾਰੀਆਂ ਲੱਗ ਸਕਦੀਆਂ ਜੇ ਤੁਸੀਂ ਇਸ ਚੀਜ਼ ਨੂੰ ਰੂਟੀਨ ਵਿੱਚ ਰੱਖਦੇ ਹੋ।
1: ਜੀ
0: ਕਦੀ ਕਿਤਾਂ ਖਾਓ ਤਾਂ ਇਸ ਚੀਜ਼ ਦਾ ਕੋਈ ਨੁਕਸਾਨ ਨਹੀਂ ਹੈ, ਲੇਕਿਨ ਹਾਂ, ਤੁਹਾਨੂੰ ਇਨਗਰੀਡੀਐਂਟਸ ਬਾਰੇ ਪਤਾ ਹੋਣਾ ਚਾਹੀਦਾ। ਔਰ ਅੱਜ ਕੱਲ੍ਹ ਮੋਸਟਲੀ ਅੱਜ ਕੱਲ੍ਹ ਦੇ ਟਾਈਮ 'ਤੇ ਕੀ ਹੋ ਗਿਆ, ਤੁਸੀਂ ਕਿਸੇ ਵੀ ਵਧੀਆ ਰੈਸਟੋਰੈਂਟ 'ਤੇ ਖਾਣ ਜਾਓਗੇ, ਤੁਹਾਨੂੰ ਇਨਗਰੀਡੀਐਂਟ ਜਿਹੜਾ ਵੀ ਉਹ ਤੁਹਾਨੂੰ ਮੈਨਿਊ ਦਿੰਦੇ, ਉਹਦੇ ਵਿੱਚ ਅੱਜ ਕੱਲ੍ਹ ਤੁਹਾਨੂੰ ਨਾਲ ਨਾਲ ਇਨਗਰੀਡੀਐਂਟਸ ਵੀ ਦਿੱਤੇ ਜਾਂਦੇ ਆ। ਤੁਸੀਂ ਔਨਲਾਈਨ ਕਿਤੇ ਵੀ ਆਰਡਰ ਕਰਦੇ ਹੋ, ਤੁਹਾਨੂੰ ਇਹ ਸਭ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੈ। ਲੇਕਿਨ ਉਹੀ ਮੈਂ ਤੁਹਾਨੂੰ ਗੱਲ ਕਹਿ ਰਹੀ ਹਾਂ ਕਿ ਆਪਣੀਆਂ ਅੱਖਾਂ ਖੋਲ੍ਹ ਕੇ ਹਰ ਚੀਜ਼ ਦੀ ਵਰਤੋਂ ਕਰੋ
1: ਬਿਲਕੁਲ, ਕਈ ਵਾਰੀ
0: ਜੀ।
1: ਕਿਸੇ ਨੂੰ ਕੋਈ ਖਾਸ ਸਮੱਸਿਆ ਹੁੰਦੀ ਹੈ ਡਾਇਬਿਟੀਜ਼ ਦੀ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਸਮੱਸਿਆ, ਪਰ ਉਸਨੂੰ ਇਹ ਨਹੀਂ ਪਤਾ ਹੁੰਦਾ ਕਿ ਜੋ ਕੋਲਡ ਡਰਿੰਕ ਜਾਂ ਕੋਈ ਚੀਜ਼ ਉਹ ਲੈ ਰਿਹਾ ਉਸਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਸ਼ੂਗਰ ਹੈ, ਤਾਂ ਫਾਇਦੇ ਦੀ ਬਜਾਏ ਸਵਾਦ ਦੀ ਬਜਾਏ ਉਹ ਖਤਰਨਾਕ ਵੀ ਸਾਬਿਤ ਹੋ ਜਾਂਦੀ ਹੈ। ਹੁਣ ਜਦੋਂ ਅਸੀਂ ਖਾਣਾ ਪ੍ਰਿਜ਼ਰਵ ਕਰਨ ਦੀ ਗੱਲ ਕਰਦੇ ਹਾਂ, ਸੰਭਾਲਣ ਦੀ ਗੱਲ ਕਰਦੇ ਹਾਂ, ਤਾਂ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਦੱਸਣਾ ਚਾਹੋਗੇ ਕਿ ਪ੍ਰਿਜ਼ਰਵ ਅਸੀਂ ਕਿਵੇਂ ਕਰ ਸਕਦੇ ਹਾਂ?
0: ਦੇਖੋ ਜੀ, ਇਹ ਬਹੁਤ ਵੱਡੀ ਗੱਲ ਹੈ ਕਿ ਖਾਣੇ ਨੂੰ ਅਸੀਂ ਪ੍ਰਿਜ਼ਰਵ ਕਿਵੇਂ ਕਰਨਾ ਹੈ।
1: ਜੀ
0: ਇੱਥੇ ਬਹੁਤ ਸਾਰੇ ਮੈਥਡ ਹੈਗੇ ਆ, ਕੈਮੀਕਲ ਮੈਥਡਸ ਹੈਗੇ ਆ ਪ੍ਰਿਜ਼ਰਵੇਸ਼ਨ ਨੂੰ, ਪ੍ਰਿਜ਼ਰਵੇਸ਼ਨ ਕਰਨ ਦੇ ਲਈ ਰੈਫਜੀਰੇਸ਼ਨ ਮੈਥਡ ਹੈਗਾ ਆ, ਠੀਕ ਹੈ। ਜਿਵੇਂ ਕਿ ਆਪਾਂ ਖਾਣੇ ਨੂੰ ਜਦੋਂ ਵੀ ਬਣਾ ਰਹੇ ਹਾਂ, ਉਹਨੂੰ 2 ਘੰਟੇ ਦੇ ਦਰਮਿਆਨ ਜਾਂ ਤਾਂ ਤੁਸੀਂ ਉਹਨੂੰ ਖਾ ਲਓ, ਜੇ ਤੁਹਾਡਾ ਖਾਣਾ ਬਚ ਜਾਂਦਾ ਆ 2 ਘੰਟੇ ਬਾਅਦ, ਤੁਸੀਂ ਉਹਨੂੰ ਫਰਿੱਜ 'ਚ ਸਟੋਰ ਕਰ ਸਕਦੇ ਹੋ। ਲੇਕਿਨ ਫਰਿੱਜ ਦਾ ਜਿਹੜਾ ਟੈਂਪਰੇਚਰ ਆ ਉਹ 5 ਡਿਗਰੀ ਸੈਂਟੀਗ੍ਰੇਡ ਤੱਕ ਜਾਂ ਉਸ ਤੋਂ ਬਿਲੋ ਹੋਣਾ ਚਾਹੀਦਾ। ਉਸ ਤੋਂ ਅਬਵ ਕਰੋਗੇ ਤਾਂ ਉਹਦੇ ਵਿੱਚ ਬੈਕਟੀਰੀਅਲ ਜਿਹੜੀ ਗਰੋਥ ਆ ਉਹ ਹੋਰ ਜ਼ਿਆਦਾ ਵੱਧ ਜਾਏਗੀ, ਠੀਕ ਹੈ। ਦੂਸਰਾ ਆਪਣਾ ਜਿਹੜਾ ਖਾਣਾ ਹੈਗਾ ਆ, ਅਤੇ ਉਹਨੂੰ ਕੂਲ ਪਲੇਸ 'ਤੇ ਪ੍ਰਿਜ਼ਰਵੇਸ਼ਨ ਕਰੋ,
1: ਜੀ
0: ਅਤੇ ਠੀਕ ਹੈ, ਜਿਹੜਾ ਤੁਹਾਡਾ ਪੁਰਾਣਾ ਸਟੋਕ ਆ ਪੁਰਾਣੇ ਸਟੋਕ ਨੂੰ ਪਹਿਲਾਂ ਯੂਜ਼ ਕਰੋ, ਅਤੇ ਜਿਹੜਾ ਨਵਾਂ ਸਟੋਕ ਆ ਉਹਨੂੰ ਬਾਅਦ ਵਿੱਚ ਯੂਜ਼ ਕਰੋ। ਜਿਹੜੇ ਤੁਹਾਡੇ ਸੁੱਕੇ ਫਲ ਆ, ਕੋਈ ਵੀ ਸੁੱਕੀਆਂ ਚੀਜ਼ਾਂ ਆ, ਜਿਹੜੀਆਂ ਸਬਜ਼ੀਆਂ ਫਰਿੱਜ 'ਚ ਪਈਆਂ ਆ, ਫਰੂਟਸ ਪਏ ਆ, ਸੁੱਕਿਆਂ ਨੂੰ ਸਾਈਡ 'ਤੇ ਰੱਖੋ। ਜੋ ਵੀ ਗਿੱਲਾ ਤੁਹਾਡਾ ਸਟੋਕ ਆ ਪਾਣੀ ਵਾਲਾ ਆ, ਉਸਨੂੰ ਸਾਈਡ 'ਤੇ ਕਰੋ। ਸੋ
1: ਜੀ
0: ਪ੍ਰਿਜ਼ਰਵੇਸ਼ਨ ਦੇ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ, ਪਲੱਸ ਤੁਹਾਡੇ ਜਿੰਨੇ ਵੀ ਫੂਡ ਜਾਂ ਵੈਜੀਟੇਬਲਸ ਦੇ ਵਿੱਚ ਵਾਈਟਾਮਿਨਸ ਮਿਨਰਲਸ ਆ, ਤੁਸੀਂ ਉਸ ਦੀ ਗੁਣਵੱਤਾ ਨੂੰ ਵੀ ਵਧਾ ਸਕਦੇ ਹੋ।
1: ਜਦੋਂ ਅਸੀਂ ਖਾਣਾ ਪ੍ਰਿਜ਼ਰਵ ਕਰਦੇ ਹਾਂ, ਖਾਸ ਤੌਰ 'ਤੇ

0: ਫਰਿੱਜ ਦੇ ਵਿੱਚ ਰੱਖਦੇ ਹਾਂ ਤਾਂ ਫਿਰ ਅਸੀਂ ਪਲਾਸਟਿਕ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹਾਂ। ਪਲਾਸਟਿਕ ਦੇ ਕਿਸੇ ਵੀ ਕੰਟੇਨਰ ਦੇ ਵਿੱਚ ਖਾਣੇ ਨੂੰ ਲੰਬੇ ਸਮੇਂ ਦੇ ਲਈ ਸਟੋਰ ਕਰਕੇ ਰੱਖਣਾ ਕੀ ਖਤਰਨਾਕ ਸਾਬਿਤ ਹੋ ਸਕਦਾ ਹੈ?
1: ਬਿਲਕੁਲ ਖਤਰਨਾਕ ਹੈ ਜੀ। ਸਾਨੂੰ ਜਾਂ ਤਾਂ ਏਅਰ ਟਾਈਟ ਕੰਟੇਨਰ ਜਾਂ ਤਾਂ ਤੁਹਾਡੇ ਕੱਚ ਦੇ ਹੋਣ ਜਾਂ ਸਟੀਲ ਦੇ ਹੋਣ ਬਾਊਲ,
0: ਜੀ
1: ਲੇਕਿਨ ਪਲਾਸਟਿਕ ਦੇ ਲਈ ਉਸਨੂੰ ਨਹੀਂ ਯੂਜ਼ ਕਰਨਾ ਚਾਹੀਦਾ, ਕਿਉਂਕਿ ਪਲਾਸਟਿਕ ਅਗੇਨ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਦੇ ਰਹੀ ਆ।
0: ਬਿਲਕੁਲ
1: ਤੁਸੀਂ ਉਹਨੂੰ ਫਰਿੱਜ 'ਚ ਰੱਖਦੇ ਹੋ, ਠੰਡਾ ਹੋ ਰਿਹਾ, ਫਿਰ ਉਹ ਬਾਹਰ ਜਾ ਰਿਹਾ, ਫਿਰ ਗਰਮ ਹੋ ਰਿਹਾ, ਟੈਂਪਰੇਚਰ ਦਾ ਬਹੁਤ ਇਸ਼ੂ ਹੋ ਜਾਂਦਾ, ਔਰ ਉਸੇ ਨਾਲ ਹੀ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਅੱਗੇ ਆ ਜਾਂਦੀਆਂ।
0: ਜੀ ਡਾਕਟਰ ਨਵਜੋਤ ਜੀ, ਜਦੋਂ ਅਸੀਂ ਖਾਣਾ ਫਰਿੱਜ ਰੱਖਦੇ ਹਾਂ ਤਾਂ ਕਈ ਵਾਰੀ ਅਸੀਂ ਬੜੀ ਦੇਰ ਵੀ ਰੱਖ ਲੈਂਦੇ ਹਾਂ, ਅਤੇ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਕੋਈ ਖਾਸ ਸਬਜ਼ੀ ਜਾਂ ਫਰੂਟ ਜਾਂ ਕੋਈ ਇਸ ਤਰ੍ਹਾਂ ਦੇ ਜੂਸਸ ਅਸੀਂ ਜੋ ਕਿਸੇ ਖਾਸ ਮੌਸਮ ਦੇ ਵਿੱਚ ਹੁੰਦੇ ਨੇ ਉਸ ਨੂੰ ਐਡਵਾਂਸ ਦੇ ਵਿੱਚ ਅਸੀਂ ਬਚਾ ਕੇ ਰੱਖਣਾ ਚਾਹੁੰਦੇ ਹਾਂ, ਜਿਵੇਂ ਕਿ ਅਸੀਂ ਮਟਰ ਹੀ ਕਹਿ ਲਈਏ, ਕਿੰਨੇ ਸਮੇਂ ਦੇ ਲਈ ਉਸਨੂੰ ਅਸੀਂ ਮੰਨਦੇ ਹਾਂ ਕਿ ਸੇਫ ਹੈ ਫਰਿੱਜ ਦੇ ਵਿੱਚ ਖਾਣਾ ਰੱਖਣਾ?
1: ਠੀਕ ਹੈ ਜੀ। ਇਹ ਚੀਜ਼ਾਂ ਡਿਪੈਂਡ ਕਰਦੀਆਂ ਫੂਡ ਦੀ ਪਰਸ਼ੇਬਿਲਟੀ ਅਤੇ ਪਰਸ਼ੇਬਿਲਟੀ ਤੋਂ ਭਾਵ ਕਿ ਉਸਦੀ ਮਿਆਦ ਦਰ ਕੀ ਹੈ। ਠੀਕ ਹੈ
0: ਜੀ,
1: ਜੀ, ਇਸ ਨੂੰ ਆਪਾਂ ਤਿੰਨ ਭਾਗਾਂ 'ਚ ਵੰਡਦੇ ਹਾਂ ਪਰਸ਼ੇਬਿਲਟੀ ਨੂੰ। ਇੱਕ ਤਾਂ ਆਪਣੇ ਸੈਮੀ ਪਰਸ਼ੇਬਲ ਫੂਡ ਹੁੰਦੇ ਆ, ਜਿਵੇਂ ਆਪਣੀਆਂ ਵੈਜੀਟੇਬਲਸ ਹੋ ਗਈਆਂ, ਕੁਛ ਆਪਣੇ ਫਰੂਟਸ ਹੋ ਗਏ ਜਿਹੜੇ ਆਪਾਂ ਨੂੰ ਬਾਹਰ ਰੂਮ ਟੈਂਪਰੇਚਰ 'ਤੇ ਹੀ ਰੱਖਣੇ ਹੁੰਦੇ ਆ।
0: ਜੀ
1: ਠੀਕ ਹੈ ਜੀ। ਦੂਸਰੇ ਆਪਣੇ ਹੋ ਗਏ ਆ ਜੀ ਪਰਸ਼ੇਬਲ ਫੂਡ ਆਈਟਮਸ ਹੋ ਗਈਆਂ, ਜਿਵੇਂ ਤੁਹਾਡੇ ਪਰਸ਼ੇਬਲ ਦੇ ਵਿੱਚ ਹੋ ਗਈਆਂ ਦਾਲਾਂ ਹੋ ਗਈਆਂ, ਅਨਾਜ ਹੋ ਗਏ, ਠੀਕ ਹੈ, ਤੁਹਾਡੇ ਆਟਾ ਹੋ ਗਿਆ, ਇਹਨਾਂ ਨੂੰ ਤੁਸੀਂ ਬਾਹਰ ਰੂਮ ਟੈਂਪਰੇਚਰ 'ਤੇ ਰੱਖ ਸਕਦੇ ਹੋ।
0: ਜੀ
1: ਠੀਕ ਹੈ। ਦੂਸਰਾ ਹੁੰਦਾ ਹਾਈਲੀ ਪਰਸ਼ੇਬਲ ਫੂਡ ਹੋ ਗਿਆ, ਜਿਵੇਂ ਆਪਣੇ ਦੁੱਧ ਹੋ ਗਿਆ, ਚਿਕਨ ਹੋ ਗਿਆ, ਠੀਕ ਹੈ ਨਾ, ਇਹ ਬਹੁਤ ਜਲਦੀ ਖਰਾਬ ਆਈਟਮਸ ਹੋ ਜਾਂਦੀਆਂ ਆ। ਠੀਕ ਹੈ। ਜੇ ਆਪਾਂ ਮੰਨ ਲਓ ਫਰਿੱਜ ਦੇ ਵਿੱਚ ਇਹਨੂੰ ਸਟੋਰ ਕਰਦੇ ਹਾਂ, ਅਤੇ ਆਪਾਂ ਇਹਨੂੰ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਹੋ ਗਈਆਂ, ਦੁੱਧ ਹੋ ਗਿਆ, ਤਾਂ ਚਲੋ ਜੀ ਇੱਕ ਜਾਂ 2 ਦਿਨ ਵਾਸਤੇ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ, ਕਿਉਂਕਿ ਇਹਨੂੰ ਅਗਲੇ ਦਿਨ ਵੀ ਵਰਤਿਆ ਜਾ ਸਕਦਾ ਹੈ। ਬਟ
0: ਜੀ
1: ਕੁਛ ਆਈਟਮਸ ਇੱਦਾਂ ਦੀਆਂ ਹੋ ਗਈਆਂ ਆ, ਜਿਵੇਂ ਤੁਸੀਂ ਮਟਰ ਦੀ ਗੱਲ ਕੀਤੀ ਹੈ, ਜੇ ਤਾਂ ਉਹਨੂੰ ਆਪਾਂ ਸਟੋਰ ਕਰਕੇ ਰੈਫਰੀਜਰੇਟ ਕਰਕੇ ਰੱਖਦੇ ਹਾਂ, ਫ੍ਰੀਜ਼ਿੰਗ ਪੁਆਇੰਟ 'ਤੇ ਰੱਖਦੇ ਹਾਂ, ਅਤੇ ਮੇਰੇ ਹਿਸਾਬ ਦੇ ਨਾਲ ਉਹਨੂੰ ਤੁਸੀਂ 6 ਮਹੀਨੇ ਵੀ ਯੂਜ਼ ਕਰ ਸਕਦੇ ਹੋ, ਕਿਉਂਕਿ ਤੁਸੀਂ ਦੇਖਿਆ ਹੋਏਗਾ ਕੋਲਡ ਸਟੋਰੇਜ ਦੇ ਵਿੱਚ ਵੀ ਬਹੁਤ ਸਾਰੀਆਂ, ਜਿਵੇਂ ਆਲੂ ਹੋ ਗਏ, ਜਿਵੇਂ ਤੁਸੀਂ ਸੀਜ਼ਨਲ ਦੇ ਵਿੱਚ ਦੇਖ ਲਓ, ਦਸੰਬਰ ਦੇ ਵਿੱਚ ਵੀ ਤੁਹਾਨੂੰ ਮੈਂਗੋ ਜਾਂ ਭਿੰਡੀਆਂ ਮਿਲੂਗੀਆਂ।
0: ਬਿਲਕੁਲ।
1: ਦੇਖੋ ਨੋਨ ਸੀਜ਼ਨਲ ਚੀਜ਼ਾਂ ਹੈਗੀਆਂ, ਲੇਕਿਨ ਉਹ ਕਿੱਦਾਂ ਪ੍ਰੀਜ਼ਰਵ ਹੋ ਰਹੀਆਂ ਕੋਲਡ ਸਟੋਰੇਜ ਦੇ ਵਿੱਚ, ਸਟੋਰੇਜ ਦੇ ਵਿੱਚ ਉਹ ਚੀਜ਼ਾਂ ਸੇਵ ਹੁੰਦੀਆਂ, ਔਰ ਤੁਹਾਨੂੰ ਉਹ ਬੇਮੌਸਮੀ ਚੀਜ਼ਾਂ ਤੁਹਾਨੂੰ ਖਾਣ ਲਈ ਮਿਲ ਰਹੀਆਂ ਆ, ਇਸ ਕਰਕੇ ਉਸ ਨੂੰ ਤੁਸੀਂ ਜ਼ਿਆਦਾ ਦੇਰ ਤੱਕ ਰੱਖ ਸਕਦੇ ਹੋ।
0: ਜੀ ਹੁਣ ਤੁਸੀਂ ਕੋਲਡ ਸਟੋਰੇਜ ਦੀ ਗੱਲ ਕੀਤੀ ਹੈ, ਤੁਸੀਂ ਇਹ ਵੀ ਕਿਹਾ ਕਿ ਉਸਦੇ ਵਿੱਚ ਕਿਸੇ ਖਾਸ ਟੈਂਪਰੇਚਰ ਦੇ ਵਿੱਚ ਉਸਨੂੰ ਸਟੋਰ ਕੀਤਾ ਜਾਂਦਾ ਹੈ, ਸੇਫ ਰੱਖਿਆ ਜਾਂਦਾ ਹੈ, ਇਸ ਲਈ ਉਹ ਸੇਫ ਹੋ ਸਕਦੀਆਂ ਨੇ। ਪਰ ਨਾਲ ਹੀ ਬੀਂਗ ਡਾਈਟੀਸ਼ੀਅਨ, ਤੁਸੀਂ ਇਹ ਵੀ ਦੱਸੋ ਕਿ ਮੌਸਮੀ ਫਲ ਸਬਜ਼ੀਆਂ ਖਾਣੀਆਂ ਅਤੇ ਸਟੋਰੇਜ ਦੀਆਂ ਚੀਜ਼ਾਂ ਖਾਣੀਆਂ, ਇਹਨਾਂ ਦੋਨਾਂ 'ਚ ਕੀ ਫਰਕ ਹੈ?
1: ਦੇਖੋ ਜੀ, ਬਹੁਤ ਜ਼ਿਆਦਾ ਫਰਕ ਹੈ। ਜੇ ਤੁਸੀਂ ਮੌਸਮੀ ਚੀਜ਼ਾਂ ਖਾ ਰਹੇ ਹੋ, ਉਹਦੇ ਵਿੱਚ ਤੁਹਾਨੂੰ ਜ਼ਿਆਦਾ ਵਾਈਟਾਮਿਨਸ, ਜ਼ਿਆਦਾ ਤੁਹਾਨੂੰ ਉਹਦੇ ਵਿੱਚ ਇਮਿਊਨਿਟੀ ਬੂਸਟਰਸ ਮਿਲਣਗੇ, ਮਿਨਰਲਸ ਜ਼ਿਆਦਾ ਮਿਲਣਗੇ। ਬੇਮੌਸਮੀ ਚੀਜ਼ਾਂ ਖਾਓ ਤਾਂ ਇੱਕ ਤਾਂ ਉਹਨੂੰ ਤੁਹਾਡਾ ਕੋਈ ਸਵਾਦ ਨਹੀਂ ਆਉਣਾ, ਅਤੇ ਦੂਜਾ ਉਹਦੇ ਵਿੱਚ ਬਹੁਤ ਸਾਰੀ ਕਮੀ ਹੋਏਗੀ ਵਾਈਟਾਮਿਨਸ ਅਤੇ ਮਿਨਰਲਸ, ਕਿਉਂਕਿ ਮੌਸਮੀ ਚੀਜ਼ਾਂ ਨਹੀਂ ਹੈਗੀ। ਜਿੰਨਾ ਤੁਸੀਂ ਮੌਸਮੀ ਚੀਜ਼ਾਂ ਖਾਓਗੇ ਤੁਹਾਨੂੰ ਉਨੇ ਹੀ ਤੁਹਾਨੂੰ ਜਿਹੜੇ ਫਾਇਦੇਮੰਦ ਹੋਣਗੀਆਂ। ਜੇ ਤੁਸੀਂ ਸਟੋਰ ਕੀਤੀਆਂ ਹੋਈਆਂ ਚੀਜ਼ਾਂ ਤੁਸੀਂ ਵਿਆਹ ਸ਼ਾਦੀਆਂ 'ਚ ਜਾਂਦੇ ਹੋ, ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਫਲ ਮਿਲਦੇ ਜਿਹੜੇ ਸਰਦੀਆਂ 'ਚ ਅਵੇਲੇਬਲ ਨਹੀਂ
0: ਬਿਲਕੁਲ
1: ਹੈਗੇ,
0: ਬਿਲਕੁਲ
1: ਗਰਮੀਆਂ 'ਚ ਅਵੇਲੇਬਲ ਆ, ਜੋ ਵੀ ਆ ਉਹ ਸਭ ਸਟੋਰੇਜ ਹੋ ਕੇ ਮਿਲਿਆ, ਬਟ ਤੁਸੀਂ ਖਾ ਰਹੇ ਹੋ ਸਿਰਫ ਮੂੰਹ ਦੇ ਸਵਾਦ ਲਈ ਖਾ ਰਹੇ ਹੋ, ਤੁਹਾਨੂੰ ਉਹਦੇ 'ਚੋਂ ਮਿਲਣਾ ਕੁਛ ਨਹੀਂ ਹੈ ਨਾ। ਜਿੰਨੀਆਂ ਮੌਸਮੀ ਚੀਜ਼ਾਂ ਵੱਲ ਜਾਓਗੇ ਤੁਹਾਨੂੰ ਉਨਾ ਹੀ ਫਾਇਦਾ ਮਿਲੇਗਾ।
0: ਪਿਛਲੇ ਸਮਿਆਂ 'ਚ ਇੰਝ ਹੁੰਦਾ ਸੀ ਕਿ ਜਦੋਂ ਕਿਸੇ ਖਾਸ ਸੀਜ਼ਨ ਦੇ ਵਿੱਚ ਕੋਈ ਖਾਸ ਫਲ ਆਉਣਾ ਹੁੰਦਾ ਸੀ ਤਾਂ ਉਸਦੀ ਉਡੀਕ ਹੁੰਦੀ ਸੀ, ਉਸ ਉਡੀਕ ਦੇ ਵਿੱਚ ਵੀ ਇੱਕ ਆਨੰਦ ਹੁੰਦਾ ਸੀ ਅਤੇ ਬੜੇ ਚਾਅ ਦੇ ਨਾਲ ਅਸੀਂ ਖਾਂਦੇ ਸੀ। ਪਰ ਹੁਣ ਕਿਉਂਕਿ ਹਰ ਵੇਲੇ ਹਰ ਚੀਜ਼ ਉਪਲਬਧ ਹੈ ਤਾਂ ਉਹ ਚਾਅ ਵੀ ਸ਼ਾਇਦ ਖਤਮ ਹੋ ਗਿਆ ਹੈ।
1: ਬਿਲਕੁਲ ਜੀ।
0: ਗੱਲ ਅਸੀਂ ਹੁਣ ਸਟੋਰੇਜ ਦੀ ਕੀਤੀ ਹੈ ਅਤੇ ਫਰਿੱਜ ਦੀ ਕੀਤੀ ਹੈ, ਠੰਡੇ ਤਾਪਮਾਨ ਦੀ ਕੀਤੀ ਹੈ, ਹੁਣ ਗੱਲ ਕਰਦੇ ਹਾਂ ਖਾਣੇ ਨੂੰ ਗਰਮ ਕਰਨ ਦੀ। ਕਈ ਵਾਰੀ ਅਸੀਂ ਖਾਣਾ ਬਾਰ ਬਾਰ ਗਰਮ ਕਰਦੇ ਹਾਂ ਅਤੇ ਕਈ ਵਾਰੀ ਇੰਝ ਵੀ ਹੁੰਦਾ ਹੈ ਕਿ ਜਦੋਂ ਅਸੀਂ ਬਾਹਰ ਖਾਣਾ ਖਾਂਦੇ ਹਾਂ ਤਾਂ ਇੱਕ ਹੀ ਤੇਲ ਦੇ ਵਿੱਚ ਉਸਨੂੰ ਬਾਰ ਬਾਰ ਪਕਾਇਆ ਜਾਂਦਾ ਹੈ, ਇਸ ਦੇ ਬਾਰੇ ਵੀ ਕੁਝ ਦੱਸੋ
1: ਜੀ। ਜਦੋਂ ਵੀ ਦੇਖੋ ਫਰਿੱਜ ਦੇ ਵਿੱਚ ਆਪਾਂ ਖਾਣਾ ਸਟੋਰ ਕਰਦੇ ਹਾਂ, ਜਦੋਂ ਉਸ ਤੋਂ ਬਾਹਰ ਤੁਸੀਂ ਦੁਬਾਰਾ ਖਾਣ ਦੇ ਲਈ ਕੱਢਦੇ ਹੋ, ਪਹਿਲਾਂ ਤਾਂ ਉਹਨੂੰ ਰੂਮ ਟੈਂਪਰੇਚਰ 'ਤੇ ਲੈ ਕੇ ਆਓ। ਇਮੀਡੀਏਟਲੀ ਫਰਿੱਜ 'ਚ ਤੁਸੀਂ ਖਾਣਾ ਗਰਮ ਕਰਦੇ ਹੋ, ਉਹਦੇ ਨਾਲ ਦੇਖੋ ਟੈਂਪਰੇਚਰ ਦਾ ਕਿੰਨਾ ਨੁਕਸਾਨ ਹੋ ਰਿਹਾ, ਤੁਸੀਂ ਬਿਲਕੁਲ ਕੋਲਡ ਤੋਂ ਫਟਾਫਟ ਉਹਨੂੰ ਗਰਮ ਕਰ ਰਹੇ ਹੋ। ਸਭ ਤੋਂ ਪਹਿਲਾਂ ਉਹਨੂੰ ਰੂਮ ਟੈਂਪਰੇਚਰ 'ਤੇ ਰੱਖੋ 1.5 ਘੰਟੇ ਵਾਸਤੇ, ਫਿਰ ਉਸਨੂੰ ਮੀਡੀਅਮ ਫਲੇਮ 'ਤੇ ਹੀਟ ਕਰਨਾ ਆ। ਤੁਸੀਂ ਇੱਕਦਮ ਓਵਰ ਉਹਨੂੰ ਫਲੇਮ ਨਹੀਂ ਕਰ ਦੇਣਾ, ਮੀਡੀਅਮ ਫਲੇਮ 'ਤੇ ਉਹਨੂੰ ਤੁਸੀਂ ਉਹਨੂੰ ਹੀਟ ਕਰੋਗੇ। ਦੂਜਾ ਤੁਸੀਂ ਤੇਲ ਦੀ ਗੱਲ ਪੁੱਛੀ ਜੀ, ਤੇਲ ਤਾਂ ਰੈਂਸਿਡ ਕੋਜ਼ ਕਰਦਾ, ਬਿਲਕੁਲ ਕਾਲਾ ਹੋ ਜਾਂਦਾ ਆ, ਜਿਹਦੇ ਨਾਲ ਟੋਕਸਿਸਿਟੀ ਇਨਕਰੀਜ਼ ਹੁੰਦੀ ਆ, ਪਲੱਸ ਕੈਂਸਰ ਵਰਗੀਆਂ ਬਹੁਤ ਸਾਰੀਆਂ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਤੁਸੀਂ ਜਦੋਂ ਬਾਰ ਬਾਰ ਤੇਲ ਨੂੰ ਬਰਨ ਕਰਦੇ ਹੋ, ਠੀਕ ਹੈ, ਕਿ ਉਹਨੂੰ ਇੱਕ ਹੀ ਵਾਰ ਉਨਾ ਹੀ ਤੇਲ ਲਓ ਜਿੰਨੇ ਵਜੇ ਤੁਸੀਂ ਸਬਜ਼ੀ ਬਣਾਉਣੀ, ਤਾਂ ਕਿ ਉਹ ਤੁਹਾਡਾ ਬਚਤ ਹੋਵੇ ਨਾ। ਜੇ ਬਚਤ ਹੋ ਵੀ ਜਾਂਦੀ, ਬਚ ਵੀ ਜਾਂਦੀ ਆ, ਤਾਂ ਉਹਨੂੰ ਤੁਸੀਂ ਸੁੱਟਣਾ ਹੀ ਫਾਇਦੇਮੰਦ ਰਹਿੰਦਾ।

0: ਕਰ ਤੁਸੀਂ ਫਰਿੱਜ ਚੋਂ ਖਾਣਾ ਬਾਹਰ ਰੱਖਣਾ ਹੈ ਤਾਂ ਗਰਮ ਕਰਨ ਤੋਂ ਕੁਝ ਸਮਾਂ ਪਹਿਲਾਂ ਬਾਹਰ ਰੱਖ ਦਿਓ ਤਾਂ ਕਿ ਉਹ ਨੋਰਮਲ ਟੈਂਪਰੇਚਰ 'ਤੇ ਆ ਜਾਏ। ਇਸ ਦੇ ਨਾਲ ਨਾ ਕਿ ਖਾਣੇ ਦੀ ਗੁਣਵੱਤਾ ਬਚੀ ਰਹਿੰਦੀ ਹੈ ਬਲਕਿ ਸ਼ਾਇਦ ਐਲਪੀਜੀ ਦੀ ਬੱਚਤ ਵੀ ਹੁੰਦੀ ਹੈ।
1: ਬਿਲਕੁਲ ਜੀ, ਬਿਲਕੁਲ, ਹਾਂਜੀ
0: ਜੀ ਡਾਕਟਰ ਨਵਜੋਤ ਜੀ, ਹੁਣ ਗੱਲ ਕਰਦੇ ਹਾਂ ਕਿ ਭੋਜਨ ਨੂੰ ਜਦੋਂ ਅਸੀਂ ਪਕਾਉਂਦੇ ਹਾਂ ਤਾਂ ਉਸਦੇ ਵਿੱਚ ਬਹੁਤ ਸਾਰੇ ਮਸਾਲੇ ਪਾਉਂਦੇ ਹਾਂ, ਬਹੁਤ ਸਾਰੇ ਚੀਜ਼ਾਂ ਪਾਉਂਦੇ ਹਾਂ ਤਾਂ ਕਿ ਸਵਾਦਿਸ਼ਟ ਬਣ ਸਕੇ, ਅਤੇ ਕਈ ਵਾਰੀ ਉਸ ਨੂੰ ਅਸੀਂ ਅਲੱਗ ਅਲੱਗ ਤਰੀਕਿਆਂ ਦੇ ਨਾਲ ਪਕਾਉਂਦੇ ਵੀ ਹਾਂ। ਭੋਜਨ ਨੂੰ ਕਿੰਨਾ ਕੁ ਪਕਾਉਣਾ ਚਾਹੀਦਾ ਹੈ ਅਤੇ ਕਿਸ ਤਰ੍ਹਾਂ ਪਕਾਉਣਾ ਚਾਹੀਦਾ ਹੈ ਤਾਂ ਕਿ ਉਸਦੀ ਜੋ ਗੁਣਵੱਤਾ ਹੈ, ਉਸਦੇ ਜੋ ਪੌਸ਼ਟਿਕ ਤੱਤ ਨੇ ਉਹ ਬਚੇ ਰਹਿਣ?
1: ਜੀ, ਸਭ ਤੋਂ ਪਹਿਲਾਂ ਮੈਂ ਇੱਥੇ ਪ੍ਰੈਸ਼ਰ ਕੁਕਿੰਗ ਦੀ ਗੱਲ ਕਰਾਂਗੀ। ਪ੍ਰੈਸ਼ਰ
0: ਜੀ
1: ਕੁੱਕਰ, ਜਿਵੇਂ ਤੁਸੀਂ ਦਾਲ ਬਣਾਉਂਦੇ ਹੋ, ਤੁਸੀਂ ਦਾਲ ਨੂੰ ਬਹੁਤ ਸਾਰੀ ਲੇਡੀਜ਼ ਹੈਗੀਆਂ ਕਿ ਉਹਨੂੰ ਖੁੱਲ੍ਹੇ ਭਾਂਡੇ ਵਿੱਚ ਬਣਾਉਂਦੀਆਂ, ਦਾਲ ਰਿੱਝਦੀ ਰਹਿੰਦੀ ਆ, ਰਿੱਝਦੀ ਰਹਿੰਦੀ 2 ਘੰਟੇ ਵੀ ਲੱਗ ਜਾਂਦੇ, 3 ਘੰਟੇ ਵੀ ਲੱਗ ਜਾਂਦੇ। ਉਸ ਦੇ ਨਾਲ ਕੀ ਹੁੰਦਾ ਆ ਕਿ ਉਹਦੇ ਵਿੱਚ ਜਿੰਨੇ ਵੀ ਪੌਸ਼ਟਿਕ ਤੱਤ ਆ ਜ਼ਿਆਦਾ ਰਿਝਾਉਣ ਦੇ ਨਾਲ ਉਹ ਖਤਮ ਹੋ ਜਾਂਦੇ ਆ। ਤੁਸੀਂ ਉਹਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਬਣਾਓ ਸੋ ਦੈਟ ਕਿ ਉਹਦੇ ਵਿੱਚ ਜਿੰਨੇ ਵੀ ਪੌਸ਼ਟਿਕ ਤੱਤ ਆ ਉਹਨਾਂ ਦੀ ਗੁਣਵੱਤਾ ਬਣੀ ਰਹੇ, ਠੀਕ ਹੈ ਜੀ। ਦੂਸਰੀ ਗੱਲ ਕਰਦੇ ਹਾਂ ਖਾਣਿਆਂ ਦੇ ਵਿੱਚ ਮਸਾਲਿਆਂ ਦੀ। ਦੇਖੋ, ਬੇਸਿਕਸ ਮਸਾਲੇ ਤਾਂ ਆਪਾਂ ਨੂੰ ਯੂਜ਼ ਕਰਨੇ ਹੀ ਚਾਹੀਦੇ ਆ। ਉਸ ਤੋਂ ਬਾਅਦ ਜਿਹੜੇ ਮਸਾਲੇ ਸਾਨੂੰ ਪੈਕਟ ਵਿੱਚ ਆਉਂਦੇ ਆ, ਸਾਨੂੰ ਨਹੀਂ ਪਤਾ ਜੀ ਉਹ ਮਸਾਲੇ ਕਿਵੇਂ ਦੇ, ਤਾਂ ਤੁਸੀਂ ਪਿੱਛੇ ਜੇ ਨਿਊਜ਼ ਵੀ ਸੁਣੀਆਂ ਹੋਣਗੀਆਂ। ਮੈਂ ਤਾਂ ਕਿਸੇ ਬ੍ਰਾਂਡ ਦੀ ਨਾਮ ਨਹੀਂ ਕਿਸੇ ਦੀ ਬ੍ਰਾਂਡ ਦਾ ਉਹ ਨਹੀਂ ਕਰਨਾ ਚਾਹੁੰਦੀ, ਲੇਕਿਨ ਬਹੁਤ ਸਾਰੇ ਮਸਾਲਿਆਂ ਦੇ ਇੱਦਾਂ ਸੈਂਪਲ ਟੈਸਟਿੰਗ ਹੋਈ ਆ ਵੱਡੇ ਵੱਡੇ ਬ੍ਰਾਂਡਸ ਦੇ ਕਿ ਇਹਨਾਂ ਦੇ ਵਿੱਚ ਬਹੁਤ ਹੀ ਕੋਈ ਹਾਨੀਕਾਰਕ ਇਨਗਰੀਡੀਐਂਟਸ ਪਾਏ ਗਏ ਆ ਜਿਹੜੇ ਕਿ ਆਪਣੀ ਸਿਹਤ ਵਾਸਤੇ ਜ਼ਰੂਰੀ ਨਹੀਂ ਆ। ਮੋਰ ਓਵਰ ਇੱਥੇ ਇਹ ਗੱਲ ਹੈ ਕਿ ਜਦੋਂ ਵੀ ਤੁਸੀਂ ਤੇਜ਼ ਮਸਾਲੇ ਵਾਲਾ ਖਾਣਾ ਖਾਂਦੇ ਹੋ ਐਸੀਡਿਟੀ ਦੇ ਚਾਂਸਿਸ ਵੱਧ ਜਾਂਦੇ ਆ, ਅਤੇ ਇਸ ਕਰਕੇ ਤੁਹਾਨੂੰ ਬੇਸਿਕਸ ਮਸਾਲੇ ਹੀ ਯੂਜ਼ ਕਰਨੇ ਚਾਹੀਦੇ ਆ। ਜਿਵੇਂ ਤੁਸੀਂ ਜੀਰਾ, ਅਜਵੈਨ, ਨਮਕ, ਮਿਰਚ, ਹਲਦੀ, ਵੱਧ ਤੋਂ ਵੱਧ ਤੁਸੀਂ ਘਰ ਦਾ ਬਣਿਆ ਹੋਇਆ ਗਰਮ ਮਸਾਲਾ ਯੂਜ਼ ਕਰ ਸਕਦੇ ਹੋ, ਬਾਹਰ ਦਾ ਨਹੀਂ, ਕਿਉਂਕਿ ਬਾਹਰ ਦੇ ਵਿੱਚ ਮੈਂ ਅਗੇਨ ਉਹੀ ਗੱਲ ਕਰ ਰਹੀ ਹਾਂ ਕਿ ਅਡਲਟਰੇਸ਼ਨ ਦੇ ਬਹੁਤ ਸਾਰੇ ਚਾਂਸਿਸ ਹੁੰਦੇ ਆ। ਸੋ ਜਿੰਨਾ ਹੋ ਸਕੇ ਸਾਨੂੰ ਘਰ ਦੇ ਮਸਾਲੇ ਹੀ ਯੂਜ਼ ਕਰਨੇ ਚਾਹੀਦੇ ਆ।
0: ਜੀ, ਅਤੇ ਜੇਕਰ ਕੋਈ ਇਸ ਤਰ੍ਹਾਂ ਖਾਣਾ ਨਹੀਂ ਪਕਾਉਣਾ ਚਾਹੁੰਦਾ ਕਿ ਉਸਨੂੰ ਜ਼ਿਆਦਾ ਮਸਾਲਿਆਂ ਦੇ ਵਿੱਚ ਪਕਾਇਆ ਜਾਵੇ ਜਾਂ ਓਵਰ ਕੁੱਕ ਕੀਤਾ ਜਾਏ, ਅਤੇ ਨਾਲ ਹੀ ਉਸ ਗੱਲ ਦਾ ਵੀ ਖਿਆਲ ਰੱਖਣਾ ਚਾਹੁੰਦਾ ਹੈ ਕਿ ਉਸਦਾ ਵੇਟ ਵੀ ਮੇਨਟੇਨ ਰਹੇ, ਤਾਂ ਕਿਹੜੀ ਕਿਹੜੀ ਟੈਕਨੀਕਸ ਹੋ ਸਕਦੀਆਂ ਨੇ?
1: ਦੇਖੋ ਜੀ, ਵੇਟ ਮੇਨਟੇਨ ਕਰਨ ਦੇ ਲਈ ਕੋਈ ਕੁਕਿੰਗ ਦਾ ਕੋਈ ਖਾਸ ਮੈਥਡ ਨਹੀਂ ਹੈ, ਸਿਰਫ ਤੁਹਾਡੀ ਕੈਲੋਰੀਜ਼ 'ਤੇ ਡਿਪੈਂਡ ਕਰਦਾ ਆ, ਤੁਸੀਂ ਕੈਲੋਰੀਜ਼ ਕਿੰਨੀਆਂ ਦਿਨ ਦੇ ਵਿੱਚ ਲੈ ਰਹੇ ਹੋ, ਠੀਕ ਹੈ। ਓਵਰ ਕੁੱਕ ਫੂਡ ਕਰਾਂਗੇ ਤਾਂ ਅਗੇਨ ਉਹਦੇ ਜਿੰਨੇ ਵੀ ਪੌਸ਼ਟਿਕ ਤੱਤ ਆ ਉਹ ਖਤਮ ਹੋ ਜਾਣਗੇ। ਜੇ ਤੁਸੀਂ ਨੋਰਮਲ ਸਬਜ਼ੀ ਬਣਾਉਂਦੇ ਹੋ ਤਾਂ ਐਸਟੀਮੇਟਿਡ ਉਹ 20-25 ਮਿੰਟ 'ਚ ਰੈਡੀ ਹੋ ਜਾਂਦੀ, ਦਾਲ ਬਣਾਉਂਦੇ ਹੋ ਤਾਂ ਉਹਨੂੰ ਵੀ ਹਾਰਡਲੀ ਕੁੱਕਰ ਦੇ ਵਿੱਚ 15 ਤੋਂ 20 ਮਿੰਟ ਲੱਗਦੇ ਆ। ਓਵਰ ਕੁੱਕ ਦੇ ਨਾਲ ਕੀ ਹੋ ਜਾਏਗਾ, ਉਹਨਾਂ ਦੀ ਜਿੰਨੇ ਵੀ ਪੌਸ਼ਟਿਕ ਤੱਤ, ਮਿਨਰਲਸ, ਵਾਈਟਾਮਿਨਸ, ਉਹ ਸਾਰੇ ਫਿਨਿਸ਼ ਹੋ ਜਾਣਗੇ। ਲੋ ਫਲੇਮ 'ਤੇ ਪਕਾਓ, ਤੁਸੀਂ ਓਵਰ ਫਲੇਮ 'ਤੇ ਉਹਨੂੰ ਕਰਦੇ ਹੋ ਤਾਂ ਬਹੁਤ ਜਲਦੀ ਜਿਹੜੀਆਂ ਚੀਜ਼ਾਂ ਉਹਨਾਂ ਦੇ ਪੌਸ਼ਟਿਕ ਤੱਤ ਫਿਨਿਸ਼ ਹੋਣ ਲੱਗ ਜਾਂਦੇ ਆ। ਉਹਨਾਂ ਨੂੰ ਮੀਡੀਅਮ ਫਲੇਮ 'ਤੇ ਪਕਾਓ ਸੋ ਦੈਟ ਕਿ ਉਹਨਾਂ ਦੇ ਜਿੰਨੇ ਵੀ ਪੌਸ਼ਟਿਕ ਤੱਤ ਹੈ ਉਹ ਤਰੋ ਤਾਜ਼ਾ ਰਹੇ।
0: ਜੀ, ਅਸੀਂ ਜਦੋਂ ਸੁਰੱਖਿਅਤ ਭੋਜਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਕਈ ਵਾਰੀ ਇਹ ਵੀ ਨਹੀਂ ਪਤਾ ਹੁੰਦਾ ਕਿ ਕਿਹੜਾ ਭੋਜਨ ਸਾਡੇ ਲਈ ਸੁਰੱਖਿਅਤ ਹੈ ਅਤੇ ਕਿਹੜਾ ਅਸੁਰੱਖਿਅਤ ਹੈ। ਹੁਣ ਅਸੀਂ ਬਹੁਤ ਸਾਰੇ ਐਨਰਜੀ ਡਰਿੰਕਸ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਅਵੇਲੇਬਲ ਨੇ, ਇਹੋ ਜਿਹੇ ਬਹੁਤ ਸਾਰੇ ਜੋ ਕਹਿ ਸਕਦੇ ਹਾਂ ਕਿ ਅਸੀਂ ਫੂਡ ਆਈਟਮਸ ਅਵੇਲੇਬਲ ਨੇ ਜੋ ਸ਼ਾਇਦ ਸਾਨੂੰ ਲੱਗਦਾ ਹੈ ਕਿ ਸਾਡੀ ਸਰੀਰ ਦੀ ਤਾਕਤ ਵਧਾਉਂਦੇ ਨੇ, ਪਰ ਉਹਨਾਂ ਦੇ ਪਿੱਛੇ ਜੋ ਸੱਚ ਹੁੰਦਾ ਹੈ ਉਹ ਵੀ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਉਹ ਕਿੰਨਾ ਕੁ ਮਾਤਰਾ ਸਾਨੂੰ ਲੈਣਾ ਚਾਹੀਦਾ ਹੈ।
1: ਦੇਖੋ ਜੀ, ਮੈਂ ਇਹਨਾਂ ਚੀਜ਼ਾਂ ਦੇ ਬਿਲਕੁਲ ਹੀ ਖਿਲਾਫ ਹਾਂ। ਐਨਰਜੀ ਡਰਿੰਕਸ ਇਹ ਕੁਛ ਨਹੀਂ ਹੁੰਦੇ, ਇਸ ਜਸਟ ਆ ਮਾਰਕੀਟਿੰਗ ਵੈਲਿਊ, ਮਾਰਕੀਟ ਵੈਲਿਊ ਵਧਾਉਣ ਵਾਸਤੇ, ਪ੍ਰੋਡਕਟ ਸੇਲ ਕਰਨ ਵਾਸਤੇ ਉਸਨੂੰ ਨਾਮ ਦੇ ਦਿੱਤਾ ਜਾਂਦਾ ਹੈ ਐਨਰਜੀ ਡਰਿੰਕ। ਬੇਸਿਕਲੀ ਇਹਦੇ ਵਿੱਚ ਤੁਸੀਂ ਬਹੁਤ ਦੇਖਿਆ ਹੋਏਗਾ ਕਿ ਇਹਦੇ ਵਿੱਚ ਤੁਸੀਂ ਜਦੋਂ ਤੁਸੀਂ ਪਿੱਛੇ ਲਿਸਟ ਪੜ੍ਹਦੇ ਆ ਇਹਨਾਂ ਫੂਡ ਆਈਟਮਸ ਦੀ, ਵਿੱਚ ਇਹਦੇ ਵਿੱਚ ਡੈਕਸਟ੍ਰੋਸ ਸ਼ੂਗਰ ਬਹੁਤ ਜ਼ਿਆਦਾ ਹੁੰਦੀ ਹੈ। ਓਬਵੀਅਸਲੀ ਸ਼ੂਗਰ ਆ ਤਾਂ ਚਲੋ ਕਹਿ ਦਿੰਦੇ ਆ ਕਿ ਇਹ ਐਨਰਜੀ ਡਰਿੰਕ ਹੈ, ਲੇਕਿਨ ਉਹ ਕਿਤੇ ਨਾ ਕਿਤੇ ਸਾਨੂੰ ਬਹੁਤ ਜ਼ਿਆਦਾ ਅੰਦਰ ਬੋਡੀ ਨੂੰ ਹਾਨੀਕਾਰਕ ਹੈ, ਤੁਹਾਨੂੰ ਡਾਇਬਟੀਜ਼ ਵਰਗੇ ਇਸ਼ੂਸ ਆ ਸਕਦੇ ਆ ਬਹੁਤ ਜ਼ਿਆਦਾ। ਅਗੇਨ ਜਿਵੇਂ ਮੈਂ ਦੱਸਿਆ ਕਿ ਲੇਡੀਜ਼ ਨੂੰ ਇੰਨੀਆਂ ਪ੍ਰੋਬਲਮਸ ਚੱਲ ਰਹੀਆਂ, PCOD, PCOS, ਵੇਟ ਗੇਨ ਹੋ ਸਕਦਾ ਆ ਤੁਹਾਡਾ। ਸੋ ਐਨਰਜੀ ਡਰਿੰਕਸ ਇਜ਼ ਨਥਿੰਗ, ਇਟਸ ਜਸਟ ਟੂ ਰੇਜ਼ ਦਾ ਮਾਰਕੀਟਿੰਗ ਵੈਲਿਊ। ਸੋ ਸਾਨੂੰ ਘਰੇ ਹੀ ਐਨਰਜੀ ਡਰਿੰਕਸ ਯੂਜ਼ ਕਰਨੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਤਾਂ ਪਾਣੀ ਖੂਬ ਮਾਤਰਾ ਦੇ ਵਿੱਚ ਪੀਓ, ਇਲੈਕਟ੍ਰੋਲਾਈਟ ਬੈਲੈਂਸ ਕਰਨੇ ਹੋਣ ਤਾਂ ਤੁਸੀਂ ਉਹਦੇ ਵਿੱਚ ORS ਦਾ ਸਲਿਊਸ਼ਨ, ਜਿਵੇਂ ਤੁਸੀਂ ਨਮਕ ਤਾਂ ਜਾਂ ਚੀਨੀ ਦਾ ਘੋਲ ਕਰਕੇ ਵੀ ਇੱਕ ਵਧੀਆ ਐਨਰਜੀ ਡਰਿੰਕ ਬਣ ਜਾਂਦਾ ਆ, ਠੀਕ ਹੈ। ਤੁਸੀਂ ਸੱਤੂ ਦਾ ਸ਼ਰਬਤ ਲੈ ਰਹੇ ਹੋ, ਦੈਟ ਇਜ਼ ਆਲਸੋ ਯੋਰ ਐਨਰਜੀ ਡਰਿੰਕ। ਉਹ ਜਸਟ ਇੱਕ ਮਾਰਕੀਟਿੰਗ ਵੈਲਿਊ ਹੈ ਆਪਣੀ ਪ੍ਰੋਡਕਟ ਨੂੰ ਸੇਲ ਕਰਨ ਵਾਸਤੇ।
0: ਜੋ ਅਸੀਂ ਇਹ ਵਰਲਡ ਫੂਡ ਸੇਫਟੀ ਡੇ ਮਨਾ ਰਹੇ ਹਾਂ, ਇਸ ਦੇ ਵਿੱਚ ਇੱਕ ਮਕਸਦ ਸ਼ਾਇਦ ਇਹ ਵੀ ਹੈ ਕਿ ਅਸੀਂ ਜੋ ਭੋਜਨ ਦੀ ਉਪਲਬਧਤਾ ਹੈ ਉਸਨੂੰ ਵੀ ਬਚਾ ਕੇ ਰੱਖਣਾ ਹੈ, ਤਾਂ ਕਿ ਭੋਜਨ ਸਾਰਿਆਂ ਦੇ ਲਈ ਉਪਲਬਧ ਹੋ ਸਕੇ। ਫੂਡ ਵੇਸਟੇਜ ਅਸੀਂ ਬਹੁਤ ਜ਼ਿਆਦਾ ਕਰਦੇ ਹਾਂ, ਅਤੇ ਉਸ ਦੇ ਬਾਰੇ ਵੀ ਸਾਡੇ ਸੁਣਨ ਵਾਲੇ ਨੂੰ ਸੁਨੇਹਾ ਦਿਓ।
1: ਜੀ, ਫੂਡ ਵੇਸਟੇਜ ਤਾਂ ਦੇਖੋ ਅੱਜ ਕੱਲ੍ਹ ਹਰ, ਤੁਸੀਂ ਕਿਸੇ ਵੀ ਪਾਰਟੀ 'ਤੇ ਜਾਂਦੇ ਹੋ, ਕਿਸੇ ਵੀ ਮੈਰਿਜਿਸ 'ਤੇ ਜਾਂਦੇ ਹੋ, ਫੂਡ ਵੇਸਟੇਜ ਤਾਂ ਮੈਂ ਬਹੁਤ ਦੇਖੀ ਆ। ਲੇਕਿਨ ਇਵਨ ਤੁਸੀਂ ਆਪਣੇ ਘਰ ਵਿੱਚ ਵੀ ਲੈ ਲਓ, ਆਪਾਂ ਜ਼ਿਆਦਾ ਫੂਡ ਕੁੱਕ ਕਰ ਦਿੰਦੇ ਹਾਂ, ਕਈ ਵਾਰ ਖਰਾਬ ਹੋ ਜਾਂਦਾ, ਕਈ ਵਾਰ

0: ਦਾ ਤੁਹਾਡੇ ਘਰੇ ਕੋਈ ਵੀ ਵਰਕਰਸ ਆ ਰਿਹਾ ਕੰਮ ਕਰਨ ਵਾਸਤੇ, ਤੁਸੀਂ ਉਹਨਾਂ ਨੂੰ ਦੇ ਸਕਦੇ ਹੋ। ਤੁਸੀਂ ਬਾਹਰ ਕਿਸੇ ਵੀ ਆਸ਼ਰਮ ਦੇ ਵਿੱਚ ਫੂਡ ਪ੍ਰੋਵਾਈਡ ਕਰ ਸਕਦੇ ਹੋ। ਸੋ ਫੂਡ, ਪਹਿਲੀ ਗੱਲ ਤਾਂ ਫੂਡ ਉਨਾ ਹੀ ਬਣਾਓ ਜਿੰਨੇ ਤੁਹਾਡੇ ਮੈਂਬਰਸ ਦੇ ਅਕੋਰਡਿੰਗ ਤੁਹਾਨੂੰ ਲੱਗਦਾ ਹੈ ਕਿ ਇੰਨੀ ਸਬਜ਼ੀ ਲੱਗਣੀ ਹੈ, ਉਨੇ ਹੀ ਬਣਾਓ, ਸੋ ਦੈਟ ਕਿ ਉਹਦੀ ਵੇਸਟੇਜ ਹੋਵੇ ਹੀ ਨਾ।
1: ਜੀ, ਅਤੇ ਅਸੀਂ ਉਸਨੂੰ ਕਿਸੇ ਵੀ ਰੂਪ ਦੇ ਵਿੱਚ ਮੁੜ ਵਰਤੋਂ ਵਿੱਚ ਵੀ ਲਿਆ ਸਕਦੇ ਹਾਂ ਕਿਸੇ ਸੀਮਾ ਹੱਦ ਦੇ ਵਿੱਚ। ਹੁਣ ਆਖਿਰ ਦੇ ਵਿੱਚ ਸਾਡੇ ਸੁਣਨ ਵਾਲਿਆਂ ਨੂੰ ਵਰਲਡ ਫੂਡ ਸੇਫਟੀ ਡੇ 'ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਉਹ ਭੋਜਨ ਦੀ ਸੁਰੱਖਿਆ ਨੂੰ ਲੈ ਕੇ ਕਿਵੇਂ ਸਤਰਕ ਰਹਿਣ?
0: ਦੇਖੋ ਜੀ, ਇਹ ਅੱਜ ਕੱਲ੍ਹ ਦਾ ਪਹਿਲੀ ਗੱਲ ਤਾਂ ਬਹੁਤ ਵੱਡਾ ਮੁੱਦਾ ਬਣ ਚੁੱਕਿਆ, ਭੋਜਨ ਨੂੰ ਸੁਰੱਖਿਅਤ ਕਰਨਾ ਤੁਹਾਡੇ ਆਪਣੇ ਹੱਥ ਵਿੱਚ ਆ,
1: ਜੀ
0: ਕਿਉਂਕਿ ਆਲਰੇਡੀ ਟਾਈਮ ਇੱਦਾਂ ਦਾ ਆ ਚੁੱਕਾ ਕਿ ਅਡਲਟਰੇਸ਼ਨਸ ਬਹੁਤ ਚੱਲ ਰਹੀਆਂ ਆ। ਤੁਹਾਨੂੰ ਹਰ ਕੋਈ ਵੀ ਤੁਸੀਂ ਪੈਕਡ ਆਈਟਮ ਲੈਣੀ ਆ, ਪੈਕਡ ਆਈਟਮ ਪਿੱਛੇ ਜਿਵੇਂ ਮੈਂ ਪਿੱਛੇ ਜੇ ਦੱਸਿਆ ਕਿ ਲੋਗੋ ਚੈੱਕ ਕਰੋ, ਜਿਹੜਾ ਕਿ
1: ਜੀ
0: ਤੁਹਾਨੂੰ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਵੱਲੋਂ ਉਸ ਦੇ ਪਿੱਛੇ ਲੋਗੋ ਦਿੱਤਾ ਗਿਆ ਹੈ 14 ਡਿਜਿਟਸ ਦਾ, ਉਸ ਤੋਂ ਤੁਹਾਨੂੰ ਸੈਂਪਲਿੰਗ ਉਹਦੀ ਪਤਾ ਚੱਲੇਗੀ ਕਿ ਇਹ ਭਰੋਸੇਮੰਦ ਹੈ,
1: ਜੀ
0: ਠੀਕ ਹੈ। ਦੂਜਾ, ਤੁਸੀਂ ਕਿਸੇ ਵੀ ਰੈਸਟੋਰੈਂਟ ਜਾਂ ਰੇਹੜੀ ਉੱਤੇ ਖਾਣਾ ਖਾਣ ਵਾਸਤੇ ਜਾਂਦੇ ਹੋ, ਠੀਕ ਹੈ, ਉੱਥੇ ਤੁਸੀਂ ਚੈੱਕ ਕਰੋ ਕਿ ਉਹਨਾਂ ਦੇ ਕੋਲ ਕੀ ਇਹ ਪ੍ਰਮਾਣ ਪੱਤਰ ਹੈ, ਜਿਹੜਾ ਕਿ ਮੈਂ ਦੱਸਿਆ ਕਿ ਇਹ ਜਿਹੜਾ FSSAI ਹੈ ਇਹ ਇੱਕ ਖਾਣੇ ਦਾ ਆਧਾਰ ਕਾਰਡ ਹੈ,
1: ਜੀ
0: ਅਤੇ ਜੇ ਉਸ ਕੋਲ ਉਹ ਨਹੀਂ ਹੈਗਾ ਮਤਲਬ ਤੁਸੀਂ ਉਸ 'ਤੇ ਭਰੋਸਾ ਨਹੀਂ ਕਰ ਸਕਦੇ। ਫੂਡ ਪਤਾ ਨਹੀਂ ਉਹ ਤੁਹਾਨੂੰ ਕਿਸ ਕਿੱਦਾਂ ਦਾ ਦੇ ਰਿਹਾ ਆ, ਕੀ ਅਡਲਟਰੇਸ਼ਨਸ ਉਹਦੇ ਵਿੱਚ ਹੋਣਗੀਆਂ। ਗੱਲ ਇੱਕ ਹੋਰ ਐਡ ਕਰਨੀ ਚਾਹਾਂਗੀ ਕਿ ਜੇ ਕਿਸੇ ਵੀ ਰੇਹੜੀ ਵਾਲੇ ਦੇ ਕੋਲ, ਕਿਸੇ ਵੀ ਰੈਸਟੋਰੈਂਟ ਢਾਬੇ ਵਾਲੇ ਕੋਲ ਇਹ ਵਾਲਾ ਪ੍ਰਮਾਣ ਪੱਤਰ ਨਹੀਂ ਹੈ, ਤਾਂ ਉਸ ਨੂੰ ਇਸ ਦੀ ਜੇਲ੍ਹ ਵੀ ਹੋ ਸਕਦੀ ਹੈ ਅਤੇ ਉਸ ਨੂੰ ਇਸ ਦਾ ਜੁਰਮਾਨਾ ਵੀ ਭਰਨਾ ਹੋ ਸਕਦਾ ਹੈ। ਇਹ ਹਿਊਮਨ ਬੀਂਗ ਤੁਹਾਡਾ ਆਪਣਾ ਖੁਦ ਦਾ ਫਰਜ਼ ਬਣਦਾ ਹੈ ਕਿ ਤੁਸੀਂ ਇਹ ਵਾਲੇ ਜਿਹੜੇ ਲੋਗੋ ਆ ਇਹ ਜ਼ਰੂਰ ਚੈੱਕ ਕਰੋ, ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨੇ ਜੋ ਜਿਨ੍ਹਾਂ ਦੀਆਂ ਸੈਂਪਲਿੰਗ ਹੋ ਚੁੱਕੀਆਂ ਨੇ
1: ਜੀ।
0: ਜੀ,
1: ਅਤੇ ਜਦੋਂ ਅਸੀਂ ਭੋਜਨ ਦੀ ਸੁਰੱਖਿਆ ਦੀ ਗੱਲ ਕਰਦੇ ਹਾਂ ਤਾਂ ਸਾਫ਼ ਸਫਾਈ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ। ਡਾਕਟਰ ਨਵਜੋਤ, ਸਾਡੇ ਸੁਣਨ ਵਾਲੇ ਨੇ ਇਹ ਵੀ ਦੱਸੋ ਕਿ ਘਰ ਦੇ ਵਿੱਚ ਜੋ ਫੂਡ ਆਈਟਮਸ ਨੇ ਜਾਂ ਫਿਰ ਸਾਡੇ ਤੋਂ ਹੀ ਸਫਾਈ ਦੀ ਜੋ ਆਦਤ ਹੈ ਉਸ ਦੇ ਵਿੱਚ ਅਸੀਂ ਕੀ ਕਰੀਏ?
0: ਜੀ ਦੇਖੋ ਜੀ, ਫੂਡ ਦੀ ਸਾਫ਼ ਸਫਾਈ ਸਭ ਤੋਂ ਪਹਿਲਾਂ ਤੁਹਾਡੇ ਆਪਣੇ ਤੋਂ ਸ਼ੁਰੂ ਹੁੰਦੀ ਹੈ। ਤੁਸੀਂ ਜਦੋਂ ਕਿਚਨ 'ਚ ਜਾਂਦੇ ਹੋ ਸਾਫ਼ ਖੁੱਲ੍ਹੇ ਪਾਣੀ ਦੇ ਨਾਲ ਆਪਣੇ ਹੱਥ ਧੋਵੋ, ਆਪਣੇ ਨੇਲਸ ਛੋਟੇ ਰੱਖੋ, ਜੇਕਰ ਤੁਹਾਡੇ ਉਂਗਲੀਆਂ ਦੇ ਵਿੱਚ ਕੋਈ ਵੀ ਕੱਟ ਲੱਗਾ ਆ ਉਸ ਤੋਂ ਡਰੈਸਿੰਗ ਕਰੋ, ਸੋ ਦੈਟ ਕਿ ਜਿਹੜੀ ਕੰਟੈਮੀਨੇਸ਼ਨ ਆ ਉਸ ਤੋਂ ਬਚ ਸਕੀ। ਦੂਜਾ, ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਪੁਰਾਣੇ ਜ਼ਮਾਨੇ 'ਚ ਤੁਸੀਂ ਦੇਖਿਆ ਹੋਏਗਾ ਕਿ ਲੋਕ ਜਿਹੜੇ ਆਪਣੇ ਭਾਂਡੇ ਹੁੰਦੇ ਸੀਗੇ ਉਹਨੂੰ ਕੰਟੈਮੀਨੇਸ਼ਨ ਤੋਂ ਬਚਾਉਣ ਵਾਸਤੇ ਉਹਨੂੰ ਮਿੱਟੀ ਦੇ ਨਾਲ ਵੀ ਸਾਫ਼ ਕਰ ਲੈਂਦੇ ਸੀ, ਪਰ ਜੇਕਰ ਸਵਾਲ ਇੱਥੇ ਹੈ ਕਿ ਜੇਕਰ ਮਿੱਟੀ ਹੀ ਕੰਟੈਮੀਨੇਟ ਹੋਵੇ ਤਾਂ ਤੁਸੀਂ ਕਿਵੇਂ ਬਚਿਆ ਜਾ ਸਕਦਾ ਕੰਟੈਮੀਨੇਸ਼ਨ ਤੋਂ? ਠੀਕ ਹੈ, ਜਿਸ ਏਰੀਆ ਦੇ ਵਿੱਚ ਬਹੁਤ ਸਾਰੇ, ਚਲੋ ਇੱਦਾਂ ਦੇ ਆਪਣੇ ਪਿਛੋਕੜ ਏਰੀਆ ਵੀ ਹੈਗੇ ਜਿਹੜੇ ਕਿ ਆਪਣੇ ਯੂਟੈਂਸਿਲ ਸੋਪ ਜਿਹੜੇ ਹੈਗੇ ਉਹ ਯੂਜ਼ ਨਹੀਂ ਕਰ ਸਕਦੇ ਭਾਂਡੇ ਧੋਣ ਵਾਸਤੇ, ਐਸ਼ ਯਾਨੀ ਕਿ ਸਵਾ ਇੱਕ ਬਹੁਤ ਹੀ ਵਧੀਆ ਮੀਡੀਅਮ ਹੈ ਤੁਹਾਨੂੰ ਕੰਟੈਮੀਨੇਸ਼ਨ ਤੋਂ ਬਚਾਉਣ ਵਾਸਤੇ। ਠੀਕ ਹੈ, ਜਿੰਨਾ ਹੋ ਸਕੇ ਜਿੱਦਾਂ ਹੁਣ ਤੁਸੀਂ ਦੁੱਧ ਨੂੰ ਲੈ ਲਓ, ਦੁੱਧ ਨੂੰ ਉਬਾਲਣਾ ਬਹੁਤ ਜ਼ਰੂਰੀ ਆ ਕਿਉਂਕਿ ਦੁੱਧ ਦੇ ਵਿੱਚ ਇੰਨੇ ਜ਼ਿਆਦਾ ਮਾਈਕਰੋ ਔਰਗੈਨਿਜ਼ਮਸ ਹੁੰਦੇ ਆ ਕਿ ਜਿਹੜੀ ਜੇ ਉਹਨਾਂ ਨੂੰ ਨਸ਼ਟ ਨਾ ਕੀਤਾ ਜਾਵੇ, ਉਹਨੂੰ ਬੋਇਲਿੰਗ ਨਾ ਦਿੱਤੀ ਜਾਵੇ ਤਾਂ ਉਹਦੇ 'ਚ ਟੂਬਰਕਲੋਸਿਸ ਹੋਣ ਦੇ ਬਹੁਤ ਜ਼ਿਆਦਾ ਵੱਡੇ ਚਾਂਸਿਸ ਹੁੰਦੇ ਆ। ਅਤੇ ਸਾਫ਼ ਸਫਾਈ ਸਭ ਤੋਂ ਪਹਿਲਾਂ ਆਪਣੇ ਤੋਂ ਸ਼ੁਰੂ ਕਰੋ, ਕੋਈ ਵੀ ਖਾਣਾ ਬਣਾਉਣਾ ਆ ਉਸਨੂੰ ਧੋ ਕੇ ਰੱਖੋ। ਠੀਕ ਹੈ, ਜੇ ਤੁਹਾਨੂੰ ਅੱਜ ਕੱਲ੍ਹ ਦੇਖੋ ਜੀ ਪੈਸਟੀਸਾਈਡਸ, ਪਹਿਲੀ ਗੱਲ ਬਹੁਤ ਚੀਜ਼ਾਂ ਤੁਹਾਨੂੰ ਨਹੀਂ ਪਤਾ ਕੋਈ ਤੁਹਾਡੇ ਬਾਹਰੋਂ ਕੋਈ ਫੂਡ ਆਈਟਮ ਆ ਰਹੀ ਆ, ਸਬਜ਼ੀਆਂ ਆ ਰਹੀਆਂ, ਫਲ ਆ ਰਹੀਆਂ, ਉਹ 'ਚ ਕਿੰਨੇ ਪੈਸਟੀਸਾਈਡਸ ਹੋਏ, ਕਿੰਨੇ ਉਹ 'ਚ ਇੰਜੈਕਸ਼ਨਸ ਲੱਗੇ ਨਾ। ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਤੁਹਾਡੇ ਘਰੇ ਸਬਜ਼ੀਆਂ ਆਉਂਦੀਆਂ ਜਾਂ ਫਲ ਆਉਂਦੇ ਆ, ਜਾਂ ਤਾਂ ਉਹਨੂੰ ਪੋਟੈਸ਼ੀਅਮ ਪਰ ਮੈਗਾਨੇਟ ਵਿੱਚ ਡਿਪ ਕਰਕੇ ਰੱਖੋ, ਜੇ ਤੁਹਾਡੇ ਤੋਂ ਫੈਸਿਲਿਟੀ ਨਹੀਂ ਅਵੇਲੇਬਲ ਹੈ ਤਾਂ ਉਹਨੂੰ ਖੁੱਲ੍ਹੇ ਭਾਂਡੇ ਦੇ ਵਿੱਚ ਲੂਣ ਪਾ ਕੇ 15 ਤੋਂ 20 ਮਿੰਟ ਲਈ ਉਹਨੂੰ ਡਿਪ ਕਰਕੇ ਰੱਖੋ, ਸੋ ਦੈਟ ਕਿ ਕੁਛ ਹੱਦ ਤੱਕ ਪੈਸਟੀਸਾਈਡਸ ਤੋਂ ਬਚ ਸਕੀਏ। ਸਬਜ਼ੀਆਂ ਨੂੰ ਖੁੱਲ੍ਹੇ ਪਾਣੀ ਦੇ ਨਾਲ ਧੋਵੋ, ਚੰਗੀ ਤਰ੍ਹਾਂ ਧੋਵੋ, ਸੋ ਦੈਟ ਕਿ ਉਹਨਾਂ ਦੀ ਜਿਹੜੀ ਗੁਣਵੱਤਾ ਆ ਉਹ ਬਣੀ ਰਹੇ ਅਤੇ ਕੰਟੈਮੀਨੇਸ਼ਨ ਤੋਂ ਬਚਿਆ ਜਾ ਸਕੇ।
1: ਸੋ ਡਾਕਟਰ ਨਵਜੋਤ ਕੌਰ ਜੀ, ਤੁਸੀਂ ਬਹੁਤ ਹੀ ਮਹੱਤਵਪੂਰਨ ਗੱਲਾਂ ਇਸ ਸਮੇਂ ਦੇ ਵਿੱਚ ਸਾਡੇ ਨਾਲ ਸਾਂਝੀਆਂ ਕੀਤੀਆਂ ਅਤੇ ਸਾਨੂੰ ਉਮੀਦ ਹੈ ਕਿ ਸੁਣਨ ਵਾਲੇ ਇਹਨਾਂ ਗੱਲਾਂ ਪ੍ਰਤੀ ਜ਼ਰੂਰ ਸੁਚੇਤ ਹੋਏ ਹੋਣਗੇ, ਜਾਗਰੂਕ ਹੋਏ ਹੋਣਗੇ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਆਉਣ ਦੇ ਲਈ।
0: ਥੈਂਕ ਯੂ ਜੀ, ਥੈਂਕ ਯੂ
2: ਜੀ। ਖਾਧ ਪਦਾਰਥਾਂ ਦੀ ਸੁਰੱਖਿਆ ਦੇ ਬਾਰੇ ਡਾਕਟਰ ਨਵਜੋਤ ਜੀ ਨੇ ਜਿਹੜੀ ਸਾਨੂੰ ਜਾਣਕਾਰੀ ਦਿੱਤੀ ਬਹੁਤ ਵਧੀਆ ਸੀ ਜੋਤੀ ਜੀ। ਕਿੰਨੀਆਂ ਹੀ ਗੱਲਾਂ ਜਿਹੜੀਆਂ ਨੇ ਇਹਨਾਂ ਨਾਲ ਜਦੋਂ ਅਸੀਂ ਜਿਹੜੀ ਗੱਲ ਸੁਣੀ ਇਹਨਾਂ ਦੀ ਤਾਂ ਪਤਾ ਲੱਗੀਆਂ, ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਪੂਨਮ।
3: ਬਿਲਕੁਲ ਜੀ, ਇਸ ਖਾਸ ਜਾਣਕਾਰੀ ਤੋਂ ਬਾਅਦ ਅਨੁਰਾਧਾ ਇੱਕ ਅੰਤਰਾਲ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ ਸ਼ਨੀਵਾਰ ਦਾ ਆਪਣਾ ਖਾਸ ਸਿਲਸਿਲਾ ਲੈ ਕੇ
2: ਜੀ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
5: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਂ ਤੇ ਘਰ ਘਰ ਨਿਆਂ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ

0: 2026 ਦਾ 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242428 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026 ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: हेलो,
3: नमस्कार। भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
4: सावधान, अजे ही कोई भी फोन कॉल फ्रॉड हो सकती है। कोई भी बटन दबन तो पहला 1 मिनट ले रुको ते सोचो, पुष्टि जरूर कर लो। सावधान रहो, ਸੁਰੱਖਿਅਤ ਰਹੋ।
5: ਜੀ, ਜੋਤੀ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆ ਗਏ ਹਾਂ ਅੱਜ ਦਾ ਖਾਸਮ ਖਾਸ ਸਿਲਸਿਲਾ ਲੈ ਕੇ, ਜੋ ਕਿ ਹੈ ਝਾਂਜਰਾਂ ਦੇ ਬੋਰ, ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ। ਦੇਖੋ ਕਿੰਨੀਆਂ ਫਰਮਾਇਸ਼ਾਂ ਵੀ ਸਾਡੇ ਕੋਲ ਆ ਚੁੱਕੀਆਂ ਨੇ। ਸੋ ਪਹਿਲੀ ਫਰਮਾਇਸ਼ ਅਸੀਂ ਸ਼ਾਮਿਲ ਕਰਦੇ ਹਾਂ, ਇਹ ਹੈ ਜੀ ਭਵਨਾਲ ਹਾਜ਼ੀਪੁਰ ਤੋਂ। ਭੇਜਣ ਵਾਲੇ ਨੇ ਵਿਜੇ ਕੌਂਡਲ, ਪੂਜਾ ਕੌਂਡਲ, ਅਲੀਸ਼ਾ ਕੌਂਡਲ, ਕੇ ਕੌਂਡਲ ਅਤੇ ਆਰ ਕੇ ਕੌਂਡਲ, ਅਤੇ ਨਾਲ ਹੀ ਅਦਿੱਤਿਆ ਕੌਂਡਲ ਅਤੇ ਰਜਨੀਸ਼ ਕੌਂਡਲ, ਕੇਅਰ ਸਿੰਘ ਕੌਂਡਲ, ਚਿਤਰਾਮ ਅਤੇ ਇਹਨਾਂ ਦਾ ਪੂਰਾ ਪਰਿਵਾਰ। ਅਤੇ ਅਗਲੀ ਸਾਡੇ ਕੋਲ ਫਰਮਾਇਸ਼ ਆਈ ਹੈ ਜੀ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਚੋ ਕੈਂਚੀਆਂ ਤੋਂ। ਭੇਜਣ ਵਾਲੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ, ਅਭਿਜੋਤ।
6: ਲਓ ਜੀ, ਔਰ ਚੌੜਾ ਪਰਿਵਾਰ ਦੇ ਨਾਲ ਨਾਲ ਇਹ ਆਏ ਨੇ ਜੀ ਗਿੱਦੜ ਪਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਹਿਨਾਸ਼ਾ ਅਤੇ ਬੇਬੀ ਕੈਰਵੀ। ਅਟਵਾਲ ਨਗਰ, ਵੱਡੀ ਹੈਬੋਵਾਲ, ਲੁਧਿਆਣਾ ਤੋਂ ਬਲਦੇਵ ਸਿੰਘ, ਮੱਲੜ ਚੌੜਾ, ਬਹਾਦੁਰ ਸਿੰਘ, ਰੌਸ਼ਨ ਲਾਲ, ਅਜੀਤ ਸਿੰਘ ਕਟਾਰੋ, ਕੁਲਦੀਪ ਸਿੰਘ ਲਾਦੀਆ ਖੁਰਦ ਵਾਲੇ ਨੇ ਜੀ, ਔਰ ਇਹਨਾਂ ਦੇ ਬਹੁਤ ਸਾਰੇ ਸਾਥੀ ਅਤੇ ਪਰਿਵਾਰਕ ਮੈਂਬਰ ਵੀ ਫਰਮਾਇਸ਼ ਲਿਖ ਕੇ ਭੇਜ ਰਹੇ ਨੇ। ਔਰ ਕਹਿੰਦੇ ਜੀ ਸਾਨੂੰ ਨਛੱਤਰ ਗਿੱਲ ਅਤੇ ਜਸਵਿੰਦਰ ਨਰੂਲਾ ਦੀ ਆਵਾਜ਼ 'ਚ ਗੀਤ ਸੁਣਾ ਦਿਓ ਅਤੇ ਸੁਣਦੇ ਹਾਂ।

0: ਜੀ ਝਾਂਜਰਾਂ ਦੇ ਬੋਰ ਦੀ ਅਗਲੀ ਫਰਮਾਇਸ਼ ਵੀ ਪੜ੍ਹ ਦਿੰਦੇ ਹਾਂ ਜੀ, ਜੋ ਕਿ ਆਈ ਹੈ ਸਤਵਿੰਦਰ ਬਿੱਟੀ ਦੇ ਗਾਏ ਗੀਤ ਲਈ। ਅਮਰਗੜ੍ਹ ਤਹਿਸੀਲ ਸਾਧੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ ਮਾਨ ਅਤੇ KS ਮਾਨ, ਔਰ ਇਹ ਆਏ ਨੇ ਜੀ ਪਿੰਡ ਗੋਬਿੰਦਗੜ੍ਹ ਮਾਝੀ ਵਾਲਾ, ਸ਼੍ਰੀ ਕਰਨਪੁਰ, ਰਾਜਸਥਾਨ ਤੋਂ। ਅਨੁਰਾਧਾ, ਇਹਨਾਂ ਦੇ ਨਾਮ ਬੜੇ ਛੋਟੇ ਛੋਟੇ ਇੱਕ ਦੂਸਰੇ ਦੇ ਨਾਲ ਮੇਲ ਖਾਂਦੇ ਨੇ। ਰਾਜੂ ਟੁਟੇਜਾ, ਖੁਸ਼ਦਿਲ ਉਰਮਿਲਾ ਟੁਟੇਜਾ, ਗੁੱਡੂ ਜਿੰਨੂ, ਮੰਨੂ, ਆਦਿੱਤਿਆ, ਭੂਮੀ, ਰਾਖੀ, ਅੰਮ੍ਰਿਤ ਵੜਵਾਲ, ਔਰ ਸ਼ਿਵ ਸੇਠੀ, ਕਰਨਪੁਰੀ, ਸਮਾਈਲ ਟੁਟੇਜਾ, BR ਅਤੇ ਪਾਲ ਸਿੰਘ ਮਿਸਤਰੀ ਆਏ ਨੇ ਜੀ ਕਰਨਪੁਰੀ ਤੋਂ
1: ਜੀ। ਅਤੇ ਇਸ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਪਿੰਡ ਕੰਧਵਾਲਾ, ਹਾਜ਼ਰ ਖਾਂ, ਫਾਜ਼ਿਲਕਾ ਤੋਂ। ਫਰਮਾਇਸ਼ ਭੇਜਣ ਵਾਲੇ ਨੇ ਸੁੱਖਾ ਸਿੰਘ, ਸਤਿੰਦਰ ਕੌਰ ਸਿੱਧੂ, ਅਭਿਜੀਤ ਸਿੱਧੂ, ਖੁਸ਼ਪ੍ਰੀਤ ਸਿੱਧੂ, ਨਵਨੀਤ ਸਿੱਧੂ ਅਤੇ ਪੂਰਾ ਸਿੱਧੂ ਪਰਿਵਾਰ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, VP ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, VK ਪੁਰੀ, ਕੈਲਾਸ਼ਪੁਰੀ, ਅਨੀਤਾਪੁਰੀ, ਮਮਤਾਪੁਰੀ, ਮੇਘਾਪੁਰੀ, ਪੂਜਾਪੁਰੀ, ਗੁੰਜਨ ਕਪੂਰ, ਗਗਨ ਕਪੂਰ, ਲਲੀਸਾ ਕਪੂਰ, ਰਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼ਪੁਰੀ, ਰਕੇਸ਼ਪੁਰੀ, ਵਿਨੋਦਪੁਰੀ, ਪਾਲੀ, ਡੀਸੀਪੁਰੀ, ਅਰੁਣਪੁਰੀ, ਨੇਹਾ, ਏਕਤਾ, ਸ਼ਮੀ, ਸੁਨੀਲ ਅਤੇ ਇਹਨਾਂ ਦਾ ਪੂਰਾ ਪਰਿਵਾਰ। ਜ਼ਿਲ੍ਹਾ ਮੁਕਤਸਰ, ਪਿੰਡ ਮੋਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਲਾ, ਦਰਸ਼ਨ ਬਰਾੜ, ਮਲਕੀਤ ਕੁੜਿਆਣਾ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸਤਵਿੰਦਰ ਬਿੱਟੀ ਦਾ ਗਾਇਆ ਇਹ ਗੀਤ।

0: ਜੋਤੀ, ਅਸੀਂ ਆਪਣੇ ਸਰੋਤਿਆਂ ਦੇ ਨਾਲ ਇੱਕ ਹੋਰ ਗੱਲ ਹੈ ਜਿਹੜੀ ਉਹ ਸਾਂਝੀ ਕਰਨਾ ਚਾਹਾਂਗੇ। ਨਸ਼ਾ ਮੁਕਤ ਭਾਰਤ ਅਭਿਆਨ ਹੈ ਜਿਹੜਾ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਜਿਹੜੇ ਸ਼ੁਰੂ ਕੀਤੀ ਗਈ ਇੱਕ ਮੁਹਿੰਮ ਹੈ, ਬਹੁਤ ਮਹੱਤਵਪੂਰਨ ਹੈ
1: ਜੀ।
0: ਅਤੇ ਇਸ ਦਾ ਮੁੱਖ ਜਿਹੜਾ ਉਦੇਸ਼ ਇਹੀ ਹੈ, ਖਾਸ ਤੌਰ 'ਤੇ ਨੌਜਵਾਨ ਨੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਨਸ਼ਿਆਂ ਵਰਗੀ ਲਾਹਨਤ ਤੋਂ ਬਚਾਉਣਾ ਅਤੇ ਇੱਕ ਸਿਹਤਮੰਦ ਸਮਾਜ ਦਾ ਜਿਹੜਾ ਨਿਰਮਾਣ ਕਰਨਾ ਹੈ, ਉਹ ਇਸ ਦਾ ਉਦੇਸ਼ ਹੈ ਜੀ।
1: ਬਿਲਕੁਲ ਜੀ, ਔਰ ਜਿਹੜੇ ਨੌਜਵਾਨ ਜਾਂ ਜਿਹੜੇ ਵੀ ਲੋਕ ਨਸ਼ੇ ਦੇ ਆਦੀ ਹੋ ਚੁੱਕੇ ਨੇ ਉਹਨਾਂ ਦਾ ਮੁੜ ਸੇਵਾ ਹੋਵੇ, ਉਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਔਰ ਉਹਨਾਂ ਦੇ ਇਲਾਜ ਲਈ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ, ਇਹੀ ਇਸ ਮੁਹਿੰਮ ਦਾ ਮੰਤਵ ਹੈ। ਔਰ ਦੇਖੋ ਅਨੁਰਾਧਾ, ਵਾਕਈ ਬਹੁਤ ਹੀ ਵਧੀਆ ਉਪਰਾਲਾ ਹੈ, ਕਿਉਂਕਿ ਜਿਸ ਨੂੰ ਨਸ਼ੇ ਦੀ ਕੋਈ ਵੀ ਲੱਤ ਲੱਗ ਜਾਂਦੀ ਹੈ ਉਹਦੇ ਨਾਲ ਉਸਦਾ ਪਰਿਵਾਰ ਜਿਹੜਾ ਹੈ ਉਹ ਵੀ ਇੱਕ ਮਾਨਸਿਕ ਜਿਹੜਾ ਤਣਾਅ ਝੇਲਦਾ ਹੈ।
0: ਬਿਲਕੁਲ ਜੀ, ਔਰ ਵੈਸੇ ਵੀ ਜੋਤੀ, ਇਹ ਜਿਹੜਾ ਨਸ਼ਾ ਮੁਕਤ ਭਾਰਤ ਦਾ ਇੱਕ ਨਾਰਾ ਹੈ, ਨਾਰਾ ਹੀ ਨਹੀਂ ਹੈ ਬਲਕਿ ਸਾਡੇ ਸਮਾਜ ਨੂੰ ਬਚਾਉਣ ਦਾ ਇੱਕ ਹੌਕਾ ਵੀ ਹੈ। ਜੇਕਰ ਅਸੀਂ ਇਸ ਚੀਜ਼ ਨੂੰ ਅਪਣਾਈਏ ਔਰ ਆਪਣੇ ਸਮਾਜ ਨੂੰ ਇਸ ਗੱਲ ਦੇ ਪ੍ਰਤੀ ਸੁਚੇਤ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਨਾਗਰਿਕ ਨੇ ਉਹ ਇਸ ਤਰ੍ਹਾਂ ਦੀ ਬੁਰਾਈ ਨੂੰ ਛੱਡ ਕੇ ਆਪਣਾ ਜਿਹੜਾ ਸਭ ਤੋਂ ਵੱਡਾ ਯੋਗਦਾਨ ਸਾਡੇ ਸਮਾਜ ਨੂੰ ਸੁਧਾਰਨ ਦਾ, ਸਮਾਜ ਦਾ ਨਿਰਮਾਣ ਕਰਨ ਦਾ, ਉਹ ਇਸ ਵਿੱਚ ਹਿੱਸਾ ਪਾਉਣਗੇ ਤਾਂ ਸਾਡਾ ਜਿਹੜਾ ਦੇਸ਼ ਹੈ ਉਹ ਤਰੱਕੀ ਦੇ ਰਾਹ 'ਤੇ ਜਾਏਗਾ।
1: ਬਿਲਕੁਲ ਜੀ, ਬਹੁਤ ਵਧੀਆ ਉਪਰਾਲਾ ਹੈ, ਬਹੁਤ ਹੀ ਵਧੀਆ ਮੁਹਿੰਮ ਹੈ ਔਰ ਜ਼ਰੂਰ ਸਹਿਯੋਗ ਕਰਨਾ ਚਾਹੀਦਾ ਹੈ। ਅਗਰ ਕਿਸੇ ਨੂੰ ਨਸ਼ੇ ਦੀ ਲੱਤ ਹੈ ਤਾਂ ਕਿਸ ਤਰ੍ਹਾਂ ਉਸਨੂੰ ਛੁਡਵਾਉਣਾ ਹੈ ਉਹ ਨਸ਼ਾ, ਇਸ ਵਾਸਤੇ ਅੱਗੇ ਜ਼ਰੂਰ ਆਉਣਾ ਚਾਹੀਦਾ ਹੈ। ਔਰ ਬਿਲਕੁਲ, ਸਾਡਾ ਸਿਲਸਿਲਾ ਝਾਂਜਰਾਂ ਦੇ ਬੋਰ ਵੀ ਨਾਲ ਦੇ ਨਾਲ ਚੱਲ ਰਿਹਾ ਹੈ, ਗੀਤ ਸੰਗੀਤ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸਰੋਤੇ ਇੰਤਜ਼ਾਰ ਕਰ ਰਹੇ ਨੇ ਕਿ ਮੇਰੀ ਚਿੱਠੀ ਕਦੋਂ ਪੜ੍ਹੀ ਜਾਏਗੀ। ਔਰ ਅਗਲੀ ਫਰਮਾਇਸ਼ ਵੀ ਪੜ੍ਹ ਦਿੰਦੇ ਹਾਂ ਜੀ, ਜੋ ਕਿ ਆਈ ਹੈ ਜਸਵੀਰ ਜੱਸੀ ਦੇ ਗਾਏ ਗੀਤ ਲਈ। ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਹੰਸਮੁਖ ਜਿੰਦਲ ਅਤੇ ਪੂਰਾ ਖੁਸ਼ਦਿਲ ਪਰਿਵਾਰ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ
0: ਜੀ। ਅਤੇ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਭੋਲਾ ਸਵਾਗ, ਸੁਖਮੰਦਰ ਕੌਰ, ਡਾਕਟਰ ਅਮਨਜੀਤ ਸਿੰਘ, ਅੰਮ੍ਰਿਤਪਾਲ ਕੌਰ, ਰਿਮਨਜੋਤ ਕੌਰ, ਗੁਰਤੇਸਵਰ, ਆਰ ਪੀ ਸਿੰਘ, ਅਜੀਤ ਸਿੰਘ, ਨਛੱਤਰ ਸਿੰਘ ਅਤੇ ਇਹਨਾਂ ਦਾ ਪੂਰਾ ਪਰਿਵਾਰ। ਪਿੰਡ ਪੱਖੀ ਖੁਰ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ। ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਧਾਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਰਾਜ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਜਸਵੀਰ ਜੱਸੀ ਦਾ ਗਾਇਆ ਇਹ ਗੀਤ।

0: ਜੀ ਅਨੁਰਾਧਾ, ਸਮੇਂ ਦਾ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਅਤੇ ਅਸੀਂ ਜਾਂਦੇ ਜਾਂਦੇ ਇਹੀ ਕਹਾਂਗੇ ਕਿ ਆਪਣੇ ਖਾਣ ਪੀਣ ਦਾ ਧਿਆਨ ਜ਼ਰੂਰ ਰੱਖੋ, ਗਰਮੀ ਬਹੁਤ ਹੈ, ਮੌਸਮ ਮੁਤਾਬਿਕ ਹੀ ਚੀਜ਼ਾਂ ਜਿਹੜੀਆਂ ਹੈ ਉਹਨਾਂ ਦਾ ਸੇਵਨ ਤੁਸੀਂ ਕਰੋ।
1: ਜੀ ਬਿਲਕੁਲ, ਅਤੇ ਹੁਣ ਸਮਾਂ ਹੈ ਜਿਹੜਾ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਹੋਰ ਗੱਲਬਾਤ ਜਿਹੜੀ ਆ ਉਹ ਜਾਰੀ ਰੱਖੀਏ, ਸੋ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਮੈਨੂੰ ਅਨੁਰਾਧਾ ਨੂੰ,
0: ਮੈਨੂੰ ਜੋਤੀ ਨੂੰ ਦਿਓ ਜੀ ਇਜਾਜ਼ਤ। ਨਮਸਕਾਰ।

ਹੁਣ ਤੋਂ ਕੁਝ ਦੇਰ ਬਾਅਦ 1:15 ਤੇ ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੋਵੇਗਾ ਫੌਜੀ ਵੀਰਾਂ ਲਈ। ਬਾਅਦ ਦੁਪਹਿਰ 2:30 ਲੋਕ ਗੀਤਾਂ ਦਾ ਪ੍ਰੋਗਰਾਮ ਹੋਵੇਗਾ ਰੰਗਲੀ ਧਰਤੀ। ਅੱਜ ਇਸ ਵਿੱਚ ਤੁਸੀਂ ਬਨੇਟ ਬੁੱਟਾ ਦੇ ਗਾਏ ਲੋਕ ਗੀਤਾਂ ਦਾ ਆਨੰਦ ਮਾਣੋਗੇ।

ਸ਼ਾਮ 6:30 ਵਜੇ ਦਾ ਸਮਾਂ ਰਹੇਗਾ ਦਿਹਾਤੀ ਪ੍ਰੋਗਰਾਮ ਦਾ। ਅੱਜ ਇਸ ਵਿੱਚ ਤੁਸੀਂ ਕੰਮ ਦੀਆਂ ਗੱਲਾਂ ਤੋਂ ਇਲਾਵਾ ਸੌਣੀ ਫਸਲਾਂ 'ਚ ਪਾਣੀ ਸੰਬੰਧੀ ਜਾਣਕਾਰੀ ਹਾਸਲ ਕਰ ਸਕੋਗੇ।

0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਇਸ ਵੇਲੇ ਦੁਪਹਿਰ ਦੇ 1:10 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸੋਹਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇ ਪੰਜਾਬ, ਚੰਡੀਗੜ੍ਹ, ਦਿੱਲੀ ਅਤੇ ਰਾਸ਼ਟਰੀ ਮਹੱਤਵ ਦੇ ਵੱਖ ਵੱਖ ਮੁੱਦਿਆਂ 'ਤੇ ਵਿਆਪਕ ਚਰਚਾ ਕੀਤੀ। ਨੌਜਵਾਨਾਂ, ਖਾਸ ਕਰਕੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਹੁਨਰ ਵਿਕਾਸ ਪ੍ਰੋਗਰਾਮਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੋੜਨ ਬਾਰੇ ਵੀ ਵਿਆਪਕ ਗੱਲਬਾਤ ਹੋਈ। ਦੋਵਾਂ ਸ਼ਖਸੀਅਤਾਂ ਨੇ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਯੁਵਾ ਸਸ਼ਕਤੀਕਰਨ ਅਤੇ ਹੁਨਰ ਵਿਕਾਸ ਨੂੰ ਮਹੱਤਵਪੂਰਨ ਥੰਮ ਦੱਸਿਆ ਅਤੇ ਇਸ ਦਿਸ਼ਾ ਵਿੱਚ ਨਿਰੰਤਰ ਯਤਨਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਫਿਰੋਜ਼ਪੁਰ ਵਿੱਚ ਅੱਜ ਸਵੇਰੇ ਫਿਰੋਜ਼ਪੁਰ ਫਾਜ਼ਿਲਕਾ ਸੜਕ 'ਤੇ ਇੱਕ ਵਾਹਨ ਅਤੇ ਟਰੱਕ ਨਾਲ ਟਕਰਾ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ, ਜਦਕਿ 22 ਹੋਰ ਜ਼ਖਮੀ ਹੋ ਗਏ ਨੇ। ਇਹ ਸਾਰੇ ਪਰਿਵਾਰਕ ਮੈਂਬਰ ਸਨ ਅਤੇ ਬਿਆਸ ਦਰਿਆ ਵਿੱਚ ਕਿਸੇ ਮ੍ਰਿਤਕ ਰਿਸ਼ਤੇਦਾਰ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਬਿਆਸ ਜਾ ਰਹੇ ਸਨ। ਹਾਦਸੇ ਦੌਰਾਨ ਕਈਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਜ਼ਖਮੀਆਂ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਅਤੇ ਫਰੀਦਕੋਟ ਮੈਡੀਕਲ ਕਾਲਜ ਵਿਖੇ ਭਰਤੀ ਕਰਵਾਇਆ ਗਿਆ ਏ। ਪੁਲਿਸ ਸੂਤਰਾਂ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਜ਼ਖਮੀ 22 ਲੋਕਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਏ। ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਥਾਨਕ ਨਿਵਾਸੀਆਂ ਦੀ ਸਹਾਇਤਾ ਨਾਲ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ। ਪੰਜਾਬ ਦੇ ਕਰ ਵਿਭਾਗ ਨੇ ਟੈਕਸ ਚੋਰੀ 'ਤੇ ਕਾਰਵਾਈ ਕਰਦਿਆਂ 200 ਤੋਂ ਵੱਧ ਵਾਹਨਾਂ ਦੀ ਜਾਂਚ ਦੌਰਾਨ ਲਗਭਗ 7 ਕਰੋੜ ਰੁਪਏ ਦਾ ਮਾਲ ਜ਼ਬਤ ਕੀਤਾ ਏ। ਇਸ ਬਾਰੇ ਆਬਕਾਰੀ ਅਤੇ ਕਾਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਕਾਰਵਾਈ ਮੁੱਖ ਤੌਰ 'ਤੇ ਮੰਡੀ ਗੋਬਿੰਦਗੜ੍ਹ, ਖੰਨਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਕੀਤੀ ਗਈ। ਇਸ ਕਾਰਵਾਈ ਦੌਰਾਨ ਲੋਹੇ ਦਾ ਸਕਰੈਪ ਅਤੇ ਸਟੀਲ ਦਾ ਮਾਲ ਲੈ ਕੇ ਜਾ ਰਹੇ 200 ਤੋਂ ਵੱਧ ਵਾਹਨਾਂ ਨੂੰ ਜਾਂਚ ਲਈ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਬੋਗਸ ਬਿਲਿੰਗ ਅਤੇ ਲੋੜੀਂਦੇ ਦਸਤਾਵੇਜ਼ਾਂ ਦੇ ਬਿਨਾਂ ਮਾਲ ਦੀ ਢੋਆ ਢੋਆਈ 'ਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 3.5 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਜਾਵੇਗਾ। ਪੰਜਾਬ ਸਰਕਾਰ ਨੇ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ 2 ਕੈਡਟਾਂ ਨੂੰ ਏਅਰਫੋਰਸ ਕਾਮਨ ਐਡਮਿਸ਼ਨ ਟੈਸਟ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਮੈਰਿਟ ਸੂਚੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਏ। ਕਿਸਾਨ ਦੀ ਧੀ ਮਹਿਕਪ੍ਰੀਤ ਕੌਰ ਨੇ ਏਅਰਫੋਰਸ ਅਕੈਡਮੀ ਮੈਰਿਟ ਸੂਚੀ ਵਿੱਚ ਦੇਸ਼ ਭਰ ਵਿੱਚੋਂ ਸਿਖਰਲਾ ਸਥਾਨ ਪ੍ਰਾਪਤ ਕੀਤਾ ਏ, ਜਦਕਿ ਕੋਮਲਪ੍ਰੀਤ ਕੌਰ ਨੇ NDA ਖੜਕ ਵਾਸਲਾ ਵਿੱਚ ਦਾਖਲੇ ਲਈ AIR 18 ਰੈਂਕ ਹਾਸਲ ਕੀਤਾ ਏ। ਇਹ ਰੱਖਿਆ ਸੇਵਾਵਾਂ ਵਿੱਚ ਔਰਤਾਂ ਲਈ ਇੱਕ ਵੱਡਾ ਮੀਲ ਪੱਥਰ ਏ। ਪੰਜਾਬ ਭਵਨ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਰੁਜ਼ਗਾਰ ਉਤਪਤੀ ਮੰਤਰੀ ਅਮਨ ਅਰੋੜਾ ਨੇ ਦੋਵਾਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ, ਜਦਕਿ ਰੋਪੜ ਨਿਵਾਸੀ ਅਤੇ ਮੌਜੂਦਾ ਸਮੇਂ ਮੋਹਾਲੀ ਵਿਖੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਕੰਮ ਕਰ ਰਹੇ ਗੁਰਸਿਮਰਨ ਸਿੰਘ ਨੇ ਵੀ ਏਅਰਫੋਰਸ ਕਾਮਨ ਐਡਮਿਸ਼ਨ ਟੈਸਟ ਪਾਸ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਏ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਪਾਇਲਟ ਕੋਰਸ ਲਈ ਭਾਰਤੀ ਹਵਾਈ ਫੌਜ ਦੀ ਫਲਾਇੰਗ ਬ੍ਰਾਂਚ ਵਿੱਚ ਸ਼ਾਮਲ ਹੋਣਗੇ। ਡਰਾਈਵਰ ਪਿਤਾ ਅਤੇ ਕੱਪੜੇ ਸਿਉਣ ਦਾ ਕੰਮ ਕਰਨ ਵਾਲੀ ਮਾਂ ਦਾ ਪੁੱਤਰ 2022 ਵਿੱਚ 12ਵੀਂ ਜਮਾਤ ਤੋਂ ਬਾਅਦ ਪੁਲਿਸ ਵਿੱਚ ਭਰਤੀ ਹੋਇਆ ਸੀ ਅਤੇ ਨਾਲ ਨਾਲ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ। ਉਸਨੇ ਨੈਸ਼ਨਲ ਡਿਫੈਂਸ ਅਕੈਡਮੀ ਦੀਆਂ ਪ੍ਰੀਖਿਆਵਾਂ ਵਿੱਚ ਕਈ ਵਾਰ ਸ਼ਮੂਲੀਅਤ ਕੀਤੀ ਅਤੇ ਅੰਤ ਵਿੱਚ ਰੱਖਿਆ ਬਲਾਂ ਵਿੱਚ ਸ਼ਾਮਲ ਹੋਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਵਿੱਚ ਸਫਲ ਹੋਇਆ। ਚੋਣ ਕਮਿਸ਼ਨ ਵੱਲੋਂ ਚੰਡੀਗੜ੍ਹ ਵਿਖੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਚੋਣ ਅਧਿਕਾਰੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਚੋਣ ਕਮਿਸ਼ਨ ਵੱਲੋਂ ਅਧਿਕਾਰੀਆਂ ਨੂੰ ਸੂਚਨਾ ਤਕਨਾਲੋਜੀ ਪ੍ਰਣਾਲੀਆਂ ਅਤੇ ਸੌਫਟਵੇਅਰ ਐਪਲੀਕੇਸ਼ਨਾਂ ਨਾਲ ਚੰਗੀ ਤਰ੍ਹਾਂ ਜਾਣੂ ਕਰਵਾਇਆ ਗਿਆ। ਇਸ ਪਹਿਲ ਦਾ ਉਦੇਸ਼ ਇੱਕ ਸਾਰ ਪ੍ਰਕਿਰਿਆਤਮਕ ਸਮਝ ਪੈਦਾ ਕਰਨਾ, IT ਤਿਆਰੀ ਨੂੰ ਮਜ਼ਬੂਤ ਕਰਨਾ ਅਤੇ ਵੋਟਰ ਸੂਚੀਆਂ ਦੀ ਸੋਧ ਪ੍ਰਕਿਰਿਆ ਦੇ ਸਹਿਜ ਕੁਸ਼ਲ ਲਾਗੂ ਕਰਨ ਨੂੰ ਯਕੀਨੀ ਬਣਾਉਣਾ ਏ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿੰਦਤਾ ਮਿੱਤਰਾ ਨੇ ਕਿਹਾ ਕਿ ਵਿਸ਼ੇਸ਼ ਤੀਬਰ ਸੋਧ ਇਹ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਅਭਿਆਸ ਏ ਕਿ ਅੰਤਿਮ ਵੋਟਰ ਸੂਚੀਆਂ ਪੂਰੀ ਤਰ੍ਹਾਂ ਸਹੀ, ਸਮਾਵੇਸ਼ੀ ਅਤੇ ਅਪ ਟੂ ਡੇਟ ਹੋਣ। ਉਨ੍ਹਾਂ ਕਿਹਾ ਕਿ ਲੋਕਤੰਤਰੀ ਪ੍ਰਕਿਰਿਆ ਦੀ ਪੂਰਨ ਅਖੰਡਤਾ ਅਤੇ ਪਾਰਦਰਸ਼ਤਾ ਬਣਾਈ ਰੱਖਣ ਲਈ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਮਚਾਰੀ ਅਤੇ ਨਵੀਨਤਮ ਤਕਨਾਲੋਜੀ ਦੀ ਰਣਨੀਤਿਕ ਵਰਤੋਂ ਬੁਨਿਆਦੀ ਪਹਿਲੂ ਨੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਬ ਡਿਵੀਜ਼ਨ

0: ਹਸਪਤਾਲ ਸੁਲਤਾਨਪੁਰ ਲੋਧੀ ਨੂੰ ਅਤਿ ਆਧੁਨਿਕ ਆਰਥੋ ਆਪਰੇਸ਼ਨ ਟੇਬਲ ਭੇਟ ਕੀਤਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਲਈ ਹੁਣ ਤੱਕ ਆਪਣੇ ਅਖਤਿਆਰੀ ਫੰਡ ਵਿੱਚੋਂ 73,42,000 ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਜਾਰੀਆਂ ਕੀਤੀਆਂ ਜਾ ਚੁੱਕੀਆਂ ਨੇ। ਸੰਤ ਸੀਚੇਵਾਲ ਨੇ ਦੱਸਿਆ ਕਿ ਹਸਪਤਾਲ ਵਿੱਚ ਲਗਾਈ ਗਈ ਇਹ ਅਤਿ ਆਧੁਨਿਕ ਆਰਥੋ ਟੇਬਲ ਰਿਮੋਟ ਕੰਟਰੋਲ ਰਾਹੀਂ ਚੱਲੇਗੀ, ਜਿਸ ਨਾਲ ਹੱਡੀਆਂ ਅਤੇ ਗੋਡੇ ਬਦਲਣ ਵਰਗੇ ਔਖੇ ਆਪਰੇਸ਼ਨ ਵੀ ਸੁਚਾਰੂ ਢੰਗ ਨਾਲ ਕੀਤੇ ਜਾ ਸਕਣਗੇ। ਇਸ ਮੌਕੇ ਕਪੂਰਥਲਾ ਸਿਵਲ ਸਰਜਨ ਡਾਕਟਰ ਸੰਜੀਵ ਭਗਤ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਹਤਰ ਅਤੇ ਆਧੁਨਿਕ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਫੌਜੀ ਵੀਰੋ, ਪ੍ਰੋਗਰਾਮ 'ਚ ਜਲਦ ਵਾਪਸ ਆਉਂਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। जो कहानियां हम सुनते आए देखते आए, अब वही वैसी ही कहानी सुनाएगा डिजिटल।
3: डाउनलोड वेव्स OTT ऐप नाउ एंड वॉच फॉर फ्री।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ, ਫਿਲਮ ਅਜਬ ਪ੍ਰੇਮ ਕੀ ਗਜ਼ਬ ਕਹਾਣੀ ਦਾ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਆਤਿਫ ਅਸਲਮ ਅਤੇ ਅਲੀਸ਼ਾ ਚਿਨੋਏ ਨੇ।

0: फौजी वीरो ए प्रोग्राम जारी रहेगा। फिलहाल तुसी सुनोगे पंजाबी खबरां 1:40 ते फिर उस तो बाद 1:50 ते साढ़े दिल्ली केंद्र तो उर्दू विच खबरां।
1: नमस्कार, ए आकाशवाणी है। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਕਿ ਭਾਰਤ ਆਲਮੀ ਆਰਥਿਕ ਅਨਿਸ਼ਚਿਤਤਾ ਦੇ ਸਮੇਂ ਵਿੱਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਆਰਥਿਕਤਾ ਵਜੋਂ ਉਭਰ ਰਿਹਾ ਹੈ। ਭਾਰਤ ਅਤੇ ਨੇਪਾਲ ਦੇ ਵਿਦੇਸ਼ ਮੰਤਰੀ ਅੱਜ ਸ਼ਾਮ ਨਵੀਂ ਦਿੱਲੀ ਵਿੱਚ ਵਪਾਰ, ਨਿਵੇਸ਼, ਸੰਪਰਕ ਅਤੇ ਊਰਜਾ ਸਮੇਤ ਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਆਪਸੀ ਹਿੱਤਾਂ ਦੇ ਮਾਮਲਿਆਂ 'ਤੇ ਚਰਚਾ ਕਰਨਗੇ। ਪੰਜਾਬ ਵਿੱਚ ਇੱਕ ਸੜਕ ਹਾਦਸੇ ਵਿੱਚ ਘੱਟੋ ਘੱਟ 9 ਲੋਕਾਂ ਦੀ ਮੌਤ ਅਤੇ 22 ਹੋਰ ਜ਼ਖਮੀ। ਮੌਰੀਸ਼ਸ ਨੇ ਈਬੋਲਾ ਵਾਇਰਸ ਦੇ ਫੈਲਣ ਦੇ ਪ੍ਰਤੀਕਰਮ ਵਜੋਂ ਪਿਛਲੇ 21 ਦਿਨਾਂ ਵਿੱਚ ਕੋਂਗੋ, ਯੁਗਾਂਡਾ ਅਤੇ ਦੱਖਣੀ ਸੁਡਾਨ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ 'ਤੇ ਅਸਥਾਈ ਪਾਬੰਦੀ ਲਾ ਦਿੱਤੀ ਹੈ। ਅਤੇ ਔਰਤਾਂ ਦੀ ਸੈਫ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਅੱਜ ਸ਼ਾਮ ਭਾਰਤ ਦਾ ਮੁਕਾਬਲਾ ਬਾਂਗਲਾਦੇਸ਼ ਨਾਲ। ਹੁਣ ਖਬਰਾਂ ਵਿਸਥਾਰ ਨਾਲ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਅਜਿਹੇ ਸਮੇਂ ਵਿੱਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਆਰਥਿਕਤਾ ਵਜੋਂ ਉੱਭਰ ਰਿਹਾ ਜਦੋਂ ਬਹੁਤ ਸਾਰੇ ਦੇਸ਼ ਆਰਥਿਕ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਨੇ। ਮਾਲੀ ਸਾਲ 2025-26 ਵਿੱਚ 7.7 ਫੀਸਦੀ ਦੀ ਰਜਿਸਟਰਡ GDP ਵਿਕਾਸ ਦਰ ਦਾ ਹਵਾਲਾ ਦਿੰਦੇ ਹੋਏ ਸ੍ਰੀ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਪਿਛਲੇ 12 ਸਾਲਾਂ ਵਿੱਚ ਬਣੀ ਭਾਰਤੀ ਆਰਥਿਕਤਾ ਦੇ ਲਚਕੀਲੇਪਣ ਅਤੇ ਇਸ ਦੀ ਤਾਕਤ ਨੂੰ ਦਰਸਾਉਂਦੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਆਰਥਿਕ ਵਿਕਾਸ ਨੂੰ ਸਥਿਰਤਾ, ਵਿਸ਼ਵਾਸ ਅਤੇ ਭਰੋਸੇਯੋਗਤਾ ਨਾਲ ਜੋੜਿਆ ਏ। ਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਰਾਸ਼ਟਰ ਨਿਰਮਾਣ, ਨਵੀਨਤਾ, ਬੁਨਿਆਦੀ ਢਾਂਚੇ ਅਤੇ ਉੱਤਮਤਾ 'ਤੇ ਧਿਆਨ ਕੇਂਦਰਿਤ ਕਰਨ ਲਈ ਸ੍ਰੀ ਮੋਦੀ ਦੀ ਅਟੁੱਟ ਵਚਨਬੱਧਤਾ ਅਤੇ ਆਲਮੀ ਚੁਣੌਤੀਆਂ ਵਿੱਚੋਂ ਦੇਸ਼ ਨੂੰ ਅੱਗੇ ਵਧਾਉਣ ਦੀ ਉਹਨਾਂ ਦੀ ਯੋਗਤਾ ਨੇ ਭਾਰਤ ਨੂੰ ਇੱਕ ਭਰੋਸੇਮੰਦ, ਲਚਕੀਲਾ ਅਤੇ ਵਿਸ਼ਵ ਪੱਧਰ 'ਤੇ ਸਨਮਾਨਿਤ ਆਰਥਿਕ ਸ਼ਕਤੀ ਵਾਲੇ ਦੇਸ਼ ਵਿੱਚ ਬਦਲ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਸ਼ਾਨਦਾਰ ਵਿਕਾਸ ਰਾਹੀਂ ਨਵੇਂ ਮੌਕੇ ਪੈਦਾ ਹੋਣਾ ਅਤੇ 140 ਕਰੋੜ ਭਾਰਤੀਆਂ ਦੀ ਆਸਾਂ ਉਮੀਦਾਂ ਨੂੰ ਮਜ਼ਬੂਤ ਕਰਨਾ ਜਾਰੀ ਹੈ। ਪਹਿਲਾਂ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਆਰਥਿਕਤਾ ਦੀ ਨੀਂਹ ਬੇਹੱਦ ਮਜ਼ਬੂਤ ਏ ਅਤੇ ਆਲਮੀ ਆਰਥਿਕ ਸੰਕਟ ਦੇ ਬਾਵਜੂਦ ਦੇਸ਼ ਨੇ ਮਾਲੀ ਸਾਲ 2025-26 ਵਿੱਚ 7.7 ਫੀਸਦ ਦੀ ਮਜ਼ਬੂਤ ਵਿਕਾਸ ਦਰ ਦਰਜ ਕੀਤੀ ਏ। ਕੱਲ੍ਹ ਸ਼ਾਮ ਦਮਨ ਵਿੱਚ ਕਰੀਬ 2,970 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਆਰਥਿਕਤਾਵਾਂ ਵਿੱਚੋਂ ਇੱਕ ਏ।
2: ਵਰਸ 2025-26 ਮੈਂ ਭਾਰਤ ਨੇ 7.7% ਕੀ ਗ੍ਰੋਥ ਰੇਟ ਹਾਸਿਲ ਕੀ ਹੈ ਔਰ ਪਿਛਲਾ ਕੁਆਟਰ ਜੋ 31 ਮਾਰਚ ਕੋ ਖਤਮ ਹੁਆ ਉਸਮੇ ਵੀ ਭਾਰਤ ਕੀ ਗ੍ਰੋਥ 7.8% ਰਹੀ ਹੈ ਔਰ ਯੇ ਦੁਨੀਆ ਮੈਂ ਤੇਜ ਗਤੀ ਸੇ ਆਗੇ ਬੜਨੇ ਵਾਲੀ ਬੜੀ ਇਕੋਨੋਮੀ ਹੈ।
1: ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਸ਼ਾਮ ਨਵੀਂ ਦਿੱਲੀ ਵਿੱਚ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨਾਲ ਗੱਲਬਾਤ ਕਰਨਗੇ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਵੇਂ ਧਿਰਾਂ ਵਪਾਰ, ਨਿਵੇਸ਼, ਸੰਪਰਕ, ਊਰਜਾ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਸਮੇਤ ਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਆਪਸੀ ਹਿੱਤ ਦੇ ਮਾਮਲਿਆਂ 'ਤੇ ਚਰਚਾ ਕਰਨਗੇ। ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਦੌਰਾ ਭਾਰਤ ਅਤੇ ਨੇਪਾਲ ਵਿਚਕਾਰ ਵਿਸ਼ੇਸ਼ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਵਿਕਾਸ ਸਹਿਯੋਗ, ਲੋਕਾਂ ਤੋਂ ਲੋਕਾਂ ਦੇ ਸਬੰਧ, ਵਪਾਰ ਅਤੇ ਨਿਵੇਸ਼ ਸਮੇਤ ਆਪਸੀ ਹਿੱਤ ਦੇ ਹੋਰ ਖੇਤਰਾਂ ਨੂੰ ਸ਼ਾਮਲ ਕਰਨ ਵਾਲਾ ਇੱਕ ਵਿਸ਼ਾਲ ਏਜੰਡਾ ਸਾਂਝਾ ਕਰਦੇ ਨੇ। ਇਸ ਦੌਰਾਨ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਕਿਹਾ ਜੋ ਕਿ ਭਾਰਤ ਦੇ 3 ਦਿਨਾਂ ਦੌਰੇ 'ਤੇ ਨੇ, ਕੱਲ੍ਹ ਨਵੀਂ ਦਿੱਲੀ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ NSA ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਭਾਰਤ ਵਿੱਚ ਨੇਪਾਲ ਦੇ ਦੂਤਘਰ ਮੁਤਾਬਿਕ ਦੋਵਾਂ ਅਧਿਕਾਰੀਆਂ ਨੇ ਨੇਪਾਲ ਭਾਰਤ ਦੁਆਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵੱਖ ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ

ਸਲੋਵੇਨੀਆ ਦੇ ਨਵੇਂ ਨਿਯੁਕਤ ਹੋਏ ਵਿਦੇਸ਼ ਮੰਤਰੀ ਟੋਨ ਕਾਜ਼ਰ ਨੂੰ ਵਧਾਈ ਦਿੱਤੀ ਅਤੇ ਰਲ ਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ। 30 ਸਾਲਾਂ ਤੋਂ ਵੱਧ ਸਮੇਂ ਦੇ ਤਜਰਬੇ ਵਾਲੇ ਸਾਬਕਾ ਸਫਾਰਤੀ ਅਧਿਕਾਰੀ ਟੋਨ ਕਾਜ਼ਰ ਨੂੰ ਸਲੋਵੇਨੀਆ ਵਿੱਚ ਪ੍ਰਧਾਨ ਮੰਤਰੀ ਜੈਨਿਸ ਜਾਨਸਨਾ ਦੀ ਅਗਵਾਈ ਵਾਲੀ ਨਵੀਂ ਸੱਜੇ ਪੱਖੀ ਗਠਜੋੜ ਸਰਕਾਰ ਅਧੀਨ ਅਧਿਕਾਰਤ ਤੌਰ 'ਤੇ ਸਹੁੰ ਚੁਕਾਈ ਗਈ। 29ਵੀਂ ਭਾਰਤ ਅਮਰੀਕਾ ਫੌਜੀ ਅਧਿਕਾਰੀਆਂ ਦੀ ਗੱਲਬਾਤ AST ਹਵਾਈ ਵਿੱਚ ਕਰਾਈ ਜਾ ਰਹੀ ਹੈ, ਜਿਸ ਦੀ ਸਹਿ ਪ੍ਰਧਾਨਗੀ ਲੈਫਟੀਨੈਂਟ ਜਨਰਲ ਰਾਜੀਵ ਕਈ, ਡਿਪਟੀ ਚੀਫ ਆਫ ਆਰਮੀ ਸਟਾਫ ਰਣਨੀਤੀ ਅਤੇ ਲੈਫਟੀਨੈਂਟ ਜਨਰਲ ਜੁਏਲ ਵੋਵੇਲ ਅਤੇ US ਆਰਮੀ ਪੈਸੀਫਿਕ ਦੇ ਡਿਪਟੀ ਕਮਾਂਡਿੰਗ ਜਨਰਲ ਨੇ ਕੀਤੀ। ਵਿਚਾਰ ਵਟਾਂਦਰੇ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ, ਅੰਤਰ ਕਾਰਜਸ਼ੀਲਤਾ ਵਧਾਉਣ, ਪੇਸ਼ੇਵਰ ਵਟਾਂਦਰੇ ਦਾ ਪਸਾਰ ਕਰਨ ਅਤੇ ਸਾਂਝੇ ਸੁਰੱਖਿਆ ਹਿੱਤਾਂ ਦੀ ਹਮਾਇਤ ਵਿੱਚ ਫੌਜੀ ਸਹਿਯੋਗ ਨੂੰ ਡੂੰਘਾ ਕਰਨ 'ਤੇ ਕੇਂਦਰਿਤ ਸਨ। ਦੋਵਾਂ ਧਿਰਾਂ ਨੇ ਫੌਜ ਤੋਂ ਫੌਜ ਦੇ ਰੁਝੇਵਿਆਂ ਦੀ ਵੱਧ ਰਹੇ ਦਾਇਰੇ ਦੀ ਸ਼ਲਾਘਾ ਕੀਤੀ ਅਤੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @EIRRN ਜਲੰਧਰ। ਦਿੱਲੀ ਪੁਲਿਸ ਨੇ ਮਾਲਵੀ ਨਗਰ ਅੱਗ ਦੀ ਘਟਨਾ ਦੇ ਸੰਬੰਧ ਵਿੱਚ ਕੇਸ਼ਵ ਨੇਗੀ ਨਾਂ ਦੇ ਇੱਕ ਹੋਟਲ ਰਸੋਈਏ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਹੀਨੇ ਦੀ 3 ਤਰੀਕ ਨੂੰ ਮਾਲਵੀ ਨਗਰ ਦੇ ਇੱਕ ਹੋਟਲ ਵਿੱਚ ਅੱਗ ਲੱਗ ਗਈ ਸੀ ਅਤੇ 21 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਹੋਟਲ ਮਾਲਕ ਨੂੰ ਵੀ ਗੈਰ ਇਰਾਦਤਨ ਕਤਲ ਅਤੇ ਹੋਰ ਸੰਬੰਧਿਤ ਧਾਰਾਵਾਂ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਕਿਹਾ ਕਿ ਹੋਰ ਪੁੱਛਗਿੱਛ ਅਤੇ ਜਾਂਚ ਜਾਰੀ ਹੈ। ਪੰਜਾਬ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਰੋਡ 'ਤੇ ਅੱਜ ਸਵੇਰੇ ਇੱਕ ਵਾਹਨ ਅਤੇ ਟਰੱਕ ਨਾਲ ਟਕਰਾਉਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 22 ਹੋਰ ਜ਼ਖਮੀ ਹੋ ਗਏ ਨੇ। ਸਾਰੇ ਪੀੜਿਤ ਇੱਕੋ ਪਰਿਵਾਰ ਦੇ ਮੈਂਬਰ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਇੱਕ ਰਿਸ਼ਤੇਦਾਰ ਦੀਆਂ ਅਸਥੀਆਂ ਬਿਆਸ ਦਰਿਆ ਵਿੱਚ ਪ੍ਰਵਾਹ ਕਰਨ ਜਾ ਰਹੇ ਸਨ। ਕਈ ਪੀੜਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਜ਼ਖਮੀਆਂ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਅਤੇ ਫਰੀਦਕੋਟ ਮੈਡੀਕਲ ਕਾਲਜ ਲਿਜਾਇਆ ਗਿਆ। ਪੁਲਿਸ ਹਲਕਿਆਂ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ 22 ਲੋਕਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਏ। ਸੀਨੀਅਰ ਪੁਲਿਸ ਅਧਿਕਾਰੀ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਮੁਹਿੰਮ ਚਲਾਈ ਗਈ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇ ਪੰਜਾਬ, ਚੰਡੀਗੜ੍ਹ, ਦਿੱਲੀ ਅਤੇ ਰਾਸ਼ਟਰੀ ਮਹੱਤਵ ਦੇ ਵੱਖ ਵੱਖ ਮੁੱਦਿਆਂ 'ਤੇ ਵਿਆਪਕ ਚਰਚਾ ਕੀਤੀ। ਨੌਜਵਾਨਾਂ, ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਹੁਨਰ ਵਿਕਾਸ ਪ੍ਰੋਗਰਾਮਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੋੜਨ ਬਾਰੇ ਵੀ ਵਿਸਥਾਰ ਨਾਲ ਗੱਲਬਾਤ ਹੋਈ। ਦੋਵਾਂ ਸ਼ਖਸੀਅਤਾਂ ਨੇ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਨੌਜਵਾਨਾਂ ਦੇ ਸ਼ਕਤੀਕਰਨ ਅਤੇ ਹੁਨਰ ਵਿਕਾਸ ਨੂੰ ਮਹੱਤਵਪੂਰਨ ਥੰਮ ਦੱਸਿਆ ਅਤੇ ਇਸ ਦਿਸ਼ਾ ਵਿੱਚ ਨਿਰੰਤਰ ਕੋਸ਼ਿਸ਼ਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਅੱਜ ਕਿਹਾ ਕਿ ਭਾਰਤ ਦੀ ਸੂਰਜੀ ਸਮਰੱਥਾ ਪਿਛਲੇ 12 ਸਾਲਾਂ ਵਿੱਚ 2.8 ਗੀਗਾਵਾਟ ਤੋਂ ਵੱਧ ਕੇ 155 ਗੀਗਾਵਾਟ ਹੋ ਗਈ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ 40 ਲੱਖ ਤੋਂ ਵੱਧ ਘਰ ਸੂਰਜੀ ਊਰਜਾ ਨਾਲ ਪ੍ਰਕਾਸ਼ਮਾਨ ਨੇ ਅਤੇ ਖੇਤੀਬਾੜੀ ਖੇਤਰ ਵਿੱਚ ਸੂਰਜੀ ਸਮਰੱਥਾ ਦਾ ਦੁੱਗਣਾ ਹੋਣਾ ਚੁਗਿਰਦੇ ਦੀ ਸੰਭਾਲ ਦੇ ਨਾਲ ਨਾਲ ਪ੍ਰਗਤੀ ਦਾ ਸਬੂਤ ਏ। ਭਾਰਤ ਦੀ ਹਵਾਈ ਅੱਡਾ ਅਥਾਰਟੀ AAI ਨੇ ਦੇਸ਼ ਭਰ ਵਿੱਚ ਹਵਾਈ ਯਾਤਰਾ ਕਰਨ ਵਾਲੇ ਮੁਸਾਫਰਾਂ ਲਈ ਢੁੱਕਵੇਂ ਸੰਪਰਕ ਨੂੰ ਮਜ਼ਬੂਤ ਕਰਨ ਲਈ 2 ਪ੍ਰਾਈਵੇਟ ਕੈਬ ਕੰਪਨੀਆਂ ਨਾਲ ਸਮਝੌਤਾ ਪੱਤਰ MOUs 'ਤੇ ਦਸਖਤ ਕੀਤੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ AAI ਨੇ ਕਿਹਾ ਕਿ ਇਹ ਸਮਝੌਤੇ ਮੁਸਾਫਰਾਂ ਨੂੰ ਵਿਸ਼ਵ ਪੱਧਰ ਦੇ ਮੁਸਾਫਰ ਕੇਂਦਰਿਤ ਯਾਤਰਾ ਅਨੁਭਵ ਨੂੰ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਨੇ। ਇਸ ਵਿੱਚ ਅੱਗੇ ਕਿਹਾ ਗਿਆ ਕਿ ਇਹ ਕੈਬਸ ਭਾਰਤ ਦੇ ਪ੍ਰਮੁੱਖ ਹਵਾਈ ਅੱਡਿਆਂ 'ਤੇ ਮੁਸਾਫਰਾਂ ਲਈ ਸਹਿਜ, ਕਿਫਾਇਤੀ ਅਤੇ ਭਰੋਸੇਮੰਦ ਕੈਬ ਸੇਵਾਵਾਂ ਪ੍ਰਦਾਨ ਕਰਨਗੀਆਂ। ਮੌਰੀਸ਼ਸ ਨੇ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਾ ਦਿੱਤੀ ਹੈ, ਜਿਨ੍ਹਾਂ ਨੇ ਪਿਛਲੇ 21 ਦਿਨਾਂ ਵਿੱਚ ਕੋਂਗੋ, ਯੁਗਾਂਡਾ ਜਾਂ ਦੱਖਣੀ ਸੁਡਾਨ ਦੀ ਯਾਤਰਾ ਕੀਤੀ ਹੈ ਜਾਂ ਇਸ ਰਾਹੀਂ ਗੁਜ਼ਰੇ ਨੇ। ਇਹ ਕਦਮ ਈਬੋਲਾ ਵਾਇਰਸ ਦੇ ਫੈਲਣ ਦੇ ਪ੍ਰਤੀਕਰਮ ਵਿੱਚ ਚੁੱਕਿਆ ਗਿਆ ਹੈ। ਸਥਾਨਕ ਨਾਗਰਿਕਾਂ ਅਤੇ ਕਾਰੋਬਾਰੀ ਜਾਂ ਵਿਦਿਆਰਥੀ ਪਰਮਿਟ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਏਗੀ। ਹਾਲਾਂਕਿ ਜੇਕਰ ਉਨ੍ਹਾਂ ਨੇ ਪਿਛਲੇ 3 ਹਫ਼ਤਿਆਂ ਵਿੱਚ ਇਨ੍ਹਾਂ ਵਿੱਚੋਂ ਕਿਸੇ ਵੀ ਦੇਸ਼ ਦੀ ਯਾਤਰਾ ਕੀਤੀ ਹੈ ਤਾਂ ਉਨ੍ਹਾਂ ਨੂੰ 21 ਦਿਨਾਂ ਲਈ ਕੁਆਰੰਟੀਨ ਕਰਨ ਦੀ ਲੋੜ ਹੋਏਗੀ। ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੀ ਯਾਤਰੀਆਂ ਲਈ ਪ੍ਰਵੇਸ਼ ਸਥਾਨਾਂ 'ਤੇ ਸਕ੍ਰੀਨਿੰਗ ਅਤੇ ਜੋਖਮ ਮੁਲਾਂਕਣ ਵੀ ਲਾਜ਼ਮੀ ਹੋਏਗਾ। ਭਾਰਤੀ ਵਿਕਟਕੀਪਰ ਅਤੇ ਬੱਲੇਬਾਜ਼ KS ਭਰਤ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਨੇ 7 ਵਾਰ ਟੈਸਟ ਕ੍ਰਿਕਟ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਆਪਣਾ ਆਖਰੀ ਮੈਚ ਫਰਵਰੀ 2024 ਵਿੱਚ ਵਿਸ਼ਾਖਾਪਟਨਮ ਵਿੱਚ ਇੰਗਲੈਂਡ ਖਿਲਾਫ਼ ਖੇਡਿਆ ਸੀ। ਮਰਦਾਂ ਦੇ ਅੰਡਰ 18 ਏਸ਼ੀਆ ਕੱਪ 2026 ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਜਾਪਾਨ ਨਾਲ ਹੋਏਗਾ। ਇਹ ਮੈਚ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਏਗਾ। ਔਰਤਾਂ ਦੀ ਸੈਫ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਬਾਂਗਲਾਦੇਸ਼ ਨਾਲ ਹੋਏਗਾ। ਇਹ ਮੈਚ

0: ਫੌਜੀ ਵੀਰੋ, ਇਸ ਦੇ ਨਾਲ ਹੀ ਮੈਨੂੰ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦੇਣਾ। ਨਮਸਕਾਰ, ਜੈ ਹਿੰਦ।
1: Economic Advisory Council to further boost India's economic growth. RBI simplifies rules for FPI.
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਦੁਪਹਿਰ ਦੇ 2:15 ਹੋ ਰਹੇ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਵਿੱਚ ਤੁਸੀਂ ਬਨੇਟ ਬੁੱਟਾ ਦੇ ਗਾਏ ਲੋਕ ਗੀਤਾਂ ਦਾ ਆਨੰਦ ਮਾਣ ਰਹੇ ਹੋ ਅਤੇ ਅਗਲਾ ਗੀਤ ਉਹਨਾਂ ਦੀ ਆਵਾਜ਼ ਹਾਜ਼ਰ ਹੈ ਟੱਪੇ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਵਿੱਚ ਤੁਸੀਂ ਬਨੇਟ ਬੁੱਟਾ ਦੇ ਗਾਏ ਲੋਕ ਗੀਤਾਂ ਦਾ ਆਨੰਦ ਮਾਣਿਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।

0: ਇਸ ਵੇਲੇ ਦੁਪਹਿਰ ਦੇ 3 ਵੱਜ ਰਹੇ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਦੁਪਹਿਰ ਦੇ 3 ਵੱਜ ਚੁੱਕੇ ਨੇ। ਪੇਸ਼ੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਭਾਰਤ ਆਲਮੀ ਆਰਥਿਕ ਅਨਿਸ਼ਚਿਤਤਾ ਦੇ ਸਮੇਂ ਵਿੱਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਆਰਥਿਕਤਾ ਵਜੋਂ ਉੱਭਰ ਰਿਹਾ ਹੈ। ਭਾਰਤ ਅਤੇ ਨੇਪਾਲ ਦੇ ਵਿਦੇਸ਼ ਮੰਤਰੀ ਅੱਜ ਸ਼ਾਮ ਨਵੀਂ ਦਿੱਲੀ ਵਿੱਚ ਵਪਾਰ, ਨਿਵੇਸ਼, ਸੰਪਰਕ ਅਤੇ ਊਰਜਾ ਸਮੇਤ ਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਆਪਸੀ ਹਿੱਤਾਂ ਦੇ ਮਾਮਲੇ 'ਤੇ ਚਰਚਾ ਕਰਨਗੇ।

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸਿੱਧੂ ਨੇ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਦੌਰਾਨ ਪੰਜਾਬ ਚੰਡੀਗੜ੍ਹ ਦਿੱਲੀ ਤੇ ਰਾਸ਼ਟਰੀ ਮਹੱਤਵ ਦੇ ਵੱਖ ਵੱਖ ਮੁੱਦਿਆਂ ਤੇ ਵਪਾਰਕ ਚਰਚਾ ਕੀਤੀ। ਪੰਜਾਬ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਸੜਕ ਤੇ ਇੱਕ ਵਾਹਨ ਤੇ ਟਰੱਕ ਨਾਲ ਟਕਰਾਅ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਤੇ 22 ਹੋਰ ਜ਼ਖਮੀ ਹੋ ਗਏ।

ਪੰਜਾਬ ਕਰ ਵਿਭਾਗ ਨੇ ਟੈਕਸ ਚੋਰੀ ਤੇ ਕਾਰਵਾਈ ਕਰਦਿਆਂ 200 ਤੋਂ ਵੱਧ ਵਾਹਨਾਂ ਦੀ ਜਾਂਚ ਦੌਰਾਨ ਕਰੀਬ 7 ਕਰੋੜ ਰੁਪਏ ਦਾ ਮਾਲ ਜ਼ਬਤ ਕੀਤਾ ਏ। ਚੋਣ ਕਮਿਸ਼ਨ ਵੱਲੋਂ ਚੰਡੀਗੜ੍ਹ ਵਿਖੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਯਾਨੀ SIR ਤਹਿਤ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਚੋਣ ਅਧਿਕਾਰੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਸਰਕਾਰ ਨੇ ਮਾਈ ਭਾਗੋ ਅਵਾਰਡ ਫੋਰਸਿਸ ਪ੍ਰੈਪਰੇਟਰੀ ਇੰਸਟੀਟਿਊਟ ਦੇ 2 ਕੈਡਿਟਾਂ ਮਹਿਕਪ੍ਰੀਤ ਕੌਰ ਨੂੰ ਏਅਰਫੋਰਸ ਕਮਾਂਡ ਐਡਮਿਸ਼ਨ ਟੈਸਟ ਅਤੇ ਕੋਮਲਪ੍ਰੀਤ ਕੌਰ ਨੂੰ ਨੈਸ਼ਨਲ ਡਿਫੈਂਸ ਅਕੈਡਮੀ ਮੈਰਿਟ ਸੂਚੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ।

ਮਾਰਿਸ਼ਸ ਤੇ ਈਬੋਲਾ ਵਾਇਰਸ ਦੇ ਫੈਲਣ ਦੇ ਪ੍ਰਤੀਕਰਮ ਵਜੋਂ ਪਿਛਲੇ 21 ਦਿਨਾਂ ਵਿੱਚ ਕਾਂਗੋ, ਯੁਗਾਂਡਾ ਜਾਂ ਦੱਖਣੀ ਸੁਡਾਨ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ 'ਤੇ ਅਸਥਾਈ ਪਾਬੰਦੀ ਲਾਈ। ਭਾਰਤ ਅਤੇ ਜਪਾਨ ਵਿਚਕਾਰ ਮਰਦਾਂ ਦੇ ਅੰਡਰ 18 ਏਸ਼ੀਅਨ ਕੱਪ 2026 ਹਾਕੀ ਟੂਰਨਾਮੈਂਟ ਦਾ ਫਾਈਨਲ ਵਿੱਚ ਅੱਜ ਜਪਾਨ 'ਚ ਦੁਪਹਿਰ ਬਾਅਦ 3:30 ਵਜੇ ਖੇਡਿਆ ਜਾਏਗਾ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਔਰਤਾਂ ਦੀ ਸੈਫ ਫੁੱਟਬਾਲ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਗੋਆ 'ਚ ਸ਼ਾਮ 6:30 ਵਜੇ ਹੋਏਗਾ।

ਇਸ ਦੇ ਨਾਲ ਹੀ ਅੱਜ ਦੀਆਂ ਮੁੱਖ ਖਬਰਾਂ ਖਤਮ ਹੋਈਆਂ। ਹਾਂਜੀ ਦੋਸਤੋ, ਪ੍ਰੋਗਰਾਮ 3:03 ਹੋ ਚੁੱਕੇ ਨੇ ਅਤੇ ਪ੍ਰੋਗਰਾਮ ਸ਼ੁਰੂ ਕਰਨਾ ਹੈ ਚਿੱਠੀਆਂ ਮਿੱਠੀਆਂ, ਜਿਸ ਵਿੱਚ ਸਾਡੇ ਦੋਸਤ ਬਹੁਤ ਹੀ ਪਿਆਰ ਨਾਲ ਸਾਨੂੰ ਚਿੱਠੀਆਂ ਲਿਖਦੇ ਨੇ। ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਦੋਸਤਾਂ ਨੇ ਆਪਣਾ ਰੇਡੀਓ ਸੈੱਟ ਲਗਾ ਲਿਆ ਹੋਏਗਾ ਅਤੇ ਪ੍ਰੋਗਰਾਮ ਸਟਾਰਟ ਕਰ ਲਿਆ ਹੋਏਗਾ। ਉਹਨਾਂ ਨੂੰ ਆਪਣੇ ਸਾਡੇ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ ਅਤੇ ਸਾਨੂੰ ਆਪਣੇ ਸਰੋਤਿਆਂ ਦੇ ਖਤਾਂ ਦਾ ਜਵਾਬ ਇੰਤਜ਼ਾਰ ਰਹਿੰਦਾ ਹੈ ਕਿ ਉਹਨਾਂ ਨੇ ਪ੍ਰੋਗਰਾਮ ਸੁਣਿਆ ਅਤੇ ਉਹਨਾਂ ਨੂੰ ਕਿਵੇਂ ਦਾ ਲੱਗਿਆ। ਫਿਰ ਉਹ ਆਪਣੀ ਚਿੱਠੀ ਪਾਉਣ ਜਿਹਦੇ ਵਿੱਚ ਉਹ ਆਪਣੇ ਫੈਮਿਲੀ ਦੇ ਨਾਮ, ਆਪਣੇ ਨਾਮ ਲਿਖਣ ਅਤੇ ਬਾਅਦ ਵਿੱਚ ਫਿਰ ਪ੍ਰੋਗਰਾਮ ਦੇ ਵਿੱਚ ਸੁਣਨ।

ਇਹੋ ਜਿਹਾ ਪਿਆਰ ਜਿਹੜਾ ਇਹ ਕਿੱਥੋਂ ਲੱਭਦਾ? ਕਿਤਿਓਂ ਨਹੀਂ ਲੱਭਦਾ, ਆਕਾਸ਼ਵਾਣੀ 'ਚ ਲੱਭਦਾ। ਆਕਾਸ਼ਵਾਣੀ 'ਚ ਜਦੋਂ ਤੁਸੀਂ ਚਿੱਠੀ ਲਿਖਦੇ ਹਾਂ ਤਾਂ ਬਿਨਾਂ ਐਡਰੈਸ ਤੋਂ ਵੀ ਇੱਕ ਚਿੱਠੀ ਇੱਕ ਦਿਨ ਆ ਗਈ ਸੀ, ਕਿਉਂਕਿ ਇੰਨਾ ਪਿਆਰ ਆ ਤੁਹਾਡੇ ਨਾਲ, ਡਾਕੀਏ ਨੂੰ ਵੀ ਪਤਾ ਲੱਗ ਜਾਂਦਾ ਚਿੱਠੀ ਸਿੱਧੀ ਜਾਣੀ ਹੈ ਆਕਾਸ਼ਵਾਣੀ ਦੇ ਵਿੱਚ। ਅਤੇ ਦੋਸਤੋ ਤੁਹਾਡਾ ਵੈਲਕਮ ਹੈ, ਸਵਾਗਤ ਹੈ ਇਹ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ, ਜਿਸ ਵਿੱਚ ਤੁਸੀਂ ਚਿੱਠੀਆਂ ਪਿਆਰ ਨਾਲ ਲਿਖਦੇ ਹੋ ਅਤੇ ਆਪਣੀਆਂ ਚਿੱਠੀਆਂ ਦਾ ਜਿਹੜਾ ਜਵਾਬ ਵੀ ਸੁਣਨਾ ਚਾਹੁੰਦੇ ਹੋ, ਤਾਂ ਕਿ ਉਹਦੇ 'ਚ ਅਸੀਂ ਨਾਮ ਤੁਹਾਡੇ ਪਿਆਰ ਨਾਲ ਲਿਖੇ ਹੋਏ ਪੜ੍ਹ ਸਕੀਏ। ਅਤੇ ਦੋਸਤੋ, ਕਬੂਲ ਕਰੋ ਆਪਣੀ ਦੋਸਤ ਸ਼ੋਭਾ ਖਈ ਦਾ ਪਿਆਰ ਭਰਿਆ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਅਦਾਬ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਜਿੱਦਾਂ ਸਾਨੂੰ ਦੱਸਣਾ ਪਏਗਾ ਕਿ ਕੱਲ੍ਹ ਜੇ ਸਾਡੇ ਦੋਸਤਾਂ ਨੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਹੋਏਗਾ ਤਾਂ ਜ਼ਰੂਰ ਕੋਈ ਨਾ ਕੋਈ ਪੌਦਾ, ਕੋਈ ਪੇੜ, ਕੋਈ ਕੁਛ ਨਾ ਕੁਛ ਲਗਾਇਆ ਹੋਏਗਾ, ਜ਼ਰੂਰ ਲਗਾਇਆ ਹੋਏਗਾ ਨਾ। ਅਤੇ ਆਪਾਂ ਕੱਲ੍ਹ ਦੇ ਵਿਸ਼ਵ ਵਾਤਾਵਰਨ ਦਿਵਸ ਦੇ ਬਾਰੇ ਗੱਲ ਕਰਦੇ ਹਾਂ, ਕਿਉਂਕਿ ਇਹ ਸਾਡੇ ਲਈ ਬਹੁਤ ਹੀ ਜਾਣਨਾ ਜ਼ਰੂਰੀ ਹੈ ਕਿ ਪੇੜ ਪੌਦੇ ਸਾਡੇ ਲਈ ਕੀ ਕਰਦੇ ਆ ਅਤੇ ਕਿਉਂ ਸਾਡੇ ਲਈ ਜ਼ਰੂਰੀ ਹੁੰਦੇ ਆ। ਪੇੜ ਪੌਦੇ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਆਕਸੀਜਨ ਛੱਡ

ਜੇ ਗੀਤ ਸੀ ਜੀ ਸਾਬਰ ਕੋਟੀ ਦੀ ਆਵਾਜ਼ ਦੇ ਵਿੱਚ, ਜਿਹਨਾਂ ਨੇ ਕਿਹਾ ਕਿ ਅਸੀਂ ਰੁੱਖਾਂ ਵਾਂਗੂ ਖੜ੍ਹੇ ਰਹੇ। ਵਾਕਈ ਰੁੱਖਾਂ ਦੀ ਏਜ ਜਿਹੜੀ ਬਹੁਤ ਲੰਬੀ ਹੁੰਦੀ ਹੈ ਅਤੇ ਸਾਨੂੰ ਹਮੇਸ਼ਾ ਛਾਂ ਦਿੰਦੀ ਹੈ, ਪੰਛੀਆਂ ਨੂੰ ਆਲ੍ਹਣੇ ਬਣਾਉਣ ਲਈ ਜਗ੍ਹਾ ਦਿੰਦੀ ਹੈ, ਜਿੱਥੇ ਪੰਛੀ ਆਪਣੇ ਗਲੇ ਗਰੌਂਦੇ ਬਣਾ ਕੇ ਰਹਿੰਦੇ ਆ ਅਤੇ ਉਹ ਉਹਨਾਂ ਲਈ ਘਰ ਬਣ ਜਾਂਦੇ ਆ। ਅਤੇ ਸਾਡੇ ਵਰਗੇ ਜਿਹੜੇ ਕਦੀ ਸੜਕ 'ਤੇ ਚੱਲ ਰਹੇ ਹੁੰਦੇ ਆ, ਧੁੱਪ ਬਹੁਤ ਹੋ ਜਾਵੇ ਤਾਂ ਅਸੀਂ ਕਹਿੰਦੇ ਦੋ ਮਿੰਟ ਛਾਂ 'ਚ ਖੜ੍ਹੇ ਹੋਣਾ ਤਾਂ ਅਸੀਂ ਇਹਨਾਂ ਰੁੱਖਾਂ ਪੇੜਾਂ ਦੀਆਂ ਛਾਵਾਂ ਦੇ ਥੱਲੇ ਬਹਿੰਦੇ ਹਾਂ। ਇਸ ਕਰਕੇ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਦੀ ਦੇਖਭਾਲ ਕਰੀਏ ਅਤੇ ਪੇੜ ਪੌਦੇ ਲਗਾਉਂਦੇ ਰਹੀਏ। ਅੱਛਾ ਜੀ, ਚਲੋ ਸਿਲਸਿਲਾ ਸ਼ੁਰੂ ਕਰਿਆ ਕਰਦੇ ਹਾਂ ਚਿੱਠੀਆਂ ਦਾ, ਜਿਹੜੀਆਂ ਸਾਡੇ ਦੋਸਤ ਬੜੇ ਪਿਆਰ ਨਾਲ ਪਾਉਂਦੇ ਆ ਅਤੇ ਅਸੀਂ ਬੜੇ ਪਿਆਰ ਨਾਲ ਉਹਨਾਂ ਦੀਆਂ ਚਿੱਠੀਆਂ ਪੜ੍ਹਦੇ ਹਾਂ। ਇਹ ਪਹਿਲੀ ਚਿੱਠੀ ਸਾਡੇ ਕੋਲ ਆਈ ਹੈ ਜੀ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੂਚੋ ਕੈਂਚੀਆਂ ਤੋਂ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦੁਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ ਉਹਨਾਂ ਦਾ ਇਹ ਖੱਤ ਹੈ। ਅਗਲਾ ਖੱਤ ਸਾਡੇ ਕੋਲ ਜੀ ਮਾਡਲ ਟਾਊਨ, ਮਾਫ ਕਰਨਾ, ਅਗਲਾ ਖਤ ਸਾਡੇ ਕੋਲ ਆਇਆ ਜੀ ਮਾਡਲ ਟਾਊਨ ਕਰਨਾਲ ਤੋਂ। ਸੁਧੀਰ ਨੂਤਨ, ਜੱਗੀ ਦੁਆ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ ਅਤੇ ਸਾਰੇ ਪਰਿਵਾਰ ਵੱਲੋਂ ਚਿੱਠੀ ਲਿਖ ਰਹੇ ਆ ਸਾਨੂੰ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਅਤੇ ਇਹਨਾਂ ਨੇ ਕਿਹਾ ਕੋਈ ਵੀ ਗਾਣਾ ਜਿਹੜਾ ਸਾਨੂੰ ਸੁਣਾ ਦਿਉ। ਅਗਲਾ ਖਤ ਸਾਡੇ ਕੋਲ ਆਇਆ ਜੀ, ਇਹਨਾਂ ਨੇ ਸਤਿ ਸ਼੍ਰੀ ਅਕਾਲ ਨਮਸਕਾਰ ਵੀ ਭੇਜਿਆ ਹੈ ਜੀ, ਤੁਹਾਨੂੰ ਵੀ ਨਮਸਕਾਰ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਆ ਜੀ ਰਾਮਨਾਥ ਅੱਤਾਪੁਰੀ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਅਤੇ ਇਹ ਕਹਿੰਦੇ ਜੀ ਕੋਈ ਵੀ ਗੀਤ ਸੁਣਾ ਦਿਉ ਅਤੇ ਨਾਲੇ ਸਾਡਾ ਖੱਤ ਜਿਹੜਾ ਸ਼ਾਮਿਲ ਕਰਨ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਸੀਂ ਤੁਹਾਡਾ ਖੱਤ ਲਿਖਣ ਲਈ ਧੰਨਵਾਦ ਕਰਦੇ ਹਾਂ ਜੀ। ਅਤੇ ਬਾਕੀ ਇਹਨਾਂ ਦਾ ਮੈਸੇਜ ਜਿਹੜਾ ਸਾਨੂੰ ਹਰ ਵਾਰ ਮਿਲਦਾ ਹੈ ਇਹ ਬੇਟੀ ਬਚਾਓ ਬੇਟੀ ਪੜ੍ਹਾਓ, ਰੁੱਖ ਲਗਾਓ। ਇਹਨਾਂ ਨੇ ਜਿਹੜਾ ਰੁੱਖ ਲਗਾਓ ਕਿਹਾ, ਇਹ ਕੱਲ੍ਹ ਜਿਹੜਾ ਇਨਵਾਇਰਮੈਂਟ ਡੇ ਮਨਾਇਆ ਗਿਆ ਉਹਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਰੁੱਖ ਲਗਾਓ ਅਤੇ ਪਾਣੀ ਬਚਾਓ, ਪ੍ਰਦੂਸ਼ਣ ਨੂੰ ਫੈਲਣ ਨਾ ਦਿਉ। ਮਤਲਬ ਕਿ ਇਹ ਆਪਣਾ ਮੈਸੇਜ ਦਿੰਦੇ। ਅਸੀਂ ਇਹਨਾਂ ਨੂੰ ਕਹਿੰਦੇ ਹਾਂ ਜੀ ਰਾਮਨਾਥ ਅੱਤਾਪੁਰੀ ਨੂੰ, ਜੇ ਤੁਸੀਂ ਕੱਲ੍ਹ ਇਨਵਾਇਰਮੈਂਟ ਡੇ 'ਤੇ ਹੈ ਨਾ, ਕੱਲ੍ਹ ਪੇੜ ਪੌਦੇ ਲਗਾਉਣ ਦਾ ਦਿਨ ਸੀ, ਉਹਦੀ ਰੱਖਿਆ ਕਰਨ ਦਾ ਦਿਨ ਸੀ, ਜੇ ਤੁਸੀਂ ਕੋਈ ਪੇੜ ਪੌਦਾ ਲਗਾਇਆ ਤਾਂ ਜ਼ਰੂਰ ਸਾਨੂੰ ਅਗਲੀ ਚਿੱਠੀ 'ਚ ਦੱਸਿਓ। ਖੱਤ ਲਿਖਣ ਲਈ ਸ਼ੁਕਰੀਆ। ਅਤੇ ਅਗਲਾ ਖੱਤ ਸਾਡੇ ਕੋਲ ਆਇਆ ਹੈ, ਇਹਨਾਂ ਨੇ ਐਨੀ ਸੌਂਗ ਲਿਖਿਆ ਹੋਇਆ, ਚਿੱਠੀਆਂ ਮਿੱਠੀਆਂ, ਗਾਂਧੀ ਚੌਂਕ ਰੋਪੜ ਤੋਂ, ਪੰਜਾਬ ਤੋਂ, ਹਰਦੇਵ, ਮਿੱਕਾ, ਬਲਵਿੰਦਰ, ਵਿਰਕ, ਜੈਤਿਕ ਵਿਰਕ ਅਤੇ ਮਿੱਕਾ ਵਿਰਕ ਉਹਨਾਂ ਦਾ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਬੱਬੂ ਮਾਨ ਦੀ ਆਵਾਜ਼ 'ਚ ਗੀਤ।

ਲਓ ਜੀ ਇਹ ਗਾਣਾ ਬੱਬੂ ਮਾਨ ਜੀ ਦੀ ਆਵਾਜ਼ 'ਚ ਸੀਗਾ ਅਤੇ ਭੰਗੜਾ ਪਾਉਣ ਵਾਲਾ ਸੀਗਾ, ਠੀਕ ਹੈ ਨਾ? ਅਤੇ ਅੱਗੇ ਅਸੀਂ ਹੋਰ ਚਿੱਠੀਆਂ ਸ਼ਾਮਿਲ ਕਰ ਲੈਂਦੇ ਹਾਂ ਤਾਂ ਕਿ ਸਾਡੇ ਸਰੋਤਾ ਜਿਹੜੇ ਆ ਰੈਸਟ ਵੀ ਕਰਦੇ ਹੋਣਗੇ ਅਤੇ ਪੂਰੀ ਪੂਰੀ ਇੰਜੋਏ ਵੀ ਕਰਦੇ ਹੋਣਗੇ ਗਾਣੇ ਸੁਣਨ ਦਾ, ਨਾਲ ਨਾਲ ਗੀਤ ਨਾਲ ਨਾਲ ਰੈਸਟ, ਦੋਨੇ ਕੰਮ ਇਕੱਠੇ ਹੋ ਰਹੇ ਆ ਜੀ। ਅਤੇ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਹੈ ਜੀ ਸਾਦੁਲ ਸ਼ਹਿਰ ਤੋਂ। ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ ਉਹਨਾਂ ਦਾ ਇੱਕ ਖਤ ਹੈ ਜੀ। ਖਤ ਲਿਖਣ ਲਈ ਸ਼ੁਕਰੀਆ। ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਮੰਡੀ ਹਰਜੀ ਰਾਮ ਮਲੋਠ, ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ, ਵਿਨੋਦ ਗਰਗ ਅਤੇ ਇਹ ਕਹਿੰਦੇ ਜੀ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਨਮਸਕਾਰ ਅਤੇ ਸਾਨੂੰ ਕਿਸੇ ਵੀ ਗੀਤ ਨੂੰ ਸੁਣਾ ਦਿਉ। ਵੈਸੇ ਇਹਨਾਂ ਨੇ ਨਾਲ ਇਹ ਵੀ ਲਿਖਿਆ ਹੈ ਕਿ ਜੀ ਦੀਦਾਰ ਸਿੰਘ ਸਿੱਧੂ ਦਾ ਗੀਤ ਸੁਣਾਓ, ਜ਼ਰੂਰ ਸੁਣਾਵਾਂਗੇ ਤੁਹਾਨੂੰ ਗੀਤ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਜੋਗੇਸ਼ ਸ਼ਰਮਾ, ਮੈਂਡੀ ਸ਼ਰਮਾ ਅਤੇ ਸੋਖ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ, ਇਹਨਾਂ ਨੇ ਕਿਹਾ ਜੀ ਐਨੀ ਸੌਂਗ ਪਲੀਜ਼, ਜ਼ਰੂਰ ਤੁਹਾਡੇ ਲਈ ਕੋਈ ਵੀ ਗੀਤ ਸੁਣਾਇਆ ਜਾਏਗਾ, ਤੁਸੀਂ ਉਸ ਗੀਤ ਦਾ ਇੰਜੋਏ ਜ਼ਰੂਰ ਕਰੀਓ। ਜੇ ਭੰਗੜਾ ਪਾਉਣ ਵਾਲਾ ਹੈ ਤਾਂ ਭੰਗੜਾ ਪਾਈਓ, ਅਤੇ ਜੇ ਗਾਣਾ ਪਿਆਰ ਨਾਲ ਸੁਣਨ ਵਾਲਾ ਹੈ ਤਾਂ ਪਿਆਰ ਨਾਲ ਸੁਣਿਓ। ਲਓ ਜੀ ਆਹ ਖਤ ਜਿਹੜਾ ਸਾਡੇ ਕੋਲ ਆਇਆ ਹੈਗਾ ਇਹ ਹੈਗਾ ਚਕਲਾ ਬਾਜ਼ਾਰ ਸਮਾਣਾ, ਪੱਪੂ ਰਾਜਾ ਖੁਸ਼ ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ, ਪੂਰਾ ਹੀ ਖੁਸ਼ ਦਿਲ ਪਰਿਵਾਰ। ਹਮੇਸ਼ਾ ਖੁਸ਼ ਰਹੋ ਜੀ, ਚਿੱਠੀਆਂ ਲਿਖਦੇ ਰਹੋ। ਲੇਕਿਨ ਇਹਨਾਂ ਦੀ ਖੁਸ਼ੀ ਦੀ ਗੱਲ ਇਹ ਆ ਵੀ ਇਹ ਸਾਡੇ ਇੰਨੇ ਪਿਆਰੇ ਸਰੋਤਾ ਹੈ ਕਿ ਪੂਰਾ ਬੰਡਲ ਮੇਰੇ ਕੋਲ ਇਹਨਾਂ ਦੀਆਂ ਚਿੱਠੀਆਂ ਦਾ। ਇਹਨਾਂ ਨੇ ਚਿੱਠੀਆਂ 15 ਚਿੱਠੀਆਂ ਮੇਰੇ ਕੋਲ ਆ, ਇਹਨਾਂ ਦੀਆਂ 15 ਚਿੱਠੀਆਂ ਇਹਨਾਂ ਨੇ ਸਾਨੂੰ ਚਿੱਠੀਆਂ ਮਿੱਠੀਆਂ 'ਚ ਲਿਖਿਆ ਹੈ। ਅਤੇ ਇੱਥੋਂ ਪਤਾ ਲੱਗਦਾ ਕਿ ਸਾਡੇ ਸਰੋਤੇ ਸਾਡੇ ਪ੍ਰੋਗਰਾਮ ਦੇ ਨਾਲ, ਰੇਡੀਓ ਦੇ ਨਾਲ ਕਿੰਨਾ ਪਿਆਰ ਕਰਦੇ ਹੈ ਕਿ ਹਰ ਵਕਤ ਉਹ ਉਹਨਾਂ ਦਾ ਦਿਲ ਕਰਦਾ ਕਿ ਅਸੀਂ ਚਿੱਠੀ ਲਿਖੀਏ। ਅਤੇ ਮੈਨੂੰ ਲੱਗਦਾ ਕਿ ਰੋਜ਼ ਦੀ ਇੱਕ ਚਿੱਠੀ ਲਿਖ ਕੇ ਅਤੇ ਬਾਅਦ 'ਚ ਇਹ ਇਕੱਠੀਆਂ ਹੀ ਖਰੇ ਪਾ ਦਿੰਦੇ ਆ ਜਾਂ ਕਿਸ ਤਰ੍ਹਾਂ ਕਰਦੇ ਆ। ਲੇਕਿਨ ਮੇਰੇ ਹੱਥ 'ਚ ਇਹਨਾਂ ਦੀਆਂ 15 ਚਿੱਠੀਆਂ ਪੜੀਆਂ ਹੋਈਆਂ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਸੋ ਇਹ ਗੀਤ ਸੀ ਸਰਦੂਲ ਸਿਕੰਦਰ ਅਤੇ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ, ਅਤੇ ਸਾਡੇ ਕੋਲ ਚਿੱਠੀਆਂ ਜਿਹੜੀਆਂ ਆਈਆਂ ਸੀ ਉਹ ਚਿੱਠੀਆਂ ਲੈ ਲਈਏ, ਕਿਉਂਕਿ ਸਾਡੇ ਸਰੋਤਿਆਂ ਨੂੰ ਬੜਾ ਇੰਤਜ਼ਾਰ ਹੁੰਦਾ ਆਪਣੀ ਚਿੱਠੀ ਸੁਣਨ ਦਾ। ਅਤੇ ਪਹਿਲਾਂ ਇੱਦਾਂ ਕਰਦੇ ਹਾਂ ਕਿ ਜਿਹੜੇ ਬੰਦੇ ਅੱਜ ਜਿਹੜੇ ਸਰੋਤੇ ਸਾਡੇ ਪ੍ਰੋਗਰਾਮ ਨਾਲ ਅੱਜ ਜੁੜੇ ਆ ਉਹਨਾਂ ਨੂੰ ਆਪਾਂ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਦਾ ਪਤਾ ਦੱਸ ਦਿੰਦੇ ਹਾਂ ਤਾਂ ਕਿ ਉਹ ਵੀ ਚਿੱਠੀ ਪਾ ਸਕਣ ਸਾਨੂੰ। ਇਹ ਪ੍ਰੋਗਰਾਮ ਹੈਗਾ ਜੀ ਚਿੱਠੀਆਂ ਮਿੱਠੀਆਂ, ਕੇਅਰ ਆਫ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, 144001 ਇਹ ਪਿੰਨ ਕੋਡ ਹੈ। ਇਹ ਤੁਸੀਂ ਪਤਾ ਲਿਖ ਕੇ ਚਿੱਠੀ ਪਾਓਗੇ ਤਾਂ ਸਿੱਧੀ ਚਿੱਠੀ ਸਾਡੇ ਆਕਾਸ਼ਵਾਣੀ ਦੇ ਵਿੱਚ ਪਹੁੰਚ ਜਾਏਗੀ ਅਤੇ ਜ਼ਰੂਰ ਸਾਡੇ ਹੱਥਾਂ 'ਚ ਵੀ ਆ ਜਾਏਗੀ ਅਤੇ ਅਸੀਂ ਫਿਰ ਪੜ੍ਹ ਕੇ ਸੁਣਾਵਾਂਗੇ। ਠੀਕ ਹੈ ਜੀ, ਇਹ ਖਤ ਸਾਡੇ ਕੋਲ ਆਇਆ ਜੀ ਮਸੀਤਾ ਡਡਵਾਲੀ ਤੋਂ, ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ, ਹਨੀ ਲੋਟ, ਅਤੇ ਇਹਨਾਂ ਨੇ ਲਿਖਿਆ ਜੀ ਜੋ ਮਰਜ਼ੀ ਗੀਤ ਸੁਣਾ ਦਿਉ। ਲਓ ਜੀ, ਇਹਨਾਂ ਨੇ ਜੋ ਮਰਜ਼ੀ ਵੀ ਬੜਾ ਇੱਕ ਜੋ ਅੱਗੇ ਲਿਖਿਆ ਫਿਰ ਮਰਜ਼ੀ ਪਿੱਛੇ ਲਿਖਿਆ ਤਾਂ ਕਿ ਫਟਾਫਟ ਆਪਣਾ ਕੰਮ ਨਿਬੇੜੋ ਅਤੇ ਚਿੱਠੀ ਪਾਓ। ਅਤੇ ਤੁਹਾਨੂੰ ਪਤਾ ਹੀ ਹੈ ਜਿੱਦਾਂ ਮਰਜ਼ੀ ਤੁਸੀਂ ਸਾਡੇ ਕੋਲ ਚਿੱਠੀ ਭੇਜੋ, ਅਸੀਂ ਤਾਂ ਪੜ੍ਹਨੀ ਹੈ। ਅਗਲਾ ਖਤ ਸਾਡੇ ਕੋਲ ਹੈ ਜੀ ਅਲਕਾ ਡਡਵਾਲੀ ਤੋਂ, ਅਲਕਾ ਜਾਂ ਅਲਿਕਾ ਡਡਵਾਲੀ ਤੋਂ, ਬਸੰਤ ਸਿੰਘ, ਚੰਨ, ਰਾਜਕੁਮਾਰ, ਸੁਨੀਤਾ, ਕੁਲਦੀਪ, ਗਾਂਧੀ, ਕੋਈ ਵੀ ਗੀਤ ਇਹਨਾਂ ਨੇ ਕਿਹਾ ਸਾਨੂੰ ਸੁਣਾ ਦਿਉ। ਅਤੇ ਇਹਨਾਂ ਨੇ ਵੀ ਸਾਨੂੰ ਦੋ ਖਤ ਮੇਰੇ ਹੱਥ ਦੇ ਵਿੱਚ ਆ ਜਿਹੜੇ ਪਾਏ ਆ ਸਾਨੂੰ। ਅਤੇ ਅਗਲੀ ਖਤ ਜਿਹੜਾ ਆਇਆ ਹੈ ਉਹ ਹੈਗਾ ਜੀ ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ, ਮੋਹਨ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਦਾਦੀ ਜਸਵੰਤ ਕੌਰ। ਅਤੇ ਅੱਗੇ ਲਿਖਿਆ ਜੀ ਇਹਨਾਂ ਨੇ ਰਾਜ ਮਿਸਤਰੀ ਢਾਈ, ਸਹੁਆਣਾ ਬੋਦਲਾਂ, ਸੁਰਿੰਦਰ ਕੌਰ ਬੂਕ, ਬਲਵਿੰਦਰ ਕੌਰ ਬੂਕ, ਨੌ ਰੀਨਾ ਬਾਈ ਬਾਈ ਕਿਆ ਲਿਖਿਆ ਹੈ ਜੀ, ਬਲਦੇਵ ਸਿੰਘ, ਚੱਕ ਕੈਥੋ ਸਾਹ, ਨੇੜੇ ਪਿੰਡ ਅਮਰਲਾਲ। ਦੇਖੋ ਜੀ ਗੁਜ਼ਾਰਿਸ਼ ਇਹ ਹੈ ਕਿ ਤੁਸੀਂ ਥੋੜ੍ਹਾ ਜਿਹਾ ਨਾ ਆਰਾਮ ਆਰਾਮ ਨਾਲ ਲਿਖਿਆ ਕਰੋ ਕਲੀਅਰ ਕਰ ਕਰਕੇ, ਕਿਉਂਕਿ ਹਰ ਇੱਕ ਬੰਦੇ ਦੀ ਪੜ੍ਹਾਈ ਜਿਹੜੀ ਹੁੰਦੀ ਨਾ ਲਿਖਾਈ ਉਹਨੂੰ ਪੜ੍ਹਨਾ ਹੀ ਪੈਂਦਾ ਅਤੇ ਥੋੜ੍ਹਾ ਜਿਹਾ ਮੁਸ਼ਕਲ ਵੀ ਹੋ ਜਾਂਦੀ ਕੋਈ, ਕਿਉਂਕਿ ਹਰ ਕੋਈ ਬੰਦਾ ਆਪਣੇ ਹਿਸਾਬ ਨਾਲ ਲਿਖਦਾ ਹੈ। ਅਤੇ ਜਿੰਨੇ ਪਿਆਰ ਨਾਲ ਤੁਸੀਂ ਇਹ ਕਾਰਡ ਲਿਆਉਂਦੇ ਹੋ ਲਿਖਣ ਵਾਸਤੇ ਅਤੇ ਉਹਨੇ ਪਿਆਰ ਨਾਲ ਸੋਹਣਾ ਸੋਹਣਾ ਲਿਖ ਦਿਆ ਕਰੋ ਤਾਂ ਕਿ ਅਸੀਂ ਤੁਹਾਡੇ ਨਾਮ ਜਿਹੜੇ ਵਧੀਆ ਤਰੀਕੇ ਨਾਲ ਪੜ੍ਹ ਸਕੀਏ। ਅਤੇ ਅਗਲਾ ਖਤ ਸਾਡੇ ਕੋਲ, ਇਹ ਅਸੀਂ ਤੁਹਾਨੂੰ ਅੱਗੇ ਵੀ ਸ਼ਾਮਿਲ ਕਰ ਚੁੱਕੇ ਹਾਂ ਜੀ ਇਹ ਖਤ ਨੂੰ, ਕਿਉਂਕਿ ਸਾਡੇ ਸਰੋਤਾ ਜਿਹੜੇ ਇੱਕ ਤੋਂ ਜ਼ਿਆਦਾ ਖਤ ਸਾਨੂੰ ਪਾਉਂਦੇ ਆ। ਅਤੇ ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਗੀਤ ਸੁਣਦੇ ਹਾਂ। ਲੇਕਿਨ ਇੱਕ ਹੋਰ ਖਤ ਲੈ ਲੈਂਦੇ ਹਾਂ ਜੀ, ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਆਇਆ ਭੋਲਾ ਸਿੰਘ ਸੁਹਾਗ, ਸੁਖਵਿੰਦਰ ਕੌਰ, ਡਾਕਟਰ ਅਮਨਜੀਤ ਸਿੰਘ, ਅੰਮ੍ਰਿਤਪਾਲ ਕੌਰ, ਪੋਤਰੀ ਰਿਤਮਨ ਜੋਤ, ਪੋਤਰਾ ਗੁਰਤੇਸ਼ਵਰ, ਦੋਸਤ ਬਲਦੇਵ ਸਿੰਘ, ਮਲਕੀਤ ਸਿੰਘ ਬਰਾੜ, ਅਤੇ ਆਰਪਿਤ ਸਿੰਘ, ਪੱਪੂ, ਅਜੀਤ ਸਿੰਘ, ਖੇਤਾ ਸਿੰਘ, ਨਛੱਤਰ ਸਿੰਘ ਸਿੱਧੂ, ਸਾਡੇ ਸਾਰੇ ਨਗਰ ਨਿਵਾਸੀ। ਲਓ ਜੀ ਇਹਨਾਂ ਨੇ ਆਪਣੇ ਪੂਰੇ ਪਿੰਡ ਵੱਲੋਂ ਲਿਖਿਆ ਜੀ, ਅਤੇ ਬਾਕੀ ਰਿਸ਼ਤੇਦਾਰ ਸਾਰਾ ਪਰਿਵਾਰ ਅਤੇ ਸਾਰਾ ਬਰਾੜ ਪਰਿਵਾਰ ਲਿਖਿਆ ਹੋਇਆ ਜੀ। ਬਾਕੀ ਇਹਨਾਂ ਨੇ ਗੀਤ ਦੀ ਫਰਮਾਇਸ਼ ਵੀ ਲਿਖੀ ਹੋਈ ਹੈ ਕਿ ਇਹਨਾਂ ਦੇ ਗੀਤ ਦੀ ਫਰਮਾਇਸ਼ ਵੀ ਜ਼ਰੂਰ ਪੂਰੀ ਕੀਤੀ ਜਾਏਗੀ। ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ।

ਲਓ ਜੀ, ਸਰਬਜੀਤ ਕੌਰ ਹੁਣਾਂ ਦੀ ਆਵਾਜ਼ 'ਚ ਸੀ ਗਾਣਾ ਕੋਕਾ, ਜਿਹੜਾ ਕਿ ਆਪਣੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਚਲਿਤ ਸੀ ਅਤੇ ਲੋਕ ਬਹੁਤ ਹੀ ਚਾਅ ਨਾਲ ਸੁਣਦੇ ਸੀ, ਅਤੇ ਅੱਜ ਕੱਲ੍ਹ ਵੀ ਲੋਕਾਂ ਨੂੰ ਸ਼ੌਂਕ ਆ ਜਾਂਦਾ ਵਾ ਕਿ ਕਦੀ ਤਾਈਂ ਸਾਨੂੰ ਸਰਬਜੀਤ ਕੌਰ ਜੀ ਦਾ ਇਹ ਗੀਤ ਕੋਕਾ ਜ਼ਰੂਰ ਸੁਣਾਇਆ ਜਾਏ। ਚਲੋ ਠੀਕ ਹੈ ਜੀ, ਜ਼ਰੂਰ ਸੁਣਾਉਂਦੇ ਰਹਾਂਗੇ। ਅਤੇ ਅਗਲਾ ਖੱਤ ਸਾਡੇ ਕੋਲ ਜਿਹੜਾ ਆਇਆ ਗੱਗੜ ਹਾਜੀਪੁਰ ਤੋਂ, ਕਹਿਰ ਮਾਮਾ ਸੋਹਣ ਲਾਲ, ਚਿੰਤਨ ਰਾਮ, ਮਾਮੀ ਗੁਰਮੀਤੋ, ਪੁੱਤਰ ਗੁਰਮੇਲ ਸਿੰਘ, ਅਤੇ ਇਹਨਾਂ ਨੇ ਵੀ ਗਾਣੇ ਦੀ ਫਰਮਾਇਸ਼ ਕੀਤੀ ਹੋਈ ਹੈ ਜੀ। ਕਹਿੰਦੇ ਖੱਤ, ਅਸੀਂ ਤੁਹਾਨੂੰ ਲਿਖਿਆ ਸਾਨੂੰ ਗਾਣਾ ਜ਼ਰੂਰ ਸੁਣਾਈਓ ਜੀ, ਜ਼ਰੂਰ ਸੁਣਾਵਾਂਗੇ ਗਾਣਾ। ਅਤੇ ਅੱਗੇ ਹੈਗਾ ਜੀ ਖੰਨੇ ਦੀ ਢਾਬ ਮਲੋੜ ਤੋਂ, ਖਾਣੇ ਦੀ ਢਾਬ ਜੋ ਖੰਨੇ ਦੀ ਢਾਬ ਕੇ ਲਿਖਿਆ ਜੀ, ਸ਼ਮਸ਼ੇਰ ਸਿੰਘ, ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਅਤੇ ਤਰਨਵੀਰ ਅਤੇ ਤਨਜਾਤ, ਤਨ ਮਨਜਾ ਕੀ ਲਿਖਿਆ ਜੀ, ਤਰਨਵੀਰ ਅਤੇ ਮਨਤਾਜ, ਮਨਤਾਜ ਲਿਖਿਆ ਹੋਇਆ ਗੁਰਦਾਸ ਮਾਨ ਦਾ। ਕਹਿੰਦੇ ਕੋਈ ਗੀਤ ਸੁਣਾ ਦਿਉ, ਜ਼ਰੂਰ ਸੁਣਾਵਾਂਗੇ ਜੀ। ਸਾਡੇ ਕੋਲ ਖੱਤ ਤੁਹਾਡੇ ਆ ਜਾਂਦੇ ਆ ਜਿਹੜੇ ਅਸੀਂ ਉਹ ਵੀ ਪੜ੍ਹਨੇ ਹੁੰਦੇ ਆ, ਉਸ ਦੇ ਨਾਲ ਨਾਲ ਗੀਤ ਵੀ ਸੁਣਾਉਣੇ ਹੁੰਦੇ, ਅਤੇ ਅਸੀਂ ਤੁਹਾਡਾ ਪੂਰਾ ਪੂਰਾ ਖਿਆਲ ਰੱਖਦੇ ਹਾਂ। ਅਤੇ ਇਹ ਖੱਤ ਸਾਡੇ ਕੋਲ ਆਇਆ ਹੈਗਾ, ਕੋਈ ਵੀ ਗੀਤ ਸੁਣਾ ਦਿਉ, ਕਹਿੰਦੇ ਮੇਹਰ ਨਗਰ ਉਮਰ ਖੇਡ ਮਹਾਰਾਸ਼ਟਰ ਤੋਂ, ਅਭਿਜੀਤ ਗਵਾਂਕਰ, ਰਾਹੀ ਸ਼੍ਰੀਮਤੀ ਸਿਰਤਾ, ਪ੍ਰਿੰਸ ਆਕਾਸ਼ ਅਤੇ ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਂਕਰ ਅਤੇ ਪਰਨੀਤਾ ਅਰਜੁਨ ਗਵਾਂਕਰ, ਟੁੱਕ ਟੁੱਕ ਅੱਗੇ ਲਿਖਿਆ ਹੈ ਜੀ ਇਹਨਾਂ ਨੇ, ਆਕਾਰ ਹਾਈਟਸ ਬਹਾਦਰ ਨਗਰ ਨਾਗਪੁਰ ਤੋਂ, ਵਿਸ਼ਾਲੀ ਸ਼ੈਲਿੰਦਰ ਗਵਾਂਕਰ, ਸੁਮੀਤ ਗਵਾਂਕਰ ਅਤੇ ਕੁਮਾਰੀ ਧਵਨੀ ਗਵਾਂਕਰ, ਜਿਹਦਾ ਨਾਮ ਭਰੀ ਵੀ ਹੈ ਜੀ। ਇਹਨਾਂ ਦੇ ਵੀ ਸਾਡੇ ਕੋਲ ਦੋ ਖੱਤ ਆਏ ਹੋਏ ਆ, ਅਸੀਂ ਦੋਨੇ ਖੱਤ ਸ਼ਾਮਿਲ ਕਰ ਲਏ ਆ ਜੀ। ਕੋਈ ਗਲਤੀ ਹੋਏ ਤਾਂ ਥੋੜ੍ਹਾ ਦੇਖ ਲੈਣਾ ਕਈ ਵਾਰੀ, ਕਿਉਂਕਿ ਕੋਈ ਅਕਸ਼ਰ ਐਸੇ ਹੁੰਦੇ ਜਿਹੜੇ ਸਾਡੇ ਕੋਲ ਕਈ ਵਾਰੀ

ਅਨਾਉਂਸ ਵਧੀਆ ਨਹੀਂ ਹੁੰਦੇ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ, ਬਾਬਾ ਤਰਲੋਕ ਸਿੰਘ, ਦੋਤਾ ਸ਼ਿਵਜੋਤ ਸਿੰਘ ਸਿੱਪੂ, ਸਾਰਾ ਪਰਿਵਾਰ, ਅਤੇ ਇਹਨਾਂ ਨੇ ਵੀ ਕਿਹਾ ਸਾਨੂੰ ਕੋਈ ਗੀਤ ਸੁਣਾ ਦਿਉ। ਲਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਾਉਂਦੇ ਹਾਂ ਮੁਹੰਮਦ ਰਫੀ ਦੀ ਆਵਾਜ਼ 'ਚ ਗੀਤ।

ਜੀ ਗੀਤ ਸੀ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ, ਜਿਹਨਾਂ ਦੀ ਆਵਾਜ਼ ਦੇ ਸਾਰੇ ਹੀ ਜਿਹੜੇ ਉਹ ਪ੍ਰਸ਼ੰਸਕ ਨੇ ਬਹੁਤ ਹੀ ਲਾਈਕ ਕਰਦੇ ਆ ਕਿ ਰਫੀ ਜੀ ਦੇ ਗਾਣਿਆਂ ਨੂੰ। ਅਤੇ ਇਹ ਗਾਣਾ ਉਹਨਾਂ ਨੇ ਪੰਜਾਬੀ 'ਚ ਗਾਇਆ ਹੋਇਆ ਗਾਣਾ ਹੈ ਅਤੇ

ਬਹੁਤ ਹੀ ਸੋਹਣੀ ਆਵਾਜ਼ 'ਚ ਸੀ। ਅਤੇ ਅਗਲੀਆਂ ਜਿਹੜੇ ਖੱਤ ਹੈ ਉਹ ਵੀ ਪੜ੍ਹਨੇ ਅਸੀਂ, ਅਤੇ ਪ੍ਰੋਗਰਾਮ ਚੱਲ ਰਿਹਾ ਦੋਸਤੋ ਚਿੱਠੀਆਂ ਮਿੱਠੀਆਂ, ਅਤੇ ਉਹਨਾਂ ਦੋਸਤਾਂ ਲਈ ਅਸੀਂ ਪਤਾ ਵੀ ਲਿਖਾ ਦਈਏ ਜਿਹੜੇ ਸਾਨੂੰ ਚਿੱਠੀ ਲਿਖਣਾ ਚਾਹੁੰਦੇ ਆ। ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਹੈਗਾ ਜੀ 144001। ਤੁਸੀਂ ਇਹ ਪਤਾ ਲਿਖੋ ਅਤੇ ਨਾਲ ਹੀ ਚਿੱਠੀ ਲਿਖਣੀ ਵੀ ਸ਼ੁਰੂ ਕਰ ਦਿਉ ਤੁਹਾਡੀ, ਤਾਂ ਕਿ ਅਗਲੇ ਪ੍ਰੋਗਰਾਮ 'ਚ ਤੁਹਾਡੀ ਚਿੱਠੀ ਵੀ ਸ਼ਾਮਿਲ ਹੋ ਜਾਏ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ ਅਤੇ ਮਲਕੀਤ ਕੁਡਿਆਣਾ, ਉਹਨਾਂ ਦਾ ਇਹ ਗੀਤ ਹੈ, ਸੋਰੀ ਖੱਤ ਹੈ, ਅਤੇ ਇਹਨਾਂ ਨੇ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਇਹਨਾਂ ਨੇ ਵੀ ਸਾਨੂੰ ਜਿਹੜੇ ਖੱਤ, ਕਈ ਸਾਨੂੰ ਖੱਤ ਪਾਏ ਹੋਏ ਆ, ਅਤੇ ਅਸੀਂ ਇਸ ਵੇਲੇ ਇੱਕ ਖੱਤ ਇਹਨਾਂ ਦਾ ਸ਼ਾਮਿਲ ਕਰ ਲਿਆ ਜੀ। ਪਟੇਲ ਨਗਰ ਮਲੋਟ ਤੋਂ ਪੰਜਾਬ ਤੋਂ ਲਿਖ ਰਹੇ ਜੀ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ ਅਤੇ ਬੇਬੀ ਆਰਜੂ ਜਜੋਰੀਆ, ਇਹਨਾਂ ਨੇ ਵੀ ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਅਗਲਾ ਖੱਤ ਸਾਡੇ ਕੋਲ ਆਇਆ ਜੀ ਟਾਹਲੀ ਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਵਾਹਾ ਮਨਜੀਤ, ਗਿੱਦੜਵਾਹਾ ਤੋਂ ਮਨਜੀਤ ਤਨੇਜਾ ਅਤੇ ਪ੍ਰਵੀਨ ਤਨੇਜਾ ਹੋਣਾ ਦਾ, ਇਹਨਾਂ ਨੇ ਵੀ ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਮਲੋਟ ਜਗਤਾਰ ਗਿੱਲ, ਮਲੋਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਖਾਨੇ ਦੀ ਟਾ ਤੋਂ ਸ਼ਮਸ਼ੇਰ ਧੌਲਕਰ, ਬੁਰਜ ਸਿੱਧਵਾਂ, ਮਲੋੜ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੱਧੂ ਅਤੇ ਜਗਤਾਰ ਜੱਗਾ ਧੌਲਾ ਕਿੰਗਰਾ ਤੋਂ। ਅਗਲਾ ਖਤ ਸਾਡੇ ਕੋਲ ਜੀ ਮੈਮ ਗੇਟ ਨਾਭਾ, ਸੋਮਦੱਤ ਕੈਰਵ, ਜੋਤੀ ਰਾਣੀ ਅਤੇ ਗੁਣਵੰਤ ਹੁਣਾਂ ਦਾ, ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਾਉਂਦੇ ਹਾਂ ਅਗਲਾ ਗੀਤ।

ਲਓ ਜੀ, ਇਹ ਗੀਤ ਸੀ ਕਨਵਰ ਗਰੇਵਾਲ ਹੁਣਾਂ ਦੀ ਆਵਾਜ਼ ਦੇ ਵਿੱਚ, ਅਤੇ ਜਿਹੜਾ ਟਾਈਮ ਹੈ ਬੜੀ ਤੇਜ਼ੀ ਨਾਲ ਜਾ ਰਿਹਾ ਹੈ, ਲੇਕਿਨ ਸਾਡੇ ਸਰੋਤੇ ਆਪਣੀਆਂ ਚਿੱਠੀਆਂ ਦਾ ਇੰਤਜ਼ਾਰ ਕਰਦੇ ਹੋਣੇ, ਅਸੀਂ ਉਹਨਾਂ ਦੀਆਂ ਹੋਰ ਚਿੱਠੀਆਂ ਲੈ ਲੈਂਦੇ ਹਾਂ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਚਿੱਠੀਆਂ ਮਿੱਠੀਆਂ। ਇਹ ਖੱਤ ਸਾਡੇ ਕੋਲ ਆਇਆ ਹੈਗਾ ਜੀ, ਪਹਿਲੀ ਗੱਲ ਤਾਂ ਇਹਨਾਂ ਨੇ ਨਾ ਇੱਕ ਉਹ ਬਣਾਇਆ ਕਬੂਤਰ, ਅਤੇ ਕਬੂਤਰ ਬਣਾ ਕੇ ਉਹਦੇ ਮੂੰਹ ਦੇ ਵਿੱਚ ਪਾਈ ਹੋਈ ਚਿੱਠੀ, ਅਤੇ ਅੱਗੇ ਲਿਖਿਆ ਜੀ ਸਾਡੇ ਪੰਛੀ ਦਾ ਧੰਨਵਾਦ ਕਰਨਾ, ਚਿੱਠੀ ਲੈ ਕੇ ਆ ਰਿਹਾ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਪੰਛੀ ਦਾ, ਚਿੱਠੀ ਤੁਹਾਡੀ ਪਹੁੰਚ ਚੁੱਕੀ ਹੈ, ਅਤੇ ਇਸ ਪੰਛੀ ਨੂੰ ਦਾਣਾ ਦੂਣਾ ਪਾਉਂਦੇ ਰਹਿਣਾ, ਪਾਣੀ ਵੀ ਜ਼ਰੂਰ ਪਾਉਣਾ ਕਿਉਂਕਿ ਗਰਮੀ ਬਹੁਤ ਹੈ। ਪਿੰਡ ਇਸਲਾਮ ਵਾਲਾ ਤੋਂ ਖੱਤ ਲਿਖ ਰਹੇ ਨੇ, ਜ਼ਿਲ੍ਹਾ ਫਾਜ਼ਿਲਕਾ, ਸੋਹਨ ਲਾਲ, ਓਮ ਪ੍ਰਕਾਸ਼ ਰਾਠੀ, ਸ਼ਗਨ ਲਾਲ ਰਾਠੀ, ਲਵਕੁਸ਼ ਵਰਮਾ, ਛੱਤਰਪਾਲ ਸਿੰਘ ਭੰਗੜਾ, ਰਜਿੰਦਰ ਸਿੰਘ ਭੰਗੜਾ, ਬਾਬੂ ਸਿੰਘ ਮੈਨੇ ਵਾਲਾ, ਕਾਕਾ ਭੱਟੀ, ਗੁਰਮੇਸ਼ ਸਿੰਘ ਵਿਰਕ ਪਿੰਡ ਕਮਾਲ ਵਾਲਾ, ਰਣਜੀਤ ਕੌਰ ਭੱਟੀ, ਬੋੜ ਸਿੰਘ ਭੱਟੀ, ਸਾਡੀ ਚਿੱਠੀ ਪੜ੍ਹ ਦੇਣਾ ਜੀ ਧੰਨਵਾਦ। ਕਲਾਕਾਰ ਗੁਰਦਾਸ ਮਾਨ ਜੀ ਦਾ ਕਹਿੰਦੇ ਗੀਤ ਸੁਣਾ ਦਿਉ। ਠੀਕ ਹੈ ਜੀ, ਅਸੀਂ ਗੀਤ ਗੁਰਦਾਸ ਮਾਨ ਜੀ ਦੇ ਅਕਸਰ ਗੀਤ ਲਗਾਉਂਦੇ ਹਾਂ, ਪਰ ਸਾਨੂੰ ਤੁਹਾਡਾ ਇਹ ਪੰਛੀ ਬਹੁਤ ਵਧੀਆ ਲੱਗਾ ਕਿ ਤੁਸੀਂ ਪੰਛੀ ਬਣਾਇਆ ਅਤੇ ਉਹਦੇ ਮੂੰਹ 'ਚ ਚਿੱਠੀ ਪਾਈ ਅਤੇ ਉਹਦਾ ਧੰਨਵਾਦ ਕਰਨ ਲਈ ਵੀ ਕਿਹਾ। ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡੇ ਪੰਛੀ ਦਾ ਵੀ ਅਤੇ ਤੁਹਾਡਾ ਵੀ। ਖੱਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਅਗਲਾ ਖੱਤ ਸਾਡੇ ਕੋਲ ਹੈ ਜੀ, ਇਹਨਾਂ ਦੇ ਸਾਡੇ ਕੋਲ ਤਿੰਨ ਖੱਤ ਆਏ ਹੋਏ ਆ, ਫਰੈਂਡ ਕਲੋਨੀ ਕਰਨਾਲ ਤੋਂ, ਗੁਰਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਅਤੇ ਕਹਿੰਦੇ ਆ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿਉ ਤੁਸੀਂ। ਅੱਗੇ ਲਈ ਚਿੱਠੀ ਸਾਡੇ ਕੋਲ ਆਈ ਹੈ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ ਲਿਖ ਰਹੇ ਆ ਚਿੱਠੀ ਮੱਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਅਤੇ ਇਹਨਾਂ ਨੇ ਸਾਨੂੰ ਖੱਤ ਲਿਖਿਆ। ਅੱਗੇ ਖੱਤ ਇੱਕ ਹੋਰ ਆਇਆ ਜੀ ਸਾਡੇ ਕੋਲ ਜਲੰਧਰ ਵਿੱਚ, ਤੁਸੀਂ ਸਦਾ ਹੱਸਦੇ ਰਹੋ ਜੀ, ਵਾਹ ਵਾਹ। ਸਹਾਰਨਪੁਰ ਤੋਂ ਇਹ ਖੱਤ ਹੈ ਜੀ, ਸੁਰੇਸ਼ ਨਰੰਗ, ਆਸ਼ੂ ਨਰੰਗ ਅਤੇ ਪਾਠਿਕ ਸੁਨਾਲੀ, ਖੱਤ ਲਿਖਣ ਲਈ ਸ਼ੁਕਰੀਆ ਜੀ। ਅਗਲਾ ਖੱਤ ਸਾਡੇ ਕੋਲ ਆਇਆ ਹੈ, ਇਹ ਵੀ ਜੀ ਉਹੀ ਖੱਤ ਹੈ ਉਹਨਾਂ ਦਾ ਹੀ, ਜਿਹਨਾਂ ਨੇ ਪੰਛੀ ਇੱਕ ਪਹਿਲਾਂ ਭੇਜਿਆ ਸੀ, ਇਹ ਦੂਜਾ ਪੰਛੀ ਭੇਜ ਦਿੱਤਾ ਇਹਨਾਂ ਨੇ ਚਿੱਠੀ ਪਾ ਕੇ, ਅਤੇ ਦੋਨੇ ਪੰਛੀ ਸਾਡੇ ਕੋਲ ਪਹੁੰਚ ਚੁੱਕੇ ਆ। ਮੈਨੂੰ ਲੱਗਦਾ ਇਹਨਾਂ ਨੇ ਇਹ ਪੱਕਾ ਪਾਲ ਕੇ ਰੱਖਿਆ ਹੋਇਆ ਕਿ ਚੱਲ ਵੀ ਚਿੱਠੀ ਦੇ ਜਾ ਆ ਜਾ ਅਤੇ ਫਿਰ ਅਗਲੀ ਚਿੱਠੀ ਵੀ ਦੇ ਆ। ਇਸੇ ਤਰ੍ਹਾਂ ਖਤਾਂ ਦਾ ਸਿਲਸਿਲਾ ਬਣਾਏ ਰੱਖਣਾ, ਆਪਣੇ ਪੰਛੀ ਕੋਲ ਚਿੱਠੀਆਂ ਸਾਨੂੰ ਭੇਜਦੇ ਰਹਿਣਾ। ਅਤੇ ਇਹ ਖਾਤਾ ਹੈਗਾ ਜੀ ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ ਤੋਂ, ਗੁਰਦਰਸ਼ਨ ਲਾਲ, ਚਲਹੋਤਰਾ, ਸੁਨੀਤਾ, ਸੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਪੋਤਰਾ ਗੁਰਸ਼ਬਦ ਹੋਣਾ ਦਾ ਇੱਕ ਖੱਤ ਹੈ ਜੀ। ਅਗਲਾ ਖੱਤ ਸਾਡੇ ਕੋਲ ਆਇਆ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ, ਪਿੰਡ ਕਿੱਲੀਆਂ ਵਾਲੀ, ਨੇੜੇ ਮੰਡੀ ਡੱਬਵਾਲੀ ਤੋਂ, ਦਰਸ਼ਨ ਸਿੰਘ ਸਰਾ, ਗੁਰਮੀਤ ਕੌਰ, ਅਮਰ ਸਿੰਘ, ਅੰਮ੍ਰਿਤਪਾਲ ਕੌਰ, ਪੋਤਰਾ ਅਭਿਜੋਤ,

ਅਤੇ ਦੋਤਰਾ ਗੁਰਤੇਸ਼ਵਰ ਘੁੜਿਆਣਾ, ਗੁਰਤਾਜ ਮਾਨਾ, ਰਿਸ਼ਤੇਦਾਰ ਸੁਹਾਗ ਪਰਿਵਾਰ ਅਤੇ ਘੁੜਿਆਣਾ ਸਾਰਾ ਪਰਿਵਾਰ ਜੀ। ਚਲੋ ਜੀ, ਇਹਨਾਂ ਨੇ ਤਾਂ ਆਪਣੇ ਪੂਰੇ ਪਰਿਵਾਰ ਨੂੰ ਖਾਤੇ ਦੇ ਵਿੱਚ ਸ਼ਾਮਿਲ ਕੀਤਾ ਹੈ ਜੀ, ਸਾਰੇ ਬੈਠ ਕੇ ਸੁਣ ਰਹੇ ਹੋ ਪ੍ਰੋਗਰਾਮ, ਇਹ ਵੀ ਜ਼ਰੂਰ ਦੱਸਿਓ। ਅਤੇ ਪਿੰਡ ਘੁੜਿਆਣਾ ਤੋਂ ਹੀ ਅਗਲਾ ਖਤ ਸਾਡੇ ਕੋਲ ਹੈ ਜੀ, ਜ਼ਿਲ੍ਹਾ ਫਾਜ਼ਿਲਕਾ ਤੋਂ ਬਾਬਾ ਤਰਲੋਕ ਸਿੰਘ, ਸ਼ਿਵਜੋਤ ਸਿੰਘ ਕੰਡਿਆਰਾ, ਗੁਰਸਿਮਰਨ, ਰਾਜਦੀਪ, ਨਵਦੀਪ, ਦੋਸਤ ਬਲਤੇਜ ਸਿੰਘ ਘੁੜਿਆਣਾ ਧੰਨਵਾਦ ਕਰ ਰਿਹਾ ਜੀ ਸਾਨੂੰ ਖਤ ਲਿਖਣ ਲਈ, ਬਹੁਤ ਬਹੁਤ ਸ਼ੁਕਰੀਆ। ਅਤੇ ਪ੍ਰੋਗਰਾਮ ਦਾ ਟਾਈਮ ਜਿਹੜਾ ਬੜੀ ਤੇਜ਼ੀ ਨਾਲ ਜਾ ਰਿਹਾ, ਇਸ ਕਰਕੇ ਅਸੀਂ ਤੁਹਾਨੂੰ ਜਿਹੜਾ ਗਾਣਾ ਸੁਣਾ ਦਿੰਦੇ ਹਾਂ ਤਾਂ ਕਿ ਗਾਣਾ ਨਾ ਰਹਿ ਜਾਏ, ਕਿਉਂਕਿ ਟਾਈਮ ਦਾ ਜਿਹੜਾ ਹਿਸਾਬ ਕਿਤਾਬ ਹੁੰਦਾ ਨਾ ਉਹ ਬੜੀ ਜਲਦੀ ਲਾਗੂ ਕਰਨੇ ਪੈਂਦਾ।

0: ਹੁਣ ਜੀ 4 ਵਜਣ ਵਾਲੇ ਨੇ, ਪ੍ਰੋਗਰਾਮ ਖਤਮ ਹੋਣ ਦਾ ਸਮਾਂ ਆ ਗਿਆ ਹੈ ਅਤੇ ਸਾਡੇ ਦੋਸਤਾਂ ਨੇ ਇਹ ਗੁਜ਼ਾਰਿਸ਼ ਆਪਣੀਆਂ ਚਿੱਠੀਆਂ ਜਿਹੜੀਆਂ ਹਮੇਸ਼ਾ ਪਾਉਂਦੇ ਰਹੋ ਤਾਂ ਕਿ ਤੁਹਾਡਾ ਪ੍ਰੋਗਰਾਮ ਚਿੱਠੀਆਂ ਮਿਖਰੀਆਂ ਇਸੇ ਤਰ੍ਹਾਂ ਪਿਆਰ ਨਾਲ ਚੱਲਦਾ ਰਹੇ। ਅਤੇ ਅੱਜ ਦਾ ਪ੍ਰੋਗਰਾਮ ਪੇਸ਼ ਕਰਦੇ ਸੀ ਸ਼ੋਭਾ ਕਹੀ, ਪ੍ਰੋਗਰਾਮ ਖਤਮ ਕਰਨ ਦੀ ਆਗਿਆ ਦਿਓ। ਨਮਸਕਾਰ, ਅਗਲਾ ਪ੍ਰੋਗਰਾਮ ਅਸੀਂ ਪ੍ਰਾਈਮਰੀ ਚੈਨਲ ਤੋਂ ਸੁਣਾਂਗੇ।
1: ਵਿਦੇਸ਼ ਮੰਤਰੀ ਅੱਜ ਸ਼ਾਮ ਨਵੀਂ ਦਿੱਲੀ

0: ਵਪਾਰ, ਨਿਵੇਸ਼, ਸੰਪਰਕ ਤੇ ਊਰਜਾ ਸਮੇਤ ਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਆਪਸੀ ਹਿੱਤਾਂ ਦੇ ਮਾਮਲਿਆਂ ਤੇ ਚਰਚਾ ਕਰਨਗੇ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਦੌਰਾਨ ਪੰਜਾਬ, ਚੰਡੀਗੜ੍ਹ, ਦਿੱਲੀ ਤੇ ਰਾਸ਼ਟਰੀ ਮਹੱਤਵ ਦੇ ਵੱਖ ਵੱਖ ਮੁੱਦਿਆਂ ਤੇ ਵਿਆਪਕ ਚਰਚਾ ਕੀਤੀ। ਪੰਜਾਬ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਸੜਕ ਤੇ ਇੱਕ ਵਾਹਨ ਦੇ ਟਰੱਕ ਨਾਲ ਟਕਰਾ ਜਾਣ ਨਾਲ ਘੱਟੋ ਘੱਟ 9 ਲੋਕਾਂ ਦੀ ਮੌਤ ਤੇ 22 ਹੋਰ ਜ਼ਖਮੀ। ਪੰਜਾਬ ਕਰ ਵਿਭਾਗ ਨੇ ਟੈਕਸ ਚੋਰੀ ਤੇ ਕਾਰਵਾਈ ਕਰਦਿਆਂ 200 ਤੋਂ ਵੱਧ ਵਾਹਨਾਂ ਦੀ ਜਾਂਚ ਦੌਰਾਨ ਕਰੀਬ 7 ਕਰੋੜ ਰੁਪਏ ਦਾ ਮਾਲ ਜ਼ਬਤ ਕੀਤਾ ਹੈ। ਚੋਣ ਕਮਿਸ਼ਨ ਵੱਲੋਂ ਚੰਡੀਗੜ੍ਹ ਵਿਖੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਚੋਣ ਅਧਿਕਾਰੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਸਰਕਾਰ ਨੇ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ 2 ਕੈਡਿਟਾਂ ਮਹਿਕਪ੍ਰੀਤ ਕੌਰ ਨੂੰ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ ਅਤੇ ਕੋਮਲਪ੍ਰੀਤ ਕੌਰ ਨੂੰ ਨੈਸ਼ਨਲ ਡਿਫੈਂਸ ਅਕੈਡਮੀ ਮੈਰਿਟ ਸੂਚੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਹੈ। ਮਾਰੀਸ਼ਸ ਨੇ ਇਬੋਲਾ ਵਾਇਰਸ ਦੇ ਫੈਲਣ ਦੇ ਪ੍ਰਤੀਕਰਮ ਵਜੋਂ ਪਿਛਲੇ 21 ਦਿਨਾਂ ਵਿੱਚ ਕਾਂਗੋ, ਯੁਗਾਂਡਾ ਜਾਂ ਦੱਖਣੀ ਸੁਡਾਨ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਤੇ ਅਸਥਾਈ ਪਾਬੰਦੀ ਲਾਈ। ਭਾਰਤ ਅਤੇ ਜਾਪਾਨ ਵਿਚਕਾਰ ਮਰਦਾਂ ਦੇ ਅੰਡਰ 18 ਏਸ਼ੀਆ ਕੱਪ 2026 ਹਾਕੀ ਟੂਰਨਾਮੈਂਟ ਦਾ ਫਾਈਨਲ ਅੱਜ ਜਾਪਾਨ 'ਚ ਦੁਪਹਿਰ ਬਾਅਦ 3:30 ਵਜੇ ਖੇਡਿਆ ਜਾਵੇਗਾ ਅਤੇ ਭਾਰਤ ਤੇ ਬੰਗਲਾਦੇਸ਼ ਦਰਮਿਆਨ ਔਰਤਾਂ ਦੀ ਸੈਫ ਫੁੱਟਬਾਲ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਗੋਆ 'ਚ ਸ਼ਾਮ 6:30 ਵਜੇ ਹੋਵੇਗਾ। ਇਹ ਸੀ ਅੱਜ ਦੀਆਂ ਨਿਊਜ਼ ਹੈੱਡਲਾਈਨਸ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ, ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਖੇਡ ਸੰਸਾਰ।
1: ਖੇਡ ਸੰਸਾਰ, ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਬੀਰਿੰਦਰ ਦਾ ਨਮਸਕਾਰ ਹੈ ਜੀ। ਪੂਰੇ ਹਫ਼ਤੇ ਦੀਆਂ ਖੇਡ ਸਰਗਰਮੀਆਂ ਦੀ ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ। ਅੱਜ ਦੇ ਪ੍ਰੋਗਰਾਮ 'ਚ ਜਿਨ੍ਹਾਂ ਵਿਸ਼ਿਆਂ 'ਤੇ ਗੱਲਬਾਤ ਹੋਏਗੀ ਉਹਦੇ ਬਾਰੇ ਤੁਹਾਨੂੰ ਦੱਸ ਦਈਏ। ਇੰਡੋਨੇਸ਼ੀਆ 'ਚ ਬੈਡਮਿੰਟਨ ਓਪਨ ਟੂਰਨਾਮੈਂਟ ਚੱਲ ਰਿਹਾ ਹੈ ਅਤੇ ਇਸ ਟੂਰਨਾਮੈਂਟ ਵਿੱਚ ਭਾਰਤੀ ਸ਼ਟਲਰਸ ਦੀ ਕਾਰਗੁਜ਼ਾਰੀ ਕਿੱਦਾਂ ਦੀ ਹੈ ਇਸ 'ਤੇ ਗੱਲਬਾਤ ਕਰਾਂਗੇ। ਜਾਪਾਨ ਵਿੱਚ ਚੱਲ ਰਿਹਾ ਜੀ ਅੰਡਰ 18 ਮਰਦਾਂ ਅਤੇ ਔਰਤਾਂ ਦਾ ਏਸ਼ੀਆ ਕੱਪ ਹਾਕੀ ਵਿੱਚ ਭਾਰਤ ਦੀ ਕਾਰਗੁਜ਼ਾਰੀ ਇਸ ਅੰਡਰ 18 ਏਸ਼ੀਆ ਕੱਪ ਵਿੱਚ ਕਿੱਦਾਂ ਦੀ ਹੈ ਇਸ ਬਾਰੇ ਤੁਹਾਨੂੰ ਦੱਸਾਂਗੇ। ਭਾਰਤੀ ਮਹਿਲਾ ਕ੍ਰਿਕਟ ਟੀਮ ਇੰਗਲੈਂਡ ਦਾ ਦੌਰਾ ਕਰ ਰਹੀ ਹੈ ਜਿੱਥੇ ਉਹਨੇ ਇੰਗਲੈਂਡ ਦੀ ਟੀਮ ਦੇ ਨਾਲ T20 ਮੁਕਾਬਲਿਆਂ ਦੀ ਲੜੀ ਖੇਡੀ ਹੈ ਅਤੇ ਇਹਦੇ 'ਚ ਭਾਰਤੀ ਪਰਫਾਰਮੈਂਸ ਕਿੱਦਾਂ ਦੀ ਰਹੀ ਇਸ 'ਤੇ ਗੱਲਬਾਤ ਹੋਏਗੀ। ਚਾਈਨਾ 'ਚ ਅੰਡਰ 20 ਏਸ਼ੀਆ ਅਥਲੈਟਿਕ ਚੈਂਪੀਅਨਸ਼ਿਪ ਮੁਕੰਮਲ ਹੋਈ ਅਤੇ ਇਹਦੇ 'ਚ ਭਾਰਤੀ ਅਥਲੀਟਸ ਦਾ ਪ੍ਰਦਰਸ਼ਨ ਕਿੱਦਾਂ ਦਾ ਰਿਹਾ ਇਸ ਬਾਰੇ ਤੁਹਾਨੂੰ ਦੱਸਾਂਗੇ। ਸੋ ਸੁਣਦੇ ਰਹੋ ਪ੍ਰੋਗਰਾਮ ਖੇਡ ਸੰਸਾਰ, ਆਕਾਸ਼ਵਾਣੀ ਜਲੰਧਰ। ਖੇਡ ਦੇ ਮੈਦਾਨ ਸਾਨੂੰ ਇਦਾਂ ਦੇ ਕਿੱਸੇ ਦਿੰਦੇ ਨੇ ਜੋ ਸਾਨੂੰ ਰੋਮਾਂਚ ਨਾਲ, ਜਜ਼ਬਾਤ ਨਾਲ ਭਰ ਦਿੰਦੇ ਨੇ। ਇਦਾਂ ਦਾ ਹੀ ਕਿੱਸਾ ਹੈ।
2: ਬਹੁਤ ਸੀ ਬਾਤਾਂ, ਬਹੁਤ ਸੇ ਗਾਣੇ, ਬਹੁਤ ਸੀ ਯਾਦੋਂ ਕੇ ਸਾਥ ਆਜ ਟੈਰੈਂਸ ਹੈ ਹਮਾਰੇ ਬੀਚ।

ਬੈਡਮਿੰਟਨ ਦੇ ਕੋਰਟ ਵਿੱਚ ਭਾਰਤ ਦੀ ਸਟਾਰ ਬੈਡਮਿੰਟਨ ਜੋੜੀ ਸਾਤਵਿਕ ਸਾਈਰਾਜ ਰੈੱਡੀ ਰਿੰਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਸਿੰਗਾਪੁਰ ਓਪਨ 2026 ਵਿੱਚ ਪੁਰਸ਼ਾਂ ਦਾ ਡਬਲਜ਼ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸਿੰਗਾਪੁਰ ਓਪਨ ਦਾ ਡਬਲਜ਼ ਖਿਤਾਬ ਜਿੱਤਣ ਵਾਲੀ ਇਹ ਪਹਿਲੀ ਭਾਰਤੀ ਜੋੜੀ ਬਣ ਗਈ ਹੈ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਉਹਨਾਂ ਨੇ BWF ਵਰਲਡ ਟੂਰ 'ਤੇ ਆਪਣੇ 2 ਸਾਲਾਂ ਦੇ ਖਿਤਾਬੀ ਸੋਕੇ ਨੂੰ ਵੀ ਖਤਮ ਕੀਤਾ। ਸਿੰਗਾਪੁਰ ਓਪਨ ਵਿੱਚ ਫਾਈਨਲ ਵਿੱਚ ਭਾਰਤੀ ਜੋੜੀ ਦਾ ਸਾਹਮਣਾ ਇੰਡੋਨੇਸ਼ੀਆ ਦੀ ਮਜ਼ਬੂਤ ਜੋੜੀ ਫਜ਼ਰ ਅਲਫੀਆਨ ਅਤੇ ਮੁਹੰਮਦ ਸ਼ੋਹਿਬੁਲ ਫਿਕਰੀ ਦੇ ਨਾਲ ਸੀ। ਪਹਿਲੀ ਗੇਮ 18-21 ਨਾਲ ਹਾਰਨ ਤੋਂ ਬਾਅਦ ਭਾਰਤੀ ਜੋੜੀ ਨੇ ਸ਼ਾਨਦਾਰ ਵਾਪਸੀ ਕੀਤੀ ਸੀ। ਅਗਲੀਆਂ ਦੋਵੇਂ ਗੇਮਾਂ 21-17, 21-16 ਨਾਲ ਜਿੱਤ ਕੇ ਉਹਨਾਂ ਨੇ 73 ਮਿੰਟਾਂ ਵਿੱਚ ਚੱਲੇ ਇਸ ਰੋਮਾਂਚਕ ਮੁਕਾਬਲੇ ਨੂੰ ਆਪਣੇ ਨਾਮ ਕਰ ਲਿਆ ਸੀ। ਸਿੰਗਾਪੁਰ ਓਪਨ ਵਿੱਚ ਜਿੱਥੇ ਸਾਤਵਿਕ ਸਾਈਰਾਜ ਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਖਿਤਾਬ ਜਿੱਤ ਕੇ ਇਤਿਹਾਸ ਰਚਿਆ, ਉੱਥੇ ਇੰਡੋਨੇਸ਼ੀਆ ਓਪਨ ਵਿੱਚ ਇਹਨਾਂ ਦੋਵਾਂ ਸ਼ਟਲਰਸ ਦਾ ਪ੍ਰਦਰਸ਼ਨ ਕੋਈ ਖਾਸ ਨਹੀਂ ਰਿਹਾ। ਇਸ ਸਟਾਰ ਜੋੜੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪਹਿਲੇ ਦੌਰ ਦੇ ਮੈਚ ਵਿੱਚ ਸਿਰਫ 7 ਮਿੰਟ ਖੇਡਣ ਦੇ ਬਾਅਦ ਸਾਤਵਿਕ ਦੇ ਸੱਜੇ ਮੋਢੇ ਦੀ ਸੱਟ ਕਾਰਨ ਇਸ ਜੋੜੀ ਨੂੰ ਮੈਚ ਵਿੱਚੋਂ ਹੀ ਛੱਡਣਾ ਪਿਆ। ਇੰਡੋਨੇਸ਼ੀਆ ਬੈਡਮਿੰਟਨ ਓਪਨ ਵਿੱਚ ਭਾਰਤ ਸ਼ਟਲਰਸ ਦੀ ਚੁਣੌਤੀ ਪੂਰੀ ਤਰ੍ਹਾਂ

ਵਿੱਚ ਫਾਈਨਲ ਵਿੱਚ ਭਾਰਤੀ ਜੋੜੀ ਦਾ ਸਾਹਮਣਾ ਇੰਡੋਨੇਸ਼ੀਆ ਦੀ ਮਜ਼ਬੂਤ ਜੋੜੀ ਫਜ਼ਰ ਅਲਫੀਆਨ ਤੇ ਮੁਹੰਮਦ ਸ਼ੋਹਿਬੁਲ ਫਿਕਰੀ ਦੇ ਨਾਲ ਸੀ। ਪਹਿਲੀ ਗੇਮ 18-21 ਨਾਲ ਹਾਰਨ ਤੋਂ ਬਾਅਦ ਭਾਰਤੀ ਜੋੜੀ ਨੇ ਸ਼ਾਨਦਾਰ ਵਾਪਸੀ ਕੀਤੀ ਸੀ। ਅਗਲੀਆਂ ਦੋਵੇਂ ਗੇਮਾਂ 21-17, 21-16 ਨਾਲ ਜਿੱਤ ਕੇ ਉਨ੍ਹਾਂ ਨੇ 73 ਮਿੰਟਾਂ ਵਿੱਚ ਚੱਲੇ ਇਸ ਰੋਮਾਂਚਕ ਮੁਕਾਬਲੇ ਨੂੰ ਆਪਣੇ ਨਾਮ ਕਰ ਲਿਆ ਸੀ। ਸਿੰਗਾਪੁਰ ਓਪਨ ਵਿੱਚ ਜਿੱਥੇ ਸਾਤਵਿਕ ਸਾਈਰਾਜ ਰੈੱਡੀ ਤੇ ਚਿਰਾਗ ਸ਼ੈੱਟੀ ਨੇ ਖਿਤਾਬ ਜਿੱਤ ਕੇ ਇਤਿਹਾਸ ਰਚਿਆ, ਉੱਥੇ ਇੰਡੋਨੇਸ਼ੀਆ ਓਪਨ ਵਿੱਚ ਇਨ੍ਹਾਂ ਦੋਵਾਂ ਸ਼ਟਲਰਸ ਦਾ ਪ੍ਰਦਰਸ਼ਨ ਕੋਈ ਖਾਸ ਨਹੀਂ ਰਿਹਾ। ਇਸ ਸਟਾਰ ਜੋੜੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪਹਿਲੇ ਦੌਰ ਦੇ ਮੈਚ ਵਿੱਚ ਸਿਰਫ 7 ਮਿੰਟ ਖੇਡਣ ਦੇ ਬਾਅਦ ਸਾਤਵਿਕ ਦੇ ਸੱਜੇ ਮੋਢੇ ਦੀ ਸੱਟ ਕਾਰਨ ਇਸ ਜੋੜੀ ਨੂੰ ਮੈਚ ਵਿੱਚੋਂ ਹੀ ਛੱਡਣਾ ਪਿਆ। ਇੰਡੋਨੇਸ਼ੀਆ ਬੈਡਮਿੰਟਨ ਓਪਨ ਵਿੱਚ ਭਾਰਤ ਸ਼ਟਲਰਸ ਦੀ ਚੁਣੌਤੀ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਚੁੱਕੀ ਹੈ। ਕੁਆਟਰ ਫਾਈਨਲ ਮੁਕਾਬਲੇ ਵਿੱਚ ਭਾਰਤ ਦੀ ਆਖਰੀ ਉਮੀਦ ਹਰੀਹਰਨ ਅਮਸਾ ਕਾਰੂਨਨ ਤੇ MR ਅਰਜੁਨ ਦੀ ਜੋੜੀ ਵੀ ਹਾਰ ਕੇ ਬਾਹਰ ਹੋ ਚੁੱਕੀ ਹੈ। ਕੁਆਟਰ ਫਾਈਨਲ ਵਿੱਚ ਉਨ੍ਹਾਂ ਨੂੰ ਮਲੇਸ਼ੀਆ ਦੇ ਗੋ ਸ਼ਜ਼ੇਫਈ ਤੇ ਨੂਰ ਇਜ਼ੂਦੀਨ ਹੱਥੋਂ 12-21, 10-21 ਨਾਲ ਸਿੱਧੇ ਗੇਮਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦੋ ਵਾਰ ਦੀ ਓਲੰਪਿਕ ਮੈਡਲ ਜੇਤੂ PV ਸਿੰਧੂ ਨੇ ਪਹਿਲੇ ਦੌਰ ਵਿੱਚ ਤਾਂ ਥਾਈਲੈਂਡ ਦੀ ਸ਼ਟਲਰ ਤੇ ਜਿੱਤ ਹਾਸਿਲ ਕੀਤੀ ਸੀ, ਪਰ ਦੂਜੇ ਦੌਰ ਵਿੱਚ ਉਨ੍ਹਾਂ ਦਾ ਸਾਹਮਣਾ ਵਿਸ਼ਵ ਦੀ ਨੰਬਰ 1 ਖਿਡਾਰਨ ਦੱਖਣ ਕੋਰੀਆ ਦੀ NC ਯੰਗ ਨਾਲ ਸੀ। ਇਸ ਮੁਕਾਬਲੇ 'ਚ ਸਿੰਧੂ ਨੂੰ 17-21, 15-21 ਨਾਲ ਹਾਰ ਝੱਲਣੀ ਪਈ। ਮਾਲਵਿਕਾ ਬੰਸੋੜ ਤੇ ਉੱਨਤੀ ਹੁੱਡਾ ਇਹ ਦੋਵੇਂ ਵੀ ਆਪਣੇ ਪਹਿਲੇ ਦੌਰ ਦੇ ਮੁਕਾਬਲੇ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈਆਂ। ਮਰਦਾਂ ਦੇ ਮੁਕਾਬਲਿਆਂ ਵਿੱਚ ਵੀ ਭਾਰਤੀ ਸ਼ਟਲਰਸ ਕੁਝ ਖਾਸ ਨਹੀਂ ਕਰ ਸਕੇ। ਨੌਜਵਾਨ ਖਿਡਾਰੀ ਆਯੁਸ਼ ਨੇ ਪਹਿਲੇ ਦੌਰ ਵਿੱਚ ਵਿਸ਼ਵ ਦੇ 15 ਨੰਬਰ ਖਿਡਾਰੀ ਨੂੰ ਹਰਾਇਆ ਸੀ, ਪਰ ਦੂਜੇ ਦੌਰ ਵਿੱਚ ਉਹ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕੇ ਤੇ ਹਾਰ ਕੇ ਬਾਹਰ ਹੋ ਗਏ। ਭਾਰਤ ਦੇ ਚੋਟੀ ਦੇ ਪੁਰਸ਼ ਸਿੰਗਲਸ ਖਿਡਾਰੀ ਲਕਸ਼ ਸੇਨ ਤੇ HS ਪ੍ਰਣਯ ਵੀ ਪਹਿਲੇ ਹੀ ਦੌਰ ਵਿੱਚ ਆਪੋ ਆਪਣੇ ਮੁਕਾਬਲੇ ਹਾਰ ਕੇ ਬਾਹਰ ਹੋ ਚੁੱਕੇ ਨੇ।

0: ਕਹਿੰਦੇ ਨੇ ਕਿ ਜਦੋਂ ਇਰਾਦੇ ਪੱਕੇ ਹੋਣ ਤੇ ਮਨ ਵਿੱਚ ਦੇਸ਼ ਦਾ ਮਾਣ ਵਧਾਉਣ ਦਾ ਜਜ਼ਬਾ ਹੋਵੇ ਤਾਂ ਫਿਰ ਪਿੰਡ ਦੀਆਂ ਕੱਚੀਆਂ ਪਗਡੰਡੀਆਂ ਤੋਂ ਉੱਠ ਕੇ ਵੀ ਦੁਨੀਆ ਦੇ ਸਭ ਤੋਂ ਵੱਡੇ ਮੰਚਾਂ ਤੇ ਤਿਰੰਗਾ ਲਹਿਰਾਇਆ ਜਾ ਸਕਦਾ ਹੈ। ਭਾਰਤ ਦੀ ਸ਼ੂਟਰ ਸੁਰੂਚੀ ਸਿੰਘ ਇਸ ਦੀ ਜੀਂਦੀ ਜਾਗਦੀ ਮਿਸਾਲ ਹੈ। ਪਿਛਲੇ ਹਫ਼ਤੇ ਸੁਰੂਚੀ ਸਿੰਘ ਨੇ ਮਿਊਨਿਕ ਵਿੱਚ ਹੋਏ ISSF ਵਰਲਡ ਕੱਪ ਵਿੱਚ 242.1 ਪੁਆਇੰਟ ਹਾਸਿਲ ਕਰਕੇ ਸੋਨ ਤਮਗਾ ਹਾਸਿਲ ਕੀਤਾ। ਇਹ ਪ੍ਰਾਪਤੀ ਸੁਰੂਚੀ ਨੇ ਕੋਈ ਪਹਿਲੀ ਵਾਰ ਨਹੀਂ ਕੀਤੀ। ਸਾਲ 2025 ਵਿੱਚ ਸੁਰੂਚੀ ਸਿੰਘ ਨੇ ਲਗਾਤਾਰ 3 ISSF ਵਿਸ਼ਵ ਕੱਪ ਗੋਲਡ ਮੈਡਲ ਜਿੱਤੇ ਸਨ, ਬਿਊਨਸ ਆਇਰਸ, ਲੀਮਾ ਤੇ ਮਿਊਨਿਕ ਵਿੱਚ, ਤੇ ਇਦਾਂ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣ ਗਈ ਸੀ। ਇੱਕ ਆਰਮੀ ਪਰਿਵਾਰ ਹੌਲਦਾਰ ਇੰਦਰ ਸਿੰਘ ਦੇ ਘਰ ਵਿੱਚ ਜਨਮੀ ਸੁਰੂਚੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪਹਿਲਵਾਨੀ ਖੇਡ ਨਾਲ ਕੀਤੀ ਸੀ। 11 ਸਾਲ ਦੀ ਉਮਰ ਵਿੱਚ ਸੁਰੂਚੀ ਨੇ ਕੁਸ਼ਤੀ ਸ਼ੁਰੂ ਕੀਤੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇੱਕ ਹਾਦਸੇ ਵਿੱਚ ਉਸ ਦੀ ਮੋਢੇ ਦੀ ਹੱਡੀ ਟੁੱਟ ਗਈ, ਜਿਸ ਕਾਰਨ ਕੁਸ਼ਤੀ ਹਮੇਸ਼ਾ ਲਈ ਛੁੱਟ ਗਈ, ਪਰ ਹੌਸਲਾ ਨਹੀਂ ਸੀ ਛੁੱਟਿਆ। ਸੁਰੂਚੀ ਦੇ ਪਿਤਾ ਨੇ ਹਾਰ ਨਹੀਂ ਮੰਨੀ, ਧੀ ਨੂੰ ਠੀਕ ਹੋਣ ਤੋਂ ਬਾਅਦ ਉਹ ਸ਼ੂਟਿੰਗ ਰੇਂਜ ਤੇ ਲੈ ਗਏ। ਸੁਰੂਚੀ ਨੇ ਜਦੋਂ ਪਹਿਲੀ ਵਾਰ ਪਿਸਤੌਲ ਹੱਥ ਵਿੱਚ ਫੜੀ ਤੇ ਉਹਨੂੰ ਆਪਣੀ ਜ਼ਿੰਦਗੀ ਦਾ ਮਕਸਦ ਮਿਲ ਗਿਆ। ਇਸ ਮਕਸਦ ਨੂੰ ਹਾਸਿਲ ਕਰਨ ਲਈ ਉਹਨੂੰ ਸੰਘਰਸ਼ ਵੀ ਕਰਨਾ ਪਿਆ, ਜਿਸ ਬਾਰੇ ਸੁਰੂਚੀ ਦੱਸਦੀ ਹੈ।
1: ਯਹਾਂ ਤੱਕ ਮੇਰਾ ਸਫ਼ਰ ਕਾਫੀ ਮੁਸ਼ਕਿਲ ਰਹਾ, ਯਹਾਂ ਤੱਕ ਪਹੁੰਚਨੇ ਮੇਂ ਬਹੁਤ ਮਿਹਨਤ ਕਰਨੀ ਪੜੀ। ਇਸ ਮੇਂ ਮੇਰੇ ਮੰਮੀ ਪਾਪਾ ਕੋਚ ਕਾ ਬਹੁਤ ਬੜਾ ਹਾਥ ਹੈ। ਮੇਰੇ ਪਾਪਾ ਮੇਰੇ ਸਾਥ ਰੋਜ਼ ਟ੍ਰੇਨਿੰਗ ਮੇਂ ਸਾਥ ਜਾਤੇ ਹੈ, ਸਾਥ ਆਤੇ ਹੈ। ਮੈਂ ਭਿਵਾਨੀ ਪ੍ਰੈਕਟਿਸ ਕਰਤੀ ਹੂੰ ਤੋ 100 ਕਿਲੋਮੀਟਰ ਆਨਾ ਜਾਣਾ ਹੋਤਾ ਹੈ, ਤੋ ਉਸਮੇਂ ਮੇਰੇ ਪਾਪਾ ਮੇਰੇ ਸਾਥ ਰੋਜ਼ ਜਾਤੇ ਹੈ।
0: ਸੁਰੂਚੀ ਸਿੰਘ ਦਾ ਸ਼ੂਟਿੰਗ ਕਰੀਅਰ ਕਾਮਯਾਬੀਆਂ ਦੇ ਨਾਲ ਭਰਿਆ। ਜੂਨੀਅਰ ਪੱਧਰ ਤੇ ਉਹਨੇ 245.1 ਅੰਕਾਂ ਨਾਲ ਵਿਸ਼ਵ ਰਿਕਾਰਡ ਬਣਾਇਆ ਸੀ, 588 ਅੰਕਾਂ ਨਾਲ ਉਹਨੇ ਨੈਸ਼ਨਲ ਰਿਕਾਰਡ ਬਣਾਇਆ ਸੀ, ਤੇ ਇਹਨਾਂ ਪ੍ਰਾਪਤੀਆਂ ਦੇ ਲਈ ਉਹ ਇਹ ਸਾਰਾ ਸਿਹਰਾ ਆਪਣੇ ਪਿਤਾ ਨੂੰ ਦਿੰਦੀ ਹੈ।
1: ਇਸਮੇਂ ਸਭਸੇ ਬੜਾ ਯੋਗਦਾਨ ਤੋ ਮੇਰੇ ਪਾਪਾ ਕਾ ਹੈ। ਪਹਿਲੇ ਤੋ ਮੇਰੇ ਪਾਪਾ ਚਾਹਤੇ ਥੇ ਸਪੋਰਟਸ ਪਰਸਨ ਮੁਝੇ ਬਣਾਨਾ, ਫਿਰ ਜੈਸੇ ਮੇਰੇ ਪਾਪਾ ਆਰਮੀ ਮੇਂ ਥੇ ਤੋ ਫਿਰ ਇੱਕ ਵਾਰ ਛੁੱਟੀ ਆਏ, ਮੈਨੇ ਉਨਕੋ ਬੋਲਾ ਕਿ ਮੇਰੇ ਕੋ ਸਪੋਰਟਸ ਸ਼ੁਰੂ ਕਰਾ ਦੋ, ਤੋ ਫਿਰ ਉਨ੍ਹੋਂਨੇ ਰਿਟਾਇਰਮੈਂਟ ਲੈ ਲਈ ਮੇਰੇ ਲਈ, ਔਰ ਫਿਰ ਮੈਂ ਰੈਸਲਿੰਗ ਜਾਣੇ ਲੱਗੀ, ਕਿਉਂਕਿ ਹਮਾਰੇ ਹਰਿਆਣਾ ਮੇਂ ਯੇ ਹੈ ਸਭਸੇ ਪਹਿਲੇ ਰੈਸਲਿੰਗ ਮੇਂ ਜਾਤੇ ਹੈ। ਵਹਾਂ ਮੇਰੀ ਕੋਲਰ ਬੋਨ ਟੁੱਟ ਗਈ, ਫਿਰ ਮੇਰੇ ਪਾਪਾ ਨੇ ਬੋਲਾ ਕਿ ਅਬ ਰੈਸਲਿੰਗ ਨਹੀਂ, ਅਬ ਸ਼ੂਟਿੰਗ ਮੇਂ ਜਾ। ਉਹ ਮੇਰੇ ਕੋ ਸ਼ੂਟਿੰਗ ਰੇਂਜ ਮੇਂ ਲੈ ਕੇ ਗਏ, ਫਿਰ ਮੈਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ। ਭਿਵਾਨੀ

0: ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਆ, ਕਿਉਂਕਿ ਆਪਣਾ ਟਾਈਮ ਕੱਢਣਾ ਡਾਇਟ ਲਈ, ਟ੍ਰੇਨਿੰਗ ਲਈ ਅਤੇ ਹਰ ਚੀਜ਼ ਲਈ, ਕਿਉਂਕਿ ਅਸੀਂ ਦੇਖਦੇ ਹਾਂ ਉਹਨਾਂ ਨੂੰ ਜਦੋਂ ਹਰ ਕੰਪੀਟੀਸ਼ਨ ਹੁੰਦਾ ਅਤੇ ਦੋਨੋਂ ਮਾਂ ਬਾਪ ਉਹਨਾਂ ਦੇ ਨਾਲ ਨਾਲ ਆਉਂਦੇ ਨੇ, ਅਤੇ ਬਹੁਤ ਵਧੀਆ ਜਦੋਂ ਮਾਂ ਬਾਪ ਆਪ ਇੰਟਰਸਟ ਰੱਖਦੇ ਹੋਣ। ਇਹ ਇਹ ਹਰੇਕ ਦੇ ਵੀ ਨਹੀਂ ਹੁੰਦੇ, ਕਈ ਮਾਂ ਬਾਪ ਸਪੋਰਟਸਮੈਨ ਹੋਣ ਪਰ ਆਪਣੇ ਬੱਚਿਆਂ ਨੂੰ ਸਪੋਰਟਸਮੈਨ ਨਹੀਂ ਬਣਾ ਸਕਦੇ, ਪਰ ਜੇ ਉਹ ਚਾਹੁਣ, ਕਿਉਂਕਿ ਇੱਕ ਜੀਨਸ ਵੀ ਹੁੰਦੇ ਆ ਨਾ ਕਿ ਜੇ ਬਾਪ ਟਕੈਥਲੀਟ ਆ, ਮਾਂ ਜ ਆਪਣੀ ਡਿਸਕਸ ਥਰੋਅਰ ਆ, ਅਤੇ ਉਹਦੇ ਨਾਲ ਇੱਕ ਹੋਰ ਉਹਨੂੰ ਬੈਨੀਫਿਟ ਮਿਲਦਾ ਹੈ ਐਥਲੀਟ ਨੂੰ ਜ਼ਰੂਰ, ਅਤੇ ਨਾਲ ਨਾਲ ਪਰ ਉਹਦੇ ਨਾਲ ਮਿਹਨਤ ਵੀ ਬਹੁਤ ਜ਼ਰੂਰੀ ਕਰਨੀ ਪੈਂਦੀ ਹੈ, ਕਿਉਂਕਿ ਇੱਦਾਂ ਦੇ ਜਿਹੜੇ ਏਰੀਏ ਪਛੜੇ ਆਪਾਂ ਕਹਿ ਦਿੰਦੇ ਸੀ ਕਿ ਉੱਧਰ ਨਹੀਂ ਇੰਨੀਆਂ ਸਹੂਲਤਾਂ ਸਪੋਰਟਸ ਨੂੰ ਲੈ ਕੇ, ਖੇਡਾਂ ਨੂੰ ਲੈ ਕੇ, ਕਿ ਉਹ ਥੋੜ੍ਹੇ ਪਛੜੇ ਇਲਾਕਿਆਂ 'ਚ ਮੰਨੇ ਜਾਂਦੇ ਸੀ, ਪਰ ਬਹੁਤ ਵਧੀਆ ਅਥਲੀਟ ਫਾਜ਼ਿਲਕਾ, ਹੋਰ ਵੀ ਅਥਲੀਟ ਬਹੁਤ ਵਧੀਆ ਦੇ ਰਿਹਾ ਆ, ਜਿੱਦਾਂ ਲੌਂਗ ਡਿਸਟੈਂਸ ਦੇ ਵਿੱਚ ਵੀ, ਥਰੋਆਂ ਦੇ ਵਿੱਚ ਹੋਰ ਵੀ ਕਾਫੀ ਅਥਲੀਟ ਉੱਥੋਂ ਫਾਜ਼ਿਲਕਾ ਤੋਂ ਨਿਕਲ ਰਹੇ ਆ, ਕਿਉਂਕਿ ਉਹਨਾਂ ਦੇ ਕਈ ਪੀੜ੍ਹੀ ਦਰ ਪੀੜ੍ਹੀ ਬਹੁਤ ਜ਼ਿਆਦਾ ਮਿਹਨਤਾਂ ਕੀਤੀਆਂ ਹੋਈਆਂ ਬੰਦਿਆਂ ਨੇ, ਉਹਨਾਂ ਦੇ ਵਿੱਚੋਂ ਜ਼ਿਆਦਾ ਅਥਲੀਟ ਨਿਕਲਣ ਦੇ ਚਾਂਸਿਸ ਆ।
1: ਔਰ ਸਰਬਜੀਤ ਜੀ, ਸੀਨੀਅਰ ਅਥਲੈਟਿਕਸ ਦੀ ਅਸੀਂ ਗੱਲ ਕਰੀਏ ਤੇ ਗੁਰਿੰਦਰ ਵੀਰ ਹੋਰਾਂ ਨੇ ਦੌਰ ਬਦਲਿਆ, 10.09 ਦਾ ਟਾਈਮ ਕੱਢ ਕੇ 100 ਮੀਟਰ ਦੀ ਰੇਸ ਕੱਢੀ, ਇਸ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਇਹ ਰਿਲੇਅ ਕਿੱਥੇ ਹੋ ਰਹੀ ਹੈ ਔਰ ਗੁਰਿੰਦਰ ਵੀਰ ਇਹਦੀ ਪ੍ਰਤੀਨਿਧਤਾ ਕਿੱਦਾਂ ਕਰ ਰਹੇ ਨੇ ਜੀ?
0: ਇਹ ਚਾਈਨਾ ਦੇ ਵਿੱਚ ਹੋ ਰਹੀ ਹੈ ਜੀ, ਤੇ ਏਸ਼ੀਅਨ ਚੈਂਪੀਅਨਸ਼ਿਪ ਇਕੱਲੀਆਂ ਰਿਲੇਜ਼ ਹੋਣਗੀਆਂ ਇੱਥੇ, ਤੇ ਇਹਦੇ ਲਈ ਵਧੀਆ ਚਾਂਸ ਹੈ, ਇੱਕ ਤਾਂ ਤਿਆਰੀ ਹੋ ਜਾਏਗੀ ਸਾਡੀ ਏਸ਼ੀਅਨ ਗੇਮ ਦੀ ਅਤੇ ਕਾਮਨਵੈਲਥ ਦੀ ਗੇਮਸ ਦੀ, ਅਤੇ ਇਹਦੇ ਵਿੱਚ ਕਿਉਂਕਿ ਜਿਹੜਾ ਜੇ ਰਿਲੇਅ ਵਗੈਰਾ ਇਹ ਟੀਮ ਗੇਮ ਆ, ਇਹਦੇ ਵਿੱਚ ਕੋਆਰਡੀਨੇਸ਼ਨ ਹੋਣਾ ਜ਼ਰੂਰੀ ਹੈ, ਜਿੱਥੇ ਅਸੀਂ ਗਰਾਊਂਡ ਦੇ ਵਿੱਚ ਟ੍ਰੇਨਿੰਗ ਕਰਦੇ ਹਾਂ ਉੱਥੇ ਜਦੋਂ ਕੰਪੀਟੀਸ਼ਨ ਵੀ ਮਿਲਣਗੇ ਉਹਦੇ ਨਾਲ ਹੋਰ ਵਧੀਆ ਅਸੀਂ ਕੰਪੀਟੀਸ਼ਨ 'ਚ ਭੱਜਣ ਦਾ ਜਿਹੜਾ ਆਪਸ ਦਾ ਤਾਲਮੇਲ ਆ ਉਹ ਬਿਹਤਰ ਕਰ ਪਾਵਾਂਗੇ, ਅਤੇ ਇੱਕ ਵਧੀਆ ਕਾਮਨਵੈਲਥ ਏਸ਼ੀਅਨ ਗੇਮਸ ਤੋਂ ਪਹਿਲੇ ਇੱਕ ਵਧੀਆ ਕੰਪੀਟੀਸ਼ਨ ਆ ਜਿਹੜਾ ਪ੍ਰੈਕਟਿਸ ਜਿੱਥੇ ਵਧੀਆ ਕੀਤੀ ਜਾਵੇਗੀ। ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਗੁਰਿੰਦਰ ਵੀਰ ਨੇ ਬਹੁਤ ਵਧੀਆ ਆਪਣਾ ਬਿਆਨ ਦਿੱਤਾ ਸੀ ਕਿ ਜਿਹੜਾ ਮੈਂ ਰਿਕਾਰਡ ਤੋੜਿਆ, ਜਦੋਂ ਉਹਨਾਂ ਨੇ ਪੁੱਛਿਆ ਕਿ ਇਹ ਕਾਫੀ ਟਫ ਰਿਕਾਰਡ ਕੀਤਾ, ਉਹ ਕਹਿੰਦਾ ਮੈਂ ਰਿਕਾਰਡ ਇਸ ਕਰਕੇ ਤੋੜਿਆ ਆ ਕਿ ਇਹਦੇ ਨਾਲ ਮੇਰੇ ਆਉਣ ਵਾਲੇ 100-200 ਹੋਰ ਇੰਡੀਅਨ ਇਸ ਰਿਕਾਰਡ ਨੂੰ ਤੋੜ ਸਕਣ। ਮੈਂ ਇੱਕ ਬੈਰੀਅਰ ਤੋੜਿਆ ਇੱਕ ਮਾਨਸਿਕਤਾ ਦਾ, ਮੈਂ ਨਹੀਂ ਚਾਹੁੰਦਾ ਕਿ ਰਿਕਾਰਡ ਜਲਦੀ ਟੁੱਟੇ ਨਾ ਕੋਈ ਤੋੜੇ, ਪਰ ਇਹ ਬਹੁਤ ਵਧੀਆ ਮੈਨੂੰ ਉਹਦੀ ਗੱਲ ਲੱਗੀ ਗੁਰਿੰਦਰ ਦੀ। ਅਤੇ ਨਾਲ ਹੀ ਹੁਣੀ ਪਿੱਛੇ ਨੈਸ਼ਨਲ ਮੀਟ ਹੋਈ ਸੀ ਸੰਗਰੂਰ, ਉਹਦੇ ਵਿੱਚ ਆਪਣੇ ਇੱਕ ਹੋਰ ਲੜਕੇ ਨੇ ਹਰਜੀਤ ਸਿੰਘ ਨੇ 10.32 ਕੀਤਾ ਸੀ, ਅਤੇ ਹੁਣੀ ਸਟੇਟ ਮੀਟ ਹੋਈ ਉੱਥੇ ਵੀ ਇਲੈਕਟ੍ਰੋਨਿਕ ਟਾਈਮ ਸੀ ਪੂਰਾ ਸਭ ਕੁਛ ਸੀ, ਉਹਦੇ ਵਿੱਚ ਵੀ ਉਹਨੇ ਪਰਸੋਂ 4 ਤਰੀਕ ਨੂੰ 10.21 ਦਾ ਟਾਈਮ ਕੱਢਿਆ, ਬਹੁਤ ਬਿਹਤਰ ਟਾਈਮ ਮੰਗਿਆ ਜਾਂਦਾ। ਇਹਦਾ ਮਤਲਬ ਇਹ ਜਿਹੜੀਆਂ ਗੁਰਿੰਦਰ ਗੱਲਾਂ ਕਰਦਾ ਸੀ ਮਾਨਸਿਕਤਾ ਦੀਆਂ, ਉਹ ਟੁੱਟ ਰਿਹਾ।

ਹਰ ਖਿਡਾਰੀ ਦਾ ਜੀਵਨ ਸੰਘਰਸ਼ ਭਰਿਆ ਹੁੰਦਾ ਹੈ। ਹਰ ਖਿਡਾਰੀ ਆਪਣੇ ਜੀਵਨ ਆਪਣੇ ਕਰੀਅਰ 'ਚ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਵੇਖਦਾ ਹੈ। ਖੇਡ ਦੇ ਮੈਦਾਨ ਵਿੱਚ ਮਿਲੀਆਂ ਹਾਰਾਂ ਉਹਨੂੰ ਸਬਕ ਦਿੰਦੀਆਂ ਨੇ, ਅੱਗੇ ਵਧਣ ਲਈ ਪ੍ਰੇਰਣਾ ਬਣਦੀਆਂ ਨੇ। ਇਸੇ ਤਰ੍ਹਾਂ ਦੀ ਮਿਸਾਲ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕਰੀਅਰ 'ਚ ਦੇਖਣ ਨੂੰ ਮਿਲਦੀ ਹੈ। ਨਵਜੋਤ ਸਿੰਘ ਸਿੱਧੂ ਬਾਰੇ ਇੱਕ ਖੇਡ ਪੱਤਰਕਾਰ ਨੇ ਅਖਬਾਰ ਵਿੱਚ ਆਰਟੀਕਲ ਲਿਖਿਆ ਕਿ ਨਵਜੋਤ ਸਿੱਧੂ ਬਹੁਤ ਡਰ ਕੇ ਖੇਡਦੇ ਨੇ, ਉਹਨਾਂ ਦੇ ਕੋਲ ਸ਼ਾਟ ਨਹੀਂ। ਉਸ ਪੱਤਰਕਾਰ ਨੇ ਉਹਨਾਂ ਨੂੰ ਸਟ੍ਰੋਕਲੈਸ ਵੰਡਰ ਦਾ ਖਿਤਾਬ ਦਿੱਤਾ। ਅਖਬਾਰ ਵਿੱਚ ਆਇਆ ਇਹ ਆਰਟੀਕਲ ਜਦੋਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਨੇ ਪੜ੍ਹਿਆ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸਨ, ਜਿਹਨੂੰ ਵੇਖ ਕੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਮਨ ਵਿੱਚ ਸੰਕਲਪ ਧਾਰਿਆ ਕਿ ਉਹ ਕ੍ਰਿਕਟ ਵਿੱਚ ਇੱਦਾਂ ਦੀ ਸਟ੍ਰੋਕ ਮੇਕਿੰਗ ਕਰਨਗੇ ਕਿ ਬਾਕੀਆਂ ਦੇ ਲਈ ਮਿਸਾਲ ਬਣਨਗੇ। ਨਵਜੋਤ ਸਿੱਧੂ ਕਹਿੰਦੇ ਨੇ ਕਿ ਉਸ ਦਿਨ ਤੋਂ ਬਾਅਦ ਉਹਨਾਂ ਨੇ ਆਪਣੀ ਮਿਹਨਤ ਹੋਰ ਜ਼ਿਆਦਾ ਵਧਾ ਦਿੱਤੀ। ਤੜਕੇ 4 ਵਜੇ ਉੱਠ ਕੇ ਉਹ ਫਿਟਨੈਸ ਕਰਦੇ, ਬੱਲੇਬਾਜ਼ੀ ਦਾ ਅਭਿਆਸ ਕਰਦੇ, ਛਿੱਕੇ ਮਾਰਨ ਦਾ ਅਭਿਆਸ ਕਰਦੇ ਅਤੇ ਇਸ ਹੱਦ ਤੱਕ ਅਭਿਆਸ ਕਰਦੇ ਕਿ ਉਹਨਾਂ ਦੇ ਹੱਥਾਂ ਵਿੱਚ ਖੂਨ ਆਉਣਾ ਸ਼ੁਰੂ ਹੋ ਜਾਂਦਾ। ਅਤੇ ਉਸ ਤੋਂ ਬਾਅਦ ਵਰਲਡ ਕੱਪ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਭਾਰਤੀ ਕ੍ਰਿਕਟ ਟੀਮ ਵਿੱਚ ਦੁਬਾਰਾ ਆਏ ਅਤੇ ਉਹਨਾਂ ਨੂੰ ਸਿਕਸਰ ਸਿੱਧੂ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਆਪਣੇ ਸਿਰੜ, ਆਪਣੀ ਮਿਹਨਤ ਅਤੇ ਆਪਣੇ ਉੱਚੇ ਜਜ਼ਬੇ ਦੇ ਨਾਲ ਉਹਨਾਂ ਨੇ ਆਪਣੀ ਇਸ ਕਮਜ਼ੋਰੀ ਨੂੰ ਜਿੱਤ ਲਿਆ ਸੀ। ਖੇਡ ਸੰਸਾਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ। ਖੇਡ ਸੰਸਾਰ ਪ੍ਰੋਗਰਾਮ 'ਚ ਹੁਣ ਗੱਲ ਚੈੱਸ ਮੁਕਾਬਲਿਆਂ ਦੀ। ਭਾਰਤ ਦੇ ਆਰ ਪ੍ਰਗਿਆ ਨੰਦਾ ਨੇ ਨਾਰਵੇ ਚੈੱਸ ਚੈਂਪੀਅਨਸ਼ਿਪ ਵਿੱਚ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਵਕਾਰੀ ਟੂਰਨਾਮੈਂਟ ਨੂੰ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਖਿਡਾਰੀ ਬਣ ਗਏ ਨੇ। ਪ੍ਰਗਿਆਨੰਦ ਨੇ ਲਗਾਤਾਰ 4 ਕਲਾਸੀਕਲ ਮੈਚ ਜਿੱਤ ਕੇ ਵੈਸਲੇ ਸੋ ਨੂੰ ਪਿੱਛੇ ਕਰਦਿਆਂ ਇਹ ਇਤਿਹਾਸਿਕ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਸਾਲ 2024 ਦੇ ਐਡੀਸ਼ਨ ਵਿੱਚ ਪ੍ਰਗਿਆਨੰਦ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3ਜਾ ਸਥਾਨ ਹਾਸਲ ਕੀਤਾ ਸੀ। ਨਾਰਵੇ ਚੈੱਸ ਟੂਰਨਾਮੈਂਟ ਵਿੱਚ ਪ੍ਰਗਿਆਨੰਦ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ। ਉਹਨਾਂ ਨੇ ਦੁਨੀਆ ਦੇ ਨੰਬਰ 1 ਖਿਡਾਰੀ ਮੈਗਨਸ ਕਾਰਲਸਨ ਨੂੰ ਉਹਨਾਂ ਦੇ ਹੀ ਘਰ ਵਿੱਚ ਕਲਾਸੀਕਲ ਫਾਰਮੈਟ ਵਿੱਚ ਹਰਾ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਸਾਲ 2026 ਦੇ ਟੂਰਨਾਮੈਂਟ ਦੇ 8ਵੇਂ ਰਾਊਂਡ ਵਿੱਚ ਪ੍ਰਗਿਆਨੰਦ ਨੇ

0: ਵਾਲੀਆਂ ਗੀਟੀਆਂ ਨਾਲ ਖੇਡਦਿਆਂ 98.1% ਦੀ ਐਕੂਰੇਸੀ ਦੇ ਨਾਲ ਕਾਲਸਨ ਨੂੰ ਦੂਜੀ ਵਾਰ ਮਾਤ ਦਿੱਤੀ। ਇੱਕੋ ਟੂਰਨਾਮੈਂਟ ਵਿੱਚ ਕਾਲਸਨ ਨੂੰ ਚਿੱਟੀਆਂ ਤੇ ਕਾਲੀਆਂ ਦੋਵੇਂ ਗੀਟੀਆਂ ਨਾਲ ਹਰਾਉਣ ਵਾਲੇ ਉਹ ਵਿਸ਼ਵਨਾਥਨ ਆਨੰਦ, ਜਿਨ੍ਹਾਂ ਨੇ ਕਿ 2007 ਵਿੱਚ ਇਹ ਕਾਰਨਾਮਾ ਕੀਤਾ ਸੀ। ਇਸ ਤੋਂ ਬਾਅਦ ਉਹ ਪਹਿਲੇ ਭਾਰਤੀ ਬਣੇ ਨੇ। ਆਪਣੇ ਇਸ ਸਫ਼ਰ ਦੇ ਦੌਰਾਨ ਉਹਨਾਂ ਨੇ ਮੌਜੂਦਾ ਵਿਸ਼ਵ ਚੈਂਪੀਅਨ ਡਿੰਗ ਲੀ ਰੇਨ, ਫੈਬਿਆਨੇ ਕਾਰੂਆਨਾ ਤੇ ਹਿਕਾਰੂ ਨਾਕਾਮੁਰਾ ਵਰਗੇ ਦੁਨੀਆ ਦੇ ਚੋਟੀ ਦੇ ਖਿਡਾਰੀਆਂ ਨੂੰ ਧੂੜ ਚਟਾਈ। ਪ੍ਰਗਿਆਨੰਦ ਦੀ ਇਸ ਪ੍ਰਾਪਤੀ ਨੂੰ ਖੇਡ ਸੰਸਾਰ ਪ੍ਰੋਗਰਾਮ ਸਲਾਮ ਕਰਦਾ ਹੈ। ਆਈਪੀਐਲ ਕ੍ਰਿਕਟ ਦੀ ਜੇ ਗੱਲ ਕਰੀਏ ਤੇ ਰਾਇਲ ਚੈਲੰਜਰ ਬੈਂਗਲੁਰੂ ਨੇ ਲਗਾਤਾਰ ਦੂਜੀ ਵਾਰ ਆਈਪੀਐਲ ਦੇ ਖਿਤਾਬ ਨੂੰ ਜਿੱਤਿਆ, ਪਰ ਇਸ ਵਾਰ ਦੇ ਆਈਪੀਐਲ ਮੁਕਾਬਲਿਆਂ ਵਿੱਚ ਦਿਲਾਂ ਨੂੰ ਜਿੱਤਿਆ 15 ਸਾਲ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ।
1: ਮੈਂ ਜੋ ਵੀ ਹੂੰ ਅਭੀ ਯਹਾਂ ਪੇ ਮੇਰੇ ਪੇਰੈਂਟਸ ਕੀ ਵਜਹ ਸੇ ਹੂੰ,
0: ਜਿਨ੍ਹਾਂ ਨੇ ਪੂਰੇ ਕ੍ਰਿਕਟ ਜਗਤ ਨੂੰ ਹੈਰਾਨ ਕੀਤਾ।
1: ਮੇਰੀ ਮੰਮੀ ਮੇਰੇ ਵਜਹ ਸੇ ਮੁਝੇ ਪ੍ਰੈਕਟਿਸ ਜਾਣਾ ਹੈ, 2 ਵਜੇ ਸੁਬਹ ਮੈਂ ਉੱਠ ਰਹੀ ਹੈ, 11 ਵਜੇ ਸੋ ਰਹੀ ਹੈ, 3 ਘੰਟਾ ਕਾ ਨੀਂਦ ਲੈ ਰਹੀ ਹੈ।
0: 15 ਸਾਲ ਦੇ ਇਸ ਨੌਜਵਾਨ ਨੇ 16 ਮੈਚਾਂ ਵਿੱਚ 776 ਦੌੜਾਂ ਬਣਾਈਆਂ ਤੇ ਇਸ ਵਾਰ ਦੇ ਆਈਪੀਐਲ ਐਡੀਸ਼ਨ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਉਹ ਬੱਲੇਬਾਜ਼ ਬਣੇ। ਔਰ ਕਮਾਲ ਦੀ ਗੱਲ ਇਹ ਸੀ ਕਿ ਇਹ ਦੌੜਾਂ 237.30 ਦੇ ਸਟ੍ਰਾਈਕ ਰੇਟ ਨਾਲ ਬਣਾਈਆਂ ਗਈਆਂ।
1: ਪਾਪਾ ਉੱਠ ਰਹੇ, ਪਾਪਾ ਨੇ ਕੰਮ ਛੋੜ ਦਿਆ, ਮੇਰਾ ਬੜਾ ਭਾਈ ਪਾਪਾ ਦਾ ਕੰਮ ਸੰਭਾਲਣਾ, ਬਹੁਤ ਮੁਸ਼ਕਿਲ ਸੇ ਘਰ ਚੱਲਾ, ਪਰ ਪਾਪਾ ਲਗੇ ਮੇਰੇ ਪਿੱਛੇ ਕਿ ਨਹੀਂ ਕਰੇਗਾ ਤੁਮ ਕਰੇਗਾ ਤੁਮ।
0: ਵੈਭਵ ਸੂਰਿਆਵੰਸ਼ੀ ਨੇ ਇਸ ਮੁਕਾਬਲੇ 'ਚ ਸਭ ਤੋਂ ਜ਼ਿਆਦਾ ਛਿੱਕੇ ਵੀ ਲਾਏ। ਇਸ ਮੁਕਾਬਲੇ 'ਚ ਉਹਨਾਂ 72 ਛਿੱਕੇ ਜੜੇ। ਐਮਰਜਿੰਗ ਪਲੇਅਰ ਆਫ ਦਾ ਸੀਜ਼ਨ ਦਾ ਖਿਤਾਬ ਹਾਸਲ ਕਰਨ ਵਾਲੇ ਵੈਭਵ ਸੂਰਿਆਵੰਸ਼ੀ ਦੇ ਪਿਤਾ ਬਹੁਤ ਖੁਸ਼ ਨੇ। ਸੁਪਰ ਸਟ੍ਰਾਈਕਰ ਆਫ ਦਾ ਸੀਜ਼ਨ ਦਾ ਖਿਤਾਬ ਵੀ ਵੈਭਵ ਸੂਰਿਆਵੰਸ਼ੀ ਨੂੰ ਮਿਲਿਆ। ਆਉਣ ਵਾਲੇ ਸਮੇਂ 'ਚ ਭਾਰਤੀ ਕ੍ਰਿਕਟ ਨੂੰ ਉਹਨਾਂ ਤੋਂ ਬਹੁਤ ਆਸਾਂ ਨੇ।
1: ਉਹ ਭਗਵਾਨ ਦੇਖਤੇ ਕਿ ਮਿਹਨਤ ਕਰਨ ਵਾਲੇ ਕੋ ਕਭੀ ਉਹ ਅਸਫਲਤਾ ਨਹੀਂ ਮਿਲਦੀ, ਤੋ ਆਜ ਉਹ ਜੋ ਵੀ ਰਿਜ਼ਲਟ ਦਿਖ ਰਿਹਾ ਹੈ, ਜੋ ਵੀ ਸਕਸੈਸਫੁਲ ਹੋ ਰਹਾ ਹੂੰ ਮੈਂ, ਤੋ ਮੇਰੇ ਪੇਰੈਂਟਸ ਕੇ ਵਜ੍ਹਾ ਸੇ ਹੈ।
0: ਮਹਿਲਾ ਕ੍ਰਿਕਟ ਦਾ ਐਕਸ਼ਨ ਵੀ ਸਾਨੂੰ ਇਸ ਮਹੀਨੇ ਵੇਖਣ ਨੂੰ ਮਿਲੇਗਾ। ਇਸੇ ਮਹੀਨੇ ਹੀ ਸ਼ੁਰੂ ਹੋ ਰਿਹਾ ਮਹਿਲਾਵਾਂ ਦਾ T20 ਵਰਲਡ ਕੱਪ, ਜਿਹੜਾ ਕਿ ਇੰਗਲੈਂਡ ਵਿਖੇ ਆਯੋਜਿਤ ਕੀਤਾ ਜਾਣਾ ਹੈ। ਇਸੇ ਕਰਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਹੁਣੇ ਇੰਗਲੈਂਡ ਦਾ ਦੌਰਾ ਕੀਤਾ, ਜਿੱਥੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਨਾਲ 3 T20 ਮੁਕਾਬਲੇ ਖੇਡੇ ਗਏ। 3 ਮੁਕਾਬਲਿਆਂ ਦੀ ਇਸ ਲੜੀ ਵਿੱਚ ਭਾਰਤ ਨੂੰ 2-1 ਨਾਲ ਹਾਰ ਮਿਲੀ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਪਹਿਲਾ T20 ਮੁਕਾਬਲਾ ਜਿੱਤੀ ਸੀ, ਪਰ ਅਖੀਰਲੇ 2 ਮੁਕਾਬਲਿਆਂ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਆਸ ਕਰਦੇ ਹਾਂ T20 ਵਰਲਡ ਕੱਪ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ 50 ਓਵਰ ਵਰਲਡ ਕੱਪ ਵਾਲਾ ਇਤਿਹਾਸ ਦੁਹਰਾ ਕੇ ਇਸ ਕੱਪ ਨੂੰ ਜਿੱਤੇਗੀ। ਭਾਰਤ ਤੇ ਅਫਗਾਨਿਸਤਾਨ ਦੇ ਦਰਮਿਆਨ ਟੈਸਟ ਮੈਚ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ। ਇਸ ਟੈਸਟ ਮੈਚ ਵਿੱਚ ਭਾਰਤ ਨੇ ਟੌਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। 196 ਦੌੜਾਂ ਤੇ ਭਾਰਤ ਦੀਆਂ 2 ਵਿਕਟਾਂ ਆਊਟ ਹੋ ਚੁੱਕੀਆਂ ਸਨ। ਯਸ਼ਸਵੀ ਜੈਸਵਾਲ 24 ਦੌੜਾਂ ਬਣਾ ਕੇ ਤੇ ਸਾਈ ਸੁਦਰਸ਼ਨ 81 ਦੌੜਾਂ ਬਣਾ ਕੇ ਵਾਪਸ ਪਵੇਲੀਅਨ ਪਰਤ ਚੁੱਕੇ ਨੇ। ਜਾਪਾਨ ਵਿੱਚ ਅੰਡਰ 18 ਹਾਕੀ ਏਸ਼ੀਆ ਕੱਪ ਚੱਲ ਰਿਹਾ ਜੀ, ਜਿਸ ਵਿੱਚ ਮਰਦਾਂ ਦੇ ਤੇ ਔਰਤਾਂ ਦੇ ਮੁਕਾਬਲੇ ਚੱਲ ਰਹੇ ਨੇ। ਇਸ ਵਿੱਚ ਭਾਰਤ ਦਾ ਪ੍ਰਦਰਸ਼ਨ ਕਿੱਦਾਂ ਦਾ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨੀ ਹੈ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਕੋਚ ਰਿਪੂ ਦਮਨ ਹੋਰਾਂ ਦੇ ਨਾਲ। ਰਿਪੂ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਜੇ ਪੁਰਸ਼ਾਂ ਦੇ ਮੁਕਾਬਲਿਆਂ ਦੀ ਗੱਲ ਕਰੀਏ ਅੰਡਰ 18 ਏਸ਼ੀਆ ਕੱਪ ਵਿੱਚ, ਤਾਂ ਸਾਨੂੰ ਪਤਾ ਲੱਗਦਾ ਜੀ ਕਿ ਭਾਰਤੀ ਪੁਰਸ਼ਾਂ ਦੀ ਟੀਮ ਨੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਹੁਣ ਤੱਕ ਦੇ ਪ੍ਰਦਰਸ਼ਨ ਨੂੰ ਕਿੱਦਾਂ ਵੇਖਦੇ ਹੋ ਰਿਪੂ ਜੀ ਤੁਸੀਂ?
2: ਇਹਨੇ 6ਵਾਂ ਜਿਹੜਾ ਹੈਗਾ ਏਸ਼ੀਆ ਕੱਪ ਹੋ ਰਿਹਾ ਹੁਣ ਤੱਕ ਦਾ। ਪਹਿਲਾਂ ਵੀ ਜਿਹੜੇ ਪਹਿਲੇ ਵੀ ਏਸ਼ੀਆ ਕੱਪ ਹੋਏ ਨੇ ਉਹ 'ਚ ਵੀ ਇੰਡੀਆ ਦੀ ਕਾਰਗੁਜ਼ਾਰੀ ਅੱਛੀ ਸੀ, ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਵਾਰੀ ਵੀ ਜਿਹੜਾ ਏਸ਼ੀਆ ਕੱਪ ਹੋ ਰਿਹਾ ਹੈ ਉਹਦੇ ਵਿੱਚ ਜਿਹੜਾ ਕਿ ਜਾਪਾਨ ਦੇ ਵਿੱਚ ਹੋ ਰਿਹਾ ਔਰ ਉਹਦੇ ਵਿੱਚ ਬਹੁਤ ਅੱਛੀ ਕਾਰਗੁਜ਼ਾਰੀ ਜਿਹੜੀ ਆ ਹਿੰਦੁਸਤਾਨ ਦੀ ਟੀਮ ਦੀ। ਇੱਕ ਮੈਚ ਸਿਰਫ ਇਹ ਆਪਣਾ ਲੂਜ਼ ਕੀਤੇ ਨੇ ਆਪਣੇ ਪੂਲ ਦੇ ਵਿੱਚ ਜਿਹੜਾ ਇਹਨਾਂ ਦਾ, ਔਰ ਬਾਕੀ ਸਾਰੇ ਮੈਚ ਇਹ ਜਿੱਤੇ ਨੇ। ਔਰ ਤੁਸੀਂ ਦੇਖ ਲਓ ਕਿ 4 ਮੈਚ ਖੇਡੇ ਸੀਗੇ ਔਰ 3 ਜਿਹੜੇ ਸੀਗੇ ਇਹ ਜਿੱਤੇ ਸੀ, 1 ਇਹ ਲੂਜ਼ ਕੀਤੇ ਨੇ, ਪੁਆਇੰਟ ਇਹਨਾਂ ਦੇ 9 ਨੇ। ਔਰ ਜਿਹੜੀ ਸਭ ਤੋਂ ਵੱਡੀ ਚੀਜ਼ ਇਹ ਹੋਈ ਹੈ ਕਿ ਜਿਹੜਾ ਕੱਲ੍ਹ ਮੈਚ ਹੋਇਆ ਇਹਨਾਂ ਦਾ ਸੈਮੀ ਫਾਈਨਲ ਮੈਚ ਸੀ ਪਾਕਿਸਤਾਨ ਦੇ ਨਾਲ, ਉਹਦੇ ਵਿੱਚ ਇੰਡੀਅਨ ਹਾਕੀ ਟੀਮ ਦੀ ਬਿਹਤਰੀਨ ਪ੍ਰਦਰਸ਼ਨ ਨੂੰ ਲੈ ਕੇ ਤੁਸੀਂ ਦੇਖੋਗੇ 5-3 ਦੇ ਫਰਕ ਦੇ ਨਾਲ ਇਸਨੇ ਪਾਕਿਸਤਾਨ ਦੀ ਟੀਮ ਨੂੰ ਹਰਾਇਆ। ਜਿੱਥੋਂ ਤੱਕ ਅਸੀਂ ਇੰਡੀਅਨ ਹਾਕੀ ਟੀਮ ਦਾ ਸ਼ੁਰੂਆਤ ਸੀ, ਇਹ ਅੰਡਰ 18 ਬੇਸਿਕਲੀ ਸਟਰੈਂਥ ਲਾਈਨ ਹੁੰਦੀ ਆ ਸਾਡੀ ਮੇਨ ਮੈਨ ਹਾਕੀ ਟੀਮ ਦੀ, ਤਾਂ ਮੈਂ ਸਮਝਦਾ ਇੱਕ ਬਹੁਤ ਅੱਛਾ ਇਹਨਾਂ ਦਾ ਹਜੇ ਤੱਕ ਦਾ ਪ੍ਰਦਰਸ਼ਨ ਆ। ਬਾਕੀ ਹੁਣ ਫਾਈਨਲ 'ਚ ਦੇਖੋ ਕਿੱਦਾਂ ਖੇਡਦੇ ਨੇ।
0: ਜੀ ਰਿਪੂ ਦਮਨ ਜੀ, ਤੁਸੀਂ ਦੱਸਿਆ ਕਿ 5-3 ਨਾਲ ਅਸੀਂ ਪਾਕਿਸਤਾਨ ਨੂੰ ਹਰਾਇਆ, ਔਰ ਵਧੀਆ ਗੱਲ ਇਹ ਹੈ ਕਿ ਤੀਜੇ ਕੁਆਟਰ

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 5:30 ਵਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਅਕਾਲ ਪੁਰਖ ਪਰਮਾਤਮਾ ਤੇ ਪੂਰਨ ਭਰੋਸਾ ਰੱਖਣ ਵਾਲੇ ਗੁਰਮੁਖ ਜਨਾਂ ਦੇ ਹਿਰਦੇ ਦੀ ਉਸ ਲੋਚਾ ਦੀ ਤਰਜਮਾਨੀ ਕਰਦਾ ਹੈ ਜਿਸ ਵਿੱਚੋਂ ਪ੍ਰਭੂ ਦੇ ਗੁਣ ਗਾਇਨ ਕਰਨ ਦੀ ਤੀਬਰ ਇੱਛਾ ਪ੍ਰਗਟ ਹੁੰਦੀ ਹੈ। ਪਰ ਪ੍ਰਭੂ ਦਾ ਗੁਣ ਗਾਇਨ ਪ੍ਰਭੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਗ ਕਲਿਆਣ ਵਿੱਚ ਉਚਾਰਿਤ ਸ਼ਬਦ ਵਿੱਚ ਅਕਾਲ ਪੁਰਖ ਪਰਮਾਤਮਾ ਪਾਸੋਂ ਐਸੀ ਕਿਰਪਾ ਦੀ ਜਾਚਨਾ ਕਰਦੇ ਹਨ। ਆਪ ਸੁੰਦਰ ਦ੍ਰਿਸ਼ਟਾਂਤ ਦਿੰਦੇ ਹਨ ਕਿ ਜਿਸ ਤਰ੍ਹਾਂ ਭੰਵਰਾ ਫੁੱਲਾਂ ਦੇ ਆਲੇ ਦੁਆਲੇ ਮੰਡਰਾਉਂਦਾ ਹੋਇਆ ਗੁਣਗੁਣਾਉਂਦਾ ਹੈ, ਹੇ ਪ੍ਰਭੂ ਮੇਰਾ ਮਨ ਆਪ ਜੀ ਦੇ ਚਰਨ ਕਮਲਾਂ ਦਾ ਭੰਵਰਾ ਬਣ ਕੇ ਆਪ ਜੀ ਦੇ ਗੁਣ ਗਾਇਨ ਕਰਦਾ ਰਹੇ, ਸਾਡੇ ਤੇ ਐਸੀ ਕਿਰਪਾ ਕਰੋ ਜੀ। ਫਰਮਾਨ ਹੈ, ਹਮਾਰ ਹੈ ਇਹ ਕਿਰਪਾ ਕੀਜੈ, ਅਲ ਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਝੈ। ਸਰਵਣ ਕਰਦੇ ਹਾਂ ਡਾਕਟਰ ਅਲੰਕਾਰ ਸਿੰਘ ਹੋਰਾਂ ਵੱਲੋਂ ਗਾਇਨ ਕੀਤਾ ਹੋਇਆ ਇਹ

ਵਿੱਚੋਂ ਕਾਮਧੇਨ ਗਊ ਵਾਂਗ ਹੀ ਮਨੋਕਾਮਨਾਵਾਂ ਪੂਰੀਆਂ ਕਰਨ ਵਾਲੇ ਪਾਰਜਾਤ ਨਾਂ ਦੇ ਇੱਕ ਰੁੱਖ ਦਾ ਜ਼ਿਕਰ ਵੀ ਆਉਂਦਾ ਹੈ। ਇਸ ਰੁੱਖ ਸੰਬੰਧੀ ਇਹ ਕਥਾ ਪ੍ਰਚਲਿਤ ਹੈ ਕਿ ਦੇਵਤਿਆਂ ਦੇ ਰਾਜਾ ਇੰਦਰ ਦੇ ਨੰਦਨ ਬਾਗ ਵਿੱਚ ਆਪਣੇ ਵਿਸ਼ੇਸ਼ ਗੁਣਾਂ ਕਰਕੇ ਜਾਣੇ ਜਾਂਦੇ ਮੰਦਾਰ, ਸੰਤਾਨ, ਕਲਪ, ਹਰੀ ਅਤੇ ਪਾਰਜਾਤ ਪੰਜ ਉੱਤਮ ਕਿਸਮ ਦੇ ਰੁੱਖ ਸਨ। ਪਾਰਜਾਤ ਰੁੱਖ ਦੇਵਤਿਆਂ ਨੂੰ ਸਮੁੰਦਰ ਮੰਥਨ ਦੇ ਸਮੇਂ ਪ੍ਰਾਪਤ ਹੋਇਆ ਸੀ। ਇਸ ਰੁੱਖ ਨੂੰ ਕ੍ਰਿਸ਼ਨ ਜੀ ਨੇ ਇੰਦਰ ਦੇ ਬਾਗ ਵਿੱਚੋਂ ਪੁੱਟ ਕੇ ਆਪਣੀ ਪਿਆਰੀ ਸਤਭਾਵਾਂ ਲਈ ਲੈ ਆਂਦਾ। ਇਸ ਪੌਰਾਣਿਕ ਕਥਾ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਨੇ ਰਾਗ ਆਸਾ ਦੀ ਵਾਰ ਵਿਚਲੇ ਆਪਣੇ ਸਲੋਕ ਜੁਝ ਮੈਂ ਹੈ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮਹਿ ਰੰਗ ਕੀਆ ਵਿੱਚ ਵੀ ਕੀਤਾ ਹੈ। ਲੋਕਾਈ ਦੇ ਕਲਿਆਣ ਦੀ ਭਾਵਨਾ ਨੂੰ ਸਾਹਮਣੇ ਰੱਖਦੇ ਹੋਏ ਬਾਣੀਕਾਰਾਂ ਨੇ, ਕਿਉਂਕਿ ਬਾਣੀ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਹਰ ਇੱਕ ਵਿਧੀ ਨੂੰ ਅਪਣਾਇਆ ਹੈ, ਇਸੇ ਲਈ ਉਹਨਾਂ ਨੇ ਪੌਰਾਣਿਕ ਕਥਾਵਾਂ ਦੇ ਹਵਾਲਿਆਂ ਰਾਹੀਂ ਵੀ ਆਪਣੀ ਗੱਲ ਲੋਕਾਂ ਤੱਕ ਪਹੁੰਚਾਈ। ਗੁਰਬਾਣੀ ਵਿੱਚ ਬੇਸ਼ੱਕ ਅਜਿਹੇ ਹੋਰ ਵੀ ਅਨੇਕ ਹਵਾਲੇ ਵਰਤੇ ਗਏ ਹਨ, ਪਰ ਕਿਤੇ ਵੀ ਬਾਣੀਕਾਰਾਂ ਦਾ ਉਦੇਸ਼ ਇਹਨਾਂ ਦੀ ਸਥਾਪਤੀ ਜਾਂ ਪ੍ਰੋੜਤਾ ਕਰਨਾ ਨਹੀਂ ਬਣਦਾ, ਬਲਕਿ ਸਮੂਹ ਬਾਣੀਕਾਰ ਕੇਵਲ ਇਹਨਾਂ ਪੌਰਾਣਿਕ ਸੰਕਲਪਾਂ ਨੂੰ ਇੱਕ ਮਾਧਿਅਮ ਵਜੋਂ ਹੀ ਅਪਣਾਉਂਦੇ ਹਨ। ਇਸ ਸਲੋਕ ਵਿੱਚ ਵੀ ਗੁਰੂ ਨਾਨਕ ਦੇਵ ਜੀ ਮੁਕਤੀ ਦਾ ਸਾਧਨ ਕੇਵਲ ਨਿਰਮਾਣਤਾ ਸਹਿਤ ਕੀਤੀ ਗਈ ਪ੍ਰਭੂ ਬੰਦਗੀ ਨੂੰ ਹੀ ਪ੍ਰਵਾਨ ਕਰਦੇ ਹਨ। ਇਸ ਪ੍ਰਕਾਰ ਗੁਰੂ ਦ੍ਰਿਸ਼ਟੀ ਵਿੱਚ ਸਭ ਤੋਂ ਵੱਡਾ ਅਤੇ ਇਕਲੌਤਾ ਪਾਰਜਾਤ ਕੇਵਲ ਅਤੇ ਕੇਵਲ ਪ੍ਰਭੂ ਨਾਮ ਹੀ ਹੈ। ਸੁਖਮਨੀ ਸਾਹਿਬ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਇਸ ਸੰਬੰਧੀ ਸਪਸ਼ਟ ਨਿਰਣਾ ਕਰਦੇ ਹੋਏ ਫਰਮਾਉਂਦੇ ਹਨ, ਪਾਰ ਜਾਤ ਇਹ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ। ਇਸ ਪ੍ਰਕਾਰ ਪ੍ਰਭੂ ਨਾਮ ਹੀ ਅਜਿਹਾ ਪਾਰ ਜਾਤ ਹੈ ਜਿਸ ਨਾਲ ਸਾਰੇ ਦੁੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਤੇ ਮਨੁੱਖ ਸਦੀਵੀ ਆਨੰਦ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਇਸ ਪਾਰਜਾਤ ਨਾਮ ਦੀ ਪ੍ਰਾਪਤੀ ਪ੍ਰਭੂ ਪਿਆਰਿਆਂ ਨੂੰ, ਕਿਉਂਕਿ ਉਸ ਦੀ ਰਜ਼ਾ ਵਿੱਚ ਰਹਿੰਦਿਆਂ ਸਿਮਰਨ ਅਭਿਆਸ ਸਦਕਾ ਹੋ ਚੁੱਕੀ ਹੁੰਦੀ ਹੈ। ਇਸ ਲਈ ਮਨੁੱਖ ਵੀ ਅਜਿਹੇ ਪੂਰਨ ਪੁਰਸ਼ਾਂ ਦੀ ਸੰਗਤ ਵਿੱਚ ਵਿਚਰ ਕੇ ਇਸ ਬਰਕਤ ਨੂੰ ਪ੍ਰਾਪਤ ਕਰ ਸਕਦਾ ਹੈ। ਜਦੋਂ ਉਸ ਨੂੰ ਪ੍ਰਭੂ ਕਿਰਪਾ ਦੁਆਰਾ ਇਸ ਨਿਆਮਤ ਦੀ ਬਖਸ਼ਿਸ਼ ਹੋ ਜਾਂਦੀ ਹੈ ਤਾਂ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਉਸ ਨੂੰ ਜਦੋਂ ਨਾਮ ਦਾ ਰੰਗ ਚੜ੍ਹਦਾ ਹੈ ਤਾਂ ਇਹੋ ਉਸ ਲਈ ਹੋਲੀ ਅਤੇ ਬਸੰਤ ਰੂਪੀ ਬਹਾਰ ਦਾ ਤਿਉਹਾਰ ਬਣ ਜਾਂਦਾ ਹੈ। ਉਸ ਲਈ ਉਹ ਘੜੀ, ਪਲ ਆਦਿ ਸਭ ਸਾਰੇ ਸ਼ੁਭ ਹੋ ਜਾਂਦੇ ਹਨ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਰਾਗ ਗੁਜਰੀ ਵਿੱਚ ਜਗਿਆਸੂ ਨੂੰ ਮਾਇਆ ਦੇ ਕੂੜੇ ਜੰਜਾਲ ਨੂੰ ਤਿਆਗਦਿਆਂ ਸਰਬ ਵਿਆਪਕ ਪ੍ਰਭੂ ਦਾ ਨਾਮ ਸਿਮਰਨ ਕਰਨ ਦਾ ਉਪਦੇਸ਼ ਕਰਦੇ ਹਨ, ਕਿਉਂਕਿ ਸਰੀਰ ਰੂਪੀ ਘਰ ਦੇ ਵਿਹੜੇ ਵਿੱਚ ਲੱਗਾ ਇਹ ਅਜਿਹਾ ਪਾਰਜਾਤ ਰੁੱਖ ਹੈ ਜਿਸ ਦੇ ਫੁੱਲ, ਪੱਤੇ, ਡਾਲੀਆਂ ਆਦਿ ਸਭ ਸੱਚ ਦੀਆਂ ਹਨ ਅਤੇ ਸੱਚਾ ਆਚਰਣ ਹੀ ਗੁਰੂ ਸਾਹਿਬ ਅਨੁਸਾਰ ਸਭ ਤੋਂ ਉੱਤਮ ਹੈ। ਗੁਰੂ ਸਾਹਿਬ ਦਾ ਫੁਰਮਾਨ ਹੈ, ਪਾਰ ਜਾਤ ਕਰ ਆਂਗਨ ਮੇਰਾ ਪੋਹਪ ਪੱਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਛੋਡੋਹ ਬਹੁਤ ਜੰਜਾਲਾ ਸੁਣ ਸਿਖਵੰਤੇ ਨਾਨਕ ਬਿਨਵੈ ਛੋਡੋਹ ਮਾਇਆ ਜਾਲਾ ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨਾ ਕਾਲਾ। ਬੇਸ਼ੱਕ ਇੱਥੇ ਨਾਮ ਨੂੰ ਹੀ ਪਾਰਜਾਤ ਕਿਹਾ ਗਿਆ

0: ਹੈ, ਪਰ ਕਿਉਂਕਿ ਜਦੋਂ ਨਾਮ ਹਿਰਦੇ ਵਿੱਚ ਵੱਸ ਜਾਂਦਾ ਹੈ ਤਾਂ ਨਾਮ ਦਾ ਅਭਿਆਸੀ ਵੀ ਨਾਮ ਰੂਪ ਹੀ ਹੋ ਜਾਂਦਾ ਹੈ। ਇਸ ਲਈ ਨਾਮ ਦੀ ਸ਼ਕਤੀ ਦੁਆਰਾ ਨਾਮ ਅਭਿਆਸੀ ਵੀ ਨਾਮ ਰੂਪੀ ਪਾਰਜਾਤ ਵਾਂਗ ਮਨੋਕਾਮਨਾਵਾਂ ਪੂਰੀਆਂ ਕਰਨ ਵਾਲਾ ਪਰ ਉਪਕਾਰੀ ਹੋ ਨਿਬੜਦਾ ਹੈ। ਤੇਰ ਮੇਰ ਦੀ ਭਾਵਨਾ ਤੋਂ ਮੁਕਤ ਹੋਇਆ ਉਹ ਪਰ ਉਪਕਾਰੀ ਸਾਰਿਆਂ ਵਿੱਚ ਇੱਕ ਇਲਾਹੀ ਨੂਰ ਦੇ ਦੀਦਾਰ ਕਰਦਾ ਹੋਇਆ ਆਪਣੇ ਸਾਏ ਹੇਠ ਆਉਣ ਵਾਲਿਆਂ ਨੂੰ ਕੇਵਲ ਦਾਤਾਂ ਹੀ ਵੰਡਦਾ ਹੈ। ਉਸ ਦੀਆਂ ਦਾਤਾਂ ਦੀ ਸਿਖਰ ਇੱਥੋਂ ਤੱਕ ਪੁੱਜ ਜਾਂਦੀ ਹੈ ਕਿ ਮਨੋਕਾਮਨਾ ਧਾਰਨ ਕਰਕੇ ਆਏ ਕਸ਼ਮੀਰੀ ਪੰਡਿਤਾਂ ਲਈ ਦਿੱਲੀ ਚਾਂਦਨੀ ਚੌਂਕ ਵਿੱਚ ਆਪਣੇ ਸਰੀਰ ਨੂੰ ਵੀ ਨਿਸ਼ਾਵਰ ਕਰ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਆਪਣੇ ਪਿਤਾ ਤੇ ਪੁੱਤਰਾਂ ਸਮੇਤ ਸਾਰਾ ਸਰਬੰਸ ਹੀ ਪਰ ਉਪਕਾਰ ਦੇ ਲੇਖੇ ਲਾ ਦਿੰਦਾ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਵਾਂਗ ਬੇਸ਼ੱਕ ਉਸ ਦੇ ਸਰੀਰ ਦਾ ਮਾਸ ਜਮੂਰਾ ਨਾਲ ਨੋਚਿਆ ਜਾਵੇ ਜਾਂ ਉਸ ਦੇ ਮਾਸੂਮ ਬਾਲ ਦਾ ਦਿਲ ਕੱਢ ਕੇ ਉਸ ਦੇ ਮੂੰਹ ਵਿੱਚ ਪਾਇਆ ਜਾਵੇ, ਉਹ ਜ਼ਰਾ ਨਹੀਂ ਡੋਲਦਾ, ਕਿਉਂਕਿ ਨਾਮ ਦੀ ਸ਼ਕਤੀ ਦੁਆਰਾ ਉਸ ਦਾ ਚਿੱਤ ਤੇ ਦੇਹੀ ਬੇਹੱਦ ਸੁੰਦਰ ਤੇ ਪ੍ਰਫੁੱਲਤ ਹੋ ਜਾਂਦੇ ਹਨ। ਮੌਸਮਾਂ ਅਤੇ ਹਾਲਾਤਾਂ ਦਾ ਉਹਨਾਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਬਲਕਿ ਉਹ ਹਰ ਮੌਸਮ ਤੇ ਹਰ ਹਾਲਾਤ ਵਿੱਚ ਸਦਾ ਖਿੜੇ ਰਹਿੰਦੇ ਹਨ। ਇਸ ਪਾਰਜਾਤ ਰੁੱਖ ਨੂੰ ਅਨਕ ਭਾਂਤ ਦੇ ਰਤਨਾਂ ਵਰਗੇ ਜਵਾਹਰ ਮੇਵੇ ਲੱਗਦੇ ਹਨ, ਜਿਸ ਨਾਲ ਉਸ ਦਾ ਹਿਰਦਾ ਤ੍ਰਿਪਤ ਹੋ ਜਾਂਦਾ ਹੈ ਅਤੇ ਅਜਿਹੇ ਤ੍ਰਿਪਤ ਹਿਰਦੇ ਵਿੱਚੋਂ ਕੇਵਲ ਹਰੀ ਜਸ ਹੀ ਪ੍ਰਵਾਹਮਾਨ ਹੁੰਦਾ ਹੈ। ਮਨ ਤਨ ਮੌਲਿਓ ਅਤ ਅਨੂਪ, ਸੂਕੈ ਨਾਹੀ ਸ਼ਾਬ ਧੂਪ, ਸਗਲੀ ਰੂਤੀ ਹਰਿਆ ਹੋਏ, ਸਦ ਬਸੰਤ ਗੁਰ ਮਿਲੇ ਦੇਵ, ਬਿਰਖ ਜਮਿਓ ਹੈ ਪਾਰ ਜਾਤ, ਫੂਲ ਲਗੇ ਫਲ ਰਤਨ ਭਾਂਤ, ਤ੍ਰਿਪਤ ਅਗਾਨੇ ਹਰ ਗੁਣੈ ਗਾਏ, ਜਨ ਨਾਨਕ ਹਰ ਹਰ ਹਰ ਧਿਆਏ।
1: ਬਿਰਖ ਜੰਮਿਓ ਹੈ ਪਾਰ ਜਾਤ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਸੋਹਣ ਸਿੰਘ। ਗੁਰਮਤ ਅਨੁਸਾਰ ਕੋਈ ਵੀ ਕੀਤਾ ਹੋਇਆ ਕਾਰਜ ਬਹੁ ਪੱਖੀ ਲਾਭਦਾਇਕ ਹੁੰਦਾ ਹੈ। ਗੁਰਮਤ ਵਿੱਚ ਸਤ ਸੰਗਤ ਦੀ ਵੀ ਮਹਾਨਤਾ ਹੈ। ਜਿੱਥੇ ਸੰਤ ਸੰਗਤ, ਗੁਰਮੁਖ ਜਨਾਂ ਦੀ ਸੰਗਤ ਵੀ ਵਰਣਨਯੋਗ ਹੈ। ਇੱਕ ਵਚਨ ਵਿੱਚ ਸੰਤ ਪਦ ਗੁਰੂ ਵਾਸਤੇ ਵਰਤਿਆ ਜਾਂਦਾ ਹੈ, ਅਰਥਾਤ ਗੁਰੂ ਦੀ ਸੇਵਾ, ਸੰਤਾਂ ਦੀ ਸੇਵਾ ਵਿੱਚੋਂ ਅਨੇਕਾਂ ਫਲ ਪ੍ਰਾਪਤ ਹੁੰਦੇ ਨੇ। ਆਤਮਿਕ ਖੇੜਾ ਪ੍ਰਾਪਤ ਹੁੰਦਾ ਹੈ, ਹਿਰਦੇ ਦੇ ਵਿੱਚ ਮੰਗਲ ਚਾਰ ਵਾਲੀ ਅਵਸਥਾ ਬਣ ਜਾਂਦੀ ਹੈ ਤੇ ਆਪ ਮੁਹਾਰੇ ਪ੍ਰਭੂ ਦੇ ਗੁਣ ਗਾਇਨ ਕਰਨ ਨੂੰ ਚਿਤ ਕਰਦਾ ਹੈ ਤੇ ਪ੍ਰਭੂ ਪਿਆਰੇ ਜਨ ਕਹਿ ਉੱਠਦੇ ਹਨ, ਗੁਰ ਸੇਵਾ ਕਰ ਨਮਸਕਾਰ, ਆਜ ਹਮਾਰੈ ਮੰਗਲ ਚਾਰ, ਆਜ ਹਮਾਰੈ ਮਹਾ ਆਨੰਦ, ਚਿੰਤ ਲੱਥੀ ਭੇਟੇ ਗੋਬਿੰਦ। ਸਰਵਣ ਕਰਦੇ ਹਾਂ ਭਾਈ ਗੁਰਦਿਆਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6 ਵਜੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ ਸੂਰਿਆ ਘਰ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਭਰ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀ ਨਾਲ ਮੁਲਾਕਾਤ ਕੀਤੀ ਅਤੇ ਵੱਖ ਵੱਖ ਅਹਿਮ ਮੁੱਦਿਆਂ 'ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਿੱਚ ਇੱਕ ਸੜਕ ਹਾਦਸੇ ਵਿੱਚ ਘੱਟੋ ਘੱਟ 9 ਲੋਕਾਂ ਦੀ ਮੌਤ ਅਤੇ 22 ਹੋਰ ਜ਼ਖਮੀ। ਮੌਸਮ ਵਿਭਾਗ ਵੱਲੋਂ ਕੱਲ੍ਹ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੁੜ ਲੂ ਚੱਲਣ ਦੀ ਪੇਸ਼ੀਨਗੋਈ ਅਤੇ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਹੁਣ ਖਬਰਾਂ ਵਿਸਥਾਰ ਨਾਲ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਭਰ ਦੇ 24,453 ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਨ ਸੋਧ SIR ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਜਾਂ ਅਗਾਉਂ ਨਿਸ਼ਾਨਦੇਹੀ ਦੀ ਗਤੀ ਨੂੰ ਤੇਜ਼ ਕਰਨ ਲਈ ਇਹ ਕੈਂਪ ਲਾਏ ਜਾ ਰਹੇ ਨੇ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣਗੇ। ਹੁਣ ਤੱਕ 90% ਦੇ ਨਿਰਧਾਰਿਤ ਟੀਚੇ ਦੇ ਮੁਕਾਬਲੇ ਸੂਬੇ ਵਿੱਚ ਪ੍ਰੀ SIR ਮੈਪਿੰਗ ਦਾ 84.62% ਕੰਮ ਪੂਰਾ ਹੋ ਚੁੱਕਿਆ ਹੈ। ਜਲੰਧਰ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ ਇਸ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਬੂਥ ਲੈਵਲ ਅਫਸਰਾਂ BLOs ਨੂੰ ਵੋਟਰਾਂ ਦੀ ਸਹੂਲਤ ਲਈ ਕੈਂਪ ਦੌਰਾਨ ਆਪਣੇ ਵੋਟ ਕੇਂਦਰਾਂ ਤੇ ਮੌਜੂਦ ਰਹਿਣ ਦੀ ਹਦਾਇਤ ਕੀਤੀ ਗਈ ਏ। ਉਨ੍ਹਾਂ ਕਿਹਾ ਕਿ ਦਫ਼ਤਰ ਮੁੱਖ ਅਫਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਬੂਥ ਪੱਧਰੀ ਕੈਂਪਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਜਾਏਗੀ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ ਏ। ਇਸ ਨਾਲ ਬਾਜ਼ਾਰ ਵਿਚ ਵਧੇਰੇ ਪਾਰਦਰਸ਼ਿਤਾ ਅਤੇ ਇਕਸਾਰਤਾ ਆਏਗੀ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਖੁਰਾਕੀ ਤੇਲਾਂ ਅਤੇ ਘਿਓ ਦੀ ਸ਼ੁੱਧ ਮਾਤਰਾ ਅਤੇ ਮਿਆਰੀ ਪੈਕ ਆਕਾਰ ਨਿਰਧਾਰਤ ਕਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਵਿਚ ਸੋਧ ਕੀਤੀ ਏ। ਖਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਸੋਧੇ ਹੋਏ ਨਿਯਮਾਂ ਤਹਿਤ ਤਾੜ ਦੇ ਤੇਲ, ਪਾਮੋਲੀਨ, ਸੋਇਆਬੀਨ ਤੇਲ, ਸੂਰਜਮੁਖੀ ਤੇਲ, ਸਰੋਂ, ਮੂੰਗਫਲੀ ਤੇ ਤਿਲ ਦੇ ਤੇਲ, ਚੌਲਾਂ ਦੇ ਛਾਣ ਦੇ ਤੇਲ, ਕਪਾਹ ਦੇ ਬੀਜ ਦੇ ਤੇਲ ਅਤੇ ਮੱਕੀ ਦੇ ਤੇਲ ਸਮੇਤ ਪ੍ਰਮੁੱਖ ਖੁਰਾਕੀ ਤੇਲਾਂ ਲਈ ਮਿਆਰੀ ਪੈਕ ਆਕਾਰ ਨਿਰਧਾਰਿਤ ਕੀਤੇ ਗਏ ਨੇ। ਪ੍ਰਵਾਨਿਤ ਪੈਕ ਆਧਾਰ ਆਕਾਰ 200 ਗ੍ਰਾਮ, 500 ਗ੍ਰਾਮ, 1 ਤੋਂ 5 ਕਿਲੋਗ੍ਰਾਮ, 15 ਕਿਲੋਗ੍ਰਾਮ ਅਤੇ 20 ਕਿਲੋਗ੍ਰਾਮ ਨੇ। ਇਸ ਪਹਿਲ ਦਾ ਉਦੇਸ਼ ਬਾਜ਼ਾਰ ਵਿਚ ਵੱਖ ਵੱਖ ਪੈਕੇਜ ਆਕਾਰਾਂ ਦੀ ਵੱਧ ਰਹੀ ਗਿਣਤੀ ਨੂੰ ਘਟਾਉਣਾ ਏ। ਇਸ ਨਾਲ ਖਪਤਕਾਰਾਂ ਲਈ ਕੀਮਤਾਂ ਦੀ ਤੁਲਨਾ ਕਰਨਾ ਤੇ ਸੋਚ ਸਮਝ ਕੇ ਖਰੀਦਦਾਰੀ ਕਰਨਾ ਆਸਾਨ ਹੋ ਜਾਏਗਾ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇ ਪੰਜਾਬ, ਚੰਡੀਗੜ੍ਹ, ਦਿੱਲੀ ਤੇ ਰਾਸ਼ਟਰੀ ਮਹੱਤਵ ਦੇ ਵੱਖ ਵੱਖ ਮੁੱਦਿਆਂ ਤੇ ਵਿਆਪਕ ਚਰਚਾ ਕੀਤੀ। ਨੌਜਵਾਨਾਂ, ਖਾਸ ਕਰਕੇ ਸਰਹੱਦੀ ਇਲਾਕਿਆਂ ਤੇ ਲੋਕਾਂ ਨੂੰ ਹੁਨਰ ਵਿਕਾਸ ਪ੍ਰੋਗਰਾਮਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੋੜਨ ਬਾਰੇ ਵੀ ਵਿਆਪਕ ਗੱਲਬਾਤ ਹੋਈ। ਦੋਵਾਂ ਨੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਨੌਜਵਾਨਾਂ ਦੇ ਸ਼ਕਤੀਕਰਨ ਤੇ ਹੁਨਰ ਵਿਕਾਸ ਨੂੰ ਮਹੱਤਵਪੂਰਨ ਥੰਮ ਦੱਸਿਆ ਤੇ ਇਸ ਦਿਸ਼ਾ ਵਿਚ ਨਿਰੰਤਰ ਯਤਨਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਪ੍ਰਗਤੀ ਅਤੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਲਾਗੂ ਕਰਨ ਦਾ ਜਾਇਜ਼ਾ ਲਿਆ। ਚੰਡੀਗੜ੍ਹ ਵਿਚ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੱਲ੍ਹ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਸੂਬੇ ਭਰ ਦੇ ਲੋਕਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਏ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ 3,79,000 ਮਰੀਜ਼ ਪਹਿਲਾਂ ਹੀ 654 ਕਰੋੜ ਰੁਪਏ ਦਾ ਨਕਦੀ ਰਹਿਤ ਇਲਾਜ ਪ੍ਰਾਪਤ ਕਰ ਚੁੱਕੇ ਨੇ। ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਦਿੱਤੀ ਗਈ ਏ। ਉਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਪਰਿਵਾਰ ਲਈ ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ ਸੇਵਾਵਾਂ ਯਕੀਨੀ ਬਣਾਉਣ ਲਈ ਵਚਨਬੱਧ ਏ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਸੂਬੇ ਭਰ ਵਿਚ ਸਰਬ ਵਿਆਪਕ ਸਿਹਤ ਸੰਭਾਲ ਕਵਰੇਜ ਵੱਲ ਕ੍ਰਾਂਤੀਕਾਰੀ ਕਦਮ ਵਜੋਂ ਉਭਰ ਰਹੀ ਏ। ਪ੍ਰੋਗਰਾਮ ਦੀ ਪਹੁੰਚ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ 47,27,000 ਸਿਹਤ ਕਾਰਡ ਜਾਰੀ ਕੀਤੇ ਗਏ ਨੇ। ਮੁੱਖ ਮੰਤਰੀ ਨੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਲਾਗੂ ਕਰਨ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਐਲਾਨ ਕੀਤਾ ਕਿ ਇਸ ਯੋਜਨਾ ਤਹਿਤ ਸੂਬੇ ਭਰ ਦੀਆਂ ਯੋਗ ਔਰਤਾਂ ਨੂੰ 1 ਜੁਲਾਈ ਤੋਂ ਮਾਲੀ ਸਹਾਇਤਾ ਮਿਲਣੀ ਸ਼ੁਰੂ ਹੋ ਜਾਏਗੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਔਰਤਾਂ ਦੀ ਆਰਥਿਕ ਸੁਤੰਤਰਤਾ ਨੂੰ ਮਜ਼ਬੂਤ ਕਰਨਾ ਅਤੇ ਸਨਮਾਨਜਨਕ ਜੀਵਨ ਯਕੀਨੀ ਬਣਾਉਣਾ ਏ। ਪੰਜਾਬ ਵਿਚ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਅੱਜ ਸਵੇਰੇ ਇਕ ਵਾਹਨ ਦੀ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਤੇ 22 ਹੋਰ ਜ਼ਖਮੀ ਹੋ ਗਏ ਨੇ। ਸਾਰੇ ਪੀੜਤ ਇਕੋ ਪਰਿਵਾਰ ਦੇ ਮੈਂਬਰ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਆਪਣੇ ਇਕ ਰਿਸ਼ਤੇਦਾਰ ਦੀਆਂ ਅਸਥੀਆਂ ਬਿਆਸ ਦਰਿਆ ਵਿਚ ਪ੍ਰਵਾਹ ਕਰਨ ਜਾ ਰਹੇ ਸਨ। ਕਈ ਪੀੜਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਜ਼ਖਮੀਆਂ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਤੇ ਫਰੀਦਕੋਟ ਮੈਡੀਕਲ ਕਾਲਜ ਲਿਜਾਇਆ ਗਿਆ। ਪੁਲਿਸ ਹਲਕਿਆਂ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ 22 ਲੋਕਾਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਏ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਅਕਾਦਮਿਕ ਸੈਸ਼ਨ 2026-27 ਤੋਂ 5 ਨਵੇਂ ਸਨਅਤ ਤੇ ਹੁਨਰ ਆਧਾਰਿਤ ਕੋਰਸ ਸ਼ੁਰੂ ਕੀਤੇ ਜਾ ਰਹੇ ਨੇ। ਸ੍ਰੀ ਬੈਂਸ ਨੇ ਕਿਹਾ ਕਿ ਨਵੇਂ ਕੋਰਸ

0: ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ AI ਅਤੇ ਮਸ਼ੀਨ ਲਰਨਿੰਗ ਵਿੱਚ BTech ਰੋਬੋਟਿਕਸ ਅਤੇ AI ਵਿੱਚ BTech BPharmacy BSc ਐਗਰੀਕਲਚਰ ਤੇ MCA MBA ਅਤੇ MSc ਵਿੱਚ 5 ਸਾਲਾ ਏਕੀਕ੍ਰਿਤ ਪ੍ਰੋਗਰਾਮ ਸ਼ਾਮਿਲ ਨੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਉੱਚ ਸਿੱਖਿਆ ਨੂੰ ਭਵਿੱਖ ਦੀਆਂ ਰੁਜ਼ਗਾਰ ਤੇ ਸਨਅਤ ਦੀਆਂ ਜ਼ਰੂਰਤਾਂ ਮੁਤਾਬਿਕ ਤਿਆਰ ਕੀਤਾ ਜਾ ਰਿਹਾ ਹੈ। ਬੀਤੇ ਕੁਝ ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਤਾਪਮਾਨ 'ਚ ਗਿਰਾਵਟ ਆਉਣ ਨਾਲ ਕਈ ਥਾਵਾਂ 'ਤੇ ਗਰਮੀ ਤੋਂ ਮਿਲੀ ਰਾਹਤ ਤੋਂ ਬਾਅਦ ਆਉਂਦੇ ਦਿਨਾਂ 'ਚ ਲੂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਿਕ ਕੱਲ੍ਹ ਤੋਂ 10 ਜੂਨ ਤੱਕ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਕੁਝ ਥਾਵਾਂ 'ਤੇ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਏ। 11 ਜੂਨ ਨੂੰ ਪੱਛਮੀ ਗੜਬੜੀ ਕਰਕੇ ਲੂ ਦੇ ਨਾਲ ਨਾਲ ਤੇਜ਼ ਹਵਾਵਾਂ ਅਤੇ ਗਰਜ ਚਮਕ ਦੀ ਪੇਸ਼ੀਨਗੋਈ ਕੀਤੀ ਗਈ ਏ। 12 ਜੂਨ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਏ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ।
1: पंजाब हरियाणा में पिछले कुछ दिनों से जो बारिश और बीच में थंडरस्टॉर्म एक्टिविटी हो रही है उसमें टेम्परेचर सामान्य के आसपास से उससे कम चल रहे हैं, लेकिन आने वाले समय में कुछ और टेम्परेचर बढ़ेंगे और विशेष बात यह है कि ह्यूमिड वेदर भी रहेगा, उससे डिस्कम्फर्ट लेवल को छा सकते हैं। और अगले 2 दिन बाद जो है पंजाब के कई जिलों में, खासकर जो पंजाब का साउथ वेस्टर्न पार्ट है और हरियाणा का साउथ वेस्टर्न पार्ट, वहां पे हीट वेव कंडीशन चलने की संभावना है और फिर उसमें कमी आएगी 11 तारीख के आसपास, क्योंकि एक पश्चिम विक्षोभ और आ रहा है। तो आने वाले 4 से 5 दिन अब एक तरह से फिर से गर्मी लौटेगी। कुछ जिलों में पंजाब के साउथ वेस्टर्न पार्ट पंजाब और नॉर्थ वेस्टर्न पार्ट पंजाब वहां पे, और इसी तरह से हरियाणा के सदर्न और साउथ वेस्टर्न पार्ट्स में लू की स्थिति भी बनेगी।
0: ਖੇਡਾਂ ਵਿੱਚ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਔਰਤਾਂ ਦੀ ਸੈਫ ਫੁੱਟਬਾਲ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਗੋਆ 'ਚ ਖੇਡਿਆ ਜਾਏਗਾ। ਇਹ ਮੈਚ ਹੁਣ ਤੋਂ ਥੋੜ੍ਹੀ ਦੇਰ ਬਾਅਦ ਸ਼ਾਮ 6:30 ਸ਼ੁਰੂ ਹੋਏਗਾ। ਭਾਰਤ ਨੇ ਸੈਮੀਫਾਈਨਲ ਵਿੱਚ ਭੂਟਾਨ ਨੂੰ 1-0 ਨਾਲ ਹਰਾ ਕੇ ਫਾਈਨਲ 'ਚ ਵਿੱਚ ਆਪਣੀ ਥਾਂ ਪੱਕੀ ਕੀਤੀ। ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤ ਲਿਆ ਹੈ। ਅੱਜ ਜਾਪਾਨ ਦੇ ਕਾਕਾ ਮੇਗਾ ਹਾਰਾ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਭਾਰਤ ਲਈ ਆਸ਼ੀਸ਼ ਪੂਰਤੀ ਨੇ ਹੈਟ੍ਰਿਕ ਲਈ, ਜਦੋਂ ਕਿ ਕਪਤਾਨ ਕੇਤਨ ਕੁਸ਼ਵਾਹਾ ਨੇ 4th ਗੋਲ ਕੀਤਾ। ਮੇਜ਼ਬਾਨ ਜਾਪਾਨ ਲਈ ਇੱਕੋ ਇੱਕ ਗੋਲ ਕਾਕੂ ਨੁਮਾਤਾ ਨੇ ਕੀਤਾ। ਭਾਰਤ ਦੀ ਔਰਤਾਂ ਦੀ ਟੀਮ ਨੇ ਦੱਖਣੀ ਕੋਰੀਆ ਨੂੰ 3-0 ਨਾਲ ਹਰਾ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਆਖਰ 'ਚ ਖਾਸ ਖ਼ਬਰਾਂ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ। ਦਿੱਲੀ ਦੇ ਉਪ ਰਾਜਪਾਲ ਰਣਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਵੱਖ ਵੱਖ ਅਹਿਮ ਮੁੱਦਿਆਂ 'ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਿੱਚ ਸੜਕ ਹਾਦਸੇ ਵਿੱਚ ਘੱਟੋ ਘੱਟ 9 ਲੋਕਾਂ ਦੀ ਮੌਤ, 22 ਜ਼ਖਮੀ ਅਤੇ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:00 ਹੋਏਗਾ। ਨਮਸਕਾਰ।
2: ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:30 ਵਜੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਕਹਿੰਦੇ ਰੁਲਿਆ ਰਾਮ ਜੀ ਲੰਘ ਆਈਏ।
1: ਆਜੋ ਆਜੋ ਆਜੋ ਸੰਧੂ ਸਾਹਿਬ, ਆਜੋ ਬੱਚਿਆਂ ਵਾਲਿਓ, ਆਜੋ।
0: ਆ ਗਏ ਜੀ, ਆ ਗਏ। ਜੈ ਹਿੰਦ ਜੀ, ਰੁਲਿਆ ਰਾਮ ਜੀ, ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ ਜੀ। ਸੰਧੂ ਸਾਹਿਬ ਬੱਚਿਆਂ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
0: ਮੈਂ ਬਰਨਾ ਜੀ, ਆਪਣਾ ਸੁਣਾਓ।
1: ਹਾਲ ਚਾਲ ਤਕੜਾ। ਸਿਆਣੇ ਨੇ ਜਿਹੜੇ ਤੱਥ ਕੱਢੇ ਹੈ ਨਾ ਜ਼ਿੰਦਗੀ ਦੇ, ਕਮਾਲ ਦੇ ਹੈ। ਵੀ ਤਿੱਥ ਤਿਉਹਾਰ ਚੰਗੀ ਹੈ ਨਾ, ਤਿੱਥ ਬਈ ਤਿੱਥ ਤਿਉਹਾਰ ਮੰਦੀ ਅੱਗੇ ਪਿੱਛੇ ਚੰਗੀ, ਤਿੱਥ ਤਿਉਹਾਰ ਮੰਦੀ ਅੱਗੇ ਪਿੱਛੇ ਚੰਗੀ। ਇਹ ਦੇਖੋ ਐਸਾ ਜਿੱਦਾਂ ਕਹਿੰਦੇ ਆ ਕਿ ਕਥਨ ਹੈ ਜਾਂ ਮੁਹਾਵਰਾ ਹੈ ਜਾਂ ਕਥਾਨਕ ਹੈ ਜਾਂ ਸੱਚਾਈ ਹੈ, ਜਿਹੜੀ ਅੱਜ ਸਮਾਜ ਦੇ ਬਹੁਤ ਵੱਡੇ ਵਰਗ ਦੀ ਪ੍ਰਤੀਨਿਧਤਾ ਕਰਦੀ ਹੈ। ਕਿਉਂਕਿ ਅੱਜ ਸੰਧੂ ਸਾਹਿਬ ਕਿਹੜੇ ਮੌਕੇ ਦੇ ਉੱਤੇ ਆਪਾਂ ਆਪਣਾ ਕਿੱਦਾਂ ਦਾ ਵਿਹਾਰ ਰੱਖਣਾ ਹੈ, ਇਹ ਦੁਨੀਆਂ ਦੇ ਵਿੱਚ ਮੈਨੂੰ ਲੱਗਦਾ ਕਿ ਤੁਹਾਨੂੰ ਕੋਈ ਤਾਵਾਂ ਬਿਰਲਾ ਬੰਦਾ ਹੀ ਮਿਲੂਗਾ ਕਿ ਜਿਹਨੂੰ

0: ਪਤਾ ਹੈ ਕਿ ਮੈਂ ਸਮਾਜ ਦੇ ਵਿੱਚ ਵਿਚਰਨਾ ਕਿੱਦਾਂ ਹੈ। ਬਹੁਤ ਸਾਡੇ ਰਿਸ਼ਤਿਆਂ ਦੇ ਵਿੱਚ ਇਸੇ ਕਰਕੇ ਤਰੇੜਾਂ ਆ ਰਹੀਆਂ ਨੇ, ਇਸੇ ਕਰਕੇ ਫਰਕ ਪੈ ਰਹੇ ਨੇ ਕਿ ਸਾਨੂੰ ਮੌਕੇ ਦੇ ਮੁਤਾਬਕ ਗੱਲ ਕਰਨੀ, ਮੌਕੇ ਦੇ ਮੁਤਾਬਕ ਕਿੱਦਾਂ ਦਾ ਵਿਹਾਰ ਕਰਨਾ, ਇਹ ਚੀਜ਼ ਸਾਨੂੰ ਕਿਸੇ ਨੇ ਸਿਖਾਈ ਨਹੀਂ। ਕਿਉਂਕਿ ਇਹ ਚੀਜ਼ ਜਿਹੜੀ ਆ ਸੰਸਕਾਰਾਂ 'ਚੋਂ ਆਉਂਦੀ ਹੈ, ਇਹਦੇ ਕੋਈ ਕਿਤਾਬ ਤਾਂ ਹੈ ਨਹੀਂ।
1: ਬਿਲਕੁਲ ਬਿਲਕੁਲ,
0: ਜਿੱਦਾਂ ਦੇ ਲੋਕਾਂ ਦੇ 'ਚ ਤੁਹਾਡੀ ਬੈਠਕ ਉੱਠ ਹੈ ਅਤੇ ਜਿੱਦਾਂ ਦੇ ਲੋਕਾਂ 'ਚ ਤੁਸੀਂ ਵਿਚਰਦੇ ਹੋ, ਉੱਦਾਂ ਦਾ ਵਿਵਹਾਰ ਤੁਹਾਡੀ ਜ਼ਿੰਦਗੀ ਨੇ ਧਾਰਨ ਕਰਨਾ ਹੈ। ਆਪਾਂ ਉਹੀ ਹੈ ਨਾ ਕਿ ਜਿੱਦਾਂ ਦੀ ਸਮਾਜ ਦੇ ਵਿੱਚ, ਜਿੱਦਾਂ ਦੀ ਸੁਸਾਇਟੀ ਹੈ, ਉੱਦਾਂ ਦਾ ਤੁਹਾਡੇ ਸ਼ਖਸੀਅਤ ਦਾ ਮੁਹਾਂਦਰਾ ਬਣਨਾ ਹੈ। ਸੋ ਅੱਜ ਸਮਾਜ ਦਾ ਜਿਹੜਾ ਚਿਹਰਾ ਮੋਹਰਾ ਹੈ ਉਹ ਸੁਸਾਇਟੀ ਵਾਲਾ ਤਾਂ ਹੈ ਨਹੀਂ, ਕਿਉਂਕਿ ਸਮਾਜ ਛਿੰਨ ਭਿੰਨ ਹੈ, ਹਰ ਬੰਦਾ ਇਕੱਲਾ ਆਪਣੀ ਦੌੜ 'ਚ ਭੱਜਿਆ ਹੋਇਆ ਹੈ। ਸੋ ਇਸ ਕਰਕੇ ਜਿਹੜੀ ਸਾਡੀ ਸੰਸਕ੍ਰਿਤੀ ਦੀ ਭਾਸ਼ਾ ਹੈ ਜਾਂ ਜਿਹੜੀ ਸਾਡੇ ਸੰਸਕਾਰਾਂ ਦੀ ਭਾਸ਼ਾ ਹੈ ਕਿ ਕਿਸ ਸਮੇਂ 'ਤੇ ਕਿਸ ਬੰਦੇ ਨਾਲ ਕਿੱਦਾਂ ਦੀ ਗੱਲ ਕਰਨੀ ਹੈ, ਕਿੱਦਾਂ ਦਾ ਵਤੀਰਾ ਰੱਖਣਾ ਹੈ, ਇਹ ਚੀਜ਼ਾਂ ਕਿਤੇ ਨਾ ਕਿਤੇ ਅੱਜ ਮਨਫੀ ਹੁੰਦੀਆਂ ਜਾ ਰਹੀਆਂ ਨੇ।
1: ਬਿਲਕੁਲ ਜੀ, ਦੇਖੋ ਇਹ ਹੁਣ ਵੱਡੇ ਸਾਡੇ ਬਜ਼ੁਰਗਾਂ ਦਾ ਜਿੰਨਾ ਕਹਿ ਲਓ ਵੀ ਉਹਨਾਂ ਦਾ ਫਰਜ਼ ਸੀ
0: ਹਾਂ
1: ਕਿ ਅਗਲੀ ਪੀੜ੍ਹੀ ਤੱਕ ਉਹ ਜਿਹੜੇ ਜਿਹੜੇ ਸੀ ਵਧੀਆ ਰੀਤੂ ਜਿਹੜੀਆਂ ਆਪਣੇ ਰਿਵਾਜ਼ ਸੀਗੇ ਉਹ ਲੈ ਕੇ ਜਾਂਦੇ,
0: ਹਾਂ
1: ਉਹਨਾਂ ਨੂੰ ਦੱਸ ਕੇ ਜਾਂਦੇ।
0: ਨੈਤਿਕ ਸਿੱਖਿਆ ਜੀ ਇਹ,
1: ਹਾਂ
0: ਇਹ ਨੈਤਿਕ ਸਿੱਖਿਆ ਜਿਹੜੀ ਘਰਾਂ 'ਚੋਂ ਸਾਨੂੰ ਮਿਲਦੀ ਹੈ ਬਜ਼ੁਰਗਾਂ ਤੋਂ, ਖਾਸ
1: ਮਿਲਦੀ ਹੈਗੀ ਹੈ। ਸੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਬਦਲਦੇ ਸਮੇਂ ਦੇ ਹਿਸਾਬ ਨਾਲ ਟੁੱਟ ਗਏ ਉਹਨਾਂ ਚੀਜ਼ਾਂ ਦੇ ਨਾਲ,
0: ਉਹਨਾਂ ਚੀਜ਼ਾਂ ਨਾਲ
1: ਕਈ ਹੋਰ ਨਵੀਆਂ ਚੀਜ਼ਾਂ ਜੁੜ ਵੀ ਗਈਆਂ। ਪਰ ਦੇਖੋ
0: ਉਹ ਪਦਾਰਥਾਂ ਤੱਕ ਸੀਮਤ ਹੋ ਗਏ ਨਾ ਅਸੀਂ, ਅਸੀਂ ਸਿਰਫ ਜਿੰਨਾ ਸਾਡਾ ਜੇ ਕਿਸੇ ਨਾਲ ਸਾਨੂੰ ਪਿਆਰ ਮੁਹੱਬਤ ਵੀ ਆ ਉਹ ਪਦਾਰਥ ਤੱਕ ਹੈ ਵੀ ਜਦੋਂ ਸਾਡੀ ਗਰਜ਼ ਚਲੀ ਜਾਂਦੀ ਹੈ ਨਾ। ਕਿਉਂਕਿ ਅੱਗੇ ਦੇਖੋ ਸੰਧੂ ਸਾਹਿਬ ਜਦੋਂ ਦੀਆਂ ਗਰਜ਼ਾਂ ਖਤਮ ਹੋ ਗਈਆਂ ਨਾ ਉਦੋਂ ਦਾ ਵੀ ਸਮਾਜ ਟੁੱਟ ਗਿਆ। ਅੱਗੇ ਲੋਕਾਂ ਨੂੰ ਹੁਣ ਜਿੱਦਾਂ ਆਪਣਾ ਖੇਤੀਬਾੜੀ ਦਾ ਕਿੱਤਾ ਧੰਦਾ ਸੀ, ਅੱਗੇ ਆਪਾਂ ਨੂੰ ਇਹ ਹੁੰਦਾ ਸੀ ਯਾਰ ਮੇਰੇ ਕੋਲ ਇੱਕ ਬਲਦ ਹੈ, ਚੱਲ ਇੱਕ ਬਲਦ ਮੈਂ ਆਪਣੇ ਗੁਆਂਢੀਆਂ 'ਤੇ ਲੈ ਲੂੰਗਾ, ਹੈ ਨਾ। ਇਸੇ ਤਰ੍ਹਾਂ ਸੰਦ ਸੰਦਰੇੜੇ ਇੱਦਾਂ ਦੇ ਆਏ ਅਤੇ ਅਗਲਾ ਕਹਿੰਦਾ ਚੱਲ ਯਾਰ ਮੇਰੇ ਕੋਲ ਟਰੈਕਟ ਹੈ ਟਰਾਲੀ ਫਲਾਣੇ ਕੋਲ ਆਪਾਂ ਉੱਥੋਂ ਲੈ ਲਾਂਗੇ। ਉਹ ਚੀਜ਼ਾਂ ਜਿਹੜੀਆਂ ਗਰਜ਼ਾਂ ਸੀ ਕਿਤੇ ਨਾ ਕਿਤੇ ਅੱਜ ਸਾਡੇ ਸਮਾਜ 'ਚੋਂ ਖਤਮ ਹੋ ਗਈਆਂ। ਹਰ ਬੰਦਾ ਕਹਿੰਦਾ ਕਿ ਮੇਰੇ ਕੋਲ ਹਰ ਸਾਧਨ ਆਪਣਾ ਚਾਹੀਦਾ, ਮੈਂ ਕਿਸੇ 'ਤੇ ਨਿਰਭਰ ਨਹੀਂ ਰਹਿਣਾ, ਅਤੇ ਇਹ ਕਿਤੇ ਨਾ ਕਿਤੇ ਚੀਜ਼ ਜਿਹੜੀ ਹੈ ਲੱਗਦਾ ਤਾਂ ਹੈ ਕਿ ਬਹੁਤ ਵਧੀਆ, ਪਰ ਇਹ ਚੀਜ਼ ਸਮਾਜ ਲਈ ਬਹੁਤ ਸੰਧੂ ਸਾਹਿਬ ਹਾਨੀਕਾਰਕ ਹੈ।
1: ਹਾਂ ਟੁੱਟ ਜਾਂਦੇ ਨਾ ਫਿਰ ਆਪਾਂ ਦੇ ਨਾਲ, ਜਦੋਂ ਮਿਲਾਂਗੇ ਵਰਤਾਂਗੇ ਨਹੀਂ, ਗੱਲਬਾਤ ਨਹੀਂ ਕਰਾਂਗੇ ਅਤੇ ਫਿਰ ਗੱਲ ਇੱਦਾਂ ਤੁਰੋਗੇ ਅੱਗੇ।
0: ਹਾਂ ਸੋ ਇਸ ਕਰਕੇ ਜਿਹੜਾ ਹੈ ਅੱਜ ਇਸ ਚੀਜ਼ ਨੂੰ ਲੈ ਕੇ ਅੱਗੋਂ ਜਿਹੜੇ ਮਿਸਾਇਲ ਪੈਦਾ ਹੋ ਰਹੇ ਆ, ਅੱਗੋਂ ਜਿਹੜੇ ਮਸਲੇ ਪੈਦਾ ਹੋ ਰਹੇ ਆ ਜਿਹਨੂੰ ਅਸੀਂ ਸਮਾਜਿਕ ਸੁਰੱਖਿਆ ਦੀ ਗੱਲ ਕਰਦੇ ਹਾਂ, ਅੱਜ ਤੁਸੀਂ ਦੇਖ ਲਓ ਕਿੰਨੀਆਂ ਘਟਨਾਵਾਂ ਦੁਰਘਟਨਾਵਾਂ ਆਪਾਂ ਖਬਰਾਂ ਅਖਬਾਰਾਂ 'ਚ ਵੀ ਪੜ੍ਹਦੇ ਹਾਂ, ਟੈਲੀਵਿਜ਼ਨ 'ਤੇ ਵੀ ਸੁਣਦੇ ਹਾਂ ਕਿ ਘਰ ਦੇ ਵਿੱਚ ਪਰਿਵਾਰ ਦੇ ਜੀ ਇਕੱਲੇ ਸੀਗੇ ਉਹਨਾਂ ਨਾਲ ਇੱਦਾਂ ਦਾ ਹਾਦਸਾ ਵਾਪਰ ਗਿਆ। ਇਹ ਕਿਤੇ ਨਾ ਕਿਤੇ ਇਹ ਜਿਹੜੀ ਪਰਿਵਾਰਕ ਪ੍ਰਣਾਲੀ ਦੇ ਵਿੱਚ ਬਦਲਾਅ ਆਇਆ ਇਹ ਬੜਾ ਵੱਡਾ ਇਹਦਾ ਜ਼ਿੰਮੇਵਾਰ ਹੈ, ਜਾਂ ਬੱਚਿਆਂ ਨੂੰ ਲੈ ਕੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਇਹ ਚੀਜ਼ ਜਿਹੜੀ ਹੈ ਜ਼ਿੰਮੇਵਾਰ ਹੈ। ਸੋ ਇਸ ਕਰਕੇ ਅੱਜ ਸਮਾਜ ਦੇ ਵਿੱਚ ਸਮਾਜ ਨੂੰ ਮੁੜ ਜੇ ਸੁਰਜੀਤ ਕਰਨਾ ਹੈ ਜਾਂ ਮੁੜ ਉਹਨੂੰ ਸੰਗਠਿਤ ਕਰਨਾ ਹੈ ਤੇ ਇਹ ਨੈਤਿਕ ਜਿਹੜੀਆਂ ਗੱਲਾਂ ਹੈ ਜਾਂ ਨੈਤਿਕ ਸ਼ਿਸ਼ਟਾਚਾਰ ਹੈ ਜਿਹੜੀਆਂ ਸਾਡੀਆਂ ਸ਼ੁਰੂ ਤੋਂ ਲੈ ਕੇ ਚੱਲਦੀਆਂ ਆ ਰਹੀਆਂ ਸੀ, ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਮਾਜ ਦੇ ਵਿੱਚ ਲਿਆਉਣਾ ਪੈਣਾ, ਅਪਣਾਉਣਾ।

0: ਉਹਨਾਂ ਨੇ ਖੋਜਾਂ ਕਰਕੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਸਾਡੇ ਸਾਹਮਣੇ ਪੇਸ਼ ਕੀਤੀਆਂ ਨੇ, ਸਾਨੂੰ ਦਿੱਤੀਆਂ ਨੇ ਕਿ ਜਿਨ੍ਹਾਂ ਨਾਲ ਆਪਾਂ ਪਾਣੀ ਦੀ ਸਹੀ ਅਤੇ ਸਹਿਯੋਗ ਵਰਤੋਂ ਕਰ ਸਕਦੇ
1: ਹਾਂ ਜੀ,
0: ਬਜਾਏ ਆਪਾਂ ਫਲੱਡ ਇਰੀਗੇਸ਼ਨ ਦੇ ਪਾਣੀ ਦੀ ਜਿਹੜਾ ਦੁਰਉਪਯੋਗ ਕਰੀਏ। ਸੋ ਸਹੀ ਪ੍ਰਬੰਧਨ ਫਸਲਾਂ ਵਿੱਚ ਪਾਣੀ ਦਾ ਬੜਾ ਜ਼ਰੂਰੀ ਹੈ। ਇਸੇ ਵਿਸ਼ੇ ਦੇ ਉੱਤੇ ਡਾਕਟਰ ਐਮ ਐਸ ਕਾਹਲੋਂ ਹੋਰਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਹੋਈਆਂ, ਇਹ ਸਾਂਝੀਆਂ ਕਰਦੇ ਹਾਂ।
2: ਡਾਕਟਰ ਮਿਹਰਬਾਨ ਸਿੰਘ ਕਾਹਲੋਂ ਜੀ, ਤੁਸੀਂ ਭੌਤਿਕ ਵਿਗਿਆਨੀ ਹੋ ਔਰ ਭੂਮੀ ਵਿਗਿਆਨ ਵਿਭਾਗ ਖੇਤੀਬਾੜੀ ਯੂਨੀਵਰਸਿਟੀ ਤੋਂ ਸਾਡੇ ਕੋਲ ਆਇਓ। ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠਕ 'ਚ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਗੱਲ ਹੈ ਕਿ ਡਾਕਟਰ ਸਾਹਿਬ, ਅੱਜ ਬਹੁਤ ਚਿੰਤਾ ਦਾ ਜਿਹੜਾ ਵਿਸ਼ਾ ਹੈ ਉਹ ਹੈ ਕਿ ਜ਼ਮੀਨ ਦੇ ਜਿਹੜਾ ਪਾਣੀ ਦਾ ਪੱਧਰ ਹੈ ਉਹ ਦਿਨ ਬ ਦਿਨ ਆਪਾਂ ਸਾਰੇ ਜਾਣਦੇ ਹਾਂ ਕਿ ਥੱਲੇ ਜਾ ਰਿਹਾ ਹੈ। ਹੁਣ ਇਹ ਵੀ ਹੈ ਨਹੀਂ ਕਿ ਅਸੀਂ ਫਸਲਾਂ ਬੀਜਣੀਆਂ ਛੱਡ ਦਈਏ ਜਾਂ ਕੋਈ ਨਾ ਕੋਈ ਜਿਹੜਾ ਹੈ ਆਪਾਂ ਧੰਦਾ ਬਦਲ ਲਈਏ, ਤਾਂ ਹੋ ਨਹੀਂ ਸਕਦਾ। ਕਰਨਾ ਤਾਂ ਆਪਾਂ ਨੇ ਖੇਤੀਬਾੜੀ ਦਾ ਕੰਮ ਹੀ ਹੈ। ਸੋ ਇਸ ਕਰਕੇ ਜਿਹੜਾ ਇਹ ਜ਼ਮੀਨ ਹੇਠਲਾ ਪਾਣੀ ਹੈ ਇਹਦਾ ਸੁਚੱਜਾ ਪ੍ਰਬੰਧਨ ਆਪਾਂ ਕਰਕੇ ਕਿੱਦਾਂ ਫਸਲਾਂ ਨੂੰ ਜਿਹੜਾ ਹੈ ਨੇਪਰੇ ਚੜ੍ਹਨਾ ਹੈ ਅਤੇ ਖੇਤੀਬਾੜੀ ਨੂੰ ਜਿਹੜਾ ਸੁਰਜੀਤ ਰੱਖਣਾ ਹੈ, ਇਹੀ ਅੱਜ ਦਾ ਵਿਸ਼ਾ ਹੈ ਅਤੇ ਇਸੇ ਬਾਬਤ ਆਪਾਂ ਗੱਲਾਂ ਬਾਤਾਂ ਕਰਨੀਆਂ ਹੈ। ਕਿਉਂਕਿ ਅੱਜ ਪੰਜਾਬ ਦੇ ਵਿੱਚ ਕੁਛ ਖਾਸ ਕਰਕੇ ਜਦੋਂ ਆਪਾਂ ਜ਼ਿਲ੍ਹਿਆਂ ਦੀ ਗੱਲ ਕਰਦੇ, ਬੜੀ ਚਿੰਤਾਜਨਕ ਸਥਿਤੀ ਹੈ। ਕੁਛ ਜਿਹੜੇ ਇਲਾਕੇ ਹੈ ਜਿਨ੍ਹਾਂ ਦੇ ਵਿੱਚ ਤਾਂ ਮਤਲਬ ਅਸੀਂ ਬਹੁਤ ਜ਼ਿਆਦਾ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਪਾਣੀ ਨੂੰ ਲੈ ਕੇ। ਤੁਸੀਂ ਕੀ ਸੋਚਦੇ ਹੋ ਕਿ ਅੱਜ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਸਥਿਤੀ ਹੈ, ਕਿੱਥੇ ਕੁ ਤੱਕ ਇਹਦੇ ਬਾਬਤ ਸਾਨੂੰ ਜਿਹੜਾ ਗੰਭੀਰਤਾ ਨਾਲ ਸੋਚਣਾ ਚਾਹੀਦਾ, ਕਿਸ ਲਿਹਾਜ਼ ਨਾਲ ਸਥਿਤੀ ਜਿਹੜੀ ਅੱਜ ਕਿੱਥੇ ਕੁ ਖੜੀ ਹੈ?
3: ਬਹੁਤ ਬਹੁਤ ਧੰਨਵਾਦ ਜੀ ਇਹ ਮੌਕਾ ਦੇਣ ਲਈ। ਔਰ ਜੇ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਹਾਂ ਤਾਂ ਇਸ ਵੇਲੇ ਮੈਂ ਕਹਿੰਦਾ ਜੇ ਸਭ ਤੋਂ ਮਹੱਤਵਪੂਰਨ ਵਿਸ਼ਾ ਵਿਚਾਰਨ ਵਾਲਾ ਤਾਂ ਉਹ ਪੰਜਾਬ ਦੇ ਪਾਣੀ ਦੇ ਪੱਧਰਾਂ 'ਤੇ ਗੱਲ ਕਰਨ ਦਾ ਸਮਾਂ ਹੈ। ਕਿਉਂਕਿ ਪਿਛਲੇ ਅਸੀਂ 3-4 ਦਹਾਕਿਆਂ ਤੋਂ ਦੇਖਿਆ ਕਿ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਬਹੁਤ ਡੂੰਘਾ ਜਾ ਰਿਹਾ ਔਰ ਬੜਾ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਇਹ ਪਾਣੀ ਤਾਂ ਤੁਹਾਨੂੰ ਪਤਾ ਹੈ ਕਿ ਜੀਵਨ ਦਾ ਆਧਾਰ ਹੈ, ਬੇਸ ਹੈ। ਜੇ ਪਾਣੀ ਹੈ ਤਾਂ ਸਭ ਕੁਛ ਹੈ, ਅਦਰਵਾਈਜ਼ ਨਾ ਖੇਤੀਬਾੜੀ ਪੋਸੀਬਲ ਹੈ ਨਾ ਲਾਈਫ ਹੀ ਕੋਈ ਪੋਸੀਬਲ ਹੈ। ਤਾਂ ਉਹਦੇ ਕਰਕੇ ਇਹ ਸਭ ਤੋਂ ਗੰਭੀਰ ਵਿਸ਼ਾ ਔਰ ਇਹਦੇ 'ਤੇ ਸੰਜੀਦਗੀ ਜਿਹੜੀ ਹੈ ਵਿਗਿਆਨੀਆਂ ਦੀ, ਸਰਕਾਰਾਂ ਦੀ ਔਰ ਜਿਨ੍ਹਾਂ ਨੇ ਪਾਣੀ ਵਰਤਣਾ, ਉਹਨਾਂ ਤਿੰਨਾਂ ਦੀ ਸੰਜੀਦਗੀ ਜਿਹੜੀ ਹੈ ਇਸ ਪੱਖੋਂ ਹੋਣੀ ਬਹੁਤ ਜ਼ਰੂਰੀ ਹੈ। ਇਹ ਸਮਾਂ ਰਹਿੰਦੇ ਸਾਨੂੰ ਸੰਭਲਣਾ ਪਊਗਾ ਔਰ ਇਸ ਵਿਸ਼ੇ ਨੂੰ ਹਰ ਪੱਖ ਤੋਂ ਵਿਚਾਰਨਾ ਪਏਗਾ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ, ਪੁਸ਼ਤਾਂ ਨੇ, ਉਹਨਾਂ ਵਾਸਤੇ ਪਾਣੀ ਬਚਾ ਸਕੀਏ।
2: ਉਹਦੇ ਨਾਲ ਜੁੜਿਆ ਦੇਖੋ ਪੱਖ ਇਹ ਵੀ ਆ ਜਾਂਦਾ ਹੈ ਕਿ ਇੱਕ ਤਾਂ ਪਾਣੀ ਹੈ, ਪਾਣੀ ਤਾਂ ਸਮੁੱਚੇ ਪਾਣੀ ਦੀ ਤਾਂ ਕੋਈ ਘਾਟ ਨਹੀਂ ਹੈ ਜੇ ਆਪਾਂ ਦੇਖੀਏ, ਪਾਣੀ ਬਹੁਤ ਹੈ ਧਰਤੀ ਦੇ ਉੱਤੇ। ਕਿਉਂਕਿ ਆਪਣੇ ਜਿੱਦਾਂ ਜ਼ਮੀਨ ਆਪਣੇ ਸਰੀਰ ਦੇ ਵਿੱਚ ਸਭ ਤੋਂ ਜ਼ਿਆਦਾ ਹਿੱਸਾ ਪਾਣੀ ਦਾ ਅਤੇ ਜ਼ਮੀਨ ਦੇ ਵਿੱਚ ਵੀ ਸਭ ਤੋਂ ਹਿੱਸਾ ਜ਼ਿਆਦਾ ਪਾਣੀ ਦਾ, ਪਰ ਜਿਹੜਾ ਖੇਤੀ ਦੀ ਵਰਤੋਂ ਯੋਗ ਪਾਣੀ ਹੈ ਜਾਂ ਪੀਣ ਯੋਗ ਪਾਣੀ ਹੈ ਉਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਡਾਕਟਰ ਸਾਹਿਬ ਜਦੋਂ ਆਪਾਂ ਫਸਲਾਂ ਦੀ ਗੱਲ ਕਰਦੇ ਹਾਂ, ਆਪਾਂ ਸਾਰੇ ਜਾਣਦੇ ਹਾਂ ਕਿ ਹਾੜੀ ਸਾਉਣੀ ਸਾਡੇ ਦੋ ਫਸਲੀ ਚੱਕਰ ਨੇ, ਇਹਨਾਂ ਦੇ ਲਿਹਾਜ਼ ਨਾਲ ਹੀ ਸਾਡੀਆਂ ਜਿਹੜੀਆਂ ਫਸਲਾਂ ਤਬਦੀਲ ਹੁੰਦੀਆਂ। ਖਾਸ ਕਰਕੇ ਇਹ ਜਿਹੜਾ ਸਾਡੇ ਕੋਲ ਸਾਉਣੀ ਵਾਲਾ ਸਮਾਂ ਹੈ ਇਹਦੇ 'ਚ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੈ ਕਿਉਂਕਿ ਇਹਦੇ 'ਚ ਮੁੱਖ ਫਸਲ ਸਾਡੀ ਝੋਨਾ ਹੈ। ਸੋ ਆਪਾਂ ਜਿਹੜਾ ਝੋਨੇ ਦੇ ਵਿੱਚ ਪਾਣੀ ਬਚਾਉਣ ਦੀ ਜਦੋਂ ਆਪਾਂ ਕਹਿੰਦੇ ਹਾਂ ਕਿਉਂਕਿ ਸੋਚ ਵਿਚਾਰ ਕਰੀਏ, ਕੋਈ ਐਸੀ ਤਕਨੀਕ ਵਰਤੀਏ ਜਿਹਦੇ ਨਾਲ ਅਸੀਂ ਪਾਣੀ ਦੀ ਜਿੱਦਾਂ ਹੁਣ ਸਿੱਧੀ ਬਿਜਾਈ ਬਾਬਤ ਵੀ ਕਿਹਾ ਜਾ ਰਿਹਾ, ਜ਼ੋਰ ਦਿੱਤਾ ਜਾ ਰਿਹਾ ਸਰਕਾਰਾਂ ਵੱਲੋਂ, ਯੂਨੀਵਰਸਿਟੀਆਂ ਵੱਲੋਂ, ਹਰ ਪੱਖ ਦੇ ਉੱਤੇ ਵੀ ਅਸੀਂ ਸਿੱਧੀ ਬਿਜਾਈ ਨਾਲ ਵੀ ਕਾਫੀ ਹੱਦ ਤੱਕ ਪਾਣੀ ਜਿਹੜਾ ਹੈ ਉਹਨੂੰ ਬਚਾ ਸਕਦੇ ਹਾਂ। ਹੁਣ ਜੇ ਆਪਾਂ ਝੋਨੇ ਦੀ ਫਸਲ ਨੂੰ ਲੈ ਕੇ ਚੱਲੀਏ, ਕੀ ਵਿਧੀ ਹੈ, ਕੀ ਵਿਧਾਨ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਨੂੰ ਬਚਾ ਸਕੀਏ?
3: ਬਿਲਕੁਲ ਜੀ, ਸਾਉਣੀ ਦਾ ਸਮਾਂ ਕਿਉਂਕਿ ਸਭ ਤੋਂ ਗਰਮ ਸੀਜ਼ਨ ਦਾ ਔਰ ਸਭ ਤੋਂ ਵੱਧ ਜਿਨ੍ਹਾਂ ਫਸਲਾਂ ਨੂੰ ਪਾਣੀ ਲੱਗਦਾ ਉਹ ਮੌਸਮ ਉਹ ਸੀਜ਼ਨ ਹੈ। ਤਾਂ ਉਸ ਕਰਕੇ ਸਾਉਣੀ ਦੇ ਸੀਜ਼ਨ ਦੇ ਵਿੱਚ ਫਸਲਾਂ ਦੇ ਵਿੱਚ ਪਾਣੀ ਪ੍ਰਬੰਧ ਸਾਡਾ ਹੋਰ ਵੀ ਜ਼ਰੂਰੀ ਬਣ ਜਾਂਦਾ। ਤਾਂ ਉਹਦੇ ਵਾਸਤੇ ਅਲੱਗ ਅਲੱਗ ਜਿਹੜੇ ਢੰਗ ਤਰੀਕੇ ਨੇ ਜਿਨ੍ਹਾਂ ਨਾਲ ਅਸੀਂ ਆਪਣੀ, ਕਿਉਂਕਿ ਖੇਤੀਬਾੜੀ ਦੇ ਵਿੱਚ 80% ਜਿੰਨਾ ਪਾਣੀ ਅਸੀਂ ਟੋਟਲ ਹੈ ਉਹਦਾ 80% ਪਾਣੀ ਜਿਹੜਾ ਖੇਤੀਬਾੜੀ 'ਚ ਯੂਜ਼ ਕਰਦੇ ਹਾਂ, ਬਾਕੀ ਜਿਹੜਾ 20% ਹੈ ਉਹ ਸਾਡਾ ਸਨਅਤੀ ਖੇਤਰ 'ਚ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਲੱਗਦਾ, ਮਗਰ 80% ਪਾਣੀ ਦਾ ਜਿਹੜਾ ਯੂਜ਼ ਹੈ, ਵਰਤੋਂ ਹੈ, ਉਹ ਸਾਡੀ ਖੇਤੀਬਾੜੀ 'ਚ ਹੁੰਦੀ ਹੈ। ਤਾਂ ਉਸ ਕਰਕੇ ਖੇਤੀਬਾੜੀ ਦੇ ਵਿੱਚ ਇਹਦਾ ਚੰਗਾ ਪ੍ਰਬੰਧ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਔਰ ਸਾਉਣੀ ਦੇ ਮੌਸਮ 'ਚ ਇਹਦਾ, ਕਿਉਂਕਿ ਜਿਹੜੀਆਂ ਫਸਲਾਂ ਅਸੀਂ ਸਾਉਣੀ ਸੀਜ਼ਨ 'ਚ ਲੈਂਦੇ ਹਾਂ ਇਹਨਾਂ ਦੀ ਵਾਟਰ ਰਿਕੁਆਇਰਮੈਂਟ, ਇਹਨਾਂ ਦੀ ਪਾਣੀ ਦੀ ਜ਼ਰੂਰਤ, ਗਰਮ ਸੀਜ਼ਨ ਔਰ ਕੁਛ ਕਰੋਪ ਜਿਹੜੀ ਹੈਗੀ ਆ ਉਹਨਾਂ ਦੀਆਂ ਰਿਕੁਆਇਰਮੈਂਟਸ ਉਹ ਜ਼ਿਆਦਾ ਨੇ, ਅਤੇ ਇੱਥੇ ਇਸੇ ਕਰਕੇ ਸਾਉਣੀ ਦੇ ਸੀਜ਼ਨ 'ਚ ਇਹਨਾਂ ਦਾ ਪ੍ਰਬੰਧ ਕਰਨਾ ਹੋਰ ਵੀ ਬਹੁਤ ਜ਼ਰੂਰੀ ਹੋ ਜਾਂਦਾ। ਤਾਂ ਜਿਹੜੀਆਂ ਅਲੱਗ ਅਲੱਗ ਤਰੀਕੇ ਢੰਗ ਤਰੀਕੇ ਨੇ ਜਿਨ੍ਹਾਂ ਦੇ ਨਾਲ

0: ਅਸੀਂ ਪਾਣੀ ਦੀ ਸਾਉਣੀ ਦੇ ਸੀਜ਼ਨ ਦੇ ਵਿੱਚ ਚੰਗੀ ਬੱਚਤ ਕਰ ਸਕਦੇ ਹਾਂ। ਤਾਂ ਉਹ ਸਭ ਤੋਂ ਪਹਿਲਾਂ ਜਿਹੜਾ ਮੁੱਖ ਕੰਮ ਆਉਂਦਾ ਉਹਦੇ 'ਚ ਸਾਡਾ, ਉਹ ਆਉਂਦਾ ਹੈ ਕਿ ਅਸੀਂ ਟਰਾਂਸਪਲਾਂਟਿੰਗ ਜਿਹੜੀ ਹੈ, ਜੇ ਅਸੀਂ ਕੱਦੂ ਕਰਕੇ ਝੋਨੇ ਲਾਉਣ ਦੀ ਪਹਿਲਾਂ ਮੈਂ ਗੱਲ ਕਰਦਾ, ਬਾਅਦ 'ਚ ਮੈਂ ਸਿੱਧੀ ਬਿਜਾਈ 'ਤੇ ਵੀ ਆਵਾਂਗਾ। ਤਾਂ ਜੇ ਇਹ ਕਰਦੇ ਹਾਂ ਤਾਂ ਉਹਦੇ 'ਚ, ਕਿਉਂਕਿ ਕੁਛ ਟਾਈਮ ਆ ਗਿਆ ਸੀਗਾ ਪੰਜਾਬ ਦੇ ਵਿੱਚ ਜਦੋਂ ਅਸੀਂ ਝੋਨਾ ਇੱਧਰੋਂ ਕਣਕ ਵੱਢਦੇ ਸੀਗੇ, ਅਤੇ ਨਾਲ ਹੀ ਅਸੀਂ ਮਈ ਦੇ ਵਿੱਚ ਝੋਨੇ ਦੀ ਜਿਹੜੀ ਹੈਗੀ ਆ ਉਹ ਟਰਾਂਸਪਲਾਂਟਿੰਗ ਸ਼ੁਰੂ ਕਰ ਦਿੰਦੇ। ਔਰ ਗਰਮ ਸੀਜ਼ਨ ਹੋਣ ਕਰਕੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ 1 ਸੈਂਟੀਮੀਟਰ ਤੱਕ ਦੀ ਇਵੈਪੋਰੇਸ਼ਨ ਰੋਜ਼ ਹੁੰਦੀ ਹੈ, ਤਾਂ ਉਹਦੇ 'ਚ ਪਾਣੀ ਦਾ ਜਾਇਆ ਲੋਸ ਬਹੁਤ ਜ਼ਿਆਦਾ ਹੁੰਦਾ ਸੀਗਾ। ਇਸੇ ਕਰਕੇ ਸਾਡੇ ਪਾਣੀ ਦਾ ਪੱਧਰ ਡੂੰਘਾ ਵੀ ਤਾਂ ਹੀ ਜ਼ਿਆਦਾ ਗਿਆ ਕਿਉਂਕਿ ਅਸੀਂ ਜਿਹੜਾ ਹੈਗਾ ਝੋਨਾ ਜਿਹੜਾ ਬਹੁਤ ਅਗੇਤਾ ਲਾਉਣਾ ਸ਼ੁਰੂ ਕਰ ਦਿੱਤਾ ਸੀਗਾ। ਫਿਰ ਅਸੀਂ ਇਹਦੀਆਂ ਸਿਫਾਰਿਸ਼ਾਂ ਸਰਕਾਰ ਨੂੰ ਵੀ ਭੇਜੀਆਂ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਟਰਾਂਸਪਲਾਂਟਿੰਗ ਦਾ ਟਾਈਮ ਹੈ ਇਹਨੂੰ ਬਦਲਿਆ ਜਾਏ, ਕਿਉਂਕਿ ਬਹੁਤ ਗਰਮ ਸੀਜ਼ਨ ਦੇ ਵਿੱਚ ਝੋਨਾ ਲੱਗਣ ਲੱਗ ਗਿਆ ਸੀਗਾ। ਫਾਰਮਰਸ ਨੂੰ ਵੀ ਚਲੋ ਆਪਣਾ ਸੀਗਾ ਕਿ ਲੇਬਰ ਜਿਹੜੀ ਆਈ ਹੈ ਉਹਨਾਂ ਤੋਂ ਲਵਾ ਲਈਏ, ਮਗਰ ਉਹਦੇ ਨਾਲ ਪਾਣੀ ਦਾ ਨੁਕਸਾਨ ਜਿਹੜਾ ਉਹ ਬਹੁਤ ਹੁੰਦਾ ਸੀਗਾ। ਤਾਂ ਅਸੀਂ ਇਹ ਪ੍ਰਪੋਜ਼ਲਾਂ ਬਣਾ ਕੇ ਭੇਜੀਆਂ ਸਰਕਾਰ ਨੂੰ ਕਿ ਕਿਸ ਤਰੀਕੇ ਦੇ ਨਾਲ ਇਹਦੀ ਝੋਨੇ ਦੀ ਜਿਹੜੀ ਹੈਗੀ ਹੈ ਲਵਾਈ ਇਹਨੂੰ ਆਪਾਂ ਥੋੜ੍ਹਾ ਪਛੇਤਾ ਲੈ ਜਾਈਏ। ਤਾਂ ਉਹ ਪ੍ਰਪੋਜ਼ਲਾਂ ਸਰਕਾਰ ਨੇ ਐਕਸੈਪਟ ਕੀਤੀਆਂ। 2009 ਦੇ ਵਿੱਚ ਇੱਕ ਕਾਨੂੰਨ ਬਣ ਗਿਆ ਪੰਜਾਬ ਪ੍ਰੀਜ਼ਰਵੇਸ਼ਨ ਔਫ ਸਬਸੋਇਲ ਵਾਟਰ ਐਕਟ, ਤਾਂ ਉਹਦੇ ਤਾਂ ਤਾਂ ਫਿਰ ਇਹ ਸਰਕਾਰ ਨੇ ਯਕੀਨੀ ਬਣਾਤਾ ਕਿ ਕਿਸੇ ਵੀ ਫਾਰਮਰ ਨੇ, ਕਿਸੇ ਜ਼ਿਮੀਦਾਰ ਨੇ 15 ਜੂਨ ਤੋਂ ਪਹਿਲਾਂ ਝੋਨਾ ਨਹੀਂ ਲਾਉਣਾ। ਫਿਰ ਕੁਝ ਸਰਕਾਰਾਂ ਨੇ ਵਿੱਚ ਇਹਦੀ ਡੇਟ ਹੋਰ ਵੀ ਵਧਾਤੀ, 18 ਜੂਨ 20 ਜੂਨ ਵੀ ਹੋਇਆ, ਔਰ ਉਹਦੇ ਨਾਲ ਥੋੜ੍ਹਾ ਜਿਹਾ ਝੋਨੇ ਦੀ ਜਿਹੜੀ ਹੈ ਲਵਾਈ, ਕਿਉਂਕਿ ਆਮ ਜ਼ਿਮੀਦਾਰਾਂ ਦੀ ਇਹ ਧਾਰਨਾ ਸੀਗਾ ਕਿ ਜਿੰਨਾ ਅਸੀਂ ਝੋਨਾ ਜੇ ਲੇਟ ਲੈ ਕੇ ਜਾਵਾਂਗੇ ਝਾੜ ਦੇ ਵਿੱਚ ਬਹੁਤ ਫਰਕ ਪਏਗਾ, ਝਾੜ ਸਾਡਾ ਘਟੇਗਾ। ਮਗਰ ਇਹ ਅਸੀਂ ਯੂਨੀਵਰਸਿਟੀ ਦੇ ਵਿੱਚ ਤਜਰਬੇ ਕੀਤੇ, ਲੰਬੇ ਤਜਰਬੇ ਕਰਕੇ ਦੇਖਿਆ ਕਿ ਕਿਹੜੀ ਕਿਹੜੀ ਡੇਟਾਂ ਨੂੰ ਅਸੀਂ ਲੇਟ ਲੈ ਜਾਈਏ ਅਤੇ ਕਿੱਥੇ ਜਾ ਕੇ ਜਿਹੜਾ ਹੈਗਾ ਝੋਨੇ ਦੇ ਝਾੜ 'ਚ ਕੋਈ ਫਰਕ ਨਹੀਂ ਪੈਂਦਾ। ਤਾਂ ਅਸੀਂ ਇਹ ਵੇਖਿਆ ਕਿ 20 ਜੂਨ ਤੋਂ ਬਾਅਦ ਵੀ ਜੇ ਅਸੀਂ ਝੋਨਾ ਐਂਡ ਜੂਨ ਤੱਕ ਲੈ ਜਾਂਦੇ ਹਾਂ ਅਤੇ ਝਾੜ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ। ਮਗਰ ਜ਼ਿਮੀਦਾਰਾਂ ਦੀ, ਕਿਉਂਕਿ ਇਹ ਥੋੜ੍ਹੇ ਮਨ ਦੇ ਵਿੱਚ ਸ਼ੰਕਾ ਸੀਗੀ ਕਿ ਇਹ ਲੇਟ ਹੋਏਗਾ, ਹੁਣ ਕਿਉਂਕਿ ਇਹ ਕਾਨੂੰਨ ਬਣ ਗਿਆ 2009 ਤੋਂ ਲੈ ਕੇ, ਤੁਸੀਂ ਅੱਜ ਦੇਖ ਲਓ ਅੱਜ 14 ਸਾਲ ਇਹ ਕਾਨੂੰਨ ਬਣੇ ਨੂੰ ਹੋ ਗਏ ਨੇ, ਔਰ ਫਾਰਮਰ ਲਗਾਤਾਰ ਪੈਡੀ ਗਰੋ ਕਰ ਰਹੇ ਨੇ, ਕੱਦੂ ਕਰਕੇ ਝੋਨਾ ਲਾ ਰਹੇ ਨੇ, ਔਰ ਝਾੜ ਪਹਿਲਾਂ ਵੀ 32-34 ਕੁਇੰਟਲ ਕਿੱਲੇ ਦਾ ਕੱਢਦੇ ਸੀਗੇ ਔਰ ਅੱਜ ਵੀ ਝਾੜ ਇੰਨਾ ਹੀ ਲੈ ਰਹੇ ਨੇ। ਤਾਂ ਇਹ ਮਨ ਦੀ ਜਿਹੜੀ ਸੀਗੀ ਉਸ ਸਥਿਤੀ, ਹਾਂ ਸ਼ੰਕਾ ਜਿਹੜੀ ਸੀਗੀ ਉਹ ਦੂਰ ਕਰਨ ਦੀ ਲੋੜ ਸੀਗੀ, ਕਿਉਂਕਿ ਹੁਣ ਆਪ ਕਰਕੇ ਜ਼ਿਮੀਦਾਰਾਂ ਨੇ ਦੇਖਿਆ ਅਤੇ ਹੁਣ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਝੋਨੇ ਦੇ ਝਾੜ ਦੇ ਵਿੱਚ ਇੰਨਾ ਫਰਕ ਨਹੀਂ ਪੈਂਦਾ, ਕਿਉਂਕਿ ਜਿੰਨਾ ਅਸੀਂ ਝੋਨਾ ਇਹ ਪਿੱਛੇ ਤਾਂ ਲੈ ਜਾਂਦੇ ਹਾਂ, ਉੱਧਰੋਂ ਬਾਰਿਸ਼ਾਂ ਦਾ ਸਮਾਂ ਜਿਹੜਾ ਹੈਗਾ ਮੌਨਸੂਨ ਸੀਜ਼ਨ ਆ ਜਾਂਦਾ, ਹਾਂ, ਅਤੇ ਉਹ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਅਤੇ ਉਹਦੇ ਨਾਲ ਫਿਰ ਪਾਣੀ ਦੀ ਜਿਹੜੀ ਹੈਗੀ ਹੈ ਬੱਚਤ ਸਾਡੀ ਹੋਰ ਵੀ ਹੋ ਜਾਂਦੀ ਹੈ।
1: ਅੱਛਾ, ਇਹਦੇ 'ਚ ਆਪਣਾ ਕੋਈ ਵਰਾਇਟੀ ਦਾ ਵੀ ਯੋਗਦਾਨ ਹੈ?
0: ਬਿਲਕੁਲ ਬਿਲਕੁਲ, ਵਰਾਇਟੀਆਂ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਜਿੰਨੀਆਂ ਅਸੀਂ ਲੰਬਾ ਸਮਾਂ ਲੈਣ ਵਾਲੀਆਂ ਵਰਾਇਟੀਆਂ ਲੈਣੀਆਂ ਤਾਂ ਓਨੀ ਪਾਣੀ ਦੀ ਜਿਹੜੀ ਹੈਗੀ ਸਾਡੀ ਖਪਤ ਵਧਣੀ ਹੈ। ਤਾਂ ਹੁਣ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਜਿਹੜੀਆਂ ਵਰਾਇਟੀਆਂ ਸ਼ੋਰਟ ਡਿਊਰੇਸ਼ਨ ਵਰਾਇਟੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ PR 121 ਤੋਂ ਲੈ ਕੇ 22, 23, 24 26 ਵਰਾਇਟੀ ਬਹੁਤ ਕਾਮਯਾਬ ਹੋਈ ਹੈ, ਔਰ ਉਸ ਤੋਂ ਬਾਅਦ ਸਾਡੀਆਂ 30 ਅਤੇ 31 ਅਸੀਂ ਐਤਕੀ 2 ਵਰਾਇਟੀਆਂ ਹੋਰ ਝੋਨੇ ਦੀਆਂ ਦਿੱਤੀਆਂ ਨੇ, ਸ਼ੋਰਟ ਡੂਰੇਸ਼ਨ ਵਰਾਇਟੀਜ਼ ਨੇ, ਔਰ ਟਰਾਂਸਪਲਾਂਟਿੰਗ ਤੋਂ ਬਾਅਦ 105 ਤੋਂ 110 ਦਿਨਾਂ ਦੇ ਵਿੱਚ ਪੱਕ ਜਾਂਦੀਆਂ। ਹੁਣ ਜਿਹੜੀਆਂ ਸਾਡੀਆਂ ਲੰਬੇ ਸੀਜ਼ਨ ਵਾਲੀਆਂ ਵਰਾਇਟੀਆਂ ਨੇ ਉਹਨਾਂ ਨੂੰ ਸਾਨੂੰ ਛੱਡਣਾ ਪਊਗਾ, ਉਸਾ 144 ਜਿਵੇਂ ਮੈਂ ਇੱਕ ਐਗਜ਼ਾਮਪਲ ਦੇ ਦਿਆਂ, 145-150 ਦਿਨ ਟਰਾਂਸਪਲਾਂਟਿੰਗ ਤੋਂ ਬਾਅਦ ਲੈ ਜਾਂਦੀ ਹੈ, ਔਰ ਜਿੰਨਾ ਅਸੀਂ ਇਹ ਲੇਟ ਲੈ ਜਾਂਦੇ ਹਾਂ ਫਿਰ ਗਾਂਹ ਸਾਨੂੰ ਉਹ ਕਣਕ ਦੇ, ਕਿਉਂਕਿ ਬਿਜਾਈ ਦਾ ਜਿਹੜਾ ਟਾਈਮ ਉੱਧਰੋਂ ਨੇੜੇ ਆਇਆ ਹੁੰਦਾ, ਫਿਰ ਸਾਨੂੰ ਪਰਾਲੀ ਸੰਭਾਲਣ ਦਾ ਮੌਕਾ ਵੀ ਘੱਟ ਮਿਲਦਾ। ਤਾਂ ਜੇ ਅਸੀਂ ਛੋਟੀਆਂ ਸ਼ੋਰਟ ਡਿਊਰੇਸ਼ਨ ਵਰਾਇਟੀ ਲਾਵਾਂਗੇ ਤਾਂ ਉਹਦੇ 'ਚ ਸਾਡੀ ਜਿਹੜੀ ਪਰਾਲੀ ਦੀ ਬੱਚਤ ਦੀ ਹੈਗੀ ਹੈ ਜਿਹੜੀ ਚਿੰਤਾ ਜਿਹੜੀ ਸਾਨੂੰ ਹੈ, ਤਾਂ ਫਿਰ ਸਾਨੂੰ ਅੱਗ ਲਾਉਣ ਦੀ ਲੋੜ ਨਹੀਂ ਪਏਗੀ ਪਰਾਲੀ ਨੂੰ, ਅਸੀਂ ਸਮਾਂ ਰਹਿੰਦੇ ਮਲਚਿੰਗ ਹੋ ਜਾਏਗੀ ਉਹਦੀ, ਅਸੀਂ ਹੋਰ ਤਰੀਕੇ ਦੇ ਨਾਲ ਕਟਰ ਕਰਕੇ ਉਹਨਾਂ ਨੂੰ ਗਾਲਣ ਦਾ ਜ਼ਮੀਨ ਦੇ ਵਿੱਚ ਗਾਹਣ ਦਾ, ਕਿਉਂਕਿ ਸਾਨੂੰ ਟਾਈਮ ਬਚ ਜਾਏਗਾ, ਕਣਕ ਬੀਜਣ ਦੇ ਵਿੱਚ ਸਾਡੇ ਕੋਲ ਟਾਈਮ ਹੋਊਗਾ ਅਤੇ ਅਸੀਂ ਉਹਨੂੰ ਗਾਹ ਕੇ ਵਿੱਚ ਹੀ ਉਹਦਾ ਪ੍ਰਬੰਧ ਕਰਾਂਗੇ, ਨਾ ਕਿ ਅਸੀਂ ਅੱਗ ਲਾਵਾਂਗੇ। ਤਾਂ ਸ਼ੋਰਟ ਡਿਊਰੇਸ਼ਨ ਵਰਾਇਟੀਜ਼ ਬਹੁਤ ਇੰਪੋਰਟੈਂਟ ਰੋਲ ਕਰਦੀਆਂ ਨੇ, ਫਿਰ ਇੱਕ ਤਾਂ ਜਿੱਥੇ ਪਹਿਲਾਂ ਤਿਆਰ ਹੋ ਜਾਂਦੀਆਂ ਨੇ ਉਹਨਾਂ ਪਾਣੀ ਵੀ ਬਚਦਾ, ਤਾਂ ਇਹਦੇ 'ਚ ਪਾਣੀ ਦੀ ਬੱਚਤ ਵੀ ਜਿਹੜੀ ਹੈਗੀ ਹੈ ਉਹ
1: ਸ਼ੋਰਟ ਲੇਜ਼ਰ ਵੀ ਕਾਫੀ ਇਹਦੇ 'ਚ ਸਹਾਈ ਹੈ।
0: ਹਾਂ, ਲੇਜ਼ਰ ਤਾਂ ਸਭ ਤੋਂ ਮੁੱਢਲਾ ਜਿਹੜਾ ਇਹਦੇ 'ਚ ਝੋਨੇ ਦੀ, ਖਾਸ ਕਰਕੇ ਕਿਉਂਕਿ ਇਹ ਲੇਜ਼ਰ ਲੈਵਲ ਕੀਤਾ ਹੋਇਆ ਖੇਤ ਜਿਹੜਾ 15 ਖੇਤ ਹੈ ਉਹਦੇ ਵਿੱਚ ਜਿਹੜੀ ਪਾਣੀ ਦੀ ਸਾਡੀ 15-20% ਅਸੀਂ ਬੱਚਤ ਕਹਿੰਦੇ ਹਾਂ, ਕਿਉਂਕਿ ਇੱਕ ਸਾਰ ਖੇਤ ਹੋਏਗਾ ਅਤੇ ਪਾਣੀ ਇੱਕ ਸਾਰ ਲੱਗੇਗਾ, ਨਹੀਂ ਤਾਂ ਫਿਰ ਕਿਤੇ ਜੇ ਢਲਾਣ ਵਾਲਾ ਪਾਸਾ ਹੈਗਾ ਤਾਂ ਉੱਧਰ ਪਾਣੀ ਤੁਹਾਡਾ ਜ਼ਿਆਦਾ ਲੱਗ ਜਾਣਾ, ਜਿੱਧਰ ਉੱਚਾ ਹੈਗਾ, ਔਰ ਬਹੁਤ ਸਾਰੇ ਜ਼ਿਮੀਦਾਰਾਂ ਨੂੰ ਇਹ ਦਿੱਕਤ ਆਉਂਦੀ ਵੀ ਹੋਏਗੀ ਜਿਹਨਾਂ ਲੇਜ਼ਰ ਲੈਵਲ ਨਹੀਂ ਕੀਤੀ ਖੇਤ, ਉਹਦਾ ਦੇ ਵਿੱਚ ਪਾਣੀ ਦੀ ਵੇਸਟੇਜ ਬਹੁਤ ਜ਼ਿਆਦਾ ਹੁੰਦੀ ਹੈ, ਔਰ ਬਹੁਤ ਸਾਰੇ ਜ਼ਿਮੀਦਾਰਾਂ ਨੇ ਇਸ ਟੈਕਨੋਲੋਜੀ ਨੂੰ ਅਪਣਾਇਆ, ਔਰ ਬਹੁਤ ਚੰਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਬਹੁਤ ਰਕਬਾ ਜਿਹੜਾ ਹੈਗਾ ਉਹ ਲੇਜ਼ਰ ਲੈਵਲ ਹੋ ਚੁੱਕਿਆ, ਔਰ ਜਿਹੜੇ ਜ਼ਿਮੀਦਾਰ ਰਹਿੰਦੇ ਨੇ ਉਹ ਵੀ ਕੋਸ਼ਿਸ਼ ਕਰ ਰਹੇ
1: ਨੇ ਵੀ ਡਾਕਟਰ ਸਾਹਿਬ ਜਿਹੜੇ ਹੈ ਉਹਨਾਂ ਦਾ ਵੀ ਆਕਾਰ ਜਿਹੜਾ ਪਾਣੀ ਅਤੇ ਬੱਚਤ 'ਤੇ।
0: ਹਾਂਜੀ ਬਿਲਕੁਲ, ਪਲੌਟ ਦਾ ਸਾਈਜ਼, ਕਿਆਰਿਆਂ ਦਾ ਸਾਈਜ਼, ਕਈ ਵਾਰੀ ਜ਼ਿਮੀਦਾਰਾਂ ਕੋਲ ਕੋਈ ਮੁਸ਼ਕਲ ਹੁੰਦੀ ਹੈ ਜਦੋਂ ਕਹਿੰਦੇ ਨੇ ਕਿ ਜਦੋਂ ਅਸੀਂ ਹਾਰਵੈਸਟਿੰਗ

0: ਕਰਨੀ ਹੈ, ਉਹਦੇ ਕਰਕੇ ਅਸੀਂ ਵੱਡੇ ਕਿਆਰੇ ਪਾਉਂਦੇ ਹਾਂ, ਮਗਰ ਜਿੰਨੇ ਵੱਡੇ ਕਿਆਰੇ ਪਾਉਂਦੇ ਹਾਂ ਅਸੀਂ ਉਹਦੇ 'ਚ ਪਾਣੀ ਦੀ ਖਪਤ ਜ਼ਿਆਦਾ ਹੁੰਦੀ, ਜਿੰਨੇ ਛੋਟੇ ਕਿਆਰੇ ਪਾਵਾਂਗੇ ਉਹਦੇ 'ਚ ਘੱਟ ਪਾਣੀ ਲੱਗੇਗਾ, ਇਕਸਾਰ ਪਾਣੀ ਲੱਗੇਗਾ। ਔਰ ਕੋਸ਼ਿਸ਼ ਕਰੋ ਕਿ ਇਹਦੇ ਘੱਟ ਤੋਂ ਘੱਟ ਜਿਹੜੇ ਕਿਆਰੇ ਨੇ ਨਾ ਉਹਦੇ 'ਚ ਪਾਏ ਜਾਣ। ਕਣਕ ਦੇ ਵਿੱਚ ਤਾਂ ਅਸੀਂ 16-16 ਕਿਆਰੇ ਵੀ ਕਹਿ ਦਿੰਦੇ ਹਾਂ, ਮਗਰ ਝੋਨੇ ਦੇ ਵਿੱਚ ਜਿਹੜੇ ਹੈਗੇ ਨੇ ਤੁਸੀਂ ਜਿੰਨੇ ਮੈਕਸੀਮਮ 5, 4, 6 ਜਿੰਨੇ ਵੀ ਤੁਸੀਂ ਕਿਆਰੇ ਪਾ ਸਕਦੇ ਹੋ ਕੋਸ਼ਿਸ਼ ਕਰੋ। ਇਹ ਨਹੀਂ ਕਿ ਕਿਲੇ ਕਿਲੇ ਦੇ ਅਸੀਂ ਖੇਤ ਰੱਖਣੇ ਨੇ, ਜਿੰਨਾ ਘੱਟ ਤੋਂ ਘੱਟ ਸਾਈਜ਼ ਰੱਖਾਂਗੇ ਉਹਨਾਂ ਪਾਣੀ ਇਕਸਾਰ ਲੱਗੂਗਾ ਔਰ ਤੁਹਾਡਾ ਝਾੜ ਵਧੇਗਾ ਉਹਦੇ ਨਾਲ। ਛੋਟਾ ਰੱਖਿਆ ਜਾਵੇ, ਇਸ ਗੱਲ ਦਾ ਧਿਆਨ ਰੱਖੇ, ਪਲਾਟ ਬਹੁਤ ਜ਼ਿਆਦਾ ਵੱਡੇ ਸਾਈਜ਼ ਦੇ ਨਾ ਹੋਣ, ਉਹਦੇ 'ਚ ਫਿਰ ਪਾਣੀ ਦੀ ਜਿਹੜੀ ਵੇਸਟੇਜ ਉਹ ਜ਼ਿਆਦਾ ਹੋਏਗੀ, ਅਸੀਂ ਇਸ ਚੀਜ਼ ਨੂੰ ਬਚਾਉਣਾ ਹੈਗਾ। ਦੂਸਰਾ ਮੈਂ ਇੱਥੇ ਇਹ ਦੱਸਣਾ ਚਾਹਾਂਗਾ ਕਿ ਆਮ ਜ਼ਿਮੀਂਦਾਰਾਂ ਦੀ ਇਹ ਧਾਰਨਾ ਵੀ 4-4 ਇੰਚ ਪਾਣੀ, 10-10 ਸੈਂਟੀਮੀਟਰ ਪਾਣੀ ਅਸੀਂ ਖੜ੍ਹਾ ਰੱਖਦੇ ਹਾਂ ਖੇਤ 'ਚ, ਤਾਂ ਇੰਨੇ ਪਾਣੀ ਖੜ੍ਹੇ ਰੱਖਣ ਦੀ ਲੋੜ ਨਹੀਂ। 5 ਸੈਂਟੀਮੀਟਰ 2 ਇੰਚ ਪਾਣੀ ਜਿਹੜਾ ਜਦੋਂ ਵੀ ਤੁਸੀਂ ਲਾਉਣਾ, ਠੀਕ ਹੈ, ਪਹਿਲਾਂ ਤਾਂ ਇਹ ਹੈ ਕਿ ਜਦੋਂ ਅਸੀਂ ਝੋਨਾ ਕੱਦੂ ਕਰਕੇ ਲਾ ਲਿਆ ਤਾਂ ਸਿਰਫ 15 ਦਿਨ ਪਾਣੀ ਖੜ੍ਹਾ ਰੱਖਣਾ। ਤਾਂ ਇਹ ਜਿਹੜੀ ਗੱਲ ਹੈ ਕਿ ਅਸੀਂ ਲਗਾਤਾਰ ਪਾਣੀ 'ਚ ਖੜ੍ਹਾ ਰੱਖਾਂਗੇ ਉਹਦੇ ਨਾਲ ਝਾੜ ਵੱਧ ਆਏਗਾ, ਉਹ ਕਿਸੇ ਵੀ ਪਾਸਿਓਂ ਠੀਕ ਨਹੀਂ ਹੈ। ਸਿਰਫ 15 ਦਿਨ ਤੁਸੀਂ ਜਿਹੜੀ ਦਵਾਈ ਪਾਈ ਆ ਉਹਦਾ ਅਸਰ ਹੋ ਜਾਵੇ, ਕਰੋਪ ਐਸਟੈਬਲਿਸ਼ ਹੋ ਜਾਵੇ, ਤਾਂ 15 ਦਿਨ ਤੁਹਾਨੂੰ ਪਾਣੀ ਖੜ੍ਹਾ ਰੱਖਣ ਦੀ ਲੋੜ ਹੈ। ਉਸ ਤੋਂ ਬਾਅਦ ਜਿਹੜਾ ਪਾਣੀ ਲਾਉਣਾ ਉਹ ਸਾਡੀ ਇੱਕ ਬਹੁਤ ਹੀ ਮਹੱਤਵਪੂਰਨ ਸਿਫਾਰਿਸ਼ ਹੈ ਵੀ ਪਹਿਲਾਂ ਪਾਣੀ ਜਦੋਂ ਜੀਰ ਜਾਏ, ਪਹਿਲਾਂ ਪਾਣੀ ਜਦੋਂ ਜੀਰ ਜਾਏ ਉਦੋਂ ਵੀ 2 ਦਿਨ ਬਾਅਦ,
1: ਅੱਛਾ,
0: ਉਦੋਂ ਵੀ 2 ਦਿਨ ਬਾਅਦ ਤੁਸੀਂ ਪਾਣੀ ਲਾਉਣਾ। ਉਹ ਤਕਰੀਬਨ ਬਣੇਗਾ ਤੁਹਾਡਾ 4ਵਾਂ ਦਿਨ ਜਾਂ 5ਵਾਂ ਦਿਨ। ਮਗਰ ਅਸੀਂ ਕੀ ਕਰਦੇ ਹਾਂ ਕਿ ਖੜ੍ਹੇ ਪਾਣੀ ਦੇ ਵਿੱਚ ਪਾਣੀ ਲਾਈ ਜਾਂਦੇ ਹਾਂ, ਤਾਂ ਉਹਦੇ ਨਾਲ ਪਾਣੀ ਦੀ ਜਿਹੜੀ ਹੈਗੀ ਹੈ ਵੇਸਟੇਜ ਸਾਡੀ ਬਹੁਤ ਜ਼ਿਆਦਾ ਹੁੰਦੀ ਹੈ। ਔਰ ਹੁਣ ਕਿਉਂਕਿ ਬਿਜਲੀ ਦਾ ਕੋਈ ਝੰਝਟ ਨਹੀਂ, ਉਹਦਾ ਪੂਰੀ ਸਪਲਾਈ ਆ ਰਹੀ ਹੈ, ਤਾਂ ਕੋਸ਼ਿਸ਼ ਕਰੋ ਕਿ ਜਿਹੜਾ ਪਾਣੀ ਪਹਿਲਾਂ ਸੁੱਕ ਜਾਵੇ ਉਹਨੂੰ ਜੀਰਿਆਂ ਨੂੰ ਵੀ 2 ਦਿਨ ਹੋ ਜਾਣ ਅਤੇ ਫਿਰ ਤੁਸੀਂ ਪਾਣੀ ਲਾਓ, ਉਹ ਤੁਹਾਡਾ 4ਵੇਂ ਦਿਨ 5ਵੇਂ ਦਿਨ ਬਣੇਗਾ। ਔਰ ਉਹਦੇ ਨਾਲ ਤੁਸੀਂ ਦੇਖਿਓ ਤੁਹਾਡੇ 20-25% ਜਿਹੜੇ ਪਾਣੀ ਬਚ ਜਾਣੇ ਔਰ ਝਾੜ ਦਾ ਤੁਹਾਡਾ ਕੋਈ ਫਰਕ ਨਹੀਂ ਪੈਣਾ। ਇਹ ਤੁਸੀਂ ਆਪ ਇੱਕ ਵਾਰੀ ਕਰਕੇ ਦੇਖੋਗੇ ਤਾਂ ਫਿਰ ਤੁਹਾਡਾ ਇਹ ਮਨ ਮੰਨੇਗਾ ਕਿ ਇਹ ਜਿਹੜੀ ਸਿਫਾਰਿਸ਼ ਯੂਨੀਵਰਸਿਟੀ ਦੀ ਬੜੀ ਲੰਬੇ ਟਾਈਮ ਤੋਂ ਬਾਅਦ, ਬੜੀ ਖੋਜ ਤੋਂ ਬਾਅਦ ਹੀ ਦਿੱਤੀ ਸੀਗੀ ਔਰ ਇਹ ਅੱਜ ਵੀ ਢੁਕਵੀਂ ਹੈ। ਭਾਵੇਂ ਪੁਰਾਣੀ ਸਿਫਾਰਿਸ਼ ਹੈ ਸਾਡੀ, ਮਗਰ ਇਹ ਅੱਜ ਸਮੇਂ ਦੇ ਲਈ ਇਹ ਬਹੁਤ ਢੁਕਵੀਂ ਸਿਫਾਰਿਸ਼ ਹੈ ਕਿ ਪਹਿਲਾਂ ਪਾਣੀ ਜੀਰ ਜਾਵੇ ਉਸ ਤੋਂ 2 ਦਿਨ ਬਾਅਦ ਤੁਸੀਂ ਪਾਣੀ ਲਾਓ, ਅਤੇ ਆਮ ਜੇ ਤੁਹਾਡੇ 24-25 ਪਾਣੀ ਲੱਗਦੇ ਨੇ ਅਤੇ ਇੱਧਰ ਤੁਹਾਡੇ 15-16 ਪਾਣੀਆਂ ਦੇ ਵਿੱਚ ਸਰ।
1: ਇਹ 'ਚ ਕੁਛ ਜ਼ਿਮੀਂਦਾਰ ਇਹ ਵੀ ਸੰਸਾ ਕਰਦੇ ਆ ਜੇ ਨਦੀਨਾਂ ਦੀ ਸਮੱਸਿਆ ਆ ਜਾਂਦੀ ਹੈ,
0: ਨਹੀਂ ਉਹਦੇ ਵਾਸਤੇ ਤਾਂ ਮੈਂ ਕਹਿ ਦਿੱਤਾ ਕਿ ਜਦੋਂ ਤੁਸੀਂ 15 ਦਿਨ ਪੌਂਡਿੰਗ ਕਰ ਲਈ, ਦਵਾਈ ਪਾਈ, ਉਹਦਾ 15 ਦਿਨਾਂ ਦੇ ਵਿੱਚ ਅਸਰ ਆ ਜਾਣਾ, ਅਸਰ ਆ ਜਾਣਾ 15 ਦਿਨ। ਤੁਹਾਨੂੰ ਅਸੀਂ ਕਿਹਾ ਵੀ 15 ਦਿਨ ਪਹਿਲੇ ਖੜ੍ਹੇ ਰੱਖਣਾ, ਮਗਰ ਉਸ ਤੋਂ ਬਾਅਦ ਜਿਹੜਾ ਪਾਣੀ ਲਾਉਣਾ 15 ਦਿਨ ਅਸੀਂ ਜ਼ਰੂਰ ਕਹਿੰਦੇ ਹਾਂ ਕਿ ਦਵਾਈ ਦਾ ਅਸਰ ਹੋ ਜਾਵੇ, ਤੁਹਾਡੀ ਕਰੋਪ ਐਸਟੈਬਲਿਸ਼ ਹੋ ਜਾਏ, ਮਗਰ ਉਸ ਤੋਂ ਬਾਅਦ ਜਿਹੜਾ ਪਾਣੀ ਲਾਉਣਾ ਨਾ ਉਹ ਤੁਸੀਂ ਲਾਉਣਾ ਹੈਗਾ ਪਹਿਲਾਂ ਪਾਣੀ ਜੀਰਨ ਦੇ 2 ਦਿਨ ਬਾਅਦ। ਤਾਂ ਇਸ ਕਰਕੇ ਇਹਦਾ ਵੀ ਖਾਸ ਧਿਆਨ ਰੱਖਿਆ ਜਾਵੇ। ਅਤੇ ਫਿਰ ਇਹਦੇ 'ਚ ਇੱਕ ਗੱਲ ਹੋਰ ਧਿਆਨ 'ਚ ਰੱਖਣ ਵਾਲੀ ਹੈ ਕਿ 2 ਦਿਨਾਂ ਬਾਅਦ ਵਕਫੇ 'ਤੇ ਤਾਂ ਅਸੀਂ ਪਾਣੀ ਲਾਉਣਾ ਹੀ ਲਾਉਣਾ, ਝੋਨਾ ਜਦੋਂ ਕੱਟਣਾ ਤਾਂ ਉਦੋਂ ਘੱਟੋ ਘੱਟ ਨਹੀਂ ਤਾਂ 15 ਦਿਨ ਪਹਿਲਾਂ ਪਾਣੀ ਬੰਦ ਕਰ ਦਿਓ।
1: ਅੱਛਾ,
0: ਹਾਂਜੀ, 15 ਦਿਨ ਪਾਣੀ ਬੰਦ ਕਰ ਦਿਓ। ਉਸ ਟਾਈਮ ਪਾਣੀ ਦਾ ਜੇ ਅਸੀਂ ਬਾਅਦ 'ਚ ਲਾਉਂਦੇ ਹਾਂ ਤਾਂ ਉਹ ਪਾਣੀ ਤੁਹਾਡਾ ਜਾਇਆ ਹੀ ਜਾਂਦਾ, ਉਹਦਾ ਝਾੜ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਅਤੇ ਫਿਰ ਤੁਸੀਂ ਜਿਹੜੀ ਉਹ ਨਵੀਂ ਰਹਿ ਜਾਣੀ ਹੈ, ਉਹਦੇ ਵਿੱਚ ਤੁਹਾਡੀ ਕਣਕ ਦੀ ਬਿਜਾਈ ਵੀ ਤੁਹਾਨੂੰ ਰੌਣੀ ਵੀ ਕਰਨ ਦੀ ਲੋੜ ਨਹੀਂ ਪੈਣੀ, ਤਾਂ ਉਹਦੇ 'ਚ ਤੁਸੀਂ ਸਿੱਧੀ ਜਿਹੜੀ ਹੈਗੀ ਉਹ ਕਣਕ ਬੀਜ ਸਕਦੇ ਹੋ, ਮਗਰ ਕਟਾਈ ਕਰਨ ਤੋਂ 15 ਦਿਨ ਪਹਿਲਾਂ ਝੋਨੇ ਨੂੰ ਪਾਣੀ ਬੰਦ ਕਰ ਦੇਣਾ। ਤਾਂ ਇਸ ਕਰਕੇ
1: ਅੱਛਾ ਡਾਕਟਰ ਸਾਹਿਬ, ਸਿੱਧੀ ਬਿਜਾਈ ਦੇ ਪੱਖ 'ਤੇ ਜੇ ਆਪਾਂ ਥੋੜ੍ਹੀ ਜਿਹੀ ਨਜ਼ਰਸਾਨੀ ਕਰੀਏ, ਇਹਦਾ ਕਿੰਨਾ ਕੁ ਯੋਗਦਾਨ ਮੰਨਦੇ ਤੁਸੀਂ?
0: ਬਿਲਕੁਲ, ਸਿੱਧੀ ਬਿਜਾਈ ਦਾ, ਕਿਉਂਕਿ ਐਰੋਬਿਕ ਕੰਡੀਸ਼ਨਸ ਦੂਜੇ ਦੇ ਝੋਨੇ ਦੇ ਨਾਲੋਂ ਜਿੱਥੇ ਅਸੀਂ ਕੱਦੂ ਕਰਕੇ ਲਾਇਆ ਉਹਦੇ ਨਾਲੋਂ ਬਹੁਤ ਫਰਕ ਹੈ, ਠੀਕ ਹੈ। ਉਹਦੇ 'ਚ ਅਸੀਂ ਕੱਦੂ ਕਰਦੇ ਹਾਂ ਜ਼ਮੀਨ ਨੂੰ ਕੋਸ਼ਿਸ਼ ਕਰਦੇ ਹਾਂ ਕਿ ਉਹਦੇ ਬਰੀਕ ਕਣ ਜਿਹੜੇ ਉੱਪਰ ਲਿਆਈਏ, ਪਾਣੀ ਦੀ ਜਿਹੜੀ ਹੈਗੀ ਹੈ ਤਾਂ ਅਸੀਂ ਉਹਦੀ ਇਨਫਿਲਟਰੇਸ਼ਨ ਚੈੱਕ ਕਰਦੇ ਹੋ, ਪਾਣੀ ਦੀ ਜੀਰਨ ਦੀ ਜਿਹੜੀ ਹੈ ਉਹ ਘਟਾਉਂਦੇ ਹੋ ਆਪਾਂ ਉਹਨੂੰ, ਤਾਂ ਜੋ ਪਾਣੀ ਖੜ੍ਹਾ ਰਹੇ। ਮਗਰ ਇਹ ਸਿੱਧੀ ਬਿਜਾਈ ਦੇ ਵਿੱਚ, ਕਿਉਂਕਿ ਅਸੀਂ ਇਹ ਜਿਹੜੀ ਜ਼ਮੀਨ ਦੀ ਪੰਨ ਤੋੜ ਨਹੀਂ ਕਰਨੀ, ਤਾਂ ਉਹਦੇ 'ਚ ਜਿਹੜੀ ਸਾਡੀ ਸਟਰਕਚਰ ਬ੍ਰੇਕਡਾਊਨ ਜਿਹੜੀ ਅਸੀਂ ਕੱਦੂ ਕਰਕੇ ਕਰਦੇ ਹਾਂ ਅਤੇ ਉਹਦਾ ਨੁਕਸਾਨ ਜਾ ਕੇ ਅਗਲੀ ਫਸਲ ਨੂੰ, ਕਣਕ ਨੂੰ ਵੀ ਹੁੰਦਾ, ਮਗਰ ਜੇ ਅਸੀਂ ਇਹ ਸਿੱਧੀ ਬਿਜਾਈ ਕਰਦੇ ਹਾਂ ਤਾਂ ਉੱਥੇ ਅਸੀਂ ਇੱਕ ਤਾਂ ਇਹ ਆਪਣੀ ਇਹ ਜਿਹੜੀ ਜ਼ਮੀਨ ਹੈ ਉਹਨੂੰ, ਉਹਦੀ ਜਿਹੜੀ ਬਣਤਰ ਹੈ, ਉਹਦਾ ਜਿਹੜਾ ਆਕਾਰ ਹੈ, ਉਹਨੂੰ ਅਸੀਂ ਟੁੱਟਣ ਤੋਂ ਬਚਾ ਲੈਂਦੇ ਹਾਂ। ਔਰ ਦੂਸਰਾ, ਜਿਹੜੀਆਂ ਸਾਡੀਆਂ ਹੁਣ ਜਿਵੇਂ ਸਿਫਾਰਿਸ਼ ਕੀਤੀਆਂ ਨੇ ਯੂਨੀਵਰਸਿਟੀ ਵੱਲੋਂ ਤਰ ਬੱਤਰ ਕੰਡੀਸ਼ਨ ਦੇ ਵਿੱਚ, ਤਰ ਬੱਤਰ ਦਾ ਮਤਲਬ ਇਹ ਵੀ ਜਦੋਂ ਬੱਤਰ ਤੁਹਾਡਾ ਸਫੀਸ਼ੈਂਟ ਹੈ, ਬਿਲਕੁਲ ਸੁੱਕਣ ਨਹੀਂ ਦੇਣਾ, ਉਸ ਤੋਂ ਪਹਿਲਾਂ ਜਿਹੜੀ ਹੈਗੀ ਉਹ ਬਿਜਾਈ ਕਰਨੀ ਹੈਗੀ ਹੈ। ਔਰ ਟਾਇਰਾਂ ਦੀਆਂ ਜਿਹੜੀਆਂ ਗੁੱਡੀਆਂ ਉਹ ਖੁੱਭਦੀਆਂ ਹੋਣ ਮਗਰ ਮਿੱਟੀ ਨਾ ਲੱਗਦੀ ਹੋਵੇ, ਉਹ ਕੰਡੀਸ਼ਨ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਅਬਵ ਫੀਲਡ ਕਪੈਸਿਟੀ ਕਹਿ ਦਿੰਦੇ ਹਾਂ, ਕਿ ਬੱਤਰ ਦੀ ਜਿਹੜੀ ਹਾਲਤ ਹੈ ਉਸ ਤੋਂ ਥੋੜ੍ਹਾ ਜਿਹਾ ਮਾਇਸਚਰ ਜ਼ਿਆਦਾ ਹੋਵੇ।

0: ਤਾਂ ਉਹਦੇ 'ਚ ਜੇ ਬੀਜਿਆ ਜਾਵੇ ਤਾਂ ਝੋਨਾ ਬੜਾ ਸੋਹਣਾ ਨਿਕਲਦਾ ਹੈ ਔਰ ਇਹਦਾ ਜਿਹੜਾ ਹੈਗਾ ਜੇ ਅਸੀਂ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਪੂਰੀਆਂ ਫੋਲੋ ਕਰਦੇ ਹਾਂ ਤਾਂ ਇਹਦੇ 'ਚ ਵੀ ਸਾਡੀ ਇਹੀ ਸਿਫਾਰਿਸ਼ ਹੈ ਕਿ ਜਿਹੜਾ ਪਾਣੀ ਲਾਉਣਾ ਉਹ ਤੁਸੀਂ 5 ਤੋਂ 7 ਦਿਨਾਂ ਦੇ ਵਕਤ 'ਤੇ ਲਾਉਣਾ ਤਾਂ ਜੇ ਇਹਦੇ 'ਚ ਅਸੀਂ PR 126 ਸਾਡੀ ਬਹੁਤ ਕਾਮਯਾਬ ਵਰਾਇਟੀ ਹੈਗੀ ਹੈ। ਦੂਜੀਆਂ ਵੀ ਹੋਰ ਸ਼ੋਰਟ ਡਰੇਸ਼ਨ ਵਰਾਇਟੀਜ਼ ਨੇ ਜਿਹੜੀਆਂ ਅਸੀਂ ਹੁਣ ਰਿਲੀਜ਼ ਕੀਤੀਆਂ ਇਸ ਸਾਲ, ਉਹ ਵੀ ਬਹੁਤ ਕਾਰਗਰ ਨੇ ਤਾਂ ਉਹਨਾਂ ਨੂੰ ਅਸੀਂ ਲਾ ਕੇ ਇਹਦੇ 'ਚ ਜੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਪਾਣੀ ਲਾਵਾਂਗੇ ਤਾਂ ਜ਼ਰੂਰ ਪਾਣੀ ਬਚੇਗਾ, ਇਹਦੇ 'ਚ ਕੋਈ ਸ਼ੱਕ ਨਹੀਂ। ਮਗਰ ਜੇ ਉਹਦੇ 'ਚ ਅਸੀਂ ਲਗਾਤਾਰ ਪਾਣੀ ਖੜ੍ਹਾ ਰੱਖਦੇ ਹਾਂ ਤਾਂ ਫਿਰ ਉਹਦੇ 'ਚ ਜਿਹੜੀ ਹੈਗੀ ਪਾਣੀ ਦੀ ਬੱਚਤ ਦਾ
1: ਕੋਈ। ਹਾਂ ਬਿਲਕੁਲ ਬਿਲਕੁਲ। ਅੱਛਾ ਜਦੋਂ ਆਪਾਂ ਥੋੜ੍ਹਾ ਜਿਹਾ ਇਹ ਵੀ ਕਹਿੰਦੇ ਹਾਂ ਕਿ ਥੋੜ੍ਹਾ ਰਕਬਾ ਬਾਸਮਤੀ ਥੱਲੇ ਵੀ ਜੇ ਲੈ ਜਾਈਏ ਉਹਦੇ ਨਾਲ ਵੀ ਪਾਣੀ ਦਾ ਕਾਫੀ ਫਰਕ ਪੈਂਦਾ।
0: ਹਾਂਜੀ ਬਿਲਕੁਲ, ਬਾਸਮਤੀ ਤਾਂ ਵੈਸੇ ਹੀ ਕਿਉਂਕਿ ਲੇਟ ਲੱਗਦੀ ਹੈ, 15 ਜੁਲਾਈ ਤੋਂ ਬਾਅਦ ਲੱਗਣੀ, ਉਦੋਂ ਸਾਡਾ ਪੂਰਾ ਮੌਨਸੂਨ ਸੀਜ਼ਨ ਜਵਾਨੀ 'ਤੇ ਹੁੰਦਾ, ਤਾਂ ਇਸ ਕਰਕੇ ਉਸ ਸੀਜ਼ਨ ਦੇ ਵਿੱਚ ਇਹਨਾਂ ਦੀ ਜਿਹੜੀ ਬਾਸਮਤੀ ਦੀ ਕਾਸ਼ਤ ਕਰਦੇ ਹਾਂ ਔਰ ਜਿਹੜੀਆਂ ਪੋਕਟਸ ਸਾਡੀਆਂ ਪੰਜਾਬ ਦੀਆਂ ਹੈਗੀਆਂ ਨੇ ਤਾਂ ਉਹਦੇ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਸਾਡੇ ਝੋਨੇ ਦੇ ਨਾਲੋਂ ਸਾਡੀ ਬਾਸਮਤੀ ਦੇ ਵਿੱਚ ਜਿਹੜੀ ਹੈਗੀ ਹੈ ਪਾਣੀ ਦੀ ਬੱਚਤ, ਮਗਰ ਲਾਉਣਾ ਉਸੇ 'ਚ ਵੀ ਪਾਣੀ ਇਸੇ ਤਰੀਕੇ ਦੇ ਨਾਲ ਹੀ ਹੈ। ਪਹਿਲਾਂ 15 ਦਿਨ ਖੜ੍ਹਾ ਰੱਖ ਕੇ ਮੁੜ ਕੇ ਜਿਹੜੇ ਪਾਣੀ ਲਾਉਣੇ ਨੇ ਅਸੀਂ ਪਹਿਲਾਂ ਪਾਣੀ ਜੀਰਨ ਤੋਂ 2 ਦਿਨ ਬਾਅਦ, ਠੀਕ ਹੈ, ਉਹਦੇ 'ਚ ਵੀ ਇਸੇ ਤਰੀਕੇ ਨਾਲ ਪਾਣੀ ਲਾਵਾਂਗੇ ਅਤੇ ਬਾਸਮਤੀ ਦੇ ਵਿੱਚ ਵੀ ਪਾਣੀ ਦੀ ਅਸੀਂ ਚੰਗੀ ਬੱਚਤ ਕਰ ਸਕਦੇ।
1: ਅੱਛਾ ਡਾਕਟਰ ਸਾਹਿਬ, ਝੋਨੇ ਦੀ ਦੇਖੋ ਬੜੀ ਆਪਾਂ ਤਫਸੀਲ ਨਾਲ ਚਰਚਾ ਕੀਤੀ ਹੈ ਕਿਉਂਕਿ ਸਾਡੀ ਮੁੱਖ ਫਸਲ ਝੋਨਾ ਹੀ ਹੈ, ਜ਼ਿਆਦਾ ਰਕਬੇ ਦੇ ਵਿੱਚ ਝੋਨਾ ਬੀਜਿਆ ਜਾਂਦਾ ਹੈ ਕਿਉਂਕਿ ਕੁਛ ਰਕਬਾ ਜਿੱਦਾਂ ਦੁਆਬੇ ਦਾ ਇਲਾਕਾ ਆਪਾਂ ਦੇਖ ਲਈਏ, ਇੱਥੇ ਮੱਕੀ ਦੀ ਫਸਲ ਬਹੁਤ ਜ਼ਿਆਦਾ ਹੁੰਦੀ ਹੈ, ਥੋੜ੍ਹਾ ਦੱਖਣੀ ਇਲਾਕਾ ਜਦੋਂ ਬਠਿੰਡੇ ਵਾਲੇ ਉਧਰਲੇ ਪਾਸੇ ਚਲੇ ਜਾਂਦੇ ਹਾਂ ਉੱਥੇ ਨਰਮਾ ਕਪਾਹ ਵੀ ਹੈ ਸਾਡੇ ਕੋਲ। ਸੋ ਇਹਨਾਂ ਫਸਲਾਂ ਦੇ ਵਿੱਚ ਵੀ ਆਪਾਂ ਕਹਿ ਤਾਂ ਦਿੰਦੇ ਹਾਂ ਕਿ ਇਹਨਾਂ ਫਸਲਾਂ 'ਚ ਪਾਣੀ ਘੱਟ ਲੱਗਦਾ, ਪਰ ਪਾਣੀ ਦੀ ਬਰਬਾਦੀ ਤਾਂ ਹਰ ਫਸਲ 'ਚ ਹੁੰਦੀ ਹੈ, ਅਤੇ ਇਹਨਾਂ ਫਸਲਾਂ 'ਚ ਵੀ ਥੋੜ੍ਹਾ ਹੈ ਕੋਈ ਵਿਧੀ ਵਿਧਾਨ ਕਿ ਜੇ ਆਪਾਂ ਇਸ ਤਰੀਕੇ ਨਾਲ ਕਰ ਲਈਏ ਤਾਂ ਪਾਣੀ ਦੀ ਬੱਚਤ ਹੋ ਜੂ?
0: ਹਾਂਜੀ ਹਾਂਜੀ ਬਿਲਕੁਲ, ਇਹਨਾਂ 'ਚ ਜਿੱਥੇ ਜਿਸ ਤਰ੍ਹਾਂ ਅਸੀਂ ਝੋਨੇ ਦੇ ਵਿੱਚ ਪਾਣੀ ਦਾ ਧਿਆਨ ਰੱਖਣਾ, ਇਸ ਕਰਕੇ ਇਹ ਜਿਹੜੀਆਂ ਫਸਲਾਂ ਨੇ ਸਾਡੀਆਂ ਨਰਮਾ ਸਾਊਥ ਵੈਸਟਰਨ ਡਿਸਟ੍ਰਿਕਟਸ ਦੇ ਵਿੱਚ ਜਿਹੜਾ ਹੈਗਾ ਸਾਡਾ ਦੱਖਣ ਪੱਛਮੀ ਇਲਾਕਾ ਦਿੱਤਾ, ਉਹ ਬੈਲਟ ਹੀ ਨਰਮੇ ਵਾਸਤੇ ਹੈ, ਮਗਰ ਟਾਈਮ ਪੈ ਕੇ ਕਿਉਂਕਿ ਉੱਥੇ ਵੀ ਲੋਕਾਂ ਨੇ ਬਹੁਤ ਸਾਰਾ ਏਰੀਆ ਜਿਹੜਾ ਹੈਗਾ ਝੋਨੇ ਥੱਲੇ ਲਿਆਉਂਦਾ ਸੀਗਾ, ਮਗਰ ਹੁਣ ਦੁਬਾਰਾ ਕਿਉਂਕਿ ਉਹਦੇ ਰੇਟ ਜਿਹੜੇ ਨੇ ਉਹ ਜ਼ਿਮੀਦਾਰਾਂ ਨੂੰ ਮਿਲਣੇ ਸ਼ੁਰੂ ਹੋ ਗਏ ਨੇ, ਕੁਛ ਕੰਟਰੋਲ ਜਿਹੜੇ ਹੈਗੇ ਨੇ ਜਿਨ੍ਹਾਂ ਕਰਕੇ ਜ਼ਿਮੀਦਾਰ ਛੱਡੇ ਸੀਗੇ, ਠੀਕ ਹੈ ਨਾ, ਵਾਟਰ ਲੋਗਿੰਗ ਦੀ ਸਮੱਸਿਆ ਪਿੱਛੇ ਜੇ ਬਹੁਤ ਜ਼ਿਆਦਾ ਹੋ ਗਈ ਸੀ, ਸੇਮ ਬਣੀ ਰਹਿੰਦੀ ਸੀਗੀ ਝੋਨਾ ਕਿਉਂਕਿ ਜਿਹੜਾ ਹੈਗਾ ਉਹ ਪਲ ਜਾਂਦਾ ਸੀ ਸੇਮ ਦੇ ਵਿੱਚ ਅਤੇ ਨਰਮਾ ਜਿਹੜਾ ਹੈ ਉਹ ਮਰਦਾ ਸੀਗਾ, ਅਤੇ ਇਸ ਕਰਕੇ ਹੌਲੀ ਹੌਲੀ ਉਸ ਚੀਜ਼ ਨੂੰ ਛੱਡ ਕੇ ਇਸ ਪਾਸੇ ਆਏ ਸੀ, ਮਗਰ ਉਹ ਹੁਣ ਕੋਈ ਇਹੋ ਜਿਹੀ ਗੱਲ ਨਹੀਂ, ਸੇਮ ਵਾਲੀ ਸਮੱਸਿਆ ਖਤਮ ਹੋ ਚੁੱਕੀ ਹੈ, ਬਹੁਤ ਥੋੜ੍ਹੇ ਏਰੀਏ 'ਚ ਰਹਿ ਗਈ ਹੈ, ਮਗਰ ਇਹ ਹੈ ਕਿ ਜਿੱਥੇ ਨਰਮਾ ਲਗਾਉਣਾ ਅਸੀਂ ਉੱਥੇ ਵੀ ਪਾਣੀ ਦਾ ਜਿਹੜਾ ਹੈਗਾ ਉਹ ਧਿਆਨ ਰੱਖਣਾ ਹੈਗਾ, ਪਹਿਲਾਂ ਪਾਣੀ ਕੋਸ਼ਿਸ਼ ਕਰੋ ਚੰਗੀ ਕੁਆਲਿਟੀ ਦਾ ਲੱਗੇ ਕਿਉਂਕਿ ਉਹ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਸਾਡੀ ਇਹ ਵੀ ਸਮੱਸਿਆ ਪੰਜਾਬ ਦੇ ਵਿੱਚ, ਜਿੱਥੇ ਸੈਂਟਰ ਪੰਜਾਬ ਦੇ ਵਿੱਚ ਡੂੰਘੇ ਪਾਣੀ ਜਾਣ ਦੀ ਸਮੱਸਿਆ ਆ, ਉੱਥੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਪਾਣੀ ਦੀ ਕੁਆਲਿਟੀ ਦੀ ਸਮੱਸਿਆ, ਉੱਥੇ ਪਾਣੀ ਸਾਡਾ ਥੋੜ੍ਹਾ ਜਿਹੜਾ ਹੈਗਾ ਉਹ ਮਾੜੀ ਕੁਆਲਿਟੀ ਦਾ, RSC ਲੈਵਲ ਜ਼ਿਆਦਾ ਉਹਨਾਂ ਦਾ ਜ਼ਿਆਦਾ ਹੈਗਾ, ਮਗਰ ਜਿੱਥੇ ਵੀ ਨਰਮਾ ਅਸੀਂ ਲਾਉਣਾ ਉੱਥੇ ਅਸੀਂ ਕੋਸ਼ਿਸ਼ ਕਰੀਏ ਕਿ ਪਹਿਲਾਂ ਪਾਣੀ ਜੇ ਸਾਨੂੰ ਚੰਗਾ ਮਿਲ ਜਾਏ ਨਾ, ਕਿਸੇ ਵੇਲੇ ਕਿਸੇ ਤਰੀਕੇ ਦੇ ਨਾਲ ਕੋਈ ਨਹਿਰ ਲੱਗੀ ਹੈ ਤਾਂ ਨਹਿਰੀ ਪਾਣੀ ਲੱਗ ਜਾਵੇ, ਤਾਂ ਉਸ ਤੋਂ ਬਾਅਦ ਜਿਹੜੇ ਪਾਣੀ ਲਾਉਣੇ ਨੇ ਉਹ ਤੁਸੀਂ ਬੇਸ਼ੱਕ ਟਿਊਬਲ ਵਾਲੇ ਲਾ ਸਕਦੇ ਹੋ।
1: ਚੰਗੇ ਮਾੜੇ ਦਾ ਮਿਲਾਣ ਵੀ ਹੋ ਜਾਂਦਾ?
0: ਹਾਂਜੀ ਬਿਲਕੁਲ ਬਿਲਕੁਲ, ਉਹਦੇ 'ਚ ਇਹ ਹੈ ਕਿ ਤੁਸੀਂ ਅਦਲ ਬਦਲ ਕੇ ਵੀ ਲਗਾ ਸਕਦੇ ਹੋ, ਇੱਕ ਪਾਸਿਓਂ ਨਹਿਰ ਵਾਲਾ ਪਾਣੀ ਛੱਡ ਲਓ, ਇੱਕ ਪਾਸਿਓਂ ਆਪਣਾ ਟਿਊਬਵੈਲ ਵਾਲਾ ਪਾਣੀ ਛੱਡ ਲਓ, ਤਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਪਾਣੀ ਨੂੰ ਰਲਾ ਕੇ ਵੀ ਵਰਤਿਆ ਜਾ ਸਕਦਾ ਔਰ ਅਦਲ ਬਦਲ ਕੇ ਵੀ ਲਾ ਸਕਦੇ।
1: ਇੱਕ ਆਪਾਂ ਬੈੱਡ ਅਤੇ ਰਿਜਰ ਦਾ ਇਹਦੇ ਨਾਲ ਵੀ ਥੋੜ੍ਹਾ ਫਰਕ ਪੈਂਦਾ?
0: ਹਾਂਜੀ, ਇਹ ਕ੍ਰੋਪ ਜਮੈਟਰੀ ਆ ਜਾਂਦੀ ਹੈ ਕਿਉਂਕਿ ਜਿੱਥੇ ਇਹ ਜਿਹੜੀਆਂ ਫਸਲਾਂ, ਕਿਉਂਕਿ ਇਹ ਨਰਮਾ ਲੱਗ ਸਕਦਾ ਹੈ, ਮੱਕੀ ਲੱਗ ਸਕਦੀ ਹੈ, ਮੱਕੀ ਰਿਚਰਸ 'ਤੇ ਬਹੁਤ ਵਧੀਆ ਲੱਗਦੀ ਹੈ ਖਾਲੀਆਂ ਦੇ ਉੱਤੇ, ਅਤੇ ਝੋਨਾ ਨਰਮਾ ਜਿਹੜਾ ਹੈਗਾ ਬੈੱਡਾਂ ਦੇ ਉੱਤੇ ਬਹੁਤ ਕਾਮਯਾਬ ਹੈ, ਤਾਂ ਇਸ ਕਰਕੇ ਜੇ ਅਸੀਂ ਇਹ ਵਿਧੀਆਂ ਜਿਹੜੀਆਂ ਨੇ ਜਿੱਥੇ ਕਿਤੇ ਪੋਸੀਬਲ ਹੈਗਾ ਕਿ ਬੈੱਡ ਬਣਾ ਕੇ ਵਰਤੀਏ, ਤਾਂ ਇਹਦੇ 'ਚ ਸਾਡੀ ਪਾਣੀ ਦੀ ਕਿਉਂਕਿ ਖਾਲੀਆਂ ਬਣ ਜਾਣੀਆਂ ਨੇ, ਪਾਣੀ ਸਾਡਾ ਖੁੱਲ੍ਹਾ ਨਹੀਂ ਲੱਗਣਾ, ਖਾਲੀਆਂ ਦੇ ਵਿੱਚ ਲੱਗਣਾ, ਬੈੱਡਾਂ ਦੇ ਵਿੱਚ ਲੱਗਣਾ, ਤਾਂ ਪਾਣੀ ਸਾਡਾ ਤਕਰੀਬਨ ਜਿੱਥੇ ਆਮ ਖੁੱਲ੍ਹਾ ਪਾਣੀ ਲਾਉਂਦੇ ਹਾਂ ਉਹਦੇ ਨਾਲ ਅੱਧਾ ਲੱਗਣਾ, ਤਾਂ ਇਸ ਕਰਕੇ ਪਾਣੀ ਦੀ ਪੱਕੀ ਇਹਨਾਂ ਸ਼ਰਤ ਜਾਂ ਇਹਨਾਂ ਜਿਹੜੀਆਂ ਤਰੀਕਣੀਆਂ ਜਿਹੜੀਆਂ ਸਾਡੀਆਂ ਜਮੈਟਰੀਜ਼ ਨੇ, ਕ੍ਰੋਪ ਜਮੈਟਰੀਜ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਇਹਨਾਂ ਦੇ ਵਿੱਚ ਪੱਕਾ ਜਿਹੜੀ ਪਾਣੀ ਦੀ ਬੱਚਤ ਹੋਏਗੀ, ਅਤੇ ਜਿੱਥੇ ਅਸੀਂ ਰਿਜ ਕਰ ਸਕਦੇ ਹਾਂ ਸਾਡੇ ਕੋਲ ਪਲਾਂਟਰ ਅਵੇਲੇਬਲ ਨੇ, ਜਿੱਥੇ ਅਸੀਂ ਬਲੈਡ ਪਲਾਂਟਿੰਗ ਬਲੈਟਰ ਹੈਗਾ ਸਾਡੇ ਕੋਲ ਬੈੱਡ ਬਣਾ ਸਕਦੇ ਹਾਂ, ਤਾਂ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਨਰਮੇ ਵਾਸਤੇ ਔਰ ਖਾਸ ਕਰਕੇ ਮੱਕੀ ਵਾਸਤੇ ਇਹ ਚੀਜ਼ਾਂ ਜਿਹੜੀਆਂ ਸਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ, ਫਲੈਟ ਲਾਉਣ ਦੀ ਬਜਾਏ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਜੇ ਲਾਈਏ ਤਾਂ ਪਾਣੀ ਦੀ ਬਹੁਤ ਵਧੀਆ ਬੱਚਤ ਕਰ ਸਕਦੇ।
1: ਬੱਚਤ ਹੈ ਜੀ, ਦੇਖੋ ਤੁਸੀਂ ਜ਼ਿਕਰ ਵੀ ਕੀਤਾ ਹੈ ਕਿ ਹੁਣ ਉਹ ਪਹਿਲੇ ਵਾਲਾ ਸਮਾਂ ਤਾਂ ਨਹੀਂ ਰਿਹਾ, ਹੁਣ ਵਿਧੀ ਵਿਧਾਨ ਵੀ ਸਾਡੇ ਕੋਲ, ਮਾਈਕਰੋ ਇਰੀਗੇਸ਼ਨ ਹੈ, ਡ੍ਰਿਪ ਇਰੀਗੇਸ਼ਨ ਹੈ, ਅਤੇ ਫਸਲਾਂ ਦੀ ਰਹਿੰਦ ਖੂੰਹਦ ਹੈ ਜਿਹੜੀ ਤੁਸੀਂ ਕਹਿੰਦੇ ਹੋ ਕਿ ਉਹਨੂੰ ਵੀ ਜੇ ਅਸੀਂ ਬੁਲਾਉਂਦੇ ਹਾਂ ਜ਼ਮੀਨ ਦੇ ਵਿੱਚ, ਉਹਦੇ ਨਾਲ ਵੀ ਜ਼ਮੀਨ ਦੇ ਵਿੱਚ ਜਿਹੜੀ ਪਾਣੀ ਦੀ ਬੱਚਤ ਹੁੰਦੀ ਹੈ। ਸੋ ਉਪਰਾਲੇ ਤਾਂ ਡਾਕਟਰ ਸਾਹਿਬ ਬੜੇ ਜ਼ਿਆਦਾ ਨੇ, ਜੇ ਆਪਾਂ

0: ਅਸੀਂ ਖੁੱਲ੍ਹਾ ਪਾਣੀ ਛੱਡ ਕੇ ਲਾਇਆ ਤਾਂ ਉਹਦੇ 'ਚ 40% 50% ਤੱਕ ਦੀ ਜਿਹੜੀ ਹੈਗੀ ਆ ਸਾਡੀ
1: ਬੱਚਤ।
0: ਬਚਤ ਹੈ, ਬੱਚਤ ਵੀ ਹੈ ਔਰ ਝਾੜ ਵੀ ਸਾਡਾ ਕਾਫੀ ਵੱਧਦਾ। ਤੋ ਇਸ ਕਰਕੇ ਇਹ ਮਾਈਕਰੋ ਸਰਕਾਰ ਦੀਆਂ ਸਕੀਮਾਂ ਨੇ, ਸਬਸਿਡੀਜ਼ ਨੇ, ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਦੇ ਜਿਹੜੇ ਹੈਗਾ ਉਹਨਾਂ ਨਾਲ ਸੰਪਰਕ ਕਰਕੇ ਇਹਨਾਂ ਸਕੀਮਾਂ ਦਾ ਫਾਇਦਾ ਉਠਾਇਆ ਜਾ ਸਕਦਾ ਔਰ ਵੱਧ ਤੋਂ ਵੱਧ, ਕਿਉਂਕਿ ਹੁਣ ਟਾਈਮ ਇਸ ਤਰ੍ਹਾਂ ਦਾ ਆ ਗਿਆ ਕਿ ਹੌਲੀ ਹੌਲੀ ਸਾਡਾ ਜਿਹੜਾ ਖੁੱਲ੍ਹਾ ਪਾਣੀ ਲਾਉਣਾ ਸਾਨੂੰ ਬੰਦ ਕਰਨਾ ਪੈਣਾ।
1: ਕੱਲ੍ਹ ਦਾ ਕੀ ਪ੍ਰੋਗਰਾਮ ਆ ਜੀ
2: ਬੱਚਿਆਂ ਨੂੰ? ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ ਦੇ ਵਿੱਚ ਸਬਜ਼ੀਆਂ ਦੀ ਦੇਖਭਾਲ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ। ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ 'ਚ ਝੋਨੇ 'ਚ ਨਦੀਨਾਂ ਦੀ ਰੋਕਥਾਮ ਦੇ ਬਾਬਤ ਡਾਕਟਰ ਮਨਪ੍ਰੀਤ ਸਿੰਘ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ
1: ਜੀ।
2: ਜਿੱਥੋਂ ਤੱਕ ਸੰਧੂ ਸਾਹਿਬ ਮੌਸਮ ਦੀ ਗੱਲ ਹੈ, ਚੇਤਾਵਨੀ ਤਾਂ ਕੋਈ ਹੈ ਨਹੀਂ, ਪਰ ਫਿਰ ਵੀ ਜਿੱਦਾਂ ਆਪਾਂ ਕਹਿੰਦੇ ਹਾਂ ਦਾਤੇ ਦੇ ਰੰਗ ਦਾਤਾ ਜਾਣਦਾ। ਆਪਾਂ ਚੱਲੀਏ ਜੀ ਜੈ।

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
0: ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7ਵਾਂ ਸ਼੍ਰੇਣੀ। ਹੁਣ ਤੁਸੀਂ ਸੁਣੋਗੇ ਪੰਜਾਬੀ ਚ ਖਬਰਾਂ ਬਸ ਕੁਝ ਹੀ ਪਲਾਂ ਚ।

0: ਤੇਲਾਂ ਅਤੇ ਘਿਓ ਦੀ ਸ਼ੁੱਧ ਮਾਤਰਾ ਅਤੇ ਮਿਆਰੀ ਪੈਕ ਆਕਾਰ ਨਿਰਧਾਰਤ ਕਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਵਿੱਚ ਸੋਧ ਕੀਤੀ ਏ। ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਸੋਧੇ ਹੋਏ ਨਿਯਮਾਂ ਤਹਿਤ ਤਾੜ ਦੇ ਤੇਲ, ਮਾਮੂਲੀਨ ਸੋਇਆਬੀਨ ਤੇਲ, ਸੂਰਜਮੁਖੀ ਤੇਲ, ਸਰੋਂ, ਮੂੰਗਫਲੀ ਅਤੇ ਤਿਲ ਦੇ ਤੇਲ, ਚੌਲਾਂ ਦੇ ਛਾਣ ਦੇ ਤੇਲ, ਕਪਾਹ ਦੇ ਬੀਜ ਦੇ ਤੇਲ ਅਤੇ ਮੱਕੀ ਦੇ ਤੇਲ ਸਮੇਤ ਪ੍ਰਮੁੱਖ ਖੁਰਾਕੀ ਤੇਲਾਂ ਲਈ ਮਿਆਰੀ ਪੈਕ ਆਕਾਰ ਨਿਰਧਾਰਤ ਕੀਤੇ ਗਏ ਨੇ। ਪ੍ਰਵਾਨਿਤ ਪੈਕ ਆਕਾਰ 200 ਗ੍ਰਾਮ, 500 ਗ੍ਰਾਮ, 1 ਤੋਂ 5 ਕਿਲੋਗ੍ਰਾਮ, 15 ਕਿਲੋਗ੍ਰਾਮ ਅਤੇ 20 ਕਿਲੋਗ੍ਰਾਮ ਨੇ। ਇਸ ਪਹਿਲ ਦਾ ਉਦੇਸ਼ ਬਾਜ਼ਾਰ ਵਿੱਚ ਵੱਖ ਵੱਖ ਪੈਕੇਜ ਆਕਾਰਾਂ ਦੀ ਵੱਧ ਰਹੀ ਗਿਣਤੀ ਨੂੰ ਘਟਾਉਣਾ ਹੈ। ਇਸ ਨਾਲ ਖਪਤਕਾਰਾਂ ਲਈ ਕੀਮਤਾਂ ਦੀ ਤੁਲਨਾ ਕਰਨਾ ਅਤੇ ਸੋਚ ਸਮਝ ਕੇ ਖਰੀਦਦਾਰੀ ਕਰਨਾ ਆਸਾਨ ਹੋ ਜਾਏਗਾ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਸ਼ਾਮ ਨਵੀਂ ਦਿੱਲੀ ਵਿਚ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨਾਲ ਗੱਲਬਾਤ ਕਰਨਗੇ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਵਾਂ ਧਿਰਾਂ ਵਪਾਰ, ਨਿਵੇਸ਼, ਸੰਪਰਕ, ਊਰਜਾ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਸਮੇਤ ਮੁੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਆਪਸੀ ਹਿੱਤ ਦੇ ਮਾਮਲਿਆਂ ਤੇ ਚਰਚਾ ਕਰਨਗੇ। ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਦੌਰਾ ਭਾਰਤ ਅਤੇ ਨੇਪਾਲ ਵਿਚਕਾਰ ਵਿਸ਼ੇਸ਼ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ।
1: With Nepal, we have an expansive agenda.
2: नेपाल के साथ हमारा एजेंडा बहुत व्यापक है। इसमें विकास के लिए सहयोग से लेकर लोगों के बीच आपसी संबंध और व्यापार तथा निवेश शामिल हैं। इसलिए जब दोनों देशों के विदेश मंत्री मिलेंगे तो इन सभी संबंधों पर चर्चा होगी। हम नेपाल के साथ अपनी इस बहुआयामी साझेदारी को और मजबूत करने के इच्छुक हैं।
1: Partnership that we have with Nepal.
0: ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ ਸਤਚੁਰ ਨੂੰ ਸੂਬੇ ਭਰ ਦੇ 24,453 ਵੋਟ ਕੇਂਦਰਾਂ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ। ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਜਾਂ ਗਾਓ ਨਿਸ਼ਾਨਦੇਹੀ ਦੀ ਗਤੀ ਨੂੰ ਤੇਜ਼ ਕਰਨ ਲਈ ਇਹ ਕੈਂਪ ਲਾਏ ਜਾ ਰਹੇ ਨੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਣਗੇ। ਹੁਣ ਤੱਕ 90% ਦੇ ਨਿਰਧਾਰਿਤ ਟੀਚੇ ਦੇ ਮੁਕਾਬਲੇ ਸੂਬੇ ਵਿਚ ਪ੍ਰੀ SIR ਮੈਪਿੰਗ ਦਾ 84.62% ਕੰਮ ਪੂਰਾ ਹੋ ਚੁੱਕਿਆ ਹੈ। ਜਲੰਧਰ ਸਮੇਤ ਸਾਰੇ ਜ਼ਿਲ੍ਹਿਆਂ ਵਿਚ ਇਸ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਬੂਥ ਲੈਵਲ ਅਫਸਰਾਂ VLOs ਨੂੰ ਵੋਟਰਾਂ ਦੀ ਸਹੂਲਤ ਲਈ ਕੈਂਪਾਂ ਦੌਰਾਨ ਆਪਣੇ ਵੋਟ ਕੇਂਦਰਾਂ ਤੇ ਮੌਜੂਦ ਰਹਿਣ ਦੀ ਹਦਾਇਤ ਕੀਤੀ ਗਈ ਏ। ਉਨ੍ਹਾਂ ਦੱਸਿਆ ਕਿ ਦਫ਼ਤਰ ਮੁੱਖ ਅਫਸਰ ਪੰਜਾਬ ਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਬੂਥ ਪੱਧਰੀ ਕੈਂਪਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਜਾਏਗੀ। ਭਾਰਤੀ ਰਿਜ਼ਰਵ ਬੈਂਕ RBI ਨੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਲਈ ਸਰਕਾਰੀ ਸਿਕਿਉਰਿਟੀਜ਼ ਵਿਚ ਨਿਵੇਸ਼ ਨਾਲ ਜੁੜੇ ਨਿਯਮਾਂ ਵਿਚ ਅਹਿਮ ਬਦਲਾਅ ਕੀਤੇ ਨੇ। ਨਵੇਂ ਨਿਯਮਾਂ ਤਹਿਤ ਆਮ ਨਿਵੇਸ਼ ਕਰਨ ਵਾਲੇ ਵਿਦੇਸ਼ੀ ਨਿਵੇਸ਼ਕਾਂ ਨੂੰ ਹੁਣ ਕਈ ਤਰ੍ਹਾਂ ਦੀਆਂ ਨਿਵੇਸ਼ ਸੀਮਾਵਾਂ ਤੋਂ ਛੋਟ ਦਿੱਤੀ ਗਈ ਏ। RBI ਨੇ ਕੇਂਦਰ ਤੇ ਰਾਜ ਸਰਕਾਰ ਦੀਆਂ ਸਿਕਿਉਰਿਟੀਜ਼ ਲਈ ਪਹਿਲਾਂ ਤੋਂ ਲਾਗੂ ਆਮ ਤੇ ਲੰਬੀ ਮਿਆਦ ਨਿਵੇਸ਼ ਸੀਮਾਵਾਂ ਨੂੰ ਮਿਲਾ ਕੇ ਇਕ ਕਰ ਦਿੱਤਾ। ਨਵੇਂ ਦਿਸ਼ਾ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XHandle ਹੈ @AIRRNews ਜਲੰਧਰ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਅਸਲ ਤਾਕਤ ਨੇ ਅਤੇ ਵਿਕਸਿਤ ਭਾਰਤ ਦੇ ਸੁਪਨੇ ਦੇ ਪਿੱਛੇ ਪ੍ਰੇਰਕ ਸ਼ਕਤੀ ਨੇ। ਨਵੀਂ ਦਿੱਲੀ ਵਿਚ ਕਰਾਏ ਗਏ ਮੇਰਾ ਭਾਰਤ ਯੁਵਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਡਾ. ਮਾਂਡਵੀਆ ਨੇ ਕਿਹਾ ਕਿ ਦੇਸ਼ ਦੀ 65% ਦੀ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਏ, ਜੋ ਭਾਰਤ ਨੂੰ ਦੁਨੀਆਂ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਬਣਾਉਂਦੀ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੌਜਵਾਨਾਂ ਦੀ ਊਰਜਾ ਅਤੇ ਸਮਰੱਥਾ ਨੂੰ ਰਾਸ਼ਟਰ ਨਿਰਮਾਣ ਅਤੇ ਭਾਰਤ ਨੂੰ ਵਿਕਸਿਤ ਰਾਸ਼ਟਰ ਵਿੱਚ ਬਦਲਣ ਦੇ ਟੀਚੇ ਵੱਲ ਲਾਉਣ ਲਈ ਲਗਾਤਾਰ ਯਤਨਸ਼ੀਲ ਏ।
3: ਦੇਸ਼ ਦਾ 65 ਪਾਪੂਲੇਸ਼ਨ ਬਿਲੋ 35 ਹੈ, ਯਾਨੀ ਕਿ ਦੇਸ਼ ਯੁਵਾ ਦੇਸ਼ ਹੈ। ਇਹ ਦੇਸ਼ ਕੀ ਯੁਵਾ ਕੀ ਸ਼ਕਤੀ ਕੋ ਵਿਕਸਿਤ ਭਾਰਤ ਕੇ ਰਾਹ ਪਰ ਲੈ ਜਾਣੇ ਕੇ ਲਈ ਸੰਯੋਜਨੇ ਕਾ ਕਾਮ ਨਰਿੰਦਰ ਮੋਦੀ ਜੀ ਨੇ ਕਰਾ ਹੈ।
0: ਪੰਜਾਬ ਵਿਚ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਸਵੇਰੇ ਇਕ ਵਾਹਨ ਦੀ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਤੇ 22 ਹੋਰ ਜ਼ਖਮੀ ਹੋ ਗਏ। ਸਾਰੇ ਪੀੜਤ ਇਕੋ ਪਰਿਵਾਰ ਦੇ ਮੈਂਬਰ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਆਪਣੇ ਇਕ ਰਿਸ਼ਤੇਦਾਰ ਦੀਆਂ ਅਸਥੀਆਂ ਬਿਆਸ ਦਰਿਆ ਵਿਚ ਪ੍ਰਵਾਹ ਕਰਨ ਜਾ ਰਹੇ ਸਨ। ਕਈ ਪੀੜਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਜ਼ਖਮੀਆਂ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਤੇ ਫਰੀਦਕੋਟ ਮੈਡੀਕਲ ਕਾਲਜ ਲਿਜਾਇਆ ਗਿਆ। ਪੁਲਿਸ ਹਲਕਿਆਂ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ 22 ਲੋਕਾਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਏ। ਸੀਨੀਅਰ ਪੁਲਿਸ ਅਧਿਕਾਰੀ ਹਾਦਸੇ ਵਾਲੀ ਥਾਂ ਤੇ ਪਹੁੰਚੇ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਮੁਹਿੰਮ ਚਲਾਈ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਹੋਏ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਨੇ ਹਾਦਸੇ ਵਿਚ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਪ੍ਰਧਾਨ ਮੰਤਰੀ ਨੇ ਹਰੇਕ ਮ੍ਰਿਤਕ ਦੇ ਨੇੜੇਲੇ ਰਿਸ਼ਤੇਦਾਰਾਂ ਲਈ 2-2 ਲੱਖ ਰੁਪਏ ਤੇ ਜ਼ਖਮੀਆਂ ਲਈ

0: ਹੁਣ ਤੁਸੀਂ ਸੁਣ ਰਹੇ ਸੀ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਮਹਿਲਾ ਸਸ਼ਕਤੀਕਰਨ ਤੇ ਦਿੱਲੀ ਤੋਂ ਵਿਸ਼ੇਸ਼ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:45 ਤੇ 13 ਸੈਕਿੰਡ ਹੋਏ ਨੇ। ਹੁਣ ਪੇਸ਼ ਹੈ ਸਾਹਿਤ ਸੁਧਾ ਪ੍ਰੋਗਰਾਮ 'ਚ ਡਾਕਟਰ ਸਲੋਨੀ ਭਾਰਦਵਾਜ ਦੀ ਵਾਰਤਾ ਸੰਸਕ੍ਰਿਤ ਸਾਹਿਤ ਵਿੱਚ ਵਨਸਪਤੀ ਪੂਜਨ।
1: ਸੰਸਕ੍ਰਿਤ ਸਾਹਿਤ ਵਿੱਚ ਜਿੱਥੇ ਦੇਵੀ ਦੇਵਤਿਆਂ ਦੀ ਪੂਜਾ ਦੇ ਵਰਣਨ ਉਪਲਬਧ ਹਨ, ਉੱਥੇ ਪ੍ਰਾਕ੍ਰਿਤਿਕ ਤੱਤਾਂ ਦੇ ਮਹੱਤਵ ਨੂੰ ਵੇਖਦਿਆਂ ਉਹਨਾਂ ਦੇ ਪੂਜਨ ਸੰਬੰਧੀ ਸੰਦਰਭ ਵੀ ਸੰਸਕ੍ਰਿਤ ਸਾਹਿਤ ਵਿੱਚ ਪ੍ਰਾਪਤ ਹੁੰਦੇ ਹਨ। ਸੰਸਕ੍ਰਿਤ ਸਾਹਿਤ ਵਿੱਚ ਵਨਸਪਤੀਆਂ ਦੇ ਪੂਜਨ ਦੇ ਉਲੇਖ ਵਨਸਪਤੀਆਂ ਦੇ ਮਹੱਤਵ ਨੂੰ ਦਰਸਾਉਂਦੇ ਹਨ। ਮਨੂ ਸਮ੍ਰਿਤੀ ਵਿੱਚ 4 ਤਰ੍ਹਾਂ ਦੀ ਸ੍ਰਿਸ਼ਟੀ ਦਾ ਵਰਣਨ ਮਿਲਦਾ ਹੈ, ਜਰਾਯੁਜ, ਅੰਡਜ, ਸਵੇਦਜ ਅਤੇ ਉਦਬੀਜ। ਰੁੱਖਾਂ ਆਦਿ ਨੂੰ ਉਦਬੀਜ ਕਿਹਾ ਜਾਂਦਾ ਹੈ ਕਿਉਂਕਿ ਇਹ ਜ਼ਮੀਨ ਨੂੰ ਫਾੜ ਕੇ ਉੱਗਦੇ ਹਨ। ਜਿਹੜੇ ਰੁੱਖ ਫਲਾਂ ਦੇ ਪੱਕ ਜਾਣ ਅਤੇ ਸੁੱਕ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਵਧੇਰੇ ਫਲ ਫੁੱਲ ਲੱਗਦੇ ਹਨ ਉਹਨਾਂ ਨੂੰ ਔਸ਼ਧੀ ਕਿਹਾ ਜਾਂਦਾ ਹੈ। ਜਿਨ੍ਹਾਂ ਰੁੱਖਾਂ 'ਤੇ ਸਿਰਫ ਫਲ ਆਉਣ, ਫੁੱਲ ਨਹੀਂ, ਉਹਨਾਂ ਨੂੰ ਵਨਸਪਤੀ ਕਿਹਾ ਜਾਂਦਾ ਹੈ ਅਤੇ ਜਿਨ੍ਹਾਂ 'ਤੇ ਫਲ ਅਤੇ ਫੁੱਲ ਦੋਵੇਂ ਆਉਣ ਉਹਨਾਂ ਨੂੰ ਰੁੱਖ ਕਹਿੰਦੇ ਹਨ। ਉਦਬੀਜਾ ਸਥਾਵਰਾ ਸਰਵੇ ਬੀਜ ਕਾਂਡਾ ਪਰੋਹਿਣਾ ਔਸ਼ਧਯ ਫਲ ਪਾ ਕਾਂਤਾ ਬਹੁ ਪੁਸ਼ਪ ਫਲ ਉਪਗਾਹ ਅਪੁਸ਼ਪਾ ਫਲਵੰਤਉ ਯੇ ਤੇ ਵਨਸਪਤਿਆ ਸਮ੍ਰਿਤਾ ਪੁਸ਼ਪੀਨਾ ਫਲੀਨਸ਼ਚ ਏਵ ਵਿਕਸ਼ਾਸਤੁ ਉਭਯਤਃ ਸਮ੍ਰਿਤਾ। ਮੁੱਖ ਰੂਪ ਵਿੱਚ ਵਨਸਪਤੀ ਸ਼ਬਦ ਦਾ ਅਰਥ ਹੈ ਪੇੜ ਪੌਦੇ, ਜੰਗਲ ਵਿੱਚ ਉੱਗਣ ਵਾਲੀਆਂ ਜੜੀਆਂ ਬੂਟੀਆਂ ਜਾਂ ਜ਼ਮੀਨ ਵਿੱਚੋਂ ਉੱਗਣ ਵਾਲੇ ਪੌਦੇ ਅਤੇ ਲਤਾਵਾਂ। ਗੁੱਲੜ, ਪਿੱਪਲ, ਬੋੜ, ਇਮਲੀ, ਕਦੰਬ, ਅਸ਼ੋਕ, ਬੇਲ, ਆਂਵਲਾ, ਅੰਬ, ਅਨਾਰ, ਅਖਰੋਟ, ਨਿੰਮ, ਬੇਰ, ਖਜੂਰ, ਫਲਗੂ, ਤਮਾਲ, ਸੁਪਾਰੀ ਅਤੇ ਕੈਥ ਆਦਿ ਪੇਂਡੂ ਅਤੇ ਸ਼ਹਿਰੀ ਵਨਸਪਤੀਆਂ ਦਾ ਉਲੇਖ ਸ਼ੁਕਰਨੀਤੀ ਵਿੱਚ ਕੀਤਾ ਗਿਆ ਹੈ। ਮਹਾਰਿਸ਼ੀ ਸ਼ੁਕਰਾਚਾਰਿਆ ਨੇ ਜੰਗਲੀ ਵਨਸਪਤੀਆਂ ਦੇ ਅੰਤਰਗਤ ਖੈਰ, ਸਾਗਵਾਨ, ਅਮਲਤਾਸ, ਬਬੂਲ, ਤਮਾਲ, ਸ਼ਾਲ, ਅਰਜੁਨ, ਪਲਾਸ਼, ਸ਼ਮੀ, ਦੇਵਦਾਰ, ਹਰੜ, ਸੇਮਰ, ਬਹੇੜਾ, ਨਰਬੇਲ, ਤੇਂਦੂ

ਪ੍ਰਤਾਨ ਆਦਿ ਦੀ ਗਣਨਾ ਵੀ ਕੀਤੀ ਹੈ। ਯਜੁਰਵੇਦ ਦਾ ਸ਼ਮਿਤਾ ਨੋ ਵਨਸਪਤੀ ਕਹਿਣ ਦਾ ਅਰਥ ਹੈ ਕਿ ਵਨਸਪਤੀਆਂ ਸ਼ਾਂਤੀ ਅਤੇ ਸੁੱਖ ਦੇਣ ਵਾਲੀਆਂ ਹੁੰਦੀਆਂ ਹਨ। ਸ਼ਾਂਤੀ ਪ੍ਰਾਰਥਨਾ ਵਿੱਚ ਵੀ ਵਨਸਪਤਿਆ ਸ਼ਾਂਤੀ ਕਹਿਣ ਨਾਲ ਇਸ ਤੱਥ ਦੀ ਪੂਰੀ ਤਰ੍ਹਾਂ ਪੁਸ਼ਟੀ ਹੁੰਦੀ ਹੈ। ਵੇਦ ਦਾ ਵਨਾ ਨਾਮ ਪਤਿਆ ਨਮਹ ਅਰਥਾਤ ਵਨਾ ਦੇ ਪਤੀ ਨੂੰ ਨਮਸਤੇ ਕਹਿਣਾ, ਵਰਿਕਸ਼ਾਂ ਨਾਮ ਪਤਿਆ ਨਮਹ ਭਾਵ ਰੁੱਖਾਂ ਦੇ ਪਤੀ ਨੂੰ ਨਮਨ ਕਰਨਾ, ਅਤੇ ਔਸ਼ਧੀ ਨਾਮ ਪਤਿਆ ਨਮਹ ਅਰਥਾਤ ਔਸ਼ਧੀਆਂ ਦੇ ਰਕਸ਼ਕ ਨੂੰ ਨਮਸਤੇ ਕਰਨਾ ਵਨਸਪਤੀਆਂ ਦੇ ਪ੍ਰਤੀ ਸੰਸਕ੍ਰਿਤ ਸਾਹਿਤ ਦੇ ਆਦਰ ਸਤਿਕਾਰ ਦੀ ਭਾਵਨਾ ਨੂੰ ਪ੍ਰਗਟ ਕਰਦਾ ਹੈ। ਯਜੁਰਵੇਦ ਵਿੱਚ ਕਾਮਨਾ ਕਰਦੇ ਹੈ ਕਿ ਸਾਰੀਆਂ ਵਨਸਪਤੀਆਂ ਸਾਡੇ ਲਈ ਮਧੁਰਤਾ ਭਾਵ ਨਿਰੋਗਤਾ ਨੂੰ ਪ੍ਰਦਾਨ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਮਧੂਮਾਨ ਨੋ ਵਨਸਪਤੀ ਯੱਗ ਅਤੇ ਫਲ ਵਜੋਂ ਕਾਮਨਾ ਕੀਤੀ ਗਈ ਹੈ ਕਿ ਸਾਡੇ ਖਣਿਜ ਪਦਾਰਥ ਮਿੱਟੀ, ਪਹਾੜ, ਰੇਤ, ਵਨਸਪਤੀਆਂ ਆਦਿ ਦੀ ਲਗਾਤਾਰ ਬੜੋਤਰੀ ਹੁੰਦੀ ਰਹੇ। ਅਸ਼ਮਾ ਚ ਮੇ ਮ੍ਰਿਤਿਕਾ, ਚੇ ਮੇ ਗਿਰੀਆਸ਼ਚ, ਮੇ ਪਰਵਤਾਸ਼ਚ, ਮੇ ਸਿਕਤਾਸ਼ਚ, ਮੇ ਵਨਸਪਤਿਆਸ਼ਚ, ਮੇ ਹਿਰਣਿਅਮ, ਮੇ ਯੱਗੇਨ ਕਲਪਨਤਾਮ। ਰਿਗਵੇਦ ਵਿੱਚ ਹਵਾ ਨੂੰ ਅੰਮ੍ਰਿਤ ਦਾ ਖਜ਼ਾਨਾ ਮੰਨਿਆ ਗਿਆ ਹੈ। ਨਾਲ ਹੀ ਹਵਾ ਨੂੰ ਸੰਸਾਰ ਦੀ ਜਨਕ, ਭਰਾ, ਦੋਸਤ ਅਤੇ ਸਾਰੀਆਂ ਬਿਮਾਰੀਆਂ ਦੀ ਦਵਾਈ ਵੀ ਕਿਹਾ ਗਿਆ ਹੈ। ਯਦਦੋ ਵਾਤ ਤੇ ਗ੍ਰਿਹੇ ਅੰਮ੍ਰਿਤਸਯ ਨਿਧੀ ਹਿਤਾ ਤੇਨ ਨੋ ਦੇਹੀ ਜੀਵਸੀ ਵਾਤ ਆ ਵਾਤੂ ਬੇਸ਼ਜਮ ਸ਼ੰਭੂ ਮਯੋਭੋ ਨੋ ਹਿਰਦੇ ਪ੍ਰਾਣ ਆਯੁਸ਼ੀ ਤਾਰੀਕਸ਼ਤ। ਇਸ ਲਈ ਵੇਦ ਕਾਮਨਾ ਕਰਦਾ ਹੈ ਕਿ ਹਵਾ ਦੇ ਪ੍ਰਦੂਸ਼ਣ ਤੋਂ ਬਚਣ ਲਈ ਜੰਗਲਾਂ ਵਿਖੇ ਵਨਸਪਤੀਆਂ ਵਧੇਰੇ ਤੋਂ ਵਧੇਰੇ ਉਗਾਈਆਂ ਜਾਣੀਆਂ ਚਾਹੀਦੀਆਂ ਹਨ। ਵਨਸਪਤੀ ਵਨ ਆਸਥਾ ਅਪੀ ਧਵਮ, ਨਾਲ ਹੀ ਗੁਲਮ ਤ੍ਰਿਣ ਵਨਸਪਤੀਆਂ ਔਸ਼ਧੀਆਂ ਦੇ ਵਿਕਾਸ ਦੀ ਪ੍ਰਾਰਥਨਾ ਸੰਸਕ੍ਰਿਤ ਸਾਹਿਤ ਵਿੱਚ ਵਨਸਪਤੀ ਪੂਜਨ ਦੇ ਤੱਥ ਨੂੰ ਸਿੱਧ ਕਰਦੀ ਹੈ। ਮੇ ਵਿਰੁੱਧਸ਼ਚ, ਮੇ ਔਸ਼ਧਿਅਸ਼ਚ, ਮੇ ਕ੍ਰਿਸ਼ਟਾਪਿਆਸ਼ਚ, ਮੇ ਯੱਗੇਨ ਕਲਪਨਤਾਮ। ਵੈਦਿਕ ਸੰਸਕ੍ਰਿਤੀ ਯੱਗ ਪ੍ਰਧਾਨ ਸੰਸਕ੍ਰਿਤੀ ਵਜੋਂ ਪ੍ਰਸਿੱਧ ਹੈ। ਯੱਗ ਵਿੱਚ ਵੀ ਸੰਮਿਦਾਵਾਂ ਦੀ ਵਰਤੋਂ ਦੇਵਤਿਆਂ ਦੀ ਪੂਜਾ ਲਈ ਕੀਤੀ ਜਾਂਦੀ ਹੈ। ਸੰਮਿਦਾ ਤੋਂ ਭਾਵ ਹੈ ਉਸ ਵਨਸਪਤੀ ਨਾਲ ਜਿਸ ਨੂੰ ਬਾਲ ਕੇ ਯੱਗ ਜੋੜਾ ਹੈ ਸੰਪੂਰਨ ਕੀਤਾ ਜਾਂਦਾ ਹੈ। ਦੇਵਤਿਆਂ ਦੀ ਕਿਰਪਾ ਪ੍ਰਾਪਤ ਕਰਨ ਲਈ ਯੱਗ ਤੋਂ ਪਹਿਲਾਂ ਇਹਨਾਂ ਸੰਮਿਦਾਵਾਂ ਦਾ ਵੀ ਪੂਜਨ ਕੀਤਾ ਜਾਂਦਾ ਹੈ। ਸੂਰਜ, ਚੰਦਰਮਾ ਆਦਿ ਦੇਵਤਿਆਂ ਦੀ ਪੂਜਾ ਲਈ ਮਦਾਰ, ਪਲਾਸ਼, ਖੈਰ, ਅਪਾਮਾਰਗ, ਪਿੱਪਲ, ਗੁੱਲੜ, ਸ਼ਮੀ, ਦੁਰਵਾ ਅਤੇ ਕੁਸ਼ਾ ਨਾਮਕ ਵਨਸਪਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਬਦਲੇ ਮਨੁੱਖੀ ਰੋਗ ਦੂਰ ਹੁੰਦੇ ਹਨ ਅਤੇ ਉਸਨੂੰ ਸਵਸਥ ਜੀਵਨ ਦੇ ਨਾਲ ਲੰਮੀ ਉਮਰ ਦੀ ਵੀ ਪ੍ਰਾਪਤੀ ਹੁੰਦੀ ਹੈ। ਸਮਿਦਮ ਅਰਕਮਯਮ ਭਾਨੋ ਪਲਾਸ਼ੀ ਸ਼ਸ਼ਿਨਾ ਸ ਤਥਾ ਖਾਦਿਰੀ ਭੂਮੀ ਪੁੱਤਰਸਯ ਤੂ ਅਪਾਮਾਰਗੀ ਬੁਧਸਯ ਚ ਗੁਰੋ ਅਸ਼ਵਥ ਜ ਪ੍ਰੋਕਤਾ ਸ਼ੁਕਰਸਯ ਔਧੁੰਬਰੀ ਮਤਾ ਸ਼ਮੀ ਨਾਮ ਤੂ ਸ਼ਨੇ ਪ੍ਰੋਕਤਾ ਰਾਹੋ ਦੁਰਵਾਮਈ ਤਥਾ ਕੇਤੋ ਦਮਮਈ ਪ੍ਰੋਕਤਾ ਅਨਯਕਸ਼ਾਮ ਪਲਾਸ਼ ਵਿਰਕਸ਼ਾ ਜਾ। ਧਾਰਮਿਕ ਸੰਸਕਾਰਾਂ ਵਿੱਚ ਵੀ ਵੇਦੀ ਦਾ ਨਿਰਮਾਣ ਕੀਤਾ ਜਾਂਦਾ ਹੈ। ਵੇਦੀ ਦੀ ਬਣਾਵਟ ਲਈ ਵੀ ਅਨੇਕਾਂ ਵਨਸਪਤੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਕੇਲਾ, ਗੰਨਾ, ਅੰਬ ਅਤੇ ਬਾਂਸ ਆਦਿ ਪ੍ਰਮੁੱਖ ਹਨ। ਸੰਸਕ੍ਰਿਤ ਸਾਹਿਤ ਦਾ ਵਨਸਪਤੀ ਦੇ ਪ੍ਰਤੀ ਸ਼ਰਧਾਪਰਕ ਦ੍ਰਿਸ਼ਟੀਕੋਣ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਯਜੁਰਵੇਦ ਵਿੱਚ ਅਗਨੀ ਦੇਵਤਾ ਅੱਗੇ ਪ੍ਰਾਰਥਨਾ ਕੀਤੀ ਗਈ ਹੈ ਕਿ ਉਹ ਸਵਰਗ, ਧਰਤੀ, ਆਕਾਸ਼ ਅਤੇ ਵਨਸਪਤੀਆਂ ਆਦਿ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਵੇ। ਸ਼ਿਵੋ ਭਵ ਪ੍ਰਜਾ ਭਿਓ ਮਾਨੁਸ਼ੀ ਭਯਸਤੂ ਅੰਗਿਰਹ ਮਾਂ ਧਾਵਾ ਪ੍ਰਿਥਵੀ ਅਭਿਸ਼ੋਚੀ ਮਾਂ ਅੰਤਰਿਕਸ਼ਮ ਮਾਂ ਵਨਸਪਤੀ। ਧਰਮ ਸ਼ਾਸਤਰ ਵਿੱਚ ਤਾਂ ਵਨਸਪਤੀਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਅਤੇ ਵਨਸਪਤੀਆਂ ਨੂੰ ਕੱਟਣ ਵਾਲਿਆਂ ਨੂੰ ਸਜ਼ਾ ਦੇਣ ਦੀ ਗੱਲ ਵੀ ਕੀਤੀ ਗਈ ਹੈ। ਗੁੱਲਮ, ਗੁੱਛ, ਕਸ਼ੁਪ, ਲਤਾ, ਪ੍ਰਤਾਨ ਔਸ਼ਧੀ ਵੀਰੂਧਾਮ ਪੂਰਵ ਸਮ੍ਰਿਤਾਦ ਅਰਧਦੰਡਾ ਸਥਾਨੇਸ਼ੂ ਉਕਤੇਸ਼ੂ ਕ੍ਰਿਤਿਨੇ ਬਿਨਾਂ ਮਤਲਬ ਭਾਵ ਜਗਤ ਲਈ ਵਰਤੋਂ ਤੋਂ ਬਿਨਾਂ ਇਹਨਾਂ ਵਨਸਪਤੀਆਂ ਨੂੰ ਕੱਟਣ 'ਤੇ ਮਨੁਸਮ੍ਰਿਤੀ ਅਤੇ ਯਾਗਿਆਵਲਕੇ ਸਮ੍ਰਿਤੀ ਵਿੱਚ ਪ੍ਰਾਸ਼ਚੀ ਦਾ ਵਿਧਾਨ ਵੀ ਕੀਤਾ ਗਿਆ ਹੈ। ਵਰਿਕਸ਼, ਗੁੱਲਮ, ਲਤਾ ਵਿਰੁਚ ਛੇਦਨੇ ਜਪਿਅਮ ਰਿਕਸ਼ਤਮ

ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8:15 ਹੋ ਰਹੇ ਨੇ। ਹੁਣ ਪੇਸ਼ ਹੈ ਸੁਰਸਰ ਦਾ ਪ੍ਰੋਗਰਾਮ 'ਚ ਅਜੀਤ ਕੌਰ ਦੀ ਆਵਾਜ਼ 'ਚ ਗੀਤ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਪ੍ਰੋਗਰਾਮ ਸੁਰਸਰਤਾ ਤਹਿਤ ਅਜੀਤ ਕੌਰ ਦੀ ਆਵਾਜ਼ ਚ ਗਾਇਕ ਗੀਤ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਸੁਰਸਰ ਦਾ ਪ੍ਰੋਗਰਾਮ 'ਚ ਅਜੀਤ ਕੌਰ ਦੇ ਗਾਏ ਗੀਤ। ਪੈਰਾਂ ਵਿੱਚ ਪਾ ਕੇ ਜੁੱਤੀਆਂ

0: ਹੋਰ ਸੁਣਾਓ
1: ਸੰਗਰੂਰ
0: ਦਾ ਕੀ ਹਾਲ ਚਾਲ ਹੈ?
1: ਸੰਗਰੂਰ ਦਾ ਹਾਲ ਚਾਲ ਠੀਕ ਹੈ ਜੀ, ਕੱਲ ਨੂੰ ਦੇਖ ਜਾ ਕੇ ਆਉਣਾ ਗੇੜਾ ਮਾਰ ਕੇ।
0: ਗਰਮੀ ਕਿੰਨੀ ਕੁ ਹੈ?
1: ਗਰਮੀ ਬਹੁਤ ਜ਼ਿਆਦਾ ਹੈ ਜੀ।
0: ਤੇ ਬਾਰਿਸ਼ਾਂ ਦਾ ਕੀ ਹਾਲ ਹੈ?
1: ਹਾਂਜੀ,
0: ਮੈਂ ਕਿਹਾ ਮੀਂਹ ਔਰ ਬਾਰਿਸ਼ਾਂ ਦਾ ਕੀ ਹਾਲ ਚਾਲ ਹੈ?
1: ਬਾਰਿਸ਼ ਪਰਸੋਂ ਹੋਈ ਸੀ ਥੋੜੀ ਮੋਟੀ ਜੀ।
0: ਅੱਛਾ ਜੀ,
1: ਮਾੜੀ ਮੋਟੀ, ਕਿਨੇ ਮੈਨੂੰ ਰਾਹਤ ਨਹੀਂ ਮਿਲੀ ਗਰਮੀ ਤੋਂ, ਗਰਮੀ ਬਹੁਤ ਜ਼ਿਆਦਾ।
0: ਮਤਲਬ ਮੀਂਹ ਜਿਹੜਾ ਹੈ ਤੁਹਾਡੇ ਨਾਲ ਜਿਹੜਾ ਹੈ ਅਸੀਂ ਭੇਜ ਦਈਏ।
1: ਜ਼ਰੂਰ ਭੇਜੋ ਜੀ।
0: ਚੱਲ, ਤੇ ਅੱਜ ਕੀ ਖਾਸ ਸਾਡੇ ਲਈ ਲੈ ਕੇ ਆਏ?
1: ਸਾਰੀ ਸੁਦੇਸ਼ ਕੁਮਾਰੀ ਦੀ ਆਵਾਜ਼ ਬੜੀ ਮਿੱਠੀ ਹੈ ਜੀ, ਉਹਨਾਂ ਦਾ ਲਾਭ ਗਾਣਾ।
0: ਠੀਕ ਹੈ ਜੀ, ਤੁਹਾਡੀ ਪਸੰਦ ਹੈ, ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਿੱਤੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇੱਦਾਂ ਹੀ ਕਾਲ ਕਰਦੇ ਰਹੋ।
1: ਤੁਹਾਡਾ ਵੀ ਓਕੇ, ਬਾਏ।

0: ਲਓ ਜੀ, ਨੰਬਰ ਮਿਲਾ ਕੇ ਦੋਸਤ ਪਹਿਲੇ ਸਾਡੇ ਕੋਲ ਪਹੁੰਚ ਚੁੱਕੇ ਨੇ। ਆਓ ਫਿਰ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ, ਕਿਹੜੇ ਦੋਸਤ ਸਾਡੇ ਕੋਲ ਪਹੁੰਚੇ ਨੇ ਔਰ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਉਹਨਾਂ ਨੇ ਸਾਡੇ ਨਾਲ ਕਰ ਦਿੱਤੀ ਹੈ। ਇਹ ਦੇਖਣਾ ਕਿ ਕਿਹੜੇ ਦੋਸਤ ਸਾਡੇ ਕੋਲ ਜਿਹੜਾ ਹੈ ਨੰਬਰ ਮਿਲਾ ਕੇ ਪਹੁੰਚੇ ਨੇ। ਆਓ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ ਵੀਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਸੁਖਵੀਰ ਸਿੰਘ ਸ਼ਾਜਲੀ ਬੋਲਦਾ ਵੀਰੇ, ਸੰਗਰੂਰ ਵੱਲੋਂ।
0: ਬੱਲੇ ਬੱਲੇ, ਸੰਗਰੂਰ ਵਾਲਿਓ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ ਸੌਗਾਤ ਪ੍ਰੋਗਰਾਮ 'ਚ।
1: ਸ਼ੁਕਰੀਆ ਵੀਰ ਜੀ, ਤੁਹਾਡਾ ਵੀ ਸਵਾਗਤ ਹੈ ਜੀ।
0: ਚਲੋ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਤੁਸੀਂ ਆਫੀਸ਼ਲੀ ਕਰ ਦਿੱਤੀ ਹੈ।
1: ਹਾਂਜੀ ਹਾਂ
0: ਜੀ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ। ਆਓ ਫਿਰ ਗੱਲਬਾਤ ਕਰਦੇ ਹਾਂ। ਹੈਲੋ,
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਕੀ ਬਾਤ ਹੈ, ਨਾਭੇ ਵਾਲੇ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਜੀ।
0: ਹੋਰ ਸੁਣਾਓ, ਘਰ ਪਰਿਵਾਰ ਔਰ ਨਾਭੇ ਦਾ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਹਾਲ ਚਾਲ ਹੈ ਸਰ, ਨਾਭੇ ਦਾ ਵੀ ਜੀ।
0: ਚਲੋ, ਬਹੁਤ ਅੱਛੀ ਗੱਲ
1: ਹੈ। ਘਰ ਪਰਿਵਾਰ ਬਹੁਤ ਵਧੀਆ ਜੀ।
0: ਤੇ ਗਰਮੀ ਦਾ ਬਚਾਅ ਬਣਿਆ ਹੋਇਆ ਕਿ ਨਹੀਂ?
1: ਗਰਮੀ ਦਾ ਬਚਾਅ ਬਣਿਆ ਹੋਇਆ। ਦੇਖੋ, ਜਿਸ ਤਰ੍ਹਾਂ ਇਨਸਾਨ ਨੂੰ ਪਾਣੀ ਦੀ ਲੋੜ ਪੈਂਦੀ ਹੈ, ਇਸੇ ਤਰ੍ਹਾਂ ਜਾਨਵਰਾਂ ਨੂੰ, ਪਸ਼ੂਆਂ ਨੂੰ ਵੀ ਪਾਣੀ ਦੀ ਲੋੜ ਪੈਂਦੀ ਹੈ ਜੀ। ਆਪਾਂ ਨੂੰ ਪਾਣੀ ਦਾ ਕੋਲਾ ਭਰ ਕੇ ਕੋਠੇ ਤੇ ਰੱਖਣਾ ਚਾਹੀਦਾ, ਥੋੜਾ ਬਹੁਤ ਸੜਕ ਤੇ ਵੀ ਰੱਖਣਾ ਚਾਹੀਦਾ ਜੀ।
0: ਬਿਲਕੁਲ ਜੀ, ਬਿਲਕੁਲ। ਖਾਸ ਕਰਕੇ ਆਪਣੇ ਆਲੇ ਦੁਆਲੇ ਬਹੁਤ ਧਿਆਨ ਰੱਖਣ ਦੀ ਲੋੜ ਹੈ, ਔਰ ਛੋਟੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਣ ਦੀ ਲੋੜ ਹੈ।
1: ਬਿਲਕੁਲ ਬਿਲਕੁਲ, ਸਾਡੀ ਰੁਟੀਨ ਇਹੀ ਬਣੀ ਹੋਈ ਆ, ਪਰ ਜਾਨਵਰਾਂ ਵਾਸਤੇ ਪਾਣੀ ਡੇਲੀ ਭਰ ਕੇ ਰੱਖਣਾ ਹੀ ਰੱਖਣਾ ਹੀ ਜੀ।
0: ਚਲੋ, ਬਹੁਤ ਅੱਛੀ ਗੱਲ ਹੈ ਜੀ, ਬਹੁਤ ਵਧੀਆ ਮੈਸੇਜ ਜਿਹੜਾ ਹੈ ਤੁਸੀਂ। ਮੈਨੂੰ ਉਮੀਦ ਹੈ ਜਿੰਨੇ ਵੀ ਦੋਸਤ ਹੈ ਉਹ ਤਾਂ ਕਹਿੰਦੇ ਰਾਮਬਾਣ ਇਲਾਜ ਹੈ, ਕਿਉਂਕਿ ਗਰਮੀ ਤੋਂ ਬਚਣ ਲਈ ਪਾਣੀ ਦਾ ਜਿਹੜਾ ਤਾਲਮੇਲ ਤੇ ਸੁਮੇਲ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਬਿਲਕੁਲ ਜੀ। ਘਰੋਂ ਬਾਹਰ ਨਿਕਲਦੇ ਆਪਾਂ ਸਿਰ ਵੀ ਢੱਕ ਲੈਣਾ ਚਾਹੀਦਾ ਜੀ ਆਪਾਂ ਨੂੰ।
0: ਬਿਲਕੁਲ ਜੀ, ਬਿਲਕੁਲ। ਕੀ ਬਾਤ ਹੈ, ਤੁਸੀਂ ਬਹੁਤ ਵਧੀਆ
1: ਮੈਸੇਜ ਸੰਦੇ। ਅੱਖਾਂ ਦਾ ਵੀ ਖਿਆਲ ਰੱਖਣੇ ਤੇ ਐਨਕ ਵੀ ਲਾ ਲੈਣੀ ਚਾਹੀਦੀ ਹੈ ਜੀ।
0: ਮੈਂ ਕਿਹਾ ਜੀ, ਹੁਣ ਤਾਂ ਗਰਮੀ ਲੱਗਣੀ ਨਹੀਂ ਕਿਸੇ ਨੂੰ, ਹੁਣ ਤਾਂ ਠੰਡ ਦਾ ਇੰਤਜ਼ਾਮ ਸਾਨੂੰ ਕਰਨਾ ਪੈਣਾ ਹੈ, ਜਿਸ ਹਿਸਾਬ ਨਾਲ ਤੁਸੀਂ ਸਾਰਿਆਂ ਨੂੰ ਗਾਈਡ ਕਰ ਦਿੱਤਾ ਹੈ। ਅੱਜ ਕੀ ਖਾਸ ਗਾਣਾ ਸਾਡੇ ਲਈ ਤੁਸੀਂ ਲੈ ਕੇ ਆਏ?
1: ਦੇਖੋ, ਤੁਹਾਡੇ ਚੈਨਲ ਚੱਲਣ ਸਾਰੇ ਗੀਤ ਬਹੁਤ ਜ਼ਿਆਦਾ ਵਧੀਆ ਨੇ ਜੀ, ਪਰ ਜਿਹੜਾ ਅਸੀਂ ਅੱਜ ਗੀਤ ਸੁਣਾਂਗੇ, ਰਣਜੀਤ ਬਾਬਾ ਜੀ ਦਾ ਲਾਹੌਰ ਗੀਤ ਸੁਣਾਂਗੇ ਜੀ।
0: ਠੀਕ ਹੈ ਜੀ।
1: ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ 10 ਲਾਹੌਰ ਦੀਆਂ।
0: ਕੀ ਬਾਤ ਹੈ, ਕੀ ਗਾਣੇ ਦੀ ਫਰਮਾਇਸ਼ ਕੀਤੀ ਹੈ ਫੋਨ ਕਰਨ ਲਈ, ਬਹੁਤ ਬਹੁਤ ਸ਼ੁਕਰੀਆ। ਇਦਾਂ ਹੀ ਕਾਲ ਕਰਦੇ ਰਹੋ।
1: ਬਹੁਤ ਬਹੁਤ ਧੰਨਵਾਦ ਜੀ।

ਲਾਚੀ ਗੱਲਾਂ ਉਹੀ ਨੇ ਜੋ ਸਾਡੇ ਦਿਲ ਦੇ ਕਰੀਬ ਹੁੰਦੀਆਂ ਨੇ ਔਰ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚਦੇ ਹੋ ਔਰ ਖਾਸ ਕਰਕੇ ਜਿਹੜੇ ਵਟਸਐਪ 'ਤੇ ਮੈਸੇਜ ਸਾਨੂੰ ਲਗਾਤਾਰ ਪਹੁੰਚਦੇ ਨੇ ਨਾ ਉਹਨੂੰ ਵੀ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਕੁਛ ਮੈਸੇਜ ਸਾਡੇ ਕੋਲ ਪਹੁੰਚੇ ਨੇ ਆਓ ਫਿਰ ਦੇਖਦੇ ਹਾਂ ਕਿਹੜੇ ਦੋਸਤ ਸਾਡੇ ਤੱਕ ਪਹੁੰਚੇ ਨੇ ਜੀ ਮੇਰਠ ਕੈਂਟ ਤੋਂ ਦਿਗਦਰਸ਼ਨ ਔਰ ਕਵਿਤਾ ਗੌੜ ਹੋਣਾਂ ਨੇ ਸਾਨੂੰ ਯਾਦ ਕੀਤਾ ਹੈ ਲਿਖਦੇ ਨੇ ਕੋਈ ਵੀ ਆਪਣੀ ਪਸੰਦ ਦਾ ਪੰਜਾਬੀ ਗੀਤ ਜਿਹੜਾ ਹੈ ਸਾਨੂੰ ਜ਼ਰੂਰ ਸੁਣਾ ਦਿਓ ਅਗਲੇ ਮੈਸੇਜ ਦੀ ਗੱਲ ਕਰੀਏ ਜੀ ਆਦਰਣੀਏ ਉਦਘੋਸ਼ਕ ਕੋ ਪਿਆਰ ਭਰਾ ਨਮਸਕਾਰ ਅਭਿਵਾਦਨ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ ਅਮਲ ਪਾਠਕ ਦੀਪਿਕਾ ਗਵਯ ਔਰ ਭਾਈ ਸੁੱਚਾ ਸਿੰਘ ਪਾਠਕ ਨੂੰ ਜਿਹੜੇ ਨੇ ਸਾਡੇ ਕੋਲ ਪਹੁੰਚੇ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਤਾਜ ਮੁਹੰਮਦ ਅੰਸਾਰੀ ਕਾਮ ਸਾਹਿਬ ਰਾਹੀਂ ਰਾਜਾ ਦਾਸ ਨਗਰ ਹਰਿਦੁਆਰ ਉੱਤਰਾਖੰਡ ਤੋਂ ਜਿਹੜਾ ਸਾਨੂੰ ਯਾਦ ਕਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਦੇ ਵੀ ਮੈਸੇਜ ਸਾਨੂੰ ਲਗਾਤਾਰ ਸਾਡੇ ਕੋਲ ਪਹੁੰਚ ਰਹੇ ਨੇ ਅਗਲੇ ਮੈਸੇਜ ਦੀ ਗੱਲ ਕਰੀਏ ਜੀ ਬਾਜਵਾ ਕਲੋਨੀ ਗੁਰਦਾਸਪੁਰ ਪ੍ਰੀਤਮ ਚੰਦ ਅਨਮੋਲ ਦੀਪਕ ਇਹਨਾਂ ਦੋਸਤਾਂ ਨੇ ਫਰਮਾਇਸ਼ ਕੀਤੀ ਹੈ ਜੀ ਹੰਸਰਾਜ ਹੰਸੋਣਾ ਦੀ ਆਵਾਜ਼ 'ਚ ਗੀਤ ਸੁਣਨਾ ਚਾਹੁੰਦੇ ਨੇ ਬਿਲਕੁਲ ਅਸੀਂ ਜ਼ਰੂਰ ਸੁਣਾਵਾਂਗੇ ਜੀ ਅਗਲੇ ਮੈਸੇਜ ਹੈ ਸੁਖਵੀਰ ਸਿੰਘ ਕੋਮਲਪ੍ਰੀਤ ਕੌਰ ਰੋਸ਼ਨ ਪ੍ਰੀਤ ਪਿੰਡ ਛਾਂਜਲੀ ਜ਼ਿਲ੍ਹਾ ਸੰਗਰੂਰ ਤੋਂ ਐਨੀ ਸੌਂਗ ਕਹਿੰਦੇ ਨੇ ਥੈਂਕਸ ਪਾਰਸਵੀਰ ਜੀ ਸੁਖਬੀਰ ਸਿੰਘ ਛਾਂਜਲੀ ਬਿਲਕੁਲ ਜੀ ਥੈਂਕਸ ਕਹਿਣ ਦੀ ਲੋੜ ਹੀ ਨਹੀਂ ਹੈ ਤੁਹਾਡਾ ਹੀ ਕਰਕੇ ਪ੍ਰੋਗਰਾਮ ਸੱਜਦਾ ਹੈ

ਤੁਸੀਂ ਪ੍ਰੋਗਰਾਮ 'ਚ ਵਟਸਐਪ ਰਾਹੀਂ ਚਾਹੇ ਫੋਨ ਕਾਲਸ ਦੇ ਰਾਹੀਂ ਸਾਡੇ ਕੋਲ ਪਹੁੰਚਦੇ ਹੋ, ਸਾਨੂੰ ਬਹੁਤ ਅੱਛਾ ਲੱਗਦਾ। ਮੰਡੀ ਹਰਜੀ ਰਾਮ ਤੋਂ, ਮਲੋੜ ਤੋਂ ਨਥੁ ਰਾਮ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ, ਕੋਈ ਵੀ ਗੀਤ ਸੁਣਾ ਦਿਓ। ਬਿਲਕੁਲ ਜੀ, ਇਹਨਾਂ ਸਾਰੇ ਦੋਸਤਾਂ ਨੇ ਗੀਤ ਕੋਈ ਵੀ ਪਸੰਦ ਕੀਤੀ ਹੈ। ਹੰਸ ਰਾਜ ਹੰਸ ਹੁਣਾਂ ਦੀ ਆਵਾਜ਼ 'ਚ ਪਹੁੰਚ ਰਿਹਾ ਹੈ ਗੀਤ।

0: ਲਓ ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ? ਕਿਆ ਬਾਤ ਹੈ ਜਨਾਬ, ਕੀ ਹਾਲ ਚਾਲ ਹੈ? ਹੋਰ ਸੁਣਾਓ, ਘਰ ਪਰਿਵਾਰ ਚੜ੍ਹਦੀ ਕਲਾ? ਦੇਖੋ ਅੱਜ ਕੱਲ੍ਹ ਤਾਂ ਕੋਮਨ ਗੱਲ, ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮੌਸਮ ਦਾ ਹਾਲ ਚਾਲ ਅਸੀਂ ਹਰ ਜਿਹੜਾ ਹੈ ਕਹਿੰਦੇ ਡਿਸਟ੍ਰਿਕਟ ਵਾਲਿਆਂ ਤੋਂ ਲੈ ਲਈਦੀ ਹੈ। ਤੁਸੀਂ ਵੀ ਦੱਸ ਦਿਓ ਕਿ ਮੌਸਮ ਨੇ ਜਿਹੜੀ ਕਰਵਟ ਲਈ ਹੈ ਕਿ ਨਹੀਂ? ਗਰਮੀ ਪੂਰੀ ਹੈ ਜੀ, ਮਤਲਬ ਜਿਹੜਾ ਮੀਂਹ ਹੈ ਤੁਹਾਡੇ ਵੱਲ ਵੀ ਭੇਜਣਾ ਪੈਣਾ ਹੀ ਹੈ ਸਾਨੂੰ। ਠੀਕ ਹੈ ਜੀ, ਠੀਕ ਹੈ। ਅਤੇ ਅੱਜ ਕੀ ਖਾਸ ਸੁਗਾਤ ਸਾਡੇ ਲਈ ਲੈ ਕੇ ਆਏ ਹੋ? ਠੀਕ ਹੈ ਜੀ, ਤੁਹਾਡੀ ਪਸੰਦ। ਨਰਿੰਦਰ ਬੀਬਾ ਹੁਣਾਂ ਦੀ ਆਵਾਜ਼ ਤੁਹਾਡੇ ਕੋਲ ਪਹੁੰਚ ਰਹੀ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ।

ਲਓ ਜੀ, ਨਾਲੋ ਨਾਲ ਚਿੱਠੀਆਂ ਵੀ ਸਾਡੇ ਕੋਲ ਪਹੁੰਚ ਰਹੀਆਂ ਨੇ, ਉਹਨਾਂ ਨੂੰ ਵੀ ਅਸੀਂ ਪੜ੍ਹਨਾ, ਔਰ ਖਾਸ ਕਰਕੇ ਜਿਹੜੇ ਮੈਸੇਜ ਵਟਸਐਪ ਦੇ ਰਾਹੀਂ ਸਾਡੇ ਕੋਲ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਹੈ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਕੋਈ ਵੀ ਸਦਾ ਬਾਹਰ ਗੀਤ ਕਹਿੰਦੇ ਸਾਨੂੰ ਜ਼ਰੂਰ ਸ਼ਾਮਿਲ ਕਰੋ। ਅਗਲੇ ਜਿਹੜਾ ਮੈਸੇਜ ਸਾਡੇ ਕੋਲ ਪਹੁੰਚਿਆ ਨੇ ਜੀ, ਗਾਣੇ ਦੇ ਬੋਲ ਨੇ, ਗਾਣੇ ਦੇ ਬੋਲ ਦਾਸ, ਤੇਰੇ ਪਿਆਰ ਵਿੱਚ ਖੱਟਿਆ ਆਵਾਜ਼, ਯਮਲਾ ਜੱਟ, ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨ ਧੀਮਾਨ ਅਤੇ ਧੀਮਾਨ ਫੈਮਿਲੀ, ਗਾਣੇ ਦੇ ਬੋਲ। ਅਗਲਾ ਹੋਰ ਗਾਣੇ, ਦੋ ਤਿੰਨ ਗਾਣੇ ਉਹਨਾਂ ਨੇ ਫਰਮਾਇਸ਼ ਕਰ ਦਿੱਤੀ ਹੈ ਜੀ, ਮੱਛਰ ਦਾਨੀ ਨੂੰ ਲੈ ਕੇ ਜਿਹੜਾ ਹੈ ਉਹ ਵੀ ਮੈਸੇਜ ਸਾਡੇ ਕੋਲ ਪਹੁੰਚਿਆ ਜੀ। ਕਿਆ ਬਾਤ ਹੈ, ਪਹਿਲਾਂ ਤੇਰੇ ਪਿਆਰ ਵਿੱਚ ਕੀ ਖੱਟਿਆ, ਇਹ ਜ਼ਰੂਰ ਤੁਹਾਡੇ ਨੂੰ ਮੈਂ ਪਲੇ ਕਰਾਂਗਾ, ਔਰ ਮੱਛਰਦਾਨੀ ਵੀ ਅਸੀਂ ਜ਼ਰੂਰ ਤੁਹਾਡੇ ਤੱਕ ਪਹੁੰਚਾ ਦੇਣੀ ਹੈ ਜੀ। ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼, ਸ਼ਿਖਾ ਸੰਧੂ, ਪ੍ਰਤੀਸ਼ਾ ਸੰਧੂ ਹੋਣਾ ਨੇ ਸਾਨੂੰ ਦਿੱਤਾ, ਯਾਦ ਕੀਤਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਕਿ ਦੋਸਤ ਜਿਹੜੇ ਨੇ ਮੈਸੇਜ ਲਗਾਤਾਰ ਸਾਡੇ ਤੱਕ ਭੇਜਦੇ ਨੇ, ਸਾਨੂੰ ਬਹੁਤ ਸਾਰਾ ਪਿਆਰ ਦਿੰਦੇ ਨੇ। ਸੋ ਇਹ ਸਭ ਚੀਜ਼ਾਂ ਅਸੀਂ ਆਪਣੇ ਹੱਥਾਂ ਦਾ ਜਾਦੂ ਦਿਖਾ ਕੇ ਆਪਣੇ ਦੋਸਤ ਭਾਰਤ ਤੱਕ ਪਹੁੰਚ ਸਕਦੇ ਹੋ। ਸੋ ਕਰਨਾ ਕੁਛ ਨਹੀਂ ਹੈ ਜੀ, ਬਸ ਆਪਣੇ ਹੱਥਾਂ ਦਾ ਜਾਦੂ ਦਿਖਾਉਂਦੇ ਰਹੋ, ਮੈਸੇਜ ਸਾਨੂੰ ਕਰਦੇ ਰਹੋ, ਸਾਡੇ ਤੱਕ ਬਹੁਤ ਸਾਰਾ ਪਿਆਰ ਜਿਹੜਾ ਹੈ ਉਹ ਤੁਸੀਂ ਇੱਦਾਂ ਹੀ ਭੇਜਦੇ ਰਹੋ। ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਕਾਰਜਕ੍ਰਮ ਪ੍ਰਸਤੁਤ ਕਰਤਾ ਕੋ ਸਾਦਰ ਨਮਸਕਾਰ, ਸਤਿ ਸ਼੍ਰੀ ਅਕਾਲ, ਕਿਰਪਾ ਕਿਸੇ ਵੀ ਪੰਜਾਬੀ 'ਚ ਸਾਨੂੰ ਸ਼ਾਮਿਲ ਕਰੋ। ਗਾਓ ਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਜਿਹੜੇ ਨੇ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ ਹਰਮਨ ਔਰ ਪਰਿਵਾਰ ਦੇ ਨੇ ਸਾਰੇ ਸਦੱਸੇ ਬਹੁਤ ਸਾਰਾ ਪਿਆਰ ਭੇਜ ਰਹੇ ਨੇ। ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਕਨੇਰ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨਗੀਤ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ, ਬਲਕਾਰ ਸਿੱਧੂ ਦੀ ਆਵਾਜ਼ 'ਚ ਗੀਤ ਸੁਣਨਾ ਚਾਹੁੰਦੇ ਨੇ। ਤਿੰਨ ਗੀਤ ਸਾਡੇ ਕੋਲ ਸ਼ਾਮਿਲ ਹੋ ਚੁੱਕੇ ਨੇ ਜੀ, ਇਸ ਤੋਂ ਪਹਿਲਾਂ ਸਾਡੇ ਤੱਕ ਪਹੁੰਚਣ, ਜਲਦੀ ਜਲਦੀ ਨੰਬਰ ਮਿਲਾ ਕੇ ਤੁਸੀਂ ਵੀ ਪਹੁੰਚ ਸਕਦੇ ਹੋ। ਸ਼ੁਰੂਆਤ ਕਰ ਰਿਹਾ ਬਲਕਾਰ ਸਿੱਧੂ ਦੀ ਉਹਨਾਂ ਦੀ ਆਵਾਜ਼ 'ਚ, ਉਸ ਤੋਂ ਬਾਅਦ ਤੁਹਾਡੇ ਹੀ ਸਾਰੇ ਗੀਤ ਨੇ ਜੋ ਦੋਸਤਾਂ ਨੇ ਮੇਰੇ ਤੱਕ ਪਹੁੰਚਾਏ ਨੇ। ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੇ ਸਾਰੇ ਜਿਹੜੇ ਮੈਸੇਜ ਨੇ, ਖਾਸ ਕਰਕੇ ਜੋ ਤੁਸੀਂ ਇਹਨੇ ਪਿਆਰ ਦੇ ਨਾਲ ਸਾਡੇ ਕੋਲ ਭੇਜਦੇ ਹੋ, ਸੋ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਹਰ ਇੱਕ ਗੀਤ ਨੂੰ ਜਿਹੜਾ ਤੁਹਾਡੇ ਤੱਕ ਪਹੁੰਚਾ ਸਕੀਏ, ਤੁਹਾਨੂੰ ਜ਼ਰੂਰ ਕਰ ਸਕੀਏ ਐਂਟਰਟੇਨ। ਸੋ ਨੰਬਰ ਮਿਲਾਓ ਔਰ ਜਲਦੀ ਜਲਦੀ ਆਪਣੇ ਦੋਸਤ ਭਾਰਤ ਤੱਕ ਪਹੁੰਚੋ।

0: ਸਰਕਾਰ।
1: ਤੇ ਅੱਜ ਕੀ ਖਾਸ ਸਾਡੇ ਲਈ ਸੌਗਾਤ ਲੈ ਕੇ ਆਏ ਹੋ?
0: ਅੱਜ ਸੌਗਾਤ ਵਿੱਚ ਜੀ ਲਾਡਲੀ ਮੂਵੀ ਦਾ ਸੌਂਗ ਹੈ ਜੀ, ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਵਿੱਚ। ਸਾਨੂੰ ਬੁੱਕ ਨਾਲ ਪਾਣੀ ਹੀ ਪਿਲਾ ਦੇ, ਘੁੱਟ ਨੀ ਤੇਰਾ ਜੂਠਾ ਕਾਨੂੰ ਕਰੀਏ, ਗਿਲਾਸ ਗੋਰੀਏ, ਬੜੀ ਜ਼ੋਰਾਂ ਨਾਲ ਲੱਗੀਏ, ਪਿਆਸ ਗੋਰੀਏ, ਗਰਮੀ ਬਹੁਤ ਹੈ ਜੀ।
1: ਕਿਆ ਬਾਤ ਹੈ, ਕਿਆ ਗਾਣੇ ਦੀ ਪਸੰਦ ਤੁਸੀਂ ਸਾਡੇ ਤੱਕ ਭੇਜੀ ਹੈ ਜੀ, ਔਰ ਤੁਹਾਡੀ ਪਸੰਦ ਸੌਗਾਤ ਪ੍ਰੋਗਰਾਮ 'ਚ ਅਸੀਂ ਸਾਡਾ, ਕਿਉਂਕਿ ਮੇਨ ਮੋਟਿਵ ਇਹੀ ਹੈ ਸਾਡਾ, ਇਹੀ ਬੈਠਣ ਦਾ, ਕਿਉਂਕਿ ਹਰ ਇੱਕ ਕਾਰਜ ਇਹੀ ਜ਼ਰੂਰਤ ਕਰਦਾ ਕਿ ਜਿੰਨੇ ਵੀ ਦੋਸਤ ਪ੍ਰੋਗਰਾਮ 'ਚ ਜੁੜਦੇ ਨੇ ਉਹਨਾਂ ਦੀ ਜਿਹੜੀ ਫਰਮਾਇਸ਼ ਹੈ ਉਹਨਾਂ ਤੱਕ ਪਹੁੰਚਾਈ ਜਾ ਸਕੇ। ਤੁਹਾਡੀ ਫਰਮਾਇਸ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ।

0: ਲਓ ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਚੁੱਕੇ ਨੇ 0181 23 41 171 ਨੰਬਰ ਮਿਲਾ ਕੇ ਤੁਸੀਂ ਵੀ ਆਪਣੇ ਦੋਸਤ ਭਾਰਤ ਤੱਕ ਪਹੁੰਚ ਸਕਦੇ ਹੋ। ਦੋਸਤ ਸੁਣਾ ਨਾ ਆਓ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ।

0: ਪਰਸ ਭਾਜੀ ਨਮਸਕਾਰ ਜੀ।
1: ਨਮਸਕਾਰ ਜੀ, ਕੌਣ ਬੋਲ ਰਹੇ ਨੇ?
0: ਪਰਸ ਭਾਜੀ ਬਿੱਟੂ ਬੋਲ ਰਿਹਾ ਜੀ, ਦੂਰਦਰਸ਼ਨ ਦੇਖਿਆ ਮੰਗੂ ਸੀ ਜਲੰਧਰ।
1: ਕੀ ਬਾਤ ਹੈ, ਜਲੰਧਰ ਵਾਲਿਓ ਬਹੁਤ ਬਹੁਤ ਸਵਾਗਤ ਹੈ।
0: ਥੈਂਕ ਯੂ ਤੁਹਾਡੇ ਸਵਾਗਤ ਜੀ।
1: ਹੋਰ ਸੁਣਾ, ਕਿਆ ਹਾਲ ਚਾਲ ਹੈ, ਪਰਿਵਾਰ ਦਾ ਕੀ ਹਾਲ ਹੈ, ਔਰ ਜਲੰਧਰ ਦਾ ਹਾਲ? ਮੇਰੇ ਥਰੂ ਤੁਸੀਂ ਜਿਹੜੇ ਸਾਡੇ ਬਾਕੀ ਦੋਸਤ ਸੁਣਨ ਵਾਲੇ ਉਹਨਾਂ ਸਾਰਿਆਂ ਨੂੰ ਦੱਸ ਦਿਓ ਵੀ ਜਲੰਧਰ ਦਾ ਕੀ ਹਾਲ ਚਾਲ ਹੈ।
0: ਜਲੰਧਰ ਬਹੁਤ ਵਧੀਆ ਜੀ, ਮੌਸਮ ਥੋੜ੍ਹਾ ਜਿਹਾ ਗਰਮੀ ਵਾਲਾ ਜੀ ਵੈਸੇ
1: ਤੇ ਜੀ,
0: ਠੰਡਾ ਵੀ ਗਰਮ ਵੀ ਹੈਗਾ ਜੀ।
1: ਦੇਖੋ ਜੀ, ਜੇ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ, ਬਹੁਤ ਸਾਰੇ ਜਣਿਆਂ ਦੀ ਸ਼ਿਕਾਇਤ ਇਹੀ ਸੀ ਵੀ ਜਿਹੜਾ ਗਰਮੀ ਨਾ ਬੁਰਾ ਹਾਲ ਆ, ਪਰ ਮੈਂ ਕਿਹਾ ਜਲੰਧਰ ਦੇ ਵਿੱਚ ਜਿਹੜਾ ਰਾਤ ਦਾ ਮੌਸਮ ਹੈ ਬੜਾ ਖੁਸ਼ਨੁਮਾ ਹੈ, ਔਰ ਕਈ ਵਾਰ ਜਿਹੜੇ ਨੇ ਮੀਂਹ ਵਾਲੇ ਛਰਾਟੇ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ। ਹਾਂ, ਗਰਮੀ ਬਹੁਤ ਜ਼ਿਆਦਾ ਹੈ, ਔਰ ਇੱਥੇ ਦੇਖੋ ਜੀ ਖਾਸ ਕਰਕੇ ਬੱਚਿਆਂ ਦਾ ਅਸੀਂ ਧਿਆਨ ਰੱਖਣਾ ਹੈ।
0: ਬਿਲਕੁਲ ਜੀ ਬਿਲਕੁਲ।
1: ਤੇ ਅੱਜ ਖਾਸ ਕੀ ਸਾਡੇ ਲਈ ਸੁਗਾਤ ਲੈ ਕੇ ਆਏ ਹੋ?
0: ਹਾਂਜੀ ਪਾਰਸ ਭਾਜੀ, ਸੁਣਾ ਦਿਓ ਫਿਲਮ ਹੈਗੀ ਸ਼ੇਰ ਪੁੱਤਰ, ਗਾਣਾ ਹੈਗੀ ਤੇਰੇ ਕੋਲ ਆਣ ਕੇ,
1: ਇਹ ਚ ਕੋਈ ਸੱਚਾਈ ਨਹੀਂ ਹੈ ਜੀ। ਜਦੋਂ ਤੁਸੀਂ ਆ ਜਾਂਦੇ ਹੋ ਨਾ, ਤਾਂ ਫਿਰ ਸਾਡਾ ਦਿਲ ਨਹੀਂ ਕਰਦਾ ਕਿ ਤੁਹਾਨੂੰ ਅਸੀਂ ਭੇਜੀਏ, ਤੇ ਤੁਸੀਂ ਸਾਡੇ ਕੋਲ ਬੈਠੇ ਰਹੋ, ਅਸੀਂ ਇਹਦੇ ਪੂਰੀ ਰਾਤ ਜਿਹੜੀਆਂ ਗੱਲਾਂ ਕਰਦੇ ਰਹੀਏ।
0: ਬਿਲਕੁਲ ਜੀ ਬਿਲਕੁਲ, ਇਹ ਪ੍ਰੋਗਰਾਮ ਬਹੁਤ ਵਧੀਆ ਜੀ।
1: ਚਲੋ ਸ਼ੁਕਰੀਆ ਜੀ ਫੋਨ ਕਰਨ ਲਈ, ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਕਾਲ ਕਰਦੇ ਰਹੋ।
0: ਬਾਏ ਬਾਏ।
1: ਬਿਲਕੁਲ ਜੀ ਦੋਸਤੋ, ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰ ਰਿਹਾ, ਮਤਲਬ ਕਹਿਣ ਦਾ ਭਾਵ ਹੈ ਕਿ ਇਸ ਚੰਕ ਨੂੰ, ਇਸ ਆਵਰ ਨੂੰ, ਇਸ ਘੰਟੇ ਨੂੰ, ਕਿਉਂਕਿ 11:10 ਤੋਂ ਲੈ ਕੇ 12 ਤੱਕ, ਔਰ 12 ਤੋਂ ਲੈ ਕੇ ਠੀਕ 1 ਤੱਕ ਇਹ ਪ੍ਰੋਗਰਾਮ ਇੱਦਾਂ ਹੀ ਚੱਲਦਾ ਹੈ। ਇਸ ਘੰਟੇ ਦਾ ਇਹ ਲਾਸਟ ਗੀਤ ਹੈ, ਠੀਕ 12 ਅਸੀਂ ਜਿਹੜਾ ਹੈ ਅਗਲਾ 12 ਤੋਂ ਇੱਕ ਸੌਗਾਤ ਪ੍ਰੋਗਰਾਮ ਫਿਰ ਤੁਹਾਡੇ ਲਈ ਹਾਜ਼ਰ ਹੋ ਜਾਣਾ। ਸੋ ਤੁਸੀਂ ਜਾਣਾ ਕਿਤੇ ਨਹੀਂ ਹੈ, ਇਸ ਦਿਨ ਨੂੰ ਖਤਮ ਕਰਨ ਲਈ ਇਜਾਜ਼ਤ ਦਿਓ, ਪਰ ਅਗਲੇ ਦਿਨ 'ਚ ਅਸੀਂ ਸ਼ੁਰੂਆਤ ਕਰ ਲੈਣੀ, ਔਰ ਅਗਲੇ ਕਾਲਰ ਦੋਸਤ ਸਾਨੂੰ ਠੀਕ 12 ਮਿਲੋ। ਸੋ ਸਾਡਾ ਦਿਲ ਵਾਕਈ ਨਹੀਂ ਕਰਦਾ ਤੁਹਾਡੇ ਕੋਲ ਜਾਣ ਨੂੰ, ਕਿਉਂਕਿ ਤੁਹਾਡੇ ਕਰਕੇ ਹੀ ਪ੍ਰੋਗਰਾਮ ਸੱਜਦਾ ਹੈ, ਇਹ ਦਿਲ ਸੱਜਦਾ ਹੈ, ਔਰ ਤੁਹਾਡਾ ਪ੍ਰੋਗਰਾਮ ਹੈ, ਤੁਹਾਡੇ ਨਾਲ ਹੀ ਹੈ।

0: ਯੈਸ਼ ਔਰ ਉਸ 'ਤੇ ਉੱਤੇ ਤੁਸੀਂ ਸੁਣ ਰਹੇ ਹੋ ਸੌਗਾਤ ਪ੍ਰੋਗਰਾਮ। ਪ੍ਰੋਗਰਾਮ ਦਿਲਾਂ ਦਾ ਹੈ, ਪ੍ਰੋਗਰਾਮ ਤੁਹਾਡੇ ਦਿਲਾਂ 'ਚ ਵੱਸਦਾ ਹੈ। ਠੀਕ 12 ਵੱਜ ਚੁੱਕੇ ਨੇ, 10 ਸੈਕਿੰਡ ਹੋ ਚੁੱਕੇ ਨੇ। ਤੁਸੀਂ ਆਪਣੇ ਦੋਸਤ ਪਾਰਸ ਤੁਹਾਡਾ ਤੱਕ ਪਹੁੰਚ ਸਕਦੇ ਹੋ। ਚਿੱਠੀਆਂ ਮੇਰੇ ਦਿਲ ਦੇ ਬਹੁਤ ਕਰੀਬ ਹੁੰਦੀਆਂ ਨੇ। ਪ੍ਰੋਗਰਾਮ ਦੀ ਸ਼ੁਰੂਆਤ ਮੈਂ ਹੁਣ ਚਿੱਠੀਆਂ ਤੋਂ ਕਰ ਰਿਹਾ। ਪੁਰਾਣੀ ਮੰਡੀ ਮਿਲਾਪੁਰ ਤੋਂ ਰਜੇਸ਼ ਜੈਨ, ਨਜੈਨ ਅਕਸ਼, ਗੌਤਮ ਜੈਨ, ਨਗੀਨਾ ਜੈਨ ਜਿਹੜੇ ਨੇ ਚਿੱਠੀ ਦੇ ਰਾਹੀਂ ਸਾਡੇ ਤੱਕ ਪਹੁੰਚੇ ਨੇ, ਬਹੁਤ ਬਹੁਤ ਸ਼ੁਕਰੀਆ। ਅਪਰਾ ਸਿਟੀ ਤੋਂ ਰੂਪਲਾਲ ਨਾਹਰ, ਪੰਚ ਸੁਭਾਸ਼, ਸੁਮਾ ਪੰਚ, ਅਮਰਜੀਤ ਅੰਬਾ, ਪ੍ਰਧਾਨ ਪਰਮਿੰਦਰ ਸਿੰਘ ਰਾਜਾ, ਉਹਨਾਂ ਨੇ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ ਬਜਾਜ, ਸ਼੍ਰੀਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਰੂ ਮੋਹਨ ਸਿੰਘ, ਅਨੁਰੇਜਾ, ਦਿਨੇਸ਼ ਕੁਮਾਰ, ਨਰੇਸ਼ ਕੁਮਾਰ ਸ਼ਰਮਾ, ਉਹਨਾਂ ਨੇ ਸਾਨੂੰ ਪਿਆਰ ਕੀਤਾ। ਪਿੰਡ ਮੂਲੀਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਟਪਾਲ, ਪ੍ਰਵੀਨ ਕਟਪਾਲ, ਹਨੀ ਕਟਪਾਲ, ਦੀਕਸ਼ਾ, ਜੰਨਤ ਅਤੇ ਉਹਨਾਂ ਦਾ ਪੂਰਾ ਪਰਿਵਾਰ। ਅਗਲੇ ਮੈਸੇਜ ਦੀ ਜਿਹੜਾ ਚਿੱਠੀਆਂ ਦੇ ਰਾਹੀਂ ਸਾਨੂੰ ਬੜੇ ਪਿਆਰ ਦੇ ਨਾਲ ਸਜਾ ਕੇ ਭੇਜਿਆ ਜੀ, ਸੁੱਖਾ ਸੰਧੂ, ਸਤਿੰਦਰ ਸਿੱਧੂ, ਅਭਿਜੀਤ ਸਿੱਧੂ, ਖੁਸ਼ਪ੍ਰੀਤ, ਨਵਪ੍ਰੀਤ ਪਰਿਵਾਰ, ਪਿੰਡ ਕੰਦਵਾਲਾ, ਹਾਜ਼ਰ ਖਾਂ, ਜ਼ਿਲ੍ਹਾ ਫਾਜ਼ਿਲਕਾ ਤੋਂ ਹਰਭਜਨ ਮਾਣ ਦਾ ਜਿਹੜਾ ਹੈ, ਕਿਆ ਬਾਤ ਹੈ ਜੀ, ਹਰਭਜਨ ਮਾਣ ਦੇ ਗੀਤ ਦੀ ਫਰਮਾਇਸ਼ ਕੀਤੀ ਹੈ। ਸੋ ਕੋਸ਼ਿਸ਼ ਕਰਦੇ ਹਾਂ ਜੀ, ਉਹਨਾਂ ਦਾ ਜਿਹੜਾ ਲਾਇਆ ਹੋਇਆ ਇਹ ਗੀਤ ਜਿਹੜਾ ਹੈ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾ ਸਕੀਏ ਕਿ ਤਿੰਨ ਰੰਗ ਨਹੀਂ ਲੱਭਣੇ, ਕਿਆ ਗਾਣੇ ਦੀ ਫਰਮਾਇਸ਼ ਕੀਤੀ ਹੈ, ਪਹੁੰਚ ਰਿਹਾ ਜੀ ਤੁਹਾਡੇ ਤੱਕ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।
1: ਬੇੜੀ ਦਾ ਪੂ

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ? ਚੰਡੀਗੜ੍ਹ ਵਾਲੇ ਹੋ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਧੰਨਵਾਦ ਸਰ, ਤੁਹਾਡਾ ਵੀ ਸਵਾਗਤ।
0: ਹੋਰ ਸੁਣਾਓ, ਚੰਡੀਗੜ੍ਹ ਦਾ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਚਲੋ, ਚੜ੍ਹਦੀ ਕਲਾ ਦੇ ਵਿੱਚ ਚਾਹੀਦੇ ਨੇ। ਅਤੇ ਖਾਸ ਅੱਜ ਕੀ ਸੌਗਾਤ ਸਾਡੇ ਲਈ ਲੈ ਕੇ ਆਏ ਹੋ? ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।

0: ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਕੇ ਨਹੀਂ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸ਼ਰਨ ਗੱਲ ਕਰ ਰਹੀ ਹੈ ਸਰ।
0: ਸ਼ਰਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਥੈਂਕ ਯੂ ਸਰ।
0: ਹੋਰ ਸੁਣਾਓ, ਘਰ ਪਰਿਵਾਰ ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਬਹੁਤ ਵਧੀਆ ਸਰ।
0: ਮੈਨੂੰ ਤਾਂ ਇੱਦਾਂ ਲੱਗਦਾ ਕਿ ਕਈ ਸਾਲਾਂ ਬਾਅਦ ਤੁਹਾਡੇ ਨਾਲ ਅੱਜ ਕੱਲ੍ਹ ਬਾਤ ਹੋ ਰਹੀ ਹੈ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਦੇਖੋ, ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ। ਜੇ ਸਾਡੇ ਕੋਈ ਗੁਸਤਾਖੀ ਗਿਲਾ ਹੋਇਆ ਹੋਵੇ ਉਹਦੇ ਲਈ ਸਾਨੂੰ ਮਾਫ਼ੀ, ਅਤੇ ਤੁਹਾਡਾ ਜਿਹੜਾ ਪਿਆਰ ਸਾਥ ਹੈ, ਕਿਉਂਕਿ ਤੁਹਾਡੇ ਹਸਬੈਂਡ ਦੀ ਆਵਾਜ਼ ਵੀ ਸਾਡੇ ਤੱਕ ਪਿਛਲੇ ਤੋਂ ਪਿਛਲੇ ਸ਼ਨੀਵਾਰ ਸਾਡੇ ਕੋਲ ਪਹੁੰਚੀ ਸੀ। ਸੋ ਅਸੀਂ ਤਾਂ ਹਮੇਸ਼ਾ ਇੰਤਜ਼ਾਰ ਕਰਦੇ ਹਾਂ ਕਿ ਸ਼ਰਨ ਔਰ ਉਹਨਾਂ ਦੇ ਜਿਹੜਾ ਹਸਬੈਂਡ ਨੇ ਉਹ ਇੱਦਾਂ ਹੀ ਹੱਸਦੇ ਮੁਸਕਰਾਉਂਦੇ ਰਹਿਣ, ਉਹਨਾਂ ਦਾ ਜਿਹੜਾ ਸਾਥ ਆਕਾਸ਼ਵਾਣੀ ਜਲੰਧਰ ਦੇ ਨਾਲ ਇੱਦਾਂ ਹੀ ਬਣਿਆ ਰਹੇ, ਔਰ ਹਾਜ਼ਰੀ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਹਮੇਸ਼ਾ ਲੱਗੇ, ਤਾਂ ਕਿ ਪਤਾ ਲੱਗ ਜਾਂਦਾ ਕਿ ਦੋਸਤ ਨੇ ਜਿਹੜਾ ਪ੍ਰੋਗਰਾਮ ਸੁਣ ਰਹੇ ਨੇ। ਚਲੋ ਠੀਕ ਹੈ ਜੀ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ? ਚਲੋ, ਅਸੀਂ ਦੁਆ ਕਰਦੇ ਹਾਂ ਤੁਸੀਂ ਸਿਹਤਮੰਦ ਰਹੋ, ਚੜ੍ਹਦੀ ਕਲਾ 'ਚ ਰਹੋ, ਔਰ ਜਿੱਥੇ ਵੀ ਰਹੋ ਖੁਸ਼ੀਆਂ ਪਿਆਰ ਇੱਦਾਂ ਹੀ ਵੰਡਦੇ ਰਹੋ। ਅੱਜ ਕੀ ਖਾਸ ਸਾਡੇ ਲਈ ਲੈ ਕੇ ਆਏ ਹੋ?
1: ਤੁਹਾਡੀ ਚੋਇਸ ਨੇ ਸੌਂਗ ਸੁਣਨਾ ਕੋਈ ਨਹੀਂ, ਅਸਲ 'ਚ ਮੈਨੂੰ

0: ਹਾਂਜੀ ਕੋਈ ਤਮੰਨਾ ਨਹੀਂ ਜੀ, ਮੇਰੀ ਤਮੰਨਾ ਫਿਰ ਤੁਹਾਡੇ ਨਾਲ ਗੱਲ ਕਰਨ ਦੀ।
1: ਚਲੋ ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਬਹੁਤ ਬਹੁਤ ਜ਼ਿਆਦਾ ਬੁਲੰਦੀਆਂ ਉਚਾਈਆਂ 'ਤੇ ਪਹੁੰਚੋ, ਔਰ ਜਿਹੜਾ ਸਾਥ ਹੈ ਆਕਾਸ਼ਵਾਣੀ ਜਲੰਧਰ ਦੇ ਨਾਲ ਔਰ ਸਾਡੇ ਨਾਲ ਜਿਹੜਾ ਖਾਸ ਕਰਕੇ ਪਿਆਰ ਹੈ ਉਹ ਇੱਦਾਂ ਹੀ ਬਣਿਆ ਰਹੇ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ।

0: ਲਓ ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਆਏ ਨੇ, ਉਹ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਨਮਸਕਾਰ ਆਪਣੇ ਪਾਰਕ ਚੱਡਾ ਜੀ।
0: ਨਮਸਕਾਰ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ।
0: ਕੌਣ ਚੱਲ ਕੇ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ ਪਹੁੰਚੇ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਰੋਟ ਤੋਂ ਫਕੀਰ ਚੰਦ ਰਸਗੰਨਿਆ ਜੀ।
0: ਕਿਆ ਬਾਤ ਹੈ ਰਸਗੰਨਿਆ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ 'ਚ।
1: ਤੁਹਾਡੇ ਲਈ ਬਹੁਤ ਬਹੁਤ ਥੈਂਕ ਯੂ ਜੀ।
0: ਦੇਖੋ, ਤੁਹਾਡਾ ਕਰਕੇ ਹੀ ਪ੍ਰੋਗਰਾਮ ਸੱਜਦਾ ਹੈ, ਔਰ ਇੰਨੀ ਰਾਤ ਨੂੰ ਤੁਸੀਂ ਪ੍ਰੋਗਰਾਮ 'ਚ ਜੁੜਦੇ ਹੋ ਪਤਾ ਲੱਗ ਜਾਂਦਾ, ਹਾਜ਼ਰੀ ਜਿਹੜੀ ਹੈ ਤੁਹਾਡੀ, ਪ੍ਰੈਜੈਂਟ ਜਿਹੜੀ ਹੈ, ਬਿਲਕੁਲ ਲੱਗ ਜਾਂਦੀ ਹੈ।
1: ਠੀਕ ਹੈ ਜੀ। ਮਹਾ ਜੀ ਜੀ ਮਹਾ ਸਾਰੇ ਸਰੋਤਿਆਂ ਦੇ ਫੋਨ ਫੋਨ ਸੁਣ ਲਈਏ, ਸਾਰੇ ਸਰੋਤਿਆਂ ਨੇ ਗੱਲਾਂ ਅੱਜ ਬਹੁਤ ਵਧੀਆ ਕੀਤੀਆਂ ਫੋਨ ਤੇ। ਹਾਂਜੀ, ਤੇ ਮੈਂ ਕਿਹਾ ਬਾਅਦ 'ਚ ਮਿਲਾਵਾਂਗੇ ਅੱਜ। ਹਾਂਜੀ,
0: ਇਹ ਵੀ ਦੇਖੋ ਜੀ, ਕੋਈ ਕੋਈ ਕਰ ਸਕਦਾ ਹੈ, ਕਿਉਂਕਿ ਹਰ ਇੱਕ ਨੂੰ ਹੁੰਦੀ ਹੈ ਕਿ ਮੇਰੀ ਵਾਰੀ ਜਿਹੜੀ ਪਹਿਲਾਂ ਆ ਜਾਵੇ, ਤੇ ਤੁਸੀਂ, ਮੈਨੂੰ ਲੱਗਦਾ ਹੈ
1: ਅੱਜ ਨਵੇਂ ਦੋਸਤਾਂ ਨੂੰ ਮੌਕਾ ਦਿੱਤਾ ਮੈਂ ਅੱਜ।
0: ਜੀ ਜੀ ਜੀ ਜੀ ਜੀ ਬਹੁਤ ਅੱਛੀ ਗੱਲ ਹੈ। ਤੇ ਅੱਜ ਖਾਸ ਕੀ ਸਾਡੇ ਲਈ ਲੈ ਕੇ ਆਏ ਹੋ?
1: ਖਾਸ ਅੱਜ ਰਾਜਵੀਰ ਜਵਿੰਦਰ ਦਾ ਗੀਤ ਸੁਣਾ ਦੋ, ਕੰਗਣੀ ਗੀਤ, ਮੇਰੇ ਆਪਣੇ ਵਾਰਸ ਪੋਤੇ ਵਾਸਤੇ ਤੇ ਮੇਰੇ ਵਾਸਤੇ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਬਹੁਤ ਥੈਂਕ ਯੂ ਤੁਹਾਡਾ ਜੀ।

ਲਓ ਜੀ, ਚਿੱਠੀਆਂ ਵੀ ਜੋ ਸਾਡੇ ਦਿਲ ਦੇ ਬਹੁਤ ਕਰੀਬ ਨੇ, ਸਾਡੇ ਕੋਲ ਪਹੁੰਚੀਆਂ ਨੇ। ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁਗ, ਗੋਵਿੰਦ, ਟੌਨੀ, ਲਵ, ਦਿਵਾਨ ਔਰ ਉਹਨਾਂ ਦਾ ਪੂਰਾ ਚੁਗ ਪਰਿਵਾਰ। ਅਗਲੇ ਮੈਸੇਜ ਜੋ ਚਿੱਠੀ ਦੇ ਰਾਹੀਂ ਸਾਡੇ ਕੋਲ ਪਹੁੰਚਿਆ ਜੀ, ਬੜੇ ਪਿਆਰ ਦੇ ਨਾਲ ਸਜਾ ਕੇ ਜਿਹੜੀ ਚਿੱਠੀ ਸਾਡੇ ਕੋਲ ਪਹੁੰਚੀ ਹੈ, ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਕਹਿੰਦੇ ਨੇ ਜੀ, ਸਾਨੂੰ ਖਾਸ ਕਰਕੇ ਜਿਹੜਾ ਹੈ ਸਤਵਿੰਦਰ ਬਿੱਟੀ ਉਹਨਾਂ ਦੀ ਆਵਾਜ਼ 'ਚ ਗੀਤ ਸੁਣਾਉਣਾ ਚਾਹੁੰਦੇ ਨੇ, ਕਿਆ ਬਾਤ ਹੈ। ਟਾਲੀਵਾਲਾ ਜੱਟਾਂ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ ਅਤੇ ਪਾਇਲ, ਬੇਬੀ ਹਨੀਸ਼ਾ, ਮਲੋੜ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ, ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਰਸ਼ਨ ਬਰਾੜ ਅਤੇ ਮਲੀਕ ਕੀਤ ਕੁੜਿਆਲਾ ਉਹਨਾਂ ਨੇ ਸਾਨੂੰ ਚਿੱਠੀ ਰਾਹੀਂ ਪਿਆਰ ਭੇਜਿਆ। ਇਹਦੇ ਤੁਸੀਂ ਪਿਆਰ ਭੇਜਦੇ ਰਹੋ ਅਤੇ ਆਕਾਸ਼ਵਾਣੀ ਜਲੰਧਰ ਨੂੰ ਚਿੱਠੀਆਂ ਲਿਖਦੇ ਰਹੋ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ? ਕਿਆ ਬਾਤ ਹੈ, ਦਿੱਲੀ ਦਿਲ ਵਾਲਿਆਂ ਦੀ ਅੱਜ ਟ੍ਰੇਨ ਜਿਹੜੀ ਹੈ ਬਹੁਤ ਮੁਸ਼ਕਿਲ ਦੇ ਨਾਲ ਮੈਨੂੰ ਲੱਗਦਾ ਫੜੀ ਗਈ ਹੈ। ਹਾਂ, ਅੱਜ ਜਲੰਧਰ ਵਾਲੇ ਬਾਜ਼ੀ ਮਾਰ ਗਏ, ਨਹੀਂ ਤਾਂ ਅੱਗੇ ਦਿੱਲੀ ਵਾਲਿਆਂ ਦੀ ਕਾਲ ਸਭ ਤੋਂ ਪਹਿਲਾਂ ਪਹੁੰਚ ਜਾਂਦੀ ਹੈ।
1: ਹਾਂਜੀ ਹਾਂਜੀ,
0: ਹੋਰ ਸੁਣਾਓ, ਦਿੱਲੀ ਦਾ ਕੀ ਹਾਲ ਚਾਲ ਹੈ? ਚਲੋ, ਅਸੀਂ ਉਮੀਦ ਕਰਦੇ ਹਾਂ ਮੌਸਮ ਵਧੀਆ ਬਣਿਆ ਰਹੇ, ਠੰਡਾ ਹੀ ਮੌਸਮ ਵਧੀਆ ਹੈ, ਕਿਉਂਕਿ ਗਰਮੀ ਦੇ ਵਿੱਚ ਆਪਣਾ ਵੀ ਬੇਹਾਲ ਹੋ ਜਾਂਦਾ ਹੈ ਔਰ ਖਾਸ ਕਰਕੇ ਬੱਚਿਆਂ ਦੇ ਨਾਲ ਤੇ ਹੋਰ ਮੁਸ਼ਕਿਲ ਆਉਂਦੀ ਹੈ। ਸੋ ਇਸ ਕਰਕੇ ਮੌਸਮ ਵਧੀਆ ਰਹੇ ਤੇ ਉਹਦੇ ਵਿੱਚ ਫਿਰ ਖਾਣ ਪੀਣ ਦਾ ਔਰ ਇੰਜੋਏ ਕਰਨ ਦਾ ਵੀ ਮਜ਼ਾ ਅਲੱਗ ਹੈ। ਤੇ ਅੱਜ ਖਾਸ ਕੀ ਸਾਡੇ ਲਈ ਸੌਗਾਤ ਲੈ? ਬਹੁਤ ਵਧੀਆ, ਤੁਹਾਡੇ ਨਾਲ ਗੱਲ ਹੋ ਗਈ ਹੈ, ਹੋਰ ਹਾਲ ਚਾਲ ਵਧੀਆ ਹੋ ਗਿਆ ਜੀ।
1: ਅੱਛਾ ਜੀ,
0: ਤੇ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ ਅੱਜ? ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਕਾਲ ਕਰਦੇ ਰਹੋ। ਗੱਡੀ ਸਾਡੀ ਟੋਪ ਸਪੀਡ 'ਤੇ ਚੱਲ ਰਹੀ ਹੈ, ਸੋ ਤੁਸੀਂ ਜੁੱਤੀ ਝਾੜ ਕੇ ਬੈਠ ਜਾਓ, ਮਿਲਦੇ ਹਾਂ ਜੀ ਗੀਤ ਤੋਂ ਬਾਅਦ।
1: Kiss and toast, dive.

ਡੀਟੇਲਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਅਤ ਦੀ ਆਵਾਜ਼। ਇਸ ਵੇਲੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਠੀਕ ਅਗਲੇ ਸ਼ਨੀਵਾਰ 11:10 'ਤੇ ਮੈਂ ਲੈ ਕੇ ਹਾਜ਼ਰ ਹੋ ਜਾਵਾਂਗਾ ਪ੍ਰੋਗਰਾਮ ਸੌਕਾਤ। ਤੁਸੀਂ ਜਾਣਾ ਕਿਤੇ ਨਹੀਂ, ਇਹ ਸਫ਼ਰ, ਇਹ ਸਾਥ, ਇਹ ਪਿਆਰ ਆਕਾਸ਼ਵਾਣੀ ਜਲੰਧਰ ਦੇ ਨਾਲ ਇੱਦਾਂ ਹੀ ਬਣਿਆ ਰਹਿਣਾ ਚਾਹੀਦਾ, ਕਿਉਂਕਿ ਅਗਲੇ ਸ਼ਨੀਵਾਰ ਦਾ ਵਾਅਦਾ ਕਰਦੇ ਹੋਏ ਕਿ 11:10 'ਤੇ ਮੈਂ ਅਗਲੇ ਸ਼ਨੀਵਾਰ ਲੈ ਕੇ ਫਿਰ ਹਾਜ਼ਰ ਹੋ ਜਾਵਾਂਗਾ ਸੌਕਾਤ ਪ੍ਰੋਗਰਾਮ। ਇਸ ਪ੍ਰੋਗਰਾਮ ਅੱਜ ਇਸ ਸ਼ਨੀਵਾਰ 'ਚ, ਮਤਲਬ ਅੱਜ ਸੰਡੇ, ਯਾਨੀ ਕਿ 7 ਤਰੀਕ, 6ਵਾਂ ਮਹੀਨਾ 2026, ਔਰ ਇਸ ਦੇ ਵਿੱਚ ਠੀਕ 1 ਵਜੇ ਪੰਜਾਬੀ ਨਾਟਕ ਔਰ ਮਿਊਜ਼ੀਕਲ ਫੀਚਰਸ, ਜੋ ਤੁਹਾਡੇ ਲਈ ਅਸੀਂ ਖਾਸ ਮਿਊਜ਼ੀਕਲ ਰੂਪਰ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ। 2 ਵਜੇ ਠੀਕ ਪੰਜਾਬੀ ਡੂਇਟ ਮਿਊਜ਼ਿਕ, ਔਰ 3 ਵਜੇ ਤੁਹਾਡੇ ਲਈ ਖਾਸ ਜਿਹੜਾ ਗੁਰਬਾਣੀ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਜਾਂਦੇ ਹਾਂ। ਸੋ ਇਹ ਸਿਲਸਿਲਾ ਪ੍ਰੋਗਰਾਮਾਂ ਦਾ ਇੱਦਾਂ ਹੀ ਜਾਰੀ ਰਹੇਗਾ। ਸੋ ਤੁਸੀਂ ਜਾਣਾ ਕਿਤੇ ਨਹੀਂ, ਇਹ ਸਫ਼ਰ, ਇਹ ਸਾਥ, ਇਹ ਪਿਆਰ ਇੱਦਾਂ ਹੀ ਆਕਾਸ਼ਵਾਣੀ ਜਨ ਦੇ ਨਾਲ ਬਣਿਆ ਰਹੇ।

0: ਦੇਖ ਰਹੇ ਹੋ ਸਰ?
1: ਕੀ?
0: ਇਹੀ ਇਹ ਪੋਸਟਰ, ਰੰਗ ਬਿਰੰਗੀਆਂ ਝੰਡੀਆਂ ਹਰ ਥਾਂ ਭਰ ਦਿੱਤੀ ਹੈ। ਹਰ ਸਾਲ ਹੀ ਇੱਦਾਂ ਕਰਦੇ ਨੇ ਜਾਂ ਇਸ ਵਾਰ ਹੀ ਇੰਨੀ ਤਿਆਰੀ ਕਰ ਰਹੇ ਨੇ?
2: ਇਹ ਸਭ ਵੀ ਇਹ ਤਾਂ ਹਰੇਕ ਸਾਲ ਹੀ ਹੁੰਦਾ। ਰਿਪਬਲਿਕ ਡੇ ਸਾਡਾ ਨੈਸ਼ਨਲ ਫੈਸਟੀਵਲ ਹੈ ਬਾਈ, ਮਨਾਵਾਂਗੇ ਨਹੀਂ ਧੂਮਧਾਮ ਨਾਲ? ਮਨਾਉਣਾ ਬਣਦਾ ਹੈ ਬਾਈ।
3: ਗੀਤਾ ਜੀ, ਇਹ ਤੁਹਾਡਾ ਛੋਟਾ ਜਿਹਾ ਸ਼ਹਿਰ ਨਹੀਂ ਹੈ। ਮੈਡਮ ਜੀ, ਹੁਣ ਤੁਹਾਡੀ ਪੋਸਟਿੰਗ ਇਸ ਵੱਡੇ ਸ਼ਹਿਰ 'ਚ ਹੋ ਚੁੱਕੀ ਹੈ। ਸਮਾਲ ਟਾਊਨ ਮੈਂਟੈਲਿਟੀ 'ਚੋਂ ਨਿਕਲੋ ਮੈਡਮ, ਇਹ ਤੁਹਾਡਾ ਪਹਿਲਾ ਰਿਪਬਲਿਕ ਡੇ ਹੈ ਇਸ ਸ਼ਹਿਰ 'ਚ। ਬਸ ਦੇਖਦੇ ਜਾਓ, 22-23 ਜਨਵਰੀ ਤੱਕ ਤਾਂ ਪੂਰਾ ਸ਼ਹਿਰ ਭਰ ਜਾਏਗਾ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਵਾਲੇ ਪੋਸਟਰਾਂ ਨਾਲ।
0: ਵਿਕਰਮ, ਤੁਹਾਨੂੰ ਨਹੀਂ ਲੱਗਦਾ ਕਿ ਇਹ ਸਭ ਵਕਤ ਤੇ ਪੈਸੇ ਦੀ ਬਰਬਾਦੀ ਹੈ?
3: ਬਰਬਾਦੀ? ਦੇਖ ਲਓ ਸਰ, ਗੀਤਾ ਮੈਡਮ ਨੂੰ ਇਹ ਰਿਪਬਲਿਕ ਡੇ ਸੈਲੀਬ੍ਰੇਸ਼ਨ ਵਕਤ ਤੇ ਪੈਸੇ ਦੀ ਬਰਬਾਦੀ ਲੱਗ ਰਹੀ ਹੈ।
0: ਤੇ ਹੋਰ ਕੀ, ਐਸਾ ਕਿਹੜਾ ਤੀਰ ਮਾਰ ਲਿਆ ਅਸੀਂ? ਰਿਪਬਲਿਕ ਡੇ ਸੈਲੀਬ੍ਰੇਸ਼ਨ ਘੱਟ ਤੇ ਸ਼ੋਅ ਆਫ ਦਾ ਵੱਡਾ ਸਾਰਾ ਇਵੈਂਟ ਜ਼ਿਆਦਾ ਲੱਗਦਾ।
3: ਮੈਡਮ ਜੀ, ਇਹ ਰਾਸ਼ਟਰੀ ਤਿਉਹਾਰ ਹੈ ਸਾਡਾ। ਬਰਥਡੇ ਮਨਾਉਂਦੇ ਹੋ ਕਿ ਨਹੀਂ? ਵਿਆਹ ਦੀ ਸਾਲਗਿਰਾ ਮਨਾਉਂਦੇ ਹੋ ਕਿ ਨਹੀਂ? ਇਸ ਸ਼ਹਿਰ 'ਚ ਆਪਣੀ ਪੋਸਟਿੰਗ 'ਤੇ ਖੁਸ਼ ਹੋ ਕੇ ਤੁਸੀਂ ਗ੍ਰੈਂਡ ਪਾਰਟੀ ਦਿੱਤੀ ਸੀ ਕਿ ਨਹੀਂ? ਸਾਹਿਬ ਹੋਰਾਂ ਨੇ ਨਵੀਂ ਕਾਰ ਖਰੀਦਣ 'ਤੇ ਸੈਲੀਬ੍ਰੇਟ ਕੀਤਾ ਕਿ ਨਹੀਂ? ਹੁਣ ਜੇ ਰਿਪਬਲਿਕ ਡੇ ਸੈਲੀਬ੍ਰੇਸ਼ਨ ਬਰਬਾਦੀ ਹੈ, ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਬਰਬਾਦੀ ਹੈ, ਤਾਂ ਮੈਡਮ ਬਾਕੀ ਤਾਂ ਸਭ ਮਹਾਂ ਬਰਬਾਦੀ ਹੋਈ।
2: ਵਿਕਰਮ, 40 ਤਾਂ ਕਹਿ ਦੇ ਬਈ।
3: ਜੀ ਸਰ। ਬਈ ਜੱਗੀ ਭਾ।
4: ਜੀ ਸਰ ਜੀ, 3 ਕੱਪ ਚਾਹ, ਦੁੱਧ ਜ਼ਿਆਦਾ, ਪੱਤੀ ਘੱਟ ਤੇ ਨਾਲ ਕੀ ਭੇਜਣਾ ਜੀ?
0: ਮੇਰੇ ਲਈ ਇੱਕ ਬ੍ਰੈਡ ਪਕੌੜਾ ਵੀ। ਸਰ, ਤੁਸੀਂ ਕੁਛ ਲਓਗੇ ਨਾਲ?
3: ਬਈ ਜੱਗੀ ਭਾ, ਨੋਟ ਕਰ ਲੈ, ਸਾਹਿਬ ਜੀ ਨੇ ਛੱਡ ਦਿੱਤਾ ਸਾਰਾ ਕੁਛ।
4: ਐਸਾ ਜ਼ੁਲਮ ਨਾ ਕਰੋ ਸਰਕਾਰ।
3: 1000 ਵਾਰੀ ਸਮਝਾਇਆ ਇਹਨਾਂ ਨੂੰ ਕਿ ਡਾਕਟਰ ਕੋਲ ਨਾ ਜਾਇਓ, ਨਾ ਜਾਇਓ। ਹੁਣ ਲੈ ਲਓ ਮਜ਼ੇ, ਸਾਰਾ ਕੁਝ ਬੰਦ ਕਰਵਾ ਦਿੱਤਾ ਨਾ ਉਹਨੇ।
4: ਮਤਲਬ ਕਾਂਡ ਹੋ ਗਿਆ।
3: ਹੋਰ ਕੀ ਹੋ ਗਿਆ, ਇਹਨਾਂ ਦਾ ਹੈਪੀ ਰਿਪਬਲਿਕ ਡੇ। ਜੱਗੀ ਭਾ, ਸਾਡੀ ਚਾਹ ਨੋਰਮਲ ਚੀਨੀ ਵਾਲੀ, ਤੇ ਸਾਹਿਬ ਹੋਰਾਂ ਦੀ ਬਿਨਾਂ ਮਲਾਈ, ਬਿਨਾਂ ਚੀਨੀ ਤੇ ਬਿਨਾਂ ਦੁੱਧ ਵਾਲੀ।
2: ਦੁੱਧ ਲਈ ਮਜ਼ਾ ਨਹੀਂ ਕੀਤਾ ਬਈ ਡਾਕਟਰ ਨੇ। ਬਈ ਜੱਗੀ ਭਾ, ਦੁੱਧ ਵੀ ਪਾ ਦੇ ਤੇ ਚੀਨੀ ਵੀ, ਪਰ ਇਹਨਾਂ ਨਾਲੋਂ 2 ਕੁ ਚੂੰਡੀਆਂ ਘੱਟ।
4: ਸਮਝ ਗਿਆ ਸਾਹਿਬ ਜੀ, ਮੇਰੀ ਮੰਨੋ ਨਾ, ਤੁਸੀਂ ਛੱਡ ਹੀ ਦਿਓ।
2: ਬਈ ਤੂੰ ਵੀ ਆਪਣੇ ਗਾਹਕ ਨੂੰ ਆਪ ਹੀ ਭਜਾ ਰਿਹਾ।
4: ਉਹ ਮੈਂ ਤੁਹਾਨੂੰ ਥੋੜ੍ਹਾ ਭਜਾ ਰਿਹਾ ਸਾਹਿਬ ਜੀ, ਆ ਜਿਹੜਾ ਤੁਹਾਨੂੰ ਮੇਰੀ ਦੁਕਾਨ ਤੋਂ ਦੂਰ ਕਰ ਰਿਹਾ, ਮੈਂ ਤਾਂ ਉਸ ਡਾਕਟਰ ਨੂੰ ਛੱਡਣ ਨੂੰ ਕਹਿ ਰਿਹਾ, ਆ ਜਿਹੜਾ ਤੁਹਾਨੂੰ ਚਾਹ ਪਕੌੜਿਆਂ ਤੋਂ ਮਨਾ ਕੀਤਾ ਜਿਹਨੇ।
5: ਬਿਸਕੁਟਾਂ ਦਾ ਇੱਕ ਪੈਕਟ ਦੇ ਜੱਗੀ ਭਾ।
6: ਉਹ 4 ਕੱਪ ਚਾਹ ਸਾਡੇ ਵੀ, ਚੰਗੀ ਤਰ੍ਹਾਂ ਕਾੜ ਕੇ ਜੱਗੀ ਭਾ।
4: ਲਓ ਜੀ, ਗਰਮਾ ਗਰਮ ਚਾਹ। ਵਿਕਰਮ ਸਰ, ਆਹ ਤੁਹਾਡੇ ਵਾਲੀ, ਅਤੇ ਆਹ ਤੁਹਾਡੀ ਵੱਡੇ ਸਾਹਿਬ ਜੀ, ਅਤੇ ਆਹ ਤੁਹਾਡੀ, ਤਾਂ ਆਹ ਤੁਹਾਡਾ ਬ੍ਰੈਡ ਪਕੌੜਾ ਮੈਡਮ ਜੀ। ਵੈਸੇ ਉਹਨੂੰ ਤਿਆਰ ਹੋਣ 'ਚ ਨਾ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ਸੀ।
0: ਕਿਹਨੂੰ?
3: ਬ੍ਰੈਡ ਪਕੌੜੇ ਨੂੰ, ਜਿਹੜਾ ਤੁਹਾਡੇ ਹੱਥ 'ਚ ਹੈ। ਸਾਡਾ ਜੱਗੀ ਭਾ ਪ੍ਰਾਚੀਨ ਪਕੌੜੇ ਵੇਚਦਾ।
4: ਉਹ ਕਿਉਂ ਮੈਡਮ ਜੀ ਨੂੰ ਡਰਾਉਂਦੇ ਹੋ ਮਹਾਰਾਜ? ਖਾਓ ਮੈਡਮ ਜੀ, ਉਹ ਖਾਓ ਮੈਡਮ, ਉਹ ਐਵੇਂ

0: ਰਾਫਲ ਡਾ ਕੇ ਨਾ ਦੇਖੋ ਬ੍ਰੈਡ ਪਕੌੜਾ ਬਿਲਕੁਲ ਤਾਜ਼ਾ। ਮੈਂ ਤਾਂ ਸਾਡੇ ਸੰਵਿਧਾਨ ਬਾਰੇ ਗੱਲ ਕਰ ਰਿਹਾ ਸੀ।
1: ਸੰਵਿਧਾਨ?
0: ਜੀ ਮੈਡਮ ਜੀ, 2 ਸਾਲ 11 ਮਹੀਨੇ ਤੇ 18 ਦਿਨਾਂ ਚ ਤਿਆਰ ਹੋਇਆ ਸੀ ਆਪਣਾ ਸੰਵਿਧਾਨ।
2: ਕਿਆ ਬਾਤ ਹੈ ਜੱਗੀ ਭਾ, ਰੱਟ ਕੇ ਰੱਖਿਆ ਹੋਇਆ ਹੈ।
0: ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ, ਆਪਣੇ ਦੇਸ਼ ਦੀ ਗੱਲ ਹੈ, ਇੰਨਾ ਤਾਂ ਯਾਦ ਰੱਖਣਾ ਹੀ ਚਾਹੀਦਾ ਹੈ ਕਿ ਨਹੀਂ। 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਇਸੇ ਦਿਨ ਸਾਡਾ ਦੇਸ਼ ਪੂਰਨ ਗਣਤੰਤਰ ਦੇਸ਼ ਘੋਸ਼ਿਤ ਹੋਇਆ ਸੀ। ਉਹ ਕੀ ਕਹਿੰਦੇ ਆ, ਆ ਸੰਪੂਰਨ ਗਣਤੰਤਰਿਕ ਦੇਸ਼ ਬੜੀ ਮਿਹਨਤ ਕਰਕੇ ਬਣਾਇਆ ਸੀ ਸੰਵਿਧਾਨ। ਦੁਨੀਆ ਭਰ ਦੇ ਦੂਜੇ ਦੇਸ਼ਾਂ ਦੇ ਸੰਵਿਧਾਨਾਂ ਦੀਆਂ ਜਿੰਨੀਆਂ ਚੰਗੀਆਂ ਚੰਗੀਆਂ ਗੱਲਾਂ ਸੀ, ਉਹ ਸਾਰੀਆਂ ਸਾਡੇ ਵਾਲੇ ਵਿੱਚ ਹੀ ਨੇ। ਸਾਡੇ ਅਧਿਕਾਰ ਕੀ ਨੇ, ਸਭ ਕੁਝ ਲਿਖਿਆ ਹੋਇਆ ਸੰਵਿਧਾਨ 'ਚ। ਸਾਡੇ ਫਰਜ਼ ਕੀ ਨੇ, ਇਹ ਵੀ ਲਿਖਿਆ ਹੋਇਆ। ਮਤਲਬ ਦੇਸ਼ ਕਿਵੇਂ ਚੱਲੇ, ਕਿੱਧਰ ਨੂੰ ਚੱਲੇ। ਮੈਂ ਤਾਂ ਕਹਿੰਦਾ ਜੀ, ਸਾਡਾ ਗ੍ਰੰਥ ਹੈ ਦੇਸ਼ ਦਾ ਸਭ ਤੋਂ ਵੱਡਾ ਭਰੋਸਾ, ਇਹੀ ਹੈ ਮੈਡਮ ਜੀ। ਅੰਬੇਦਕਰ ਬਾਬਾ ਜੀ ਪ੍ਰਧਾਨ ਸੀ ਸੰਵਿਧਾਨ ਬਣਾਉਣ ਵਾਲੀ ਕਮੇਟੀ ਦੇ।
2: ਇਹ ਹੈ ਸਾਡੇ ਜੱਗੀ ਭਾਅ ਦੀ ਅਸਲੀ ਪਹਿਚਾਣ। ਦੇਖਿਆ ਮੈਡਮ ਜੀ, ਜੱਗੀ ਭਾਅ ਦੇ ਗਿਆਨ ਨੂੰ ਛਾ ਗਿਆ ਜੱਗੀ ਭਾਅ ਤੂੰ।
0: ਕੀ ਤੁਸੀਂ ਬਿਕਰਮ ਬਾਬੂ ਜੀ, ਸਾਨੂੰ ਗਿਆਨ ਕਿੱਥੇ?
2: ਉਹ ਜੱਗੀ ਭਾਅ, ਉਹ ਕਦੀ ਕਦੀ ਮੇਰੀ ਗੱਲ ਵੀ ਮੰਨ ਲਿਆ ਕਰ, ਵਿਦਵਾਨ ਤਾਂ ਤੂੰ ਹੈਗਾ।
0: ਦੇਖੋ ਜੀ, ਆਪਾਂ ਹੈਗੇ ਹਿੰਦੁਸਤਾਨੀ, ਸਾਨੂੰ ਹਿੰਦੁਸਤਾਨੀ ਰਹਿਣ ਦਿਓ। ਆਹ ਦੇਖੋ ਕੀ ਲਿਖਿਆ, ਜੱਗੀ ਹਿੰਦੁਸਤਾਨੀ ਦੀ ਚਾਹ ਦੀ ਦੁਕਾਨ।
3: ਬਈ ਜੱਗੀ, ਆਹ ਗੱਲ ਤਾਂ ਤੂੰ 16 ਆਨੇ ਸੱਚ ਕਹੀ ਹੈ।
0: ਤੇ ਮੈਡਮ ਜੀ, ਗਣਤੰਤਰ ਦਿਵਸ ਤੇ ਸੁਤੰਤਰਤਾ ਦਿਵਸ ਜ਼ੋਰ ਸ਼ੋਰ ਨਾਲ ਮਨਾਉਣਾ ਚਾਹੀਦਾ। ਬਿਕਰਮ ਬਾਬੂ ਜੀ ਠੀਕ ਕਹਿ ਰਹੇ ਨੇ, ਗਣਤੰਤਰ ਦਿਵਸ ਸਾਡੀ ਪਛਾਣ ਦਾ ਦਿਨ ਹੈ। ਇਸੇ ਦਿਨ ਤਾਂ ਤੈਅ ਹੋਇਆ ਸੀ ਕਿ ਅਸੀਂ ਇਸ ਦੇਸ਼ ਦੇ ਰੂਪ 'ਚ ਕਿੱਧਰ ਜਾਵਾਂਗੇ, ਕੀ ਸੋਚਾਂਗੇ, ਕੀ ਕਰਾਂਗੇ। ਓ ਵੱਡੇ ਸਾਹਿਬ ਜੀ, ਇੱਧਰ ਨਾ ਥੁੱਕਣਾ ਪਾਣ। ਉਹ ਡਸਟਬਿਨ ਹੈਗਾ ਵਿਚਾਰਾ, ਆਪਣੀ ਬਾਡੀ 'ਤੇ ਲਿਖ ਕੇ ਖਲੋਤਾ, ਮੈਨੂੰ ਇਸਤੇਮਾਲ ਕਰੋ। ਜਰਾ ਮਿਲ ਕੇ ਆਓ, ਜਾ ਕੇ 4 ਕਦਮਾਂ 'ਤੇ ਹੈਗਾ ਵਿਚਾਰਾ।
3: ਠੀਕ ਹੈ ਠੀਕ ਹੈ, ਰੋਜ਼ ਭੁੱਲ ਜਾਂਦਾ ਹੈ
2: ਜੱਗੀ ਭਾ, ਰੋਜ਼ ਹੀ ਟੋਕਦਾ।
0: ਤੇ ਰੋਜ਼ ਸਾਹਿਬ ਜੀ ਮੰਨ ਵੀ ਲੈਂਦੇ ਨੇ। ਉਹ ਕੀ ਹੈ ਜੀ, ਪਾਣ ਖਾਣਾ ਤੁਹਾਨੂੰ ਆਪਣਾ ਅਧਿਕਾਰ ਲੱਗਦਾ, ਤੇ ਦੁਕਾਨ ਤੇ ਆਲੇ ਦੁਆਲੇ ਦੀ ਸਫਾਈ ਰੱਖਣਾ ਮੈਨੂੰ ਆਪਣਾ ਫਰਜ਼। ਆ ਹੁਣ ਚਾਹ ਲੈ ਲਓ ਜੀ, ਠੰਡੀ ਹੋ ਜਾਣੀ ਹੈ।
3: ਜ਼ਰੂਰ ਜਨਾਬ, ਜ਼ਰੂਰ।
2: ਸਾਹਿਬ ਜੀ, ਮੈਂ ਸੋਚ ਰਿਹਾ ਸੀ ਕਿ ਜੇ ਮੈਨੂੰ ਫਰਾਈਡੇ ਅਤੇ ਮੰਡੇ ਦੀ ਛੁੱਟੀ ਦੇ ਦਿੰਦੇ ਤਾਂ ਮੈਂ ਫੈਮਲੀ ਨਾਲ ਕਿਤੇ ਘੁੰਮ ਆਉਂਦਾ ਜਾ ਕੇ।
3: ਹਾਂ ਹਾਂ ਵਿਕਰਮ, ਸੋਚਣ 'ਤੇ ਕਿਹੜਾ ਮੁੱਲ ਲੱਗਦਾ, ਸੋਚ ਤਾਂ ਤੂੰ ਅੱਛਾ ਰਿਹਾ, ਪਰ ਛੁੱਟੀ ਦੀ ਤਾਂ ਗੱਲ ਵੀ ਨਾ ਕਰੀ ਬਾਈ, ਬਜਟ ਦਾ ਟਾਈਮ ਹੈ, 36 ਕੰਮ ਨੇ ਆਫਿਸ 'ਚ।
1: ਨੈਸ਼ਨਲ ਹੋਲੀਡੇ ਸੰਡੇ ਨੂੰ ਆ ਜਾਏ ਤਾਂ ਕੀ ਫਾਇਦਾ ਸਰ, ਆਲਰੇਡੀ ਆਫਿਸ ਦੀ ਛੁੱਟੀ ਰਹਿੰਦੀ ਹੈ। ਕਾਸ਼ ਵੀਕਡੇਸ 'ਚ ਹੁੰਦਾ ਤਾਂ ਮਜ਼ਾ ਆ ਜਾਂਦਾ, ਇੱਕ ਦਿਨ ਦੀ ਛੁੱਟੀ ਤਾਂ ਮਿਲ ਜਾਂਦੀ।
0: ਆ ਪਰੇਡ ਦੇਖਣ ਨਹੀਂ ਜਾਂਦੇ ਤੁਸੀਂ ਮੈਡਮ?
1: ਪਰੇਡ, ਉਹ ਵੀ ਕੋਈ ਦੇਖਣ ਦੀ ਚੀਜ਼ ਹੈ?
0: ਲੋ ਮੈਡਮ ਜੀ, ਉਹੀ ਤਾਂ ਦੇਖਣ ਵਾਲੀ ਚੀਜ਼ ਹੈ, ਇੱਕ ਵਾਰ ਜਾ ਕੇ ਦੇਖੋ ਜਰਾ। ਆਹ ਜਦੋਂ ਤਿਰੰਗਾ ਲਹਿਰਾਉਂਦਾ, ਇੱਕ ਤੋਂ ਇੱਕ ਵੱਧ ਕੇ ਟੁਕੜੀਆਂ ਨਿਕਲਦੀਆਂ, ਝਾਕੀਆਂ ਨਿਕਲਦੀਆਂ, ਤਾਂ ਲੱਗਦਾ ਇੰਨੇ ਸਾਲਾਂ 'ਚ ਆਪਾਂ ਬਹੁਤ ਕੁਝ ਕਰ ਲਿਆ। ਬਹੁਤ ਹੀ ਮਜ਼ਾ ਆਉਂਦਾ ਮੈਡਮ ਜੀ, ਬਹੁਤ ਹੀ। ਉਹਦਾ ਮਾਹੌਲ ਹੀ ਐਸਾ ਹੁੰਦਾ ਕਿ ਰੋਮ ਰੋਮ ਖਿੜ ਜਾਂਦਾ ਬੰਦੇ ਦਾ।
2: ਉਹ ਜੱਗੀ ਭਾ ਰਹਿਣ ਦੇ, ਤੂੰ ਹੁਣੇ ਤੋਂ ਹੀ ਰਿਪਬਲਿਕ ਡੇ ਦਾ ਅੱਖੀ ਡਿੱਠਾ ਹਾਲ ਸੁਣਾਉਣ ਲੱਗ ਪਿਆ।
1: ਪਰੇਡ ਗਰਾਊਂਡ ਤਾਂ ਨਜ਼ਦੀਕ ਹੀ ਹੈ ਨਾ?
0: ਹਾਂ, ਨਾਲ ਹੀ ਹੈ ਜੀ।
1: ਤੇਰੀ ਦੁਕਾਨ ਤਾਂ ਫਿਰ ਬੰਦ ਕਰਾ ਦਿੰਦੇ ਹੋਣੇ ਨੇ ਪੁਲਿਸ ਵਾਲੇ?
0: ਹਾਂਜੀ ਮੈਡਮ ਜੀ।
1: ਲਓ ਜੀ, ਕੰਮ ਧੰਦਾ ਬੰਦ ਕਰਾ ਕੇ ਪਤਾ ਨਹੀਂ ਇਹਨਾਂ ਨੂੰ ਕੀ ਮਿਲ ਜਾਂਦਾ। ਤੈਨੂੰ ਬੁਰਾ ਨਹੀਂ ਲੱਗਦਾ?
0: ਨਾ ਮੈਡਮ ਜੀ, ਬੁਰਾ ਕਿਉਂ ਲੱਗਣਾ ਬੜਾ, ਇਸ ਬਹਾਨੇ ਦੇਸ਼ ਬਾਰੇ ਸੋਚਣ ਦਾ ਟਾਈਮ ਮਿਲ ਜਾਂਦਾ। ਬਾਕੀ ਦਿਨਾਂ 'ਚ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਕਾਨ 'ਤੇ ਲੱਗੇ ਰਹੀਦਾ, ਦੇਸ਼ ਬਾਰੇ ਸੋਚਣ ਦਾ ਤਾਂ ਟਾਈਮ ਨਹੀਂ ਮਿਲਦਾ। ਉਹਦਾ ਜੀ 26 ਜਨਵਰੀ ਅਤੇ 15 ਅਗਸਤ ਵਾਲੇ ਦਿਨ ਜਰਾ ਆਰਾਮ ਨਾਲ ਸੋਚਣ ਦਾ ਮੌਕਾ ਮਿਲਦਾ।
3: ਬਈ ਜੱਗੀ ਭਾ, ਇੱਕ ਇੱਕ ਚਾਹ ਹੋਰ ਰਿਪੀਟ ਕਰ ਦੇ।
0: ਜੀ ਸਾਹਿਬ ਜੀ।
1: ਓਏ ਹੋਏ, ਇਹ ਕੀ ਹੋਇਆ?
2: ਗੱਡੀ ਨੇ ਠੋਕ ਦਿੱਤਾ ਮੋਟਰਸਾਈਕਲ।
4: ਓਏ ਬਾਹਰ ਨਿਕਲੋ, ਮਜ਼ਾਕ ਬਣਾ ਰੱਖਿਆ ਸੜਕ ਦਾ।
5: ਮਜ਼ਾਕ ਮੈਂ ਬਣਾ ਰੱਖਿਆ ਕਿ ਤੂੰ? ਲੈ ਨਿਕਲ ਆਇਆ ਬਾਹਰ, ਕੀ ਕਰ ਲੇਗਾ ਤੂੰ?
4: ਉਹ ਸੜਕ ਤੇਰੇ ਪਿਓ ਦੀ ਹੈ, ਦਿਖਾਵਾਂ ਤੈਨੂੰ ਮੈਂ।
5: ਪਾਸੇ ਹੱਟ।

0: ਉਹ ਮੇਰਾ ਕਾਲਰ ਫੜਨ ਦੀ ਹਿੰਮਤ ਕਿਵੇਂ ਹੋਈ ਤੇਰੀ?
1: ਤੇਰੀ ਓਏ ਖਲੋ ਖਲੋ, ਮੈਂ ਦੱਸਦਾ ਵੱਡੇ ਤੈਨੂੰ ਨਾਡੂ ਖਾਣ ਨੂੰ।
0: ਉਹ ਦੱਸ ਓਏ ਦੱਸ ਨਾ, ਬੈਲੀਆਂ ਤੜੀਆਂ ਨਾ ਲੈ, ਮੇਰੀ ਬਾਈਕ ਦੀ ਲਾਈਟ ਤੋੜਤੀ ਤੇ ਉਹ ਤੋਂ ਧੌਂਸ ਦਿਖਾਉਣਾ। ਮੈਂ ਤਾਂ ਰਾਈਟ ਸਾਈਡ ਸੀ, ਤੂੰ ਰੋਂਗ ਸਾਈਡ 'ਚ ਕਾਰ ਮਾਰੀ ਸੀ, ਦਿਸਦਾ ਨਹੀਂ ਸੀ ਤੈਨੂੰ।
1: ਓਏ ਹੋਏ, ਫਿਰ ਤੂੰ ਹੀ ਦੇਖ ਲੈਂਦਾ।
0: ਆ ਸੁਣ ਲਓ ਭਾਈ ਸਾਹਿਬ, ਉਲਟੀ ਸਾਈਡ ਤੋਂ ਇਹ ਆਵੇ ਤੇ ਦੇਖਣ ਦਾ ਕੰਮ ਮੈਂ ਕਰਾਂ। ਓਏ ਪਾਗਲ ਆ ਤੂੰ!
1: ਓਏ ਓਏ ਓਏ, ਹੈਲੋ ਹੈਲੋ, ਬਹੁਤੀ ਗਰਮੀ ਨਾ ਦਿਖਾ, ਤੂੰ ਜਾਣਦਾ ਨਹੀਂ ਮੈਂ ਕੌਣ ਆ। ਹਾਲੇ ਤਾਂ ਬਾਈਕ ਠੋਕੀ ਆ, ਤੈਨੂੰ ਵੀ ਠੋਕ ਦੂੰਗਾ ਹੁਣੇ ਹੀ, ਸਮਝਿਆ?
2: ਬਈ ਛੱਡੋ ਛੱਡੋ ਬੇਟਾ ਛੱਡੋ, ਜੋ ਹੋਣਾ ਸੀ ਉਹ ਹੋ ਗਿਆ, ਝਗੜਾ ਖਾਤੇ ਲਈ ਕਰਦੇ ਹੋ, ਛੱਡੋ।
1: ਬਹੂ ਤੂੰ ਬਹੁਤਾ ਵਕੀਲ ਨਾ ਬਣ, ਤੇਰੇ ਤੋਂ ਸਲਾਹ ਨਹੀਂ ਮੰਗੀ ਕਿਸੇ ਨੇ।
2: ਉਹ ਬਈ ਠੀਕ ਹੀ ਤਾਂ ਕਹਿ ਰਿਹਾ ਉਹ,
0: ਚੱਲ ਚੱਲ
1: ਚੱਲ ਚੱਲ,
0: ਮੈਂ ਪੁਲਿਸ ਬੁਲਾ
3: ਲੈਣਾ। ਉਹ ਸਰ ਸਰ, ਤੁਸੀਂ ਇੱਧਰ ਆਓ ਇੱਧਰ ਆਓ, ਉਹ ਸਬਰ ਕਰੋ ਸਰ, ਇਹ ਲੋਕ ਮੂੰਹ ਲਾਉਣ ਵਾਲੇ ਥੋੜ੍ਹੀ ਹੈ। ਤੁਸੀਂ ਵੀ ਨਾ ਸਾਹਿਬ ਜੀ, ਭਲਾ ਤੁਹਾਨੂੰ ਕੀ ਲੋੜ

0: ਤੂੰ ਬਹੁਤਾ ਵਕੀਲ ਨਾ ਬਣ, ਤੇਰੇ ਤੋਂ ਸਲਾਹ ਨੀ ਮੰਗੀ ਕਿਸੇ ਨੇ।
1: ਉਹ ਬਈ ਠੀਕ ਹੀ ਤਾਂ ਕਹਿ ਰਿਹਾ ਹੈ ਉਹ।
2: ਉਹ ਚੱਲ ਚੱਲ
0: ਉਹ ਚੱਲਦਾ ਮੈਂ ਚੱਲ
2: ਉਹ ਮੈਂ ਪੁਲਿਸ ਬੁਲਾ ਰਿਹਾ।
3: ਉਹ ਸਰ ਉਹ ਸਰ ਉਹ ਰੁਕੋ ਸਰ ਸਰ ਤੁਸੀਂ ਇਧਰ ਆਓ ਇਧਰ ਆਓ। ਉਹ ਸਬਰ ਕਰੋ ਸਰ, ਇਹ ਲੋਕ ਮੂੰਹ ਲਾਉਣ ਵਾਲੇ ਥੋੜੀ ਹੈ। ਤੁਸੀਂ ਵੀ ਨਾ ਸਾਹਿਬ ਜੀ, ਭਲਾ ਤੁਹਾਨੂੰ ਕੀ ਲੋੜ ਪਈ ਸੀ ਵਿੱਚ ਪੈਣ ਦੀ?
1: ਬਈ ਮੈਂ ਤਾਂ ਸ਼ਾਂਤੀ ਕਰਾ ਰਿਹਾ ਸੀ ਨਾ ਦੋਨਾਂ ਨੂੰ, ਉਹ ਮੇਰੇ ਹੀ ਗੱਲ ਪੈਣ ਲੱਗ ਪਿਆ। ਕੋਈ ਲਿਹਾਜ਼ ਹੀ ਨਹੀਂ ਰਿਹਾ ਯਾਰ, ਪਿੱਛੇ ਹਟਣ ਨੂੰ ਕੋਈ ਤਿਆਰ ਹੀ ਨਹੀਂ। ਦੇਖਿਆ ਤੁਸੀਂ ਕਿਵੇਂ ਭੜਕ ਰਿਹਾ ਸੀ ਮੇਰੇ ਤੇ ਉਹ।
3: ਉਹ ਛੱਡੋ ਸਾਹਿਬ ਜੀ, ਤੁਸੀਂ ਵੀ ਨਾ ਬੇਕਾਰ 'ਚ ਹੀ ਐਵੇਂ ਲੜਾਈ 'ਚ ਪੈ ਗਏ।
4: ਸਰ ਆਪਣੇ ਦੇਸ਼ 'ਚ ਨਾ ਹਰੇਕ ਜਗ੍ਹਾ ਇਹੀ ਹਾਲ ਹੈ, ਕੁਛ ਨਹੀਂ ਹੋਣ ਵਾਲਾ।
5: ਉਹ ਛੱਡੋ ਸਾਹਿਬ ਜੀ, ਇਹ ਵੀ ਸਾਡੇ ਵਿੱਚੋਂ ਨੇ, ਕਿਤੇ ਵੱਖਰੇ ਗ੍ਰਹਿ ਤੋਂ ਤਾਂ ਨਹੀਂ ਟਪਕੇ।
3: ਉਹ ਤਾਂ ਠੀਕ ਹੈ ਜੱਗੀ ਭਾ,
4: ਪਰ ਵਰ ਕੀ, ਇਹ ਦੇਸ਼ ਨਹੀਂ ਸੁਧਰਨ ਵਾਲਾ।
5: ਮੈਡਮ ਜੀ ਕਿਵੇਂ ਸੁਧਰੇਗਾ?
4: ਉਹ ਨਿਯਮ ਕਾਨੂੰਨ ਵਰਗੀ ਕੋਈ ਚੀਜ਼ ਹੋਏ ਤਾਂ ਹੀ ਸੁਧਰੇਗਾ ਨਾ ਦੇਸ਼।
1: ਬਈ ਇੱਦਾਂ ਕਦੋਂ ਤੱਕ ਚੱਲੇਗਾ ਦੇਸ਼?
4: ਉਹੀ ਤਾਂ ਮੈਂ ਕਹਿ ਰਹੀ ਹਾਂ।
5: ਉਹ ਦੇਸ਼ ਕਿਸੇ ਹੋਰ ਥਾਂ ਤੋਂ ਥੋੜਾ ਆਉਂਦਾ ਮੈਡਮ ਜੀ, ਆਪਾਂ ਇਹ ਲੋਕੀ ਰਲ ਕੇ ਮਿਲ ਕੇ ਬਣਾਉਂਦੇ ਹਾਂ ਦੇਸ਼।
6: ਉਹ ਬਈ ਜੱਗੀ ਭਾ, ਉਹ ਸਾਹਿਬ ਹੋਰੀ ਆਲਰੇਡੀ ਇਮੋਸ਼ਨਲ ਹੋ ਰਹੇ ਨੇ ਤੇ ਤੂੰ ਉਹਨਾਂ ਨੂੰ ਹੋਰ ਇਮੋਸ਼ਨਲ ਕਰੀ ਜਾ ਰਿਹਾ।
5: ਵਿਕਰਮ ਬਾਬੂ ਜੀ ਮੈਂ ਤਾਂ ਕਹਿੰਦਾ ਤੇਲ ਬਿਲਕੁਲ ਗਰਮ, ਆਖੋ ਤਾਂ ਪਿਆਜ਼ ਵਾਲੇ ਪਕੌੜੇ ਕੱਢ ਦੀ।
4: ਵਿਕਰਮ ਕੀ ਖਿਆਲ ਹੈ?
6: ਕੱਢ ਲੈ ਭਰਾਵਾ, ਸਾਹਿਬ ਜੀ ਵੀ ਖਾ ਹੀ ਲੈਣਗੇ। ਇਹਦੇ ਲਈ ਹਾਲੇ ਡਾਕਟਰ ਨੇ ਮਨਾ ਨਹੀਂ ਕੀਤਾ ਹੋਣਾ, ਕਿਉਂ ਸਾਹਿਬ ਜੀ?
7: ਉਹ ਕੀ ਹਾਲ ਹੈ ਜੱਗੀ ਹਿੰਦੁਸਤਾਨੀ?
5: ਜਨਾਬ ਤੁਸੀਂ? ਨਮਸਕਾਰ ਜੀ, ਨਮਸਕਾਰ, ਮੈਂ ਤਾਂ ਠੀਕ ਹਾਂ ਜੀ। ਬੈਠੋ ਸਾਹਿਬ ਬੈਠੋ।
7: ਬੈਠਦਾ। ਹੋਰ ਜੱਗੀ ਭਾ, ਖਾਣ ਵਾਸਤੇ ਹੈ ਕੁਝ?
5: ਤੁਹਾਡੇ ਲਾਇਕ ਤਾਂ ਬਸ ਨਮਕ ਪਾ ਰਹੀ ਹੈ ਜੀ ਸਾਹਿਬ ਜੀ।
7: ਕੋਈ ਗੱਲ ਨਹੀਂ, ਦੇ ਦੇ ਥੋੜ੍ਹੇ, ਇੱਕ ਕੱਪ ਚਾਹ ਵੀ। ਤਾਂ ਉਹ ਅਖਬਾਰ ਵੀ ਫੜਾ ਜ਼ਰਾ।
5: ਸਾਹਿਬ ਜੀ ਉਹ ਤਾਂ ਪੁਰਾਣੀ ਹੈ ਜੀ।
7: ਤਾਂ ਕੀ ਹੋਇਆ ਜੱਗੀ ਭਾ, ਖਬਰਾਂ ਤਾਂ ਆਪਣੇ ਦੇਸ਼ ਦੀਆਂ ਹੀ ਨੇ।
5: ਜੀ ਸਾਹਿਬ ਜੀ, ਗੱਲ ਤਾਂ ਤੁਹਾਡੀ 16 ਆਨੇ ਸਹੀ ਹੈ। ਇਹ ਆ ਲਓ ਜੀ ਅਖਬਾਰ।
8: ਗੱਲ ਮਜ਼ਾਕ ਦੀ ਨਹੀਂ ਵਿਕਰਮ, ਅਜੀਬ ਮਾਹੌਲ ਹੋ ਗਿਆ। ਇਹ ਆਖਿਰ ਹੋ ਕੀ ਰਿਹਾ ਇੱਥੇ? ਦੋ ਆਦਮੀ ਸੜਕ 'ਤੇ ਪਹਿਲਾਂ ਗੱਡੀਆਂ ਪੜਾਉਂਦੇ ਨੇ, ਫਿਰ ਖੁਦ ਭਿੜਦੇ ਨੇ, ਕਿਸ ਗੱਲ ਵਾਸਤੇ? ਅਧਿਕਾਰਾਂ ਵਾਸਤੇ ਹੀ ਨਾ। ਸੜਕ ਤੇਰੇ ਬਾਪ ਦੀ ਹੈ, ਤੇਰੇ ਬਾਪ ਦੀ ਹੈ, ਕਦੋਂ ਸਮਝਣਗੇ ਯਾਰ ਇਹ ਲੋਕ?
4: ਰਹਿਣ ਦਿਓ ਸਰ, ਕੋਈ ਨਹੀਂ ਸਮਝਣ ਵਾਲਾ।
6: ਉਹ ਸਾਹਿਬ ਜੀ, ਕੀਤਾ ਵੀ ਕੀ ਜਾ ਸਕਦਾ? ਅੱਜ ਦੇਸ਼ ਦਾ ਹਰੇਕ ਆਦਮੀ ਆਪਣੇ ਆਪ ਨੂੰ ਫਰਸਟ੍ਰੇਟਿਡ ਮਹਿਸੂਸ ਕਰ ਰਿਹਾ।
1: ਕਿਉਂ ਬਈ, ਕਿਉਂ ਕਿਉਂ ਫਰਸਟ੍ਰੇਟਿਡ ਮਹਿਸੂਸ ਕਰ ਰਿਹਾ ਹੈ? ਆਖਿਰ ਇਹ ਫਰਸਟ੍ਰੇਸ਼ਨ ਕਿਉਂ?
7: ਜੱਗੀ ਭਾ, ਆਹ ਦੇਖਿਆ ਤੁਸੀਂ ਅਖਬਾਰ 'ਚ?
5: ਜੀ ਸਾਹਿਬ ਜੀ, ਕੀ ਆ?
7: ਆਹ ਫਿਲਮਾਂ ਦਾ ਹੀਰੋ ਹੈ ਤਾਂ ਇਸ ਨੂੰ ਦੇਸ਼ 'ਚ ਰਹਿਣ ਤੋਂ ਡਰ ਲੱਗ ਰਿਹਾ।
5: ਹਾਂਜੀ ਦੇਖਿਆ ਸੀ, ਆਹ ਹੁਣ ਹੀਰੋ ਨੂੰ ਵੀ ਡਰ ਲੱਗਣ ਲੱਗ ਪਿਆ ਤਾਂ ਸਾਡੇ ਵਰਗੇ ਦਾ ਕੀ ਹੋਊਗਾ ਭਲਾ? ਪਰ ਸੱਚਮੁੱਚ ਡਰਨ ਵਾਲੀ ਕੋਈ ਗੱਲ ਹੈ ਵੀ?
7: ਸ਼ਾਇਦ ਹੋਵੇ ਵੀ, ਸ਼ਾਇਦ ਨਾ ਵੀ ਹੋਵੇ, ਆਪੋ ਆਪਣਾ ਨਜ਼ਰੀਆ ਹੈ। ਪਰ ਡਰ ਤੋਂ ਭੱਜਣ ਨਾਲ ਡਰ ਤਾਂ ਹੋਰ ਡਰ ਆਏਗਾ।
4: ਸੌਰੀ ਟੂ ਇੰਟਰਪਟ, ਮੈਂ ਕੁਛ ਕਹਾਂ?
7: ਜੀ ਮੈਡਮ ਜ਼ਰੂਰ, ਚੁੱਪ ਰਹੋਗੇ ਤਾਂ ਡਰ ਤੁਹਾਨੂੰ ਹੋਰ ਡਰਾਏਗਾ। ਜ਼ਰੂਰ ਬੋਲੋ ਪਲੀਜ਼, ਬੋਲਣ ਦੀ ਆਜ਼ਾਦੀ ਹੈ ਦੇਸ਼ 'ਚ।
4: ਸੌਰੀ ਟੂ ਸੇ, ਬਟ ਕਿਸੇ ਨੂੰ ਡਰ ਲੱਗਦਾ ਹੈ ਤਾਂ ਉਹ ਕੀ ਕਰੇ?
7: ਪਰ ਡਰ ਲੱਗ ਹੀ ਕਿਉਂ ਰਿਹਾ ਹੈ ਮੈਡਮ? ਦੇਸ਼ ਦਾ ਸੰਵਿਧਾਨ ਤਾਂ ਡਰ ਨੂੰ ਦੂਰ ਭਜਾਉਣ ਲਈ ਬਣਾਇਆ ਗਿਆ।
1: ਸਹੀ ਸਹੀ ਕਿਹਾ ਤੁਸੀਂ ਸਰ, ਸਹੀ ਕਿਹਾ। ਦੇਸ਼ ਸਾਡਾ, ਲੋਕ ਸਾਡੇ, ਫਿਰ ਡਰਨਾ ਕਿਉਂ ਭਲਾ?
6: ਲੈ ਬਈ ਜੱਗੀ ਭਾ, ਅੱਜ ਤਾਂ ਲੱਗਦਾ ਚਾਹ ਦਾ ਦੌਰ ਚੱਲਦਾ ਹੀ ਰਹਿਣਾ। ਬਈ ਦੇਸ਼ ਸਾਡਾ, ਲੋਕ ਸਾਡੇ, ਫਿਰ ਡਰਨਾ ਕਿਉਂ?
7: ਬਿਲਕੁਲ ਜੀ, ਦੇਸ਼ ਸਾਡਾ, ਲੋਕ ਸਾਡੇ, ਅਧਿਕਾਰ ਸਾਰਿਆਂ ਦੇ ਬਰਾਬਰ, ਕਾਨੂੰਨ ਸਾਰਿਆਂ ਲਈ ਬਰਾਬਰ, ਫਿਰ ਡਰ ਕਾਹਦਾ? ਨਾਲੇ ਕਿਹਦੇ ਤੋਂ ਡਰ?
4: ਜ਼ਾਹਿਰ ਹੈ ਆਪਣੇ ਦੇਸ਼ ਦੇ ਲੋਕਾਂ ਤੋਂ, ਉਹਨਾਂ ਕੁਝ ਲੋਕਾਂ ਤੋਂ ਜੋ ਅਧਿਕਾਰਾਂ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰਦੇ ਨੇ, ਕਾਨੂੰਨਾਂ ਨੂੰ ਤੋੜਦੇ ਨੇ।
7: ਤਾਂ ਇਹਦੇ 'ਚ ਮੈਡਮ ਦੇਸ਼ ਦੀ ਕੀ ਗਲਤੀ ਹੈ? ਇਹਦੇ 'ਚ ਕਾਨੂੰਨ ਦੀ ਵੀ ਕੀ ਗਲਤੀ ਹੈ? ਗਲਤੀ ਤਾਂ ਫਿਰ ਲੋਕਾਂ ਦੀ ਹੋਈ ਨਾ।
1: ਗੀਤਾ, ਇਹੀ ਤਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ।
4: ਪਰ ਸਰ ਐਸੇ ਲੋਕਾਂ ਨਾਲ ਉਲਝੇ ਵੀ ਤਾਂ ਕੌਣ? ਅਸੀਂ ਠਹਿਰੇ ਸ਼ਰੀਫ ਲੋਕ।
7: ਮੈਡਮ ਸ਼ਰੀਫ ਤੇ ਡਰਪੋਕ ਹੋਣਾ ਵੱਖ ਵੱਖ ਗੱਲ ਹੁੰਦੀ ਹੈ।

0: ਸਾਡੇ ਦੇਸ਼ 'ਚ ਡੈਮੋਕ੍ਰੇਸੀ ਅਤੇ ਸਾਡਾ ਸੰਵਿਧਾਨ ਤੁਹਾਨੂੰ ਭੈ ਮੁਕਤ ਬਣਾਉਣ ਦੀ ਗੱਲ ਕਰਦਾ ਹੈ, ਡਰਪੋਕ ਬਣਾਉਣ ਦੀ ਨਹੀਂ। ਤੁਹਾਨੂੰ ਕਿਤੇ ਵੀ ਆਉਣ ਜਾਣ ਦੀ ਆਜ਼ਾਦੀ ਦਿੰਦਾ ਹੈ, ਬੋਲਣ ਦੀ ਆਜ਼ਾਦੀ ਦਿੰਦਾ ਹੈ, ਇੱਜ਼ਤ ਨਾਲ ਜੀਣ ਦੀ ਆਜ਼ਾਦੀ ਦਿੰਦਾ ਹੈ, ਧਰਮ ਦੀ ਆਜ਼ਾਦੀ ਦਿੰਦਾ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਵੋਟ ਦਿੰਦੇ ਵਕਤ ਤੁਸੀਂ ਉਸੇ ਨੂੰ ਵੋਟ ਦਿਓ ਜਿਹੜਾ ਤੁਹਾਡੇ ਵਰਗਾ ਦਿਖਦਾ ਹੈ, ਉਸ ਤਰ੍ਹਾਂ ਬੋਲਦਾ ਹੈ, ਤੁਹਾਡੇ ਵਾਂਗ ਹੀ ਪੂਜਾ ਕਰਦਾ ਹੈ। ਮੈਡਮ, ਤੁਸੀਂ ਵੋਟ ਦਿੰਦੇ ਹੋ?
1: ਮੈਂ ਤਾਂ ਨਹੀਂ ਪਾਉਂਦੀ ਵੋਟ, ਮੈਂ ਤਾਂ ਆਪਣਾ ਵੋਟਰ ਕਾਰਡ ਵੀ ਨਹੀਂ ਬਣਵਾਇਆ।
2: ਹੈ, ਤੁਸੀਂ ਵੋਟ ਨਹੀਂ ਪਾਉਂਦੇ? ਇਹ ਤਾਂ ਬੜੀ ਮਾੜੀ ਗੱਲ ਹੈ ਮੈਡਮ। ਇਹ ਤਾਂ ਗੱਲ ਉਹੀ ਹੋਈ ਵੀ ਖੇਤ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਬੀਜ ਜ਼ਰੂਰ ਬੀਜਣਾ, ਅਤੇ ਫਸਲ ਕਿਹੜੀ ਬੀਜਣੀ ਹੈ ਉਹਦੇ ਬਾਰੇ ਗਿਆਨ ਵੀ ਜ਼ਰੂਰ ਦੇਣਾ।
3: ਮੈਂ ਤਾਂ ਜ਼ਰੂਰ ਵੋਟ ਦੇਣਾ ਜੀ।
0: ਵੈਰੀ ਗੁੱਡ। ਵੋਟ ਦੇਣਾ ਮਹਿਜ਼ ਵੋਟ ਦੇਣਾ ਹੀ ਨਹੀਂ ਹੁੰਦਾ, ਇਹ ਤੁਹਾਡਾ ਅਧਿਕਾਰ ਹੈ ਅਤੇ ਇਸ ਦੇ ਨਾਲ ਜੁੜਦਾ ਹੈ ਦੇਸ਼, ਸਮਾਜ ਅਤੇ ਤੁਹਾਡਾ ਆਪਣਾ ਵਿਕਾਸ। ਵੋਟ ਦਿਓ ਬਸ, ਅਤੇ ਵੋਟ ਦਿੰਦੇ ਵਕਤ ਆਪਣਾ ਭਲਾ, ਆਪਣਾ ਸਵਾਰਥ ਛੱਡ ਕੇ ਦੇਸ਼ ਦਾ ਭਲਾ ਸੋਚਣਾ ਸ਼ੁਰੂ ਕਰੋ, ਫਿਰ ਕੰਮ ਬਣ ਜਾਏਗਾ।
1: ਮਤਲਬ?
0: ਮੈਡਮ, ਤੁਹਾਡੀ ਮਾਤਰ ਭੂਮੀ ਕਿਹੜੀ ਹੈ?
1: ਆਫਕੋਰਸ ਇੰਡੀਆ, ਭਾਰਤ। ਮੈਂ ਇੱਥੋਂ ਦੀ ਹਾਂ ਸਰ।
0: ਮੈਡਮ, ਭਾਰਤ ਨੂੰ ਆਪਣੀ ਮਾਤਰ ਭੂਮੀ ਕਹਿਣ ਤੋਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ?
1: ਇਤਰਾਜ਼ ਕਿਉਂ ਹੋਏਗਾ, ਇੱਥੇ ਹੀ ਪੈਦਾ ਹੋਈ ਹਾਂ, ਇੱਥੇ ਹੀ ਪੜ੍ਹੀ ਲਿਖੀ, ਪਲੀ ਵਧੀ ਹਾਂ ਮੈਂ।
0: ਅੱਛਾ ਮੈਡਮ, ਤੁਹਾਨੂੰ ਆਪਣੀ ਮਾਂ 'ਤੇ ਕਿੰਨਾ ਕੁ ਭਰੋਸਾ ਹੈ?
1: 100%।
0: ਅਤੇ ਤੁਹਾਡੀ ਮਾਂ, ਉਹ ਵੀ ਤੁਹਾਡੇ 'ਤੇ 100% ਭਰੋਸਾ ਕਰ ਸਕਦੀ ਹੈ?
1: ਹੋਰ ਕੀ ਕਰ ਸਕਦੀ, ਕੀ ਕਰਦੀ ਹੈ?
0: ਇਹਦੀ ਕੋਈ ਖਾਸ ਵਜ੍ਹਾ, ਮਾਂ ਤੁਹਾਡੇ 'ਤੇ ਭਰੋਸਾ ਕਿਉਂ ਕਰਦੀ ਹੈ?
1: ਸਿੰਪਲ ਜਿਹੀ ਗੱਲ ਹੈ, ਮੈਂ ਹਮੇਸ਼ਾ ਉਹਨਾਂ ਦੀ ਗੱਲ ਮੰਨਦੀ ਹਾਂ ਅਤੇ ਐਸਾ ਕੁਛ ਵੀ ਨਹੀਂ ਕਰਦੀ ਜਿਸ ਨਾਲ ਉਹਨਾਂ ਦਾ ਦਿਲ ਦੁਖੇ, ਉਹਨਾਂ ਨੂੰ ਤਕਲੀਫ ਹੋਏ।
0: ਓਕੇ ਮੈਡਮ, ਥੋੜ੍ਹੀ ਦੇਰ ਲਈ ਮੰਨ ਲਈਏ ਕਿ ਦੇਸ਼ ਤੁਹਾਡੀ ਮਾਂ ਹੈ, ਫਿਰ ਸੋਚੀਏ ਕਿ ਦੇਸ਼ ਨੂੰ ਕੀ ਉਮੀਦ ਹੈ ਤੁਹਾਡੇ ਕੋਲੋਂ, ਅਤੇ ਫਿਰ ਇਹ ਸੋਚੀਏ ਕਿ ਦੇਸ਼ ਨੂੰ ਜੋ ਉਮੀਦ ਹੈ ਤੁਹਾਡੇ ਕੋਲੋਂ, ਕੀ ਤੁਸੀਂ ਉਸ ਉਮੀਦ 'ਤੇ ਖਰੇ ਸਾਬਿਤ ਹੁੰਦੇ ਹੋ? ਸੰਵਿਧਾਨ 'ਚ ਸਾਡੇ ਕੁਝ ਅਧਿਕਾਰ ਨੇ ਜਿਹੜੇ ਸਾਡੇ ਤੋਂ ਕੋਈ ਖੋ ਨਹੀਂ ਸਕਦਾ, ਪਰ ਉਸੇ ਸੰਵਿਧਾਨ ਵਿੱਚ ਨਾਗਰਿਕਾਂ ਲਈ ਸਾਡੇ ਤੁਹਾਡੇ ਲਈ ਕੁਝ ਫਰਜ਼ ਵੀ ਨੇ। ਉਹ ਫਰਜ਼ ਕੁਝ ਹੋਰ ਨਹੀਂ, ਉਹ ਉਸੇ ਭਰੋਸੇ ਵਾਂਗ ਹੈ ਜਿਹੜਾ ਤੁਸੀਂ ਆਪਣੀ ਮਾਂ ਨੂੰ ਦਿੰਦੇ ਹੋ।
4: ਕਿਆ ਬਾਤ ਹੈ, ਕਿਆ ਬਾਤ ਹੈ! ਮਤਲਬ ਆਪਣੇ ਨਾਗਰਿਕ ਹੋਣ ਦਾ ਫਰਜ਼ ਪੂਰਾ ਕਰੋ, ਦੇਸ਼ ਖੁਦ ਬਖੁਦ ਉਦਾਂ ਦਾ ਹੋ ਜਾਏਗਾ ਜਿੱਦਾਂ ਦਾ ਆਪਾਂ ਚਾਹੁੰਦੇ ਹਾਂ। ਉਹ ਕੀ ਕਹਿੰਦੇ ਆ ਵੀ ਇਹ ਨਾ ਸੋਚੀਏ ਕਿ ਦੇਸ਼ ਨੇ ਸਾਨੂੰ ਕੀ ਦਿੱਤਾ, ਪਹਿਲਾਂ ਇਹ ਸੋਚੀਏ ਕਿ ਆਪਾਂ ਦੇਸ਼ ਨੂੰ ਕੀ ਦਿੱਤਾ।
0: ਐਗਜੈਕਟਲੀ ਐਗਜੈਕਟਲੀ, ਅਸੀਂ ਜੋ ਕੁਛ ਵੀ ਦੇਸ਼ ਲਈ ਅੱਛਾ ਕਰਦੇ ਹਾਂ ਉਹ ਇੱਕ ਤਰ੍ਹਾਂ ਨਾਲ ਇਨਵੈਸਟਮੈਂਟ ਹੈ। ਸਿੰਪਲ ਜਿਹੀ ਗੱਲ ਹੈ, ਅਸੀਂ ਦੇਸ਼ ਨੂੰ ਬਦਲਣਾ ਹੈ ਤਾਂ ਸਾਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ।
2: ਬਿਲਕੁਲ ਸਹੀ ਸਾਹਿਬ ਜੀ, ਦਿਨ ਭਰ 'ਚ ਮੈਂ 200 ਪੇਪਰ ਪਲੇਟਾਂ, ਕੱਪ, ਡਸਟਬਿਨ 'ਚ ਪਾਉਣਾ, ਜ਼ਮੀਨ ਤੋਂ ਚੱਕ ਚੱਕ ਕੇ ਜਾਣਾ, ਕਿਤੇ ਨਹੀਂ, ਆਹ ਸਾਹਮਣੇ ਕੋਲ ਹੀ ਆ, ਪਰ ਕੋਈ ਇੰਨੀ ਵੀ ਖੇਚਲ ਨਹੀਂ ਕਰਨਾ ਚਾਹੁੰਦਾ। ਆਹ ਹੁਣ ਦੇਖ ਲਓ, ਆਹ ਸਰ ਜੀ ਨੇ ਇੰਨਾ ਕੁਝ ਸਮਝਾਇਆ, ਆ ਬਿਕਰਮ ਭਰਾ ਨੇ ਡੂਨਾ ਫੇਰ ਇੱਥੇ ਸਿੱਟ ਦਿੱਤਾ।
3: ਗਲਤੀ ਹੋ ਗਈ ਜਗੀ ਭਾ।
5: ਗਲਤੀਆਂ ਘੱਟ ਕਰਨੀਆਂ ਸਿੱਖੋ, ਆਫਿਸ 'ਚ ਵੀ ਤੇ ਬਾਹਰ ਵੀ।
2: ਵੈਸੇ ਪਾਣ ਖਾ ਕੇ ਤੁਸੀਂ ਵੀ ਕਿਤੇ ਵੀ ਨਕਸ਼ਾ ਬਣਾ ਦਿੰਦੇ ਹੋ, ਉਹ ਵੀ ਕੋਈ ਚੰਗੀ ਆਦਤ ਨਹੀਂ ਸਾਹਿਬ ਜੀ।
5: ਦਿੱਤਾ ਵਚਨ, ਹੁਣ ਨਹੀਂ ਕਰਾਂਗਾ।
0: ਸੱਚ ਤਾਂ ਇਹੀ ਹੈ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਹੀ ਮਿਲ ਕੇ ਦੇਸ਼ ਦੇ ਨਿਰਮਾਣ 'ਚ ਤੁਹਾਡੀ ਵੱਡੀ ਭੂਮਿਕਾ ਤੈਅ ਕਰਦੀਆਂ ਨੇ। ਇਹਨਾਂ ਤੋਂ ਹੀ ਤੈਅ ਹੁੰਦਾ ਹੈ ਕਿ ਦੇਸ਼ ਨੂੰ ਆਪਾਂ ਕਿੱਧਰ ਲੈ ਕੇ ਜਾ ਰਹੇ ਹਾਂ, ਦੇਸ਼ ਕਿਵੇਂ ਦਾ ਦਿਖੇਗਾ ਅਤੇ ਕਿਵੇਂ ਦਾ ਰਹੇਗਾ।
3: ਸਰ ਜੀ, ਹੁਣ ਸਾਡੀ ਇੰਨੀ ਵੀ ਨਾ ਲਾਈ ਜਾਓ, ਜੇ ਸਾਡੇ ਚਾਹ ਦਾ ਇੱਕ ਗਲਾਸ ਸੁੱਟਣ ਨਾਲ ਦੇਸ਼ ਦੀ ਦਿਸ਼ਾ ਤੈਅ ਹੁੰਦੀ ਹੈ ਤਾਂ ਉਹ ਵੱਡੇ ਵੱਡੇ ਨੀਤੀਗਤ ਫੈਸਲੇ ਕਾਹਦੇ ਵਾਸਤੇ ਹੁੰਦੇ ਨੇ, ਜਿਹੜੇ ਵੱਡੇ ਵੱਡੇ ਨੇਤਾ ਮੰਤਰੀ ਅਤੇ IAS ਲੋਕ ਕਰਦੇ ਨੇ ਅਤੇ ਜਿਨ੍ਹਾਂ ਉੱਤੇ ਸੰਸਦ ਵਿੱਚ ਤੂ ਤੂ ਮੈਂ ਅਤੇ ਵਾਕਆਊਟ ਤੱਕ ਹੁੰਦਾ ਰਹਿੰਦਾ।
0: ਬਈ, ਕਿਹੜੀ ਦੁਨੀਆਂ 'ਚ ਰਹਿੰਦੇ ਹੋ ਤੁਸੀਂ? ਇਹ ਵੀ ਐਸੇ ਹੀ ਇੱਕ ਨੀਤੀਗਤ ਫੈਸਲੇ ਦਾ ਹਿੱਸਾ ਹੈ। ਕਿਉਂ ਭੁੱਲਦੇ ਹੋ ਕਿ ਦੇਸ਼ ਭਰ 'ਚ

0: स्वच्छ भारत मिशन चल रहा है।
1: स्वच्छ भारत मिशन, स्वच्छ भारत मिशन नाल की हो गया फिर? केड़ा तीर मार लिया सरकार ने?
2: की बोली जाने, सरकार ने पिंडां तो लेके शहरां तक जगह जगह टॉयलेट्स बनवाए। इसे मिशन दे तहत हर मोहल्ले च घरां तो कूड़ा चुकन वालियां गड्डियां भी लाईयां गईयां ने।
0: हुण तुसी आप ही दसो, जे असी अपने घर च या बाहर बने टॉयलेट जाण दी बजाए जिथे मर्जी बह जाण दी आजादी दी अपनी गंदी आदत ना छड़ पाईए ते अपने घर दा कूड़ा गड्डी च ना पाण जाईए, तां दोष किहदा, साडा कि देश दा?
3: जी साहब जी, साढ़े इत्थे टॉयलेट बन गया ते साढ़े घर भी बन गया, बड़ा आराम हो गया जी।
0: तो जेकर सोचो तो इहदा सूत्र भी किते ना किते संविधान दे तुहाडे अधिकार नाल ही जुड़िया होया है, जिहड़ा देश नूं एक कल्याणकारी देश दे रूप विच पेश करता है।
1: पर सर जी, इस कल्याणकारी सोच वाले देश च करप्शन भी मौजूद है।
4: लोकतंत्र है भाई, सिर्फ साढ़े लई, कईयां वास्ते तां लुटतंत्र है। बस ਇਹ ਸਾਡਾ ਅਨਲਿਸਟਿਡ ਅਧਿਕਾਰ ਹੈ। ਹੁਣ ਐਸੇ ਲੋਕਤੰਤਰ ਦਾ ਵੀ ਕੀ ਜਿੱਥੇ ਕਿਸੇ ਨੂੰ ਡਰ ਲੱਗਦਾ, ਕੋਈ ਅਸੁਰੱਖਿਅਤ ਮਹਿਸੂਸ ਕਰਦਾ, ਕੋਈ ਬੁਖਲਾਇਆ ਹੋਇਆ, ਸਾਰੇ ਪਰੇਸ਼ਾਨ ਨੇ, ਕੋਈ ਵੀ ਕੁਝ ਵੀ ਬੋਲ ਕੇ ਨਿਕਲ ਜਾਂਦਾ। ਅੱਜ ਕੱਲ੍ਹ ਦੇਖ ਹੀ ਰਹੇ ਹਾਂ ਸੋਸ਼ਲ ਮੀਡੀਆ 'ਤੇ ਕਿਵੇਂ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ।
2: ਇਹ ਜੋ ਲੋਕ ਕਹਿ ਪਾ ਰਹੇ ਨੇ ਨਾ, ਉਹ ਵੀ ਇਸੇ ਵਾਸਤੇ ਕਿ ਸਾਡੇ ਇੱਥੇ ਲੋਕਤੰਤਰ ਹੈ, ਕਹਿਣ ਵਾਸਤੇ ਸਾਰੇ ਆਜ਼ਾਦ ਨੇ, ਸਾਰਿਆਂ ਦਾ ਫੰਡਾਮੈਂਟਲ ਰਾਈਟ ਹੈ ਆਪਣੀ ਗੱਲ ਕਹਿਣ ਦਾ।
0: ਆਪਣੀ ਗੱਲ ਕਹਿਣ ਵਿੱਚ ਕੋਈ ਵੀ ਇਸ ਗੱਲ ਦਾ ਖਿਆਲ ਨਹੀਂ ਰੱਖ ਰਿਹਾ ਕਿ ਉਹਦੇ ਕਹਿਣ ਨਾਲ ਕਿਸ ਕਿਸ ਉੱਪਰ ਕੀ ਅਸਰ ਪੈ ਰਿਹਾ ਹੈ। ਦੇਸ਼ ਵਿੱਚ ਇਹ ਜਿਹੜਾ ਫਾਲਤੂ ਦਾ ਹਤਾਸ਼ਾ ਦਾ ਮਾਹੌਲ ਬਣਿਆ ਹੈ, ਉਹਦੇ 'ਚ ਇਹਨਾਂ ਕਹਿਣ ਵਾਲਿਆਂ ਦੀ ਭੂਮਿਕਾ ਜ਼ਿਆਦਾ ਹੈ। ਸਾਰਿਆਂ ਨੂੰ ਬਸ ਆਪਣੇ ਕਹਿਣ ਦੀ ਆਜ਼ਾਦੀ ਦਾ ਖਿਆਲ ਹੈ, ਇਹਦਾ ਖਿਆਲ ਕਿਸੇ ਨੂੰ ਨਹੀਂ ਕਿ ਇਹਦੇ ਨਾਲ ਦੂਸਰੇ ਲੋਕ ਕਿਵੇਂ ਆਹਤ ਹੋ ਰਹੇ ਨੇ।
2: ਇਸ ਗਤੀ ਨਾਲ ਤਾਂ ਪਤਾ ਨਹੀਂ ਦੇਸ਼ ਕਿੱਥੇ ਜਾਏਗਾ।
0: ਦੇਸ਼ ਤਾਂ ਕਿਤੇ ਨਹੀਂ ਜਾਏਗਾ ਬ੍ਰਦਰ, ਦੇਸ਼ ਇੱਥੇ ਹੀ ਰਹੇਗਾ। ਸੋਚਣ ਦੀ ਗੱਲ ਤਾਂ ਬਸ ਇਹ ਹੈ ਕਿ ਲੋਕਾਂ ਦਾ ਕੀ ਹੋਏਗਾ। ਸਮੱਸਿਆ ਇਹ ਨਹੀਂ ਹੈ ਕਿ ਲੋਕਾਂ ਨੂੰ ਅਧਿਕਾਰਾਂ ਬਾਰੇ ਪਤਾ ਹੈ ਅਤੇ ਫਰਜ਼ਾਂ ਦਾ ਨਹੀਂ ਹੈ, ਇਹ ਤਾਂ ਸਮੱਸਿਆ ਹੈ ਹੀ ਨਹੀਂ। ਪਤਾ ਲੋਕਾਂ ਨੂੰ ਦੋਵਾਂ ਦਾ ਏ, ਅਧਿਕਾਰਾਂ ਦਾ ਵੀ ਏ ਤੇ ਫਰਜ਼ਾਂ ਦਾ ਵੀ ਏ।
3: ਫੇਰ ਸਾਹਿਬ ਜੀ,
0: ਫੇਰ ਫਰਕ ਬਸ ਇੰਨਾ ਹੈ ਕਿ ਜਦੋਂ ਗੱਲ ਅਧਿਕਾਰਾਂ ਦੀ ਹੁੰਦੀ ਹੈ ਤਾਂ ਉਦੋਂ ਅਕਲ ਆਪਣੀ ਹੁੰਦੀ ਹੈ।
1: ਮੈਂ ਸਮਝਿਆ ਨਹੀਂ ਸਰ।
0: ਇਹਨੂੰ ਇੱਦਾਂ ਸਮਝ ਲਓ ਕਿ ਲੋਕ ਅਧਿਕਾਰਾਂ ਨੂੰ ਤਾਂ ਆਪਣਾ ਸਮਝਦੇ ਨੇ ਤੇ ਫਰਜ਼ ਦੂਜਿਆਂ ਦੇ।
2: ਹਾਂ, ਇਹੀ ਤਾਂ ਹੈ।
0: ਤਾਂ ਇੰਝ ਕਹਿ ਲਓ ਕਿ ਲੋਕ ਸਾਰੇ ਅਧਿਕਾਰ ਤਾਂ ਆਪਣੇ ਵਾਸਤੇ ਰੱਖ ਲੈਣਾ ਚਾਹੁੰਦੇ ਨੇ ਤੇ ਫਰਜ਼ਾਂ ਨੂੰ ਬੋਝ ਮੰਨਦੇ ਹੋਏ ਦੂਸਰਿਆਂ ਵਾਸਤੇ ਛੱਡ ਦੇਣਾ ਚਾਹੁੰਦੇ ਨੇ।
4: ਜੀ ਬਿਲਕੁਲ ਠੀਕ ਕਿਹਾ ਤੁਸੀਂ।
0: ਇੱਦਾਂ ਕਰਦੇ ਹੋਏ ਲੋਕ ਇਸ ਗੱਲ ਨੂੰ ਭੁੱਲ ਜਾਂਦੇ ਨੇ ਕਿ ਅਧਿਕਾਰਾਂ ਦੀ ਗੱਡੀ ਜਿਹਨਾਂ ਪਹੀਆਂ 'ਤੇ ਚੱਲਦੀ ਏ ਉਹੀ ਫਰਜ਼ ਨੇ।
3: ਇੱਕਦਮ ਸਹੀ।
0: ਅਤੇ ਜੇ ਤੁਸੀਂ ਸਿਰਫ ਅਧਿਕਾਰਾਂ ਦੀ ਰੱਟ ਲਾਉਂਦੇ ਰਹੋਗੇ ਤੇ ਫਰਜ਼ਾਂ ਵੱਲ ਪਿੱਠ ਕਰ ਲਓਗੇ ਤੇ ਨਵੇਂ ਅਧਿਕਾਰ ਤਾਂ ਤੁਹਾਨੂੰ ਮਿਲਣ ਤੋਂ ਰਹੇ ਤੇ ਜਿਹੜੇ ਮਿਲ ਰਹੇ ਨੇ ਉਹ ਵੀ ਚਲੇ ਜਾਣਗੇ।
2: ਤੇ ਇਹੀ ਗੱਲ ਲੋਕ ਸਮਝ ਨਹੀਂ ਪਾਉਂਦੇ।
0: ਪਰ ਸਮਝਣਾ ਤਾਂ ਪਏਗਾ, ਤੁਹਾਨੂੰ ਸਮਝਣਾ ਪਏਗਾ ਕਿ ਤੁਹਾਨੂੰ ਸੜਕ 'ਤੇ ਚੱਲਣ ਦਾ ਹੱਕ ਹੈ ਪਰ ਦੂਸਰਿਆਂ ਦੀ ਜਾਨ ਲੈਣ ਦਾ ਹੱਕ ਨਹੀਂ ਹੈ। ਤੁਹਾਨੂੰ ਸਮਝਣਾ ਪਏਗਾ ਕਿ ਤੁਹਾਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਦੂਸਰਿਆਂ ਦਾ ਦਿਲ ਦੁਖਾਉਣ ਦਾ ਨਹੀਂ। ਸਮਾਨਤਾ ਦਾ ਅਧਿਕਾਰ ਜਿੰਨਾ ਤੁਹਾਡਾ ਹੈ ਉਨਾ ਹੀ ਦੂਸਰਿਆਂ ਦਾ ਵੀ ਹੈ। ਅਤੇ ਇਹ ਵੀ ਕਿ ਆਪਣੇ ਨਾਲ ਹੋ ਰਹੇ ਕਿਸੇ ਸ਼ੋਸ਼ਣ ਦੇ ਖਿਲਾਫ ਜਿੰਨਾ ਅਧਿਕਾਰ ਤੁਹਾਨੂੰ ਹੈ ਉਨਾ ਹੀ ਦੂਸਰੇ ਲੋਕਾਂ ਨੂੰ ਵੀ ਹੈ। ਤੁਹਾਨੂੰ ਜਨਤਕ ਸੰਪੱਤੀ ਦਾ ਆਪਣੇ ਫਾਇਦੇ ਲਈ ਇਸਤੇਮਾਲ ਕਰਨ ਦਾ ਅਧਿਕਾਰ ਹੈ, ਉਸ ਨੂੰ ਨੁਕਸਾਨ ਪਹੁੰਚਾਉਣ ਦਾ ਨਹੀਂ ਹੈ।
2: ਜੀ ਬਹੁਤ ਅੱਛੀ ਗੱਲ।
0: ਜੇਕਰ ਐਸਾ ਨਹੀਂ ਹੋਏਗਾ ਤਾਂ ਦੇਸ਼ ਦੀ ਸੁਤੰਤਰਤਾ, ਸੰਪ੍ਰਭੂਤਾ ਅਤੇ ਅਖੰਡਤਾ ਉੱਪਰ ਹਰਫ ਆਏਗਾ। ਐਸਾ ਹੋ ਹੀ ਨਾ ਤਾਂ ਸਾਡੀ ਸੁਤੰਤਰਤਾ, ਸੰਪ੍ਰਭੂਤਾ ਅਤੇ ਅਖੰਡਤਾ ਹਮੇਸ਼ਾ ਬਣੀ ਰਹੇ, ਸਾਡਾ ਲੋਕਤੰਤਰ ਬਣਿਆ ਰਹੇ। ਇਸੇ ਲਈ ਸੰਵਿਧਾਨ ਵਿੱਚ ਤੁਹਾਡੇ ਅਧਿਕਾਰਾਂ ਦੇ ਨਾਲ ਨਾਲ ਫਰਜ਼ ਵੀ ਤੈਅ ਕੀਤੇ ਗਏ।

0: ਫਰਜ਼ ਇਸ ਦੇਸ਼ ਦੀ ਗੱਡੀ ਦੇ ਪਹੀਏ ਨੇ। ਪਹੀਏ
1: ਸਰ ਜੀ, ਵੈਸੇ ਕਹਿਣ ਚ ਬੜਾ ਅਜੀਬ ਲੱਗ ਰਿਹਾ, ਪਰ ਕਹਿ ਦਿੰਦਾ ਕਿ ਤੁਸੀਂ ਸਮਝਾਇਆ ਬੜਾ ਚੰਗੇ ਤਰੀਕੇ ਨਾਲ। ਹੁੰਦਾ ਇਹੀ ਹੈ ਕਿ ਅਸੀਂ ਦੇਸ਼ ਬਾਰੇ ਘੱਟ ਸੋਚਦੇ ਹਾਂ ਤੇ ਆਪਣੇ ਬਾਰੇ ਜ਼ਿਆਦਾ, ਇਸੇ ਕਰਕੇ ਤਾਂ ਸਾਰੀ ਗੜਬੜ ਹੋ ਰਹੀ ਹੈ।
0: ਯਾਦ ਰੱਖਣਾ, ਜਿਹੜਾ ਸਮਾਜ ਆਪਣੇ ਫਰਜ਼ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਜਾਂਦਾ, ਉਹਦੇ ਅਧਿਕਾਰ ਵੀ ਬਹੁਤਾ ਚਿਰ ਬਚੇ ਨਹੀਂ ਰਹਿੰਦੇ।
2: ਬਿਲਕੁਲ ਠੀਕ,
1: ਗੱਲ ਤਾਂ ਸਹੀ ਹੈ,
3: ਇਹ ਤਾਂ ਮੰਨਣਾ ਪਏਗਾ। ਬਾਈ ਦ ਵੇ ਸਰ, ਤੁਸੀਂ ਆਪਣੀ ਜਾਣ ਪਛਾਣ ਇੰਟਰੋਡਕਸ਼ਨ ਨਹੀਂ ਕਰਾਈ। ਪਤਾ ਨਹੀਂ, ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਤੁਹਾਨੂੰ ਪਹਿਲਾਂ ਵੀ ਦੇਖਿਆ ਹੋਏ, ਇਨਫੈਕਟ ਕਈ ਵਾਰ ਦੇਖਿਆ।
1: ਠੀਕ ਕਹਿ ਰਹੇ ਹੋ ਤੁਸੀਂ ਗੀਤਾ ਮੈਡਮ, ਕਿਉਂ ਸਾਹਿਬ ਜੀ?
0: ਛੱਡੋ ਮੇਰੀ ਜਾਣ ਪਛਾਣ, ਵੈਸੇ ਇੱਕ ਗੱਲ ਦੱਸ ਦਿਆਂ, ਕੁਝ ਲੋਕ ਕਹਿੰਦੇ ਨੇ ਅਸੀਂ ਪਹਿਲਾਂ ਭਾਰਤੀ ਹਾਂ, ਬਾਅਦ ਵਿੱਚ ਹਿੰਦੂ ਜਾਂ ਮੁਸਲਮਾਨ। ਇਹ ਗੱਲ ਸਵੀਕਾਰ ਨਹੀਂ ਕਰਨੀ ਚਾਹੀਦੀ।
3: ਮਤਲਬ ਇਹਦੇ 'ਚ ਕੀ ਗਲਤ ਹੈ?
0: ਹੈ ਨਾ, ਹੋਣਾ ਤਾਂ ਇਹ ਚਾਹੀਦਾ ਕਿ ਲੋਕ ਪਹਿਲਾਂ ਵੀ ਭਾਰਤੀ ਹੋਣ ਅਤੇ ਅਖੀਰ ਤੱਕ ਭਾਰਤੀ ਰਹਿਣ, ਭਾਰਤੀ ਤੋਂ ਇਲਾਵਾ ਕੁਝ ਵੀ ਨਾ ਹੋਣ, ਸਭ ਠੀਕ ਹੋ ਜਾਏਗਾ। ਦੇਸ਼ ਦੇ ਬਾਰੇ, ਦੇਸ਼ ਦੇ ਹਰੇਕ ਤਬਕੇ ਦੇ ਬਾਰੇ, ਸਮਾਜ ਦੇ ਬਾਰੇ ਲੋਕਾਂ ਦੀ ਚਿੰਤਾ ਕਰਨੀ ਹੀ ਇਕੱਲੀ ਚਿੰਤਾ ਹੋਣੀ ਚਾਹੀਦੀ ਹੈ, ਹੋਰ ਕੁਝ ਨਹੀਂ। ਅੱਛਾ ਲੱਗਿਆ ਤੁਹਾਨੂੰ ਸਭ ਨੂੰ ਮਿਲ ਕੇ, ਮੈਨੂੰ ਬਹੁਤ ਅੱਛਾ ਲੱਗਿਆ। ਮੈਂ ਹੁਣ ਚੱਲਦਾ, ਨਮਸਕਾਰ।
1: ਨਮਸਕਾਰ।
3: ਚਿਹਰਾ ਬੜਾ ਜਾਣਿਆ ਪਛਾਣਿਆ ਲੱਗਦਾ ਸੀ।
1: ਹਾਂਜੀ ਮੈਡਮ।
3: ਕਰਦੇ ਕੀ ਨੇ, ਵਕੀਲ ਨੇ ਆ ਜੱਗੀ ਪਾ?
4: ਪਤਾ ਨਹੀਂ ਜੀ, ਪਰ ਇੱਕ ਗੱਲ ਹਮੇਸ਼ਾ ਬੋਲਦੇ ਨੇ ਕਿ ਸੰਵਿਧਾਨ ਕਦੀ ਫੇਲ ਨਹੀਂ ਹੋਏਗਾ। ਜੇ ਕਦੀ ਐਸਾ ਲੱਗੇ ਤਾਂ ਸਮਝ ਲੈਣਾ ਕਿ ਇਹਨੂੰ ਚਲਾਉਣ ਵਾਲੇ ਫੇਲ ਹੋ ਗਏ ਨੇ।
3: ਹਿਲਾ ਕੇ ਚਲਾ ਗਿਆ ਬੰਦਾ।
1: ਸਹੀ ਕਿਹਾ ਤੁਸੀਂ, ਬਿਲਕੁਲ ਸਹੀ।
5: ਬਈ ਜੱਗੀ ਭਾ, ਕੌਣ ਨੇ ਇਹ ਸਾਹ ਭਰੀ?
4: ਚੰਗੀ ਤਰ੍ਹਾਂ ਤਾਂ ਨਹੀਂ ਪਤਾ ਸਾਹਿਬ ਜੀ, ਇੱਕ ਵਾਰੀ ਪੁੱਛਿਆ ਤਾਂ ਸੀ, ਬੋਲੇ ਸੀ ਬਾਬਾ ਸਾਹਿਬ, ਐਦਾਂ ਦਾ ਹੀ ਕੋਈ ਨਾਂ ਦੱਸਿਆ ਸੀ।
5: ਜੋ ਵੀ ਹੋਏ ਹੈ ਦਮਦਾਰ। ਚਲੀਏ ਵੀ ਹੁਣ ਆਪਾਂ।
3: ਹਾਂਜੀ ਸਰ,
1: ਚਲੋ ਚੱਲਦੇ ਹਾਂ।
3: ਬਾਈ ਦਵੇ, ਹੈਪੀ ਰਿਪਬਲਿਕ ਡੇ ਜੱਗੀ ਭਾ ਜੀ।
4: ਮੇਰੇ ਵੱਲੋਂ ਵੀ ਸ਼ੁਭ ਕਾਮਨਾਵਾਂ ਮੈਡਮ ਜੀ।

ਇਟ ਇਜ਼ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਰਾਤ ਦੇ ਠੀਕ 1:31

ਪੰਜਾਬ ਦੀ ਧਰਤੀ ਰਿਸ਼ੀਆਂ ਮੁਨੀਆਂ ਗੁਰੂਆਂ ਪੀਰਾਂ ਫਕੀਰਾਂ ਕਿਰਤੀ ਕਿਸਾਨਾਂ ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਏ। ਪ੍ਰਕਿਰਤਿਕ ਖੁਸ਼ਹਾਲੀ ਸਦਕਾ ਕੁਦਰਤੀ ਤੌਰ ਤੇ ਹਰ ਰੁੱਤ ਤੇ ਹਰ ਮੌਸਮ ਨੇ ਪੰਜਾਬ ਦੀ ਧਰਤੀ ਨੂੰ ਸ਼ਿੰਗਾਰਿਆ ਤੇ ਜ਼ਰਖੇਜ਼ ਕੀਤਾ ਏ। ਮਿਥਿਹਾਸ ਇਤਿਹਾਸ ਦੇ ਵੱਖ ਵੱਖ ਕਾਲਖੰਡਾਂ 'ਚ ਪੰਜਾਬੀਆਂ ਦੀ ਮਿਹਨਤ, ਲਗਨ ਤੇ ਉਤਸ਼ਾਹ ਨੇ ਇਹਨਾਂ ਦੇ ਦੁਖਦ ਹਾਲਾਤਾਂ ਨੂੰ ਸੁਖਦ ਹਾਲਾਤਾਂ ਵਿੱਚ ਬਦਲ ਦਿੱਤਾ ਏ। ਪੰਜਾਬੀਆਂ ਨੇ ਬਹੁਤ ਕੁਝ ਖੱਟਿਆ, ਗਵਾਇਆ ਤੇ ਮੁੜ ਪਾਇਆ ਏ। ਹਰ ਹਾਲਾਤ ਵਿੱਚ ਖੁਸ਼ੀ ਖੇੜੇ ਪੈਦਾ ਕੀਤੇ ਨੇ। ਅਜਿਹੇ ਖੁਸ਼ੀਆਂ ਖੇੜਿਆਂ ਦੇ ਅਵਸਰ ਇਹਨਾਂ ਨੂੰ ਰੁੱਤਾਂ, ਤਿੱਥਾਂ, ਤਿਉਹਾਰਾਂ, ਮੇਲਿਆਂ ਦੇ ਵਿੱਚੋਂ ਉਪਲਬਧ ਹੋ ਜਾਂਦੇ ਨੇ। ਫਸਲਾਂ ਦਾ ਬੀਜਣਾ, ਵੱਢਣਾ, ਘਰ ਲਿਆਉਣਾ ਪੰਜਾਬੀਆਂ ਲਈ ਕਿਸੇ ਉਤਸਵ ਤੋਂ ਘੱਟ ਨਹੀਂ ਏ। ਇਸੇ ਕਰਕੇ ਹਰ ਫਸਲ ਦੀ ਕਟਾਈ ਸਮੇਂ ਇਹ ਲੋਕ ਨੱਚਦੇ, ਟੱਪਦੇ, ਗਾਉਂਦੇ ਹੋਏ ਖੁਸ਼ੀਆਂ ਮਨਾਉਂਦੇ।

ਕਿਸਾਨੀ ਜੀਵਨ ਦੀ ਸਮੁੱਚੀ ਆਰਥਿਕਤਾ ਤੇ ਸਮਾਜਿਕ ਵਰਤਾਰਾ ਸਾਰੇ ਦਾ ਸਾਰਾ ਖੇਤੀ ਦੀ ਪੈਦਾਵਾਰ ਉੱਤੇ ਨਿਰਭਰ ਕਰਦਾ ਏ। ਪੱਕੀ ਤੇ ਰਸੀ ਹੋਈ ਖੇਤੀ ਵੇਖ ਕੇ ਕਿਸਾਨ ਕਦੇ ਮਾਣ ਵੀ ਮਹਿਸੂਸ ਕਰਨ ਲੱਗ ਪੈਂਦਾ ਏ। ਖੇਤਾਂ 'ਚ ਲਹਿਰਾਉਂਦੀਆਂ ਹੋਈਆਂ ਅਜਿਹੀਆਂ ਫਸਲਾਂ ਮਨ 'ਚ ਖੇੜੇ ਖੁਸ਼ੀਆਂ ਭਰ ਦਿੰਦੀਆਂ ਨੇ। ਫਸਲਾਂ ਕਿਸਾਨਾਂ ਨੂੰ ਆਵਾਜ਼ਾਂ ਮਾਰਦੀਆਂ ਪ੍ਰਤੀਤ ਹੁੰਦੀਆਂ ਨੇ।

ਇਨੀ ਦਿਨੀ ਲੱਖਾਂ ਸਧਰਾਂ ਕਾਮਨਾਵਾਂ ਤੇ ਚਾਹ ਖੁਸ਼ੀਆਂ ਉਮੜ ਉਮੜ ਪੈਂਦੀਆਂ ਹੋਈਆਂ ਨਜ਼ਰੀ ਪੈਂਦੀਆਂ ਨੇ। ਧੀਆਂ ਭੈਣਾਂ ਦੇ ਸ਼ੁਭ ਕਾਰਜ ਕਰਨ ਵਾਸਤੇ ਫਸਲਾਂ ਦੀ ਕਮਾਈ ਆਉਣੀ ਜ਼ਰੂਰੀ ਏ। ਇਸ ਸੰਦਰਭ ਵਿੱਚ ਕਿਸੇ ਨਿਸ਼ਚਿੰਤ ਸੁੱਤੇ ਬਾਬਲ ਤੇ ਭਰਾ ਨੂੰ ਕਦੇ ਕਿਸੇ ਧੀ ਭੈਣ ਦੇ ਮੋਹ ਭਿੱਜੇ ਕੁਝ ਬੋਲ ਵੀ ਸੁਣਨੇ ਪੈਂਦੇ ਨੇ।

ਫਸਲਾਂ ਦੇ ਪੱਕਣ ਰਸਨ ਦੀਆਂ ਭਾਵਨਾਵਾਂ ਨੂੰ ਜਿਸ ਕਦਰ ਪੰਜਾਬੀ ਗੀਤਾਂ ਤੇ ਲੋਕ ਗੀਤਾਂ ਨੇ ਆਪਣੇ ਵਿੱਚ ਇੱਕ ਰਸ ਕਰਕੇ ਅਭੇਦ ਕਰ ਲਿਆ ਏ, ਉਸ ਦੀ ਮਿਸਾਲ ਹੋਰ ਘੱਟ ਹੀ ਮਿਲਦੀ ਏ। ਹਾੜੀ ਹੋਵੇ ਭਾਵੇਂ ਸੋਹਣੀ, ਪੰਜਾਬੀਆਂ ਨੇ ਸਭਨਾਂ ਸੰਬੰਧੀ ਗੀਤ ਸਿਰਜੇ ਹੋਏ ਨੇ ਜੋ ਪੀੜ੍ਹੀਓ ਪੀੜ੍ਹੀ ਪ੍ਰਵਾਹਮਾਨ ਹੋ ਰਹੇ ਨੇ।

ਵਾਢੀਆਂ ਦੇ ਦਿਨੀ ਵਧੇਰੇ ਰੁਝੇਵੇਂ ਹੋਣ ਸਦਕਾ ਅੰਗ ਸਾਕ ਇੱਕ ਦੂਜੇ ਕੋਲ ਦੂਰ ਦੁਰਾਡੇ ਜਾਣ ਤੋਂ ਗੁਰੇਜ਼ ਕਰਦੇ ਨੇ, ਕਿਉਂਕਿ ਸਭਨਾਂ ਨੇ ਆਪਣੀ ਮਹੀਨਿਆਂ ਬੱਧੀ ਕੀਤੀ ਕਿਰਤ ਦੀ ਕਮਾਈ ਨੂੰ ਸੰਭਾਲਣਾ ਹੁੰਦਾ ਏ। ਕਈ ਨੇੜੇ ਦੇ ਰਿਸ਼ਤੇਦਾਰ ਜਿਨ੍ਹਾਂ ਦੇ ਸਾਹਾਂ ਨਾਲ ਸਾਹ ਸਾਂਝੇ ਹੁੰਦੇ ਨੇ, ਮਾਂ ਧੀ ਪਿਓ ਧੀ ਭੈਣ ਭਰਾ ਦਾ ਨਾਤਾ ਵੀ ਕੁਝ ਚਿਰ ਲਈ ਵਿਸਾਰ ਦਿੱਤਾ ਜਾਂਦਾ ਏ, ਪਰ ਧੀ ਭੈਣ ਇਸ ਵਿਸਾਰੇ ਜਾਣ ਨੂੰ ਕਦੇ ਸਹਿਣ ਨਹੀਂ ਕਰਦੀ।

ਹੌਸਲਾ ਬੁਲੰਦ ਕਰਕੇ ਜਦੋਂ ਉਹ ਇਹ ਅਹਿਸਾਸ ਕਰ ਲੈਂਦੀ ਹੈ ਕਿ ਅਜਿਹਾ ਉਦਰੀਵਾਂ ਝੱਲਣਾ ਹੀ ਪੈਣਾ, ਤਾਂ ਇਹਨਾਂ ਪੱਕੀਆਂ ਵੱਢਣਯੋਗ ਫਸਲਾਂ ਦੇ ਬਿੰਬ ਉਸਾਰ ਕੇ ਉਹ ਦਿਲ ਦੀ ਭੜਾਸ ਕੱਢਦੀ ਹੈ।

ਇਸ ਤਰ੍ਹਾਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਕੁਝ ਚਿਰ ਪਿੱਛੇ ਪਾ ਕੇ ਬਿਨਾਂ ਗਰਮੀ ਸਰਦੀ ਦੀ ਬਰਸਾਤ ਦੀ ਪਰਵਾਹ ਕੀਤਿਆਂ ਕਿਸਾਨੀ ਪਰਿਵਾਰ ਦਾ ਹਰ ਨਿੱਕਾ ਵੱਡਾ ਜੀ ਵਾਢੀਆਂ 'ਚ ਜੁੱਟ ਪੈਂਦਾ ਏ। ਖੁਸ਼ੀ ਖੇੜਾ ਉਸਦਾ ਅਕੀਵਾਂ ਥਕੀਵਾਂ ਦਲਿੱਦਰ ਸਭ ਪਰਾਂ ਮਾਰਦੇ ਨੇ, ਸਭ ਝੂਮ ਉੱਠਦੇ ਨੇ। ਪਰ ਜਦੋਂ ਕਿਸੇ ਮੁਟਿਆਰ ਦਾ ਮਾਹੀ ਪਰਦੇਸੀ ਹੋਵੇ, ਵਸਲ ਦੀ ਰੀਝ ਮਨ ਦਾ ਖੁਮਾਰ ਬਣ ਜਾਵੇ, ਤਾਂਗਾਂ ਦੀਆਂ ਲੜੀਆਂ ਇੱਕ ਮਿਕ ਹੋ ਮਜਬੂਰੀਆਂ ਨੂੰ ਉਲਾਮੇ ਦੇਣ ਲੱਗ ਪੈਣ, ਤਾਂ ਦਿਲਾਂ ਵਿਚਲੀ ਦੱਬੀ ਹੂਕ ਦਾ ਤਰਲਾ ਇੱਕ ਖਤ ਬਣ ਜਾਂਦਾ ਏ ਅਤੇ ਸ਼ੁਰੂ ਹੋ ਜਾਂਦਾ ਏ ਇੱਕ ਦੂਜੇ ਨੂੰ ਸਵਾਲਾਂ ਜਵਾਬਾਂ ਦਾ ਸਿਲਸਿਲਾ।

ਖੇਤੀ ਨੂੰ ਪਾਲਣਾ, ਪਕਾਉਣਾ, ਰਸਾਉਣਾ ਤੇ ਵੱਢਣਾ ਜ਼ਿਮੀਦਾਰਾਂ, ਕਿਸਾਨਾਂ, ਖੇਤ ਮਜ਼ਦੂਰਾਂ, ਕਾਮਿਆਂ ਦਾ ਕੰਮ ਤਾਂ ਵਿਸ਼ੇਸ਼ ਭਾਂਤ ਹੈ ਹੀ, ਪਰ ਜਦੋਂ ਗੱਭਰੂ ਦੀ ਮੁਟਿਆਰ ਇਹ ਕਹਿ ਦੇਵੇ ਕਿ ਵਾਢੀ ਕਰੂੰਗੀ ਬਰੂਬਰ ਤੇਰੇ, ਦਾਤੀ ਨੂੰ ਲਵਾ ਦੇ ਕੁੰਗਰੂ, ਤਾਂ ਰੰਗ ਹੀ ਕੁਝ ਹੋਰ ਵੱਧ ਜਾਂਦਾ ਏ। ਪਰ ਜੇ ਮਨ 'ਚ ਇੱਕ ਪਾਸੇ ਕੋਈ ਰੋਸਾ ਰੁਸੀਵਾਂ ਹੋਵੇ, ਜਾਂ ਕੋਈ ਸ਼ੰਕਾ ਹੋਵੇ, ਜਾਂ ਕੀਤੇ ਹੋਏ ਹਾਰ ਸ਼ਿੰਗਾਰ ਨੂੰ ਉਵੇਂ ਦਾ ਉਵੇਂ ਹੀ ਰੱਖਣ ਦੀ ਲਾਲਸਾ ਹੋਵੇ, ਤਾਂ ਉਹ ਆਪਣੇ ਨਜ਼ਦੀਕੀ ਲਾਡਾਂ 'ਚ ਪਲਰ ਰਹੇ ਰਿਸ਼ਤੇਦਾਰ ਦਿਓਰ ਵੱਲੋਂ ਕੀਤੀ ਵਾਢੀ ਕਰਨ ਦੀ ਬੇਨਤੀ ਨੂੰ ਵੀ ਠੁਕਰਾ ਦਿੰਦੀ ਏ ਅਤੇ ਕਹਿ ਦਿੰਦੀ ਏ ਕਿ ਉਹ ਉਸਦੇ ਪੱਕੇ ਹੋਏ ਵੱਢਣ ਯੋਗ ਬਾਜਰੇ ਦੀ ਰਾਖੀ ਨਹੀਂ ਕਰ ਸਕਦੀ।

ਫਸਲਾਂ ਦੀ ਵਢਾਈ ਨਾਲ ਰੀਝਾਂ ਤੇ ਆਸਾਂ ਪੂਰੀਆਂ ਹੁੰਦੀਆਂ ਜਾਪਦੀਆਂ ਨੇ, ਪਰ ਕਦੇ ਕਦੇ ਕਿਸੇ ਮੁਟਿਆਰ ਨੂੰ ਮੁਕਲਾਵੇ ਜਾਣ ਸਮੇਂ ਪੇਕਿਆਂ ਦੇ ਦਰਜੀ, ਲਲਾਰੀ ਤੇ ਗਹਿਣੇ ਘੜਨ ਵਾਲਿਆਂ ਨੂੰ ਉਲਾਮੇ ਦੇ ਇਹ ਬੋਲ ਵੀ ਕਹਿਣੇ ਪੈ ਜਾਂਦੇ ਨੇ।

ਮੀਹਾਂ, ਝੱਖੜਾਂ, ਹਨੇਰੀਆਂ ਅਤੇ ਹੋਰ ਕਈ ਪ੍ਰਕਾਰ ਦੀਆਂ ਕੁਦਰਤੀ ਆਫਤਾਂ ਤੋਂ ਬਚੀ ਬਚਾਈ ਫਸਲ ਘਰ ਆਉਂਦੀ ਏ ਤਾਂ ਕਿਸਾਨ ਦੀਆਂ ਸਾਰੀਆਂ ਆਸਾਂ ਪੁੱਗੀਆਂ ਹੋਈਆਂ ਜਾਪਦੀਆਂ ਨੇ।

ਪੰਜਾਬੀਆਂ ਨੇ ਦੱਬ ਕੇ ਵਾਇਆ ਏ ਤੇ ਰੱਜ ਕੇ ਖਾਧਾ ਏ ਤੇ ਖੂਬ ਖੁਸ਼ੀਆਂ ਮਨਾਈਆਂ ਨੇ। ਇਹਨਾਂ ਸਭਨਾਂ ਖੁਸ਼ੀਆਂ ਦੀ ਚਰਮ ਸੀਮਾ ਉਦੋਂ ਹੁੰਦੀ ਏ ਜਦੋਂ ਪੰਜਾਬੀ ਲੋਕ ਨੱਚਦੇ ਟੱਪਦੇ ਭੰਗੜੇ ਗਿੱਧੇ ਸੰਮੀ ਤੇ ਝੂਮਰ ਜਿਹੇ ਲੋਕ ਨਾਚਾਂ ਨੂੰ ਫਸਲਾਂ ਵੱਢਦਿਆਂ ਵੱਢਦਿਆਂ ਹੀ ਪ੍ਰਸਤੁਤ ਕਰ ਲੈਂਦੇ ਨੇ।

ਪੰਜਾਬਣ ਮੁਟਿਆਰਾਂ ਵੀ ਅਜਿਹੇ ਸੁਭਾਗੀ ਮੌਕੇ ਨੂੰ ਨੱਚਣ ਗਾਉਣ ਤੋਂ ਬਿਨਾਂ ਨਹੀਂ ਜਾਣ ਦਿੰਦੀਆਂ। ਉਹ ਵੀ ਵੰਨ ਸੁਬੰਨੀਆਂ ਬੋਲੀਆਂ ਰਾਹੀਂ ਆਪਣੇ ਦਿਲਾਂ ਦੇ ਗੁਬ ਗੁਪਾਟ ਕੱਢ ਹੀ ਲੈਂਦੀਆਂ ਨੇ।

ਇਸ ਤਰ੍ਹਾਂ ਨਾ ਤਾਂ ਗੱਭਰੂਆਂ ਕੋਲੋਂ ਗੀਤ ਤੇ ਬੋਲੀਆਂ ਮੁੱਕਦੀਆਂ ਨੇ ਤੇ ਨਾ ਹੀ ਮੁਟਿਆਰਾਂ ਕੋਲੋਂ। ਬਸ ਕੁਝ ਦਿਨਾਂ ਦੀ ਕਰੜੀ ਮਿਹਨਤ ਮੁਸ਼ੱਕਤ ਸਦਕਾ ਫਸਲਾਂ ਕੱਟ ਲਈਆਂ ਜਾਂਦੀਆਂ ਨੇ, ਸਾਂਭ ਲਈਆਂ ਜਾਂਦੀਆਂ ਨੇ ਤੇ ਸ਼ੁਰੂ ਹੋ ਜਾਂਦਾ ਏ ਇੱਕ ਨਵੀਂ ਨਰੋਈ ਉਡੀਕ ਦਾ ਸਫ਼ਰ ਕੁਝ ਹੋਰ ਸਧਰਾਂ ਤੇ ਸੁਪਨਿਆਂ ਨੂੰ ਪੂਰਾ।

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ ਏਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੈਟਫਾਰਮਸ ਤੇ ਉਪਲਬਧ ਹੈ।

ਡਿਟੇਲ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ 'ਤੇ 3 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਗੁਰਬਾਣੀ ਵਿਚਾਰ ਦਾ। ਆਪ ਸਰਵਣ ਕਰਦੇ ਹਾਂ ਗੁਰਬਾਣੀ ਵਿਚਾਰ।

ਤਾਂ ਸਾਈਂ ਸਮਝਦੀਆਂ ਹੋਈਆਂ ਉਸ ਦੀਆਂ ਚੇਲੀਆਂ ਹਨ। ਤੂੰ ਠਾਕੁਰੋ ਬੈਰਾਗਰੋ, ਮੈਂ ਜੇਹੀ ਕਣਚੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਹੌਸਾਰ ਨਾ ਜਾਣਾ ਤੇਰੀ ਰਾਮ। ਸਰਵਣ ਕਰਦੇ ਹਾਂ ਭਾਈ ਮਨਜੀਤ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

0: ਮਿਹਰ ਦਇਆ ਕਰ ਕਰਨੈ ਹਾਰ, ਭਗਤ ਬੰਦਗੀ ਦੇ ਸਿਰਜਣਹਾਰ। ਹੋਰ ਗੁਰਵਾਕ ਹੈ, ਜਿਸਨੋਂ ਤੂੰ ਪ੍ਰਭ ਵੱਲ, ਤਿਸ ਕਿਆ ਮੋਹ ਛੰਦਗੀ, ਜਿਸਨੋਂ ਤੇਰੀ ਮਿਹਰ ਸੋ ਤੇਰੀ ਬੰਦਗੀ। ਹੇ ਪ੍ਰਭੂ, ਜਿਸ ਮਨੁੱਖ ਦੇ ਪੱਖ 'ਤੇ ਤੂੰ ਆਪ ਹੋ ਜਾਏ, ਉਸਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ। ਜਿਸ ਪ੍ਰਾਣੀ ਉੱਪਰ ਤੇਰੀ ਮਿਹਰ ਹੁੰਦੀ ਹੈ, ਉਹ ਤੇਰੀ ਬੰਦਗੀ ਕਰਦਾ ਹੈ, ਭਗਤੀ ਕਰਦਾ ਹੈ। ਮੇਰੇ ਉੱਪਰ ਵੀ ਮਿਹਰ ਕਰ, ਮੇਰੇ ਉੱਤੇ ਵੀ ਰਹਿਮ ਕਰ। ਕਿਰਪਾ ਕੀਜੈ ਸਾ ਮਤ ਦੀਜੈ, ਆਠ ਪਹਿਰ ਤੁਧ ਧਿਆਈ। ਹੇ ਪ੍ਰਭੂ, ਮੇਰੇ ਉੱਤੇ ਮਿਹਰ ਕਰ, ਮੈਨੂੰ ਅਜਿਹੀ ਸਮਝ ਬਖਸ਼ ਕਿ ਅੱਠੇ ਪੈਰ ਹਰ ਵੇਲੇ ਮੈਂ ਤੇਰਾ ਸਿਮਰਨ ਕਰਾਂ। ਐਸੀ ਮਿਹਰ ਕਰ ਦਾਤਾ, ਤੇਰਾ ਨਾਮ ਮੇਰੇ ਮਨ 'ਚੋਂ ਕਦੀ ਵਿਸਰੇ ਹੀ ਨਾ। ਇੱਕ ਹੈ ਪਰਮਾਤਮਾ ਦਾ ਨਾਮ ਅਤੇ ਦੂਸਰਾ ਹੈ ਮਾਨ। ਹੇ ਪ੍ਰਾਣੀ, ਜੇਕਰ ਤੂੰ ਚਾਹੁੰਦਾ ਹੈ ਕਿ ਮੇਰਾ ਕਲਿਆਣ ਹੋਵੇ, ਮੈਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋਵੇ, ਤਾਂ ਆਪਣੇ ਮਨ ਵਿੱਚੋਂ ਹੰਕਾਰ ਨੂੰ ਦੂਰ ਕਰ। ਇਹ ਹੰਕਾਰ ਹੀ ਤੇਰੀ ਕਲਿਆਣਤਾ ਦੇ ਰਾਹ ਵਿੱਚ ਬਹੁਤ ਵੱਡੀ ਰੁਕਾਵਟ ਹੈ। ਇਹ ਹੰਕਾਰ ਹੀ ਤੈਨੂੰ ਉੱਚੀ ਆਤਮਕ ਅਵਸਥਾ ਤੱਕ ਪਹੁੰਚਣ ਨਹੀਂ ਦੇ ਰਿਹਾ। ਗਰਬ ਨਾ ਕੀਜੈ ਰੇਣ ਹੋ ਬੀਜੈ, ਤਾਂ ਗਤ ਜੀਅਰੇ ਤੇਰੀ। ਗਰਬ ਦਾ ਭਾਵ ਹੈ ਅਹੰਕਾਰ, ਰੇਣ ਦਾ ਅਰਥ ਹੈ ਚਰਨ ਧੂੜ। ਹੇ ਜਿੰਦੇ, ਹੰਕਾਰ ਨਹੀਂ ਕਰਨਾ ਚਾਹੀਦਾ। ਸਭਨਾਂ ਦੇ ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ, ਤਾਂ ਹੀ ਤੇਰੀ ਉੱਚੀ ਆਤਮਕ ਅਵਸਥਾ ਬਣ ਸਕੇਗੀ। ਗੁਰੂ ਪਾਤਸ਼ਾਹ ਜੀ ਸਾਨੂੰ ਇਹੀ ਸਮਝਾਉਂਦੇ ਹਨ, ਜੇਕਰ ਤੇਰੇ ਕੋਲ ਬਹੁਤ ਦੌਲਤ ਹੈ, ਤਾਂ ਵੀ ਇਸ ਦਾ ਮਾਣ ਨਾ ਕਰੀਂ। ਉਸ ਮਾਲਕ ਪ੍ਰਭੂ ਦਾ ਸ਼ੁਕਰ ਕਰੀਂ, ਜਿਸ ਨੇ ਇਹ ਦਾਤ ਤੈਨੂੰ ਬਖਸ਼ੀ ਹੈ। ਜੇਕਰ ਤੇਰਾ ਦਿਮਾਗ ਬਹੁਤ ਤੇਜ਼ ਹੈ, ਬਰੀਕ ਹੈ, ਵਧੀਆ ਹੈ, ਤਾਂ ਇਸਦਾ ਵੀ ਕਦੀ ਮਾਣ ਨਾ ਕਰੀਂ, ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਇਹ ਅਕਲ ਧੋਖਾ ਦੇ ਜਾਏ। ਆਪਣੀ ਅਸਲੀਅਤ ਕਦੀ ਵੀ ਭੁੱਲਣੀ ਨਹੀਂ ਚਾਹੀਦੀ। ਜੇਕਰ ਆਪਣੇ ਆਪ ਨੂੰ ਕਿਸੇ ਵੀ ਪੱਖ ਤੋਂ ਕੋਈ ਵੱਡਾ ਜਾਂ ਉੱਚਾ ਅਖਵਾਉਂਦਾ ਹੈ ਅਤੇ ਦੁਨੀਆਂ ਦੇ ਰਸਾਂ ਕੱਸਾਂ ਸਵਾਦਾਂ ਵਿੱਚ ਮਸਤ ਹੈ, ਤਾਂ ਉਹ ਮਾਲਕ ਪ੍ਰਭੂ ਦੀ ਨਜ਼ਰ ਵਿੱਚ ਇੱਕ ਨਿੱਕੇ ਜਿਹੇ ਕੀੜੇ ਤੋਂ ਵੱਧ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦਾ ਆਸਾ ਰਾਗ ਵਿੱਚ ਬਚਨ ਹੈ, ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ, ਖਸਮੈ ਨਦਰੀ ਕੀੜਾ ਆਵੈ, ਜੇਤੇ ਚੁੱਗੇ ਦਾਣੇ, ਮਰ ਮਰ ਜੀਵੇ ਤਾਂ ਕਿਛ ਪਾਏ, ਨਾਨਕ ਨਾਮ ਵਖਾਣੇ। ਆਪਣੇ ਆਪ ਨੂੰ ਸਾਰੇ ਜਗਤ ਵਿੱਚ ਸਭ ਤੋਂ ਨੀਵਾਂ ਸਮਝਣਾ, ਨਿਮਰਤਾ ਵਿੱਚ ਨਿਮਾਣੇ ਬਣ ਕੇ ਰਹਿਣਾ ਚਾਹੀਦਾ ਹੈ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੈ ਅਭਿਮਾਨ, ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ, ਜਾਂ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘੱਟ ਘੱਟ ਚੀਨਾ। ਸਭ ਉੱਪਰ ਨਾਨਕ ਕਾ ਠਾਕੁਰ, ਮੈਂ ਜਿਹੀ ਘਣ ਚੇਰੀ ਰਾਮ। ਮੇਰਾ ਮਾਲਕ ਪ੍ਰਭੂ ਸਭ ਦੇ ਸਿਰ ਉੱਤੇ ਹੈ। ਅਕਾਲ ਪੁਰਖ ਪਰਮਾਤਮਾ ਸਭਨਾਂ ਦੇ ਸਿਰ ਦਾ ਸਾਈਂ ਹੈ। ਉਸ ਦੇ ਦਰ 'ਤੇ ਮੇਰੇ ਜਿਹੀਆਂ ਅਨੇਕਾਂ ਦਾਸੀਆਂ ਹਨ, ਮੇਰੇ ਵਰਗੇ ਅਨੇਕਾਂ ਹਨ, ਪਰ ਉਹਦੇ ਵਰਗਾ ਮਾਇਆ ਤੋਂ ਨਿਰਲੇਪ, ਤਮਾਂ ਤੋਂ ਰਹਿਤ ਸਭਨਾਂ ਦਾ ਕੇਵਲ ਇੱਕੋ ਇੱਕ ਮਾਲਕ ਉਹ ਆਪ ਹੀ ਹੈ। ਉਹਦੇ ਵਰਗਾ ਹੋਰ ਦੂਸਰਾ ਕੋਈ ਵੀ ਨਹੀਂ।
1: ਤੂੰ ਠਾਕੁਰੋ ਬੈਰਾਗਰੋ, ਮੈਂ ਜਿਹੀ ਕਣਚੇਰੀ ਰਾਮ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਛਣਬੀਰ ਸਿੰਘ। ਠਾਕੁਰ ਪ੍ਰਭੂ ਪ੍ਰਾਣਾਂ ਦਾ ਆਸਰਾ ਹੈ, ਇੱਥੋਂ ਤੱਕ ਕਿ ਪ੍ਰਾਣਾਂ ਦਾ ਪਤੀ ਪਰਮੇਸ਼ਵਰ ਹੈ। ਜਨਮਾਂ ਜਨਮਾਂਤਰਾਂ ਤੋਂ ਜੀਵ ਰੂਪੀ ਇਸਤਰੀ ਜੋ ਆਪਣੇ ਆਪ ਨੂੰ ਉਸ ਕੰਤ ਤੋਂ ਵਿਛੜੀ ਹੋਈ ਅਤੇ ਦੂਰ ਮਹਿਸੂਸ ਕਰਦੀ ਹੈ, ਪ੍ਰਭੂ ਚਰਨਾਂ ਵਿੱਚ ਅਰਜੋਈ ਕਰਦੀ ਹੈ ਕਿ ਮੈਂ ਕਿਹੜੇ ਗੁਣ ਧਾਰਨ ਕਰਕੇ ਹੇ ਪ੍ਰਾਣਾਂ ਦੇ ਪਤੀ ਆਪ ਜੀ ਨਾਲ ਮੇਲ ਸਥਾਪਿਤ ਕਰ ਸਕਦੀ ਹਾਂ। ਕਵਨ ਗੁਣ ਪ੍ਰਾਣ ਪਤ ਮਿਲਾਓ ਮੇਰੀ ਮਾਈ। ਸਰਵਣ ਕਰਦੇ ਹਾਂ ਭਾਈ ਗੁਰਮੀਤ ਸਿੰਘ ਸ਼ਾਂਤ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ ਏਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਡੇਟਾ ਜੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੋਂ ਸੀ ਸੁਣ ਰਹੇ ਸੀ ਸਰਵਣ ਕਰ ਰਹੇ ਸੀ ਗੁਰਬਾਣੀ ਵਿਚਾਰ ਤੜਕੇ ਦੇ 3:30 ਮਿੰਟ ਹੋ ਰਹੇ ਨੇ ਆਓ ਸਰਵਣ ਕਰਦੇ ਹਾਂ ਭਜਨ ਭਗਤੀ ਸੰਗੀਤ

ਸਤਨਾਮ।

ਗਿਆਨ ਅੰਤਰਗਤ ਤੇਜ ਪੁੰਜ ਤਿਉਂ ਲੋਕ ਪ੍ਰਗਾਸੈ ਦੇਖਤ ਦਰਸ ਭਟਕ ਭਰਮ ਭਜਤ ਦੁੱਖ ਪਰ ਹਰ ਸੁਖ ਸਹਿਜ ਵਿਗਾਸੈ ਸੇਵਕ ਸਿੱਖ ਸਦਾਇਤ ਲੁਭਤ ਅਲਸ ਮੂਹ ਜਿਉਂ ਕੁਸਮ ਸੁਭਾਸੈ ਵਿਦਮਾਨ ਗੁਰ ਆਪ ਥੱਪਿਓ ਥਿਰ ਸੱਚ।

ਇੱਕ ਮਨ ਤਨ ਮਨ ਤਨ ਗੋਬਿੰਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰਤਿਆਇਓ ਸ੍ਰੀ

मिल संगत तन तन करो, जे सतगुर लग प्रभ पाइया, सो सतगुर सिमरो नरो।

ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਵ ਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ, ਸੋਢੀ ਸਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਬਡਾਈ, ਸੋਢੀ ਸਿਸ਼ਟ ਸਕਲ

ਓਵੈ ਫਤਖ ਸਮਦੀ ਨੂਰ ਅਰਸੋ ਕੁਰਸੋ ਚਟੀਐ।

ਸਿਮਲ ਰੁੱਖ ਸਰਾਇਰਾ ਅਤ ਦੀਰਘ ਆਤਮੋਚ ਓਏ ਜਿਆ ਵਹਿ ਆਸਕਰ ਜਾਇਨ ਰਸਹਿ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਹੀ ਆ ਤੱਤ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋ ਧਰਤਾ ਰਾਜੂ ਤੋਲੀ ਹੈ ਨਿਵੇਂ ਸੋ ਗੌਰਾ ਹੋ।

ਪੜ ਪੁਸਤਕ ਸੰਧਿਆ ਬਾਦੰ ਸਿਲਪੂ ਸੁਭਗਤ ਸਮਾਦੰ ਮੁਖ ਝੂੜ ਗੁਰੂ ਗੁਣ ਸਾਰੰ ਕਿਰਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾ ਟੁੰਗ ਧੋਤੀ ਵਸਕ ਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਹੋ ਕੁੰਢੇ ਚੋ।

ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ

ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ

ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ। ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ

ਸੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ।

ਪੌੜੀ ਸਾਹਿਬ ਹੋਏ ਦੇ ਔਰ ਕਿਰਪਾ ਕਰੇ ਤਾਂ ਸਹੀ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰ ਜਿਸਨੂੰ ਹੁਕਮ ਬਣਾਏ ਸੀ, ਹੁਕਮ ਨਹੀਂ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਰਹੋ ਚਿਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਦਾ ਜਾਏ ਸੀ ਤਾਂ

0: ਚੁਲੀ ਭਰੇ
1: ਕਹੋ ਨਾਨਕ ਸੱਚ ਦਿਹਾਈਏ ਸੁਚ ਹੋਵੇ ਤਾਂ ਸੱਚ ਪਾਈ ਪੌੜੀ ਚ।

0: ਮੋਰੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇਵੜਿਆਈ ਆਪੇ ਹੀ ਕਰਮ ਕਰਾਏ ਦਾ ਵਡੋ ਵਡਾ ਵਡ ਮੇਜ ਨੀ ਸਿਰੇ ਸਿਰ ਧੰਦੇ ਲਾਏ ਦਾ ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ
1: ਕਲ ਕਾਤੀ ਰਾਜੇ ਕਸਾਈ

ਸਤਿਗੁਰ ਵੱਡਾ ਕਰ ਸਾਲਾ ਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਬ ਮੇਲੇ ਤੰਦਰੀਆਂ ਸਹਿਬ ਮੇਲੇ ਤਾਂ ਨਦਰੀਆਂ ਹੋਈਆਂ ਜਾਤ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌਨਦ ਪਾਈਆਂ ਸਹਿ ਤੁੱਠੇ ਨੌਨਦ ਪਾਈਆਂ।

ਉਠੈ ਅਠ ਸਰ ਤੀਰਥ ਜੇ ਨਹਾਵੈ ਉਤਰੈ ਨਾਹੀ ਮੈਂ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨੇ ਹੋ ਲਗਾ ਰੱਬ ਸੇਤੀ ਦੇਖਣੇ ਵਿਚਾਰ।

ਪੌੜੀਆ ਪਹੀ ਕਰਨਾ ਕਿਉਂ ਗੱਲ ਪਹੀ ਤੈ ਧਾਰੀਏ ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਏ ਜੋ ਐ ਸੋ ਚਲਸੀ ਸਭ ਕੋ ਆਈ ਵਾਰੀਏ ਜਿਸਕੇ ਜੀ ਪ੍ਰਣ ਹੈ ਕਿ ਸਹਿ ਮਨ ਉਸਾਰੀਏ ਆਪਣ ਹੱਥੀ ਆਪਣਾ ਆਪੇ ਹੀ।